ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵਹੁ ਸੁਣੋ ਪੜੋ ਨਿਤ ਪਾਈ ਗੁਰਪੁਰੈ ਤੂੰ ਰੱਖਿਆ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਸਤਿਕਾਰਯੋਗ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਚਾਰ ਲੜੀਵਾਰ ਸੰਖੇਪ ਰੂਪ ਵਿੱਚ ਚੱਲ ਰਹੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਸਦਕਾ 31ਵੀਂ ਵਾਰ ਦੀਆਂ 5 ਪੌੜੀਆਂ ਦੀ ਵਾਰ ਵਿਚਾਰ ਸੰਪੂਰਨ ਹੋ ਚੁੱਕੀ ਹੈ, ਜਿਸ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਸਮਾਧੀ ਦਾ ਜ਼ਿਕਰ ਕੀਤਾ ਕਿ ਅਸਲੀ ਸਮਾਧੀ ਕੀ ਹੁੰਦੀ ਹੈ। ਇੱਕ ਦਿਖਾਵੇ ਦੀ ਸਮਾਧੀ ਹੁੰਦੀ ਹੈ, ਇੱਕ ਅਸਲ ਸਮਾਧੀ ਹੁੰਦੀ ਹੈ। ਉਦਾਹਰਣਾਂ ਦੇ ਦੀ ਕਿ ਦੋਨਾਂ ਦਾ ਅੰਤਰ ਪ੍ਰਗਟ ਕੀਤਾ ਹੈ। ਸੰਗਤ ਕਿਹੋ ਜਿਹੀ ਹੁੰਦੀ ਹੈ, ਚੰਗਿਆਂ ਦੀ ਸੰਗਤ ਦਾ ਕੀ ਅਸਰ ਹੁੰਦਾ ਹੈ, ਮਾੜੀ ਦੀ ਸੰਗਤ ਦਾ ਕੀ ਅਸਰ ਪੈਂਦਾ ਹੈ। ਇੱਕ ਆਪਣਾ ਸੁਭਾਅ ਹੁੰਦਾ, ਸੁਭਾਅ ਕਰਕੇ ਇਨਸਾਨ ਚੰਗਿਆਂ ਦੇ ਵਿੱਚ ਵੀ ਖੁਸ਼ ਨਹੀਂ ਹੁੰਦਾ। ਸਾਵਣ ਦੇ ਮਹੀਨੇ ਦੇ ਵਿੱਚ ਅੱਕ 'ਤੇ ਕੋਈ ਅਸਰ ਨਹੀਂ ਹੁੰਦਾ, ਚੇਤ ਮਹੀਨੇ ਦੇ ਵਿੱਚ ਬਨਸਪਤੀ ਮੌਲਦੀ ਹੈ ਪਰ ਕਰੀਰ ਸੁੱਕੇ ਰਹਿੰਦੇ ਨੇ। ਇੱਦਾਂ ਸਤਸੰਗ ਦਾ ਜ਼ਿਕਰ ਕਰਦਿਆਂ ਕਰਦਿਆਂ ਬੁਰਾ ਅਤੇ ਭਲਾ ਸੁਭਾਅ ਕਿਹੋ ਜਿਹਾ ਹੁੰਦਾ ਉਹਦਾ ਜ਼ਿਕਰ ਕੀਤਾ। ਅੱਜ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ, ਸਰਬੱਤ ਸੰਗਤਾਂ ਪ੍ਰੇਮ ਸਹਿਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 6ਵੀਂ ਪੌੜੀ ਦੇ ਵਿੱਚ ਸ਼ੀਸ਼ੇ ਦੀ ਉਦਾਹਰਨ ਦਿੰਦੇ ਆ ਕਿ ਜਿਹੜਾ ਸ਼ੁੱਧ ਸ਼ੀਸ਼ਾ ਹੁੰਦਾ ਹੈ ਉਹਦੇ ਵਿੱਚੋਂ ਸਾਫ ਦਿਖਾਈ ਦਿੰਦਾ ਹੈ। ਪਰਖਣ ਵਾਲੇ ਪਰਖਦੇ ਹੈ, ਸ਼ੀਸ਼ਾ ਖਰੀਦਣ ਲੱਗਿਆਂ ਇਹਦਾ ਪਾਣੀ ਸਾਫ ਹੈ, ਇਹਦੇ ਵਿੱਚ ਜਿਹੜੀ ਪ੍ਰਤੀਬਿੰਬ ਬਣਨਾ ਹੈ ਸਾਡਾ ਮੂੰਹ ਦਿਸਣਾ ਉਹ ਠੀਕ ਦਿਸੇਗਾ। ਸ਼ੀਸ਼ੇ ਦੀਆਂ ਉਦਾਹਰਨਾਂ ਦੇ ਕੇ, ਕਈ ਉਦਾਹਰਨਾਂ ਦੇ ਕੇ ਸੱਚ ਨੂੰ ਪ੍ਰਗਟ ਕਰਦੇ ਹੋਏ ਭਾਈ ਗੁਰਦਾਸ ਜੀ ਲਿਖਦੇ ਹਨ, ਜਿਉਂ ਕਰ ਨਿਰਮਲ ਆਰਸੀ ਸਭਾ ਸ਼ੁੱਧ ਸਭ

हस हस देखै हस्त मुख रुंदा रोवण हार सुलेखै लेप न लागै आरसी छे दर्शन दिसन बहु पेखै धुरमत दूजा पाओ है वैर विरोध क्रोध कुलेखै गुरमत निर्मल निर्मला समदर्शी समदर्श सरेखै भला बुरा होए रूप नरेखै ज्यों कर निर्मल आरसी सभा शुद्ध सब कोई देखै जिमें निर्मल आरसी नू निर्मल शीशे नू साफ शीशे नू सभा दे विच सारे देखदे आ वड्डे छोटे सारे देखदे आ अपना मुख देखदे आ किहो जिहा हुंदा है ते शीशे दा सुभाअ है जिहो जिहा इहदे सामणे आ के खड़दा है उही जिही उहदा मुखड़ा दिखा दिंदा है गोरा गोरे दिसदा काला काली वन बसेखै हुण शीशे दे अगे आ के कोई गोरे मूँह वाला गोरे मुख वाला गोरी चमड़ी वाला खड़ गया कि ता शीशे ने दस देना तेरी चमड़ी तेरा रंग इन्ना गोरा है ते जे कोई काले रंग वाला खड़ गया कि उनू अपना रंग काला ही दिसना है शीशा कदे झूठ नहीं बोलता जे वो जा रंग लैके असी शीशे दे सामने खड़ने हाँ सानू उही जिही दसदा है हस हस देखै हसत मुख रोंदा रोवण हार सुलेखै जेकर शीशे दे मूहरे कोई हसदा चेहरा लैके आउंदा है शीशे दे मूहरे खड़ के हसदा है तां उहदा मुख शीशे दे विच वी हसदा हसदा दिसदा है ते जे कोई रोण वाला मूँह लैके शीशे दे कोले खड़दा है ते शीशा उहदा रोंदियां वाला मूँह दिखा दिंदा है असल सच्चाई दिखाउंदा शीशा लेप ना लग गए आरसी छे दर्शन दिसन बहु भेखै शीशे नूं किसे प्रकार दा लेप नहीं लगदा भावें छे दर्शना वाले बहुते भेख वाले उहदे विच दिसदे हन शीशे ते कोई लेप ला के उहदे प्रतिबिंब नूं बदलिया नहीं जा सकदा पानी नूं बदलिया नहीं जा सकदा शीशे ते कोई लेप ला के बाहर तस्वीर हो रही अंदर दी तस्वीर नहीं बदली जा सकती दुरमत दूजा भाव है वैर विरोध क्रोध कुलेख है दुरमत हुंदा भैड़ी मत मन दे पिछे लगन वाला अग्ञानी जिहदे मन विच अग्ञान दा वस है अग्ञान होण करके अग्ञानी होण करके वैर विरोध उहदे मन विच पैंदा है उहनूं क्रोध चढ़दा है उहदे लेख खोटे हुंदे ने गुरमत निर्मल निर्मला समदर्शी समदर्श सरेख है ते जिन्हां नूं गुरू दी मत आ गई गुरमत पल्ले पै गई गुरमत दी समझ आ गई उन्हां दा जीवन निर्मल हो जांदा है उन्हां दा सुभाअ उन्हां दी देखणी समदर्शी हो जांदी है भाव उह सारिआं दे विच्चों ही परमात्मा नूं देख लैंदे ने उह होरनां नूं भी अपने वांगू निर्मल ही समझदे है समदर्शी जाणदे है जिहो जिहा बंदे दा सुभाअ हुंदा है उह दुनिया नूं उही जिहे दिसदे है साध वास्ते सारी दुनिया साध आंदी है चोर वास्ते सारी दुनिया दे चोर है चंगे बंदे ने चंगे इंसानां नूं देखणा है सुभाअ चंगा उहदा जिहदे मन विच ईरखा भावना उह सब नूं बुरे देखदा है बुरा भला होए रूप ना रेखै ते बुरा ते भला परमेश्वर दे विच नहीं परमेश्वर ने बुरे भले नहीं पैदा कीते उन्हें सारे इंसान इक्को जिहे पैदा कीते आ पर अपने कर्मां करके अपनियां अणगहलियां करके अपने औगुणां करके बंदा बुरा बन जांदा है
ਆਪਣੇ ਗੁਣਾਂ ਕਰਕੇ ਇਨਸਾਨ ਚੰਗਾ ਬਣ ਜਾਂਦਾ ਹੈ। ਭਾਵ ਆਤਮਾ ਆਪਣੇ ਹੀ ਅੰਦਰ ਦੇ ਸ਼ੀਸ਼ੇ ਵਾਂਗੂੰ ਪ੍ਰਕਾਸ਼ ਰਿਹਾ ਹੈ। ਜਿਹੋ ਜਿਹਾ ਅੰਦਰ ਸੋਚਦੇ ਹਾਂ ਉਹ ਮਨ ਵਿੱਚ ਤਸਵੀਰ ਬਣਾਉਂਦਾ ਹੈ, ਮਨ ਦੀ ਤਸਵੀਰ ਸਾਡੇ ਹੱਥਾਂ ਵਿੱਚ ਆਉਂਦੀ ਹੈ, ਫਿਰ ਬੰਦਾ ਉਹੀ ਜਿਹਾ ਕੰਮ ਕਰਦਾ ਹੈ। ਇੱਕ ਤਸੂਰ ਜਯਾਥ ਵੈ ਰਾਤ ਅਨੇਰੀ ਚਮਕਣ ਤਾਰੇ। ਇੱਕ ਪਾਸੇ ਸੂਰਜ ਚੜ੍ਹਦਾ ਡੁੱਬਦਾ, ਦਿਨ ਦਿਨ ਢਲਦਾ, ਰਾਤ ਦਾ ਸਮਾਂ ਆਉਂਦਾ ਅਤੇ ਰਾਤ ਨੂੰ ਅਸਮਾਨ ਦੇ ਵਿੱਚ ਤਾਰੇ ਚਮਕਦੇ ਆ। ਸਾਹ ਸਵਣ ਕਰ ਆਪਣੇ ਚੋਰ ਫਿਰਨ ਕਰ ਮੁਸਣੇ ਹਾਰੇ। ਰਾਤ ਦਾ ਹਨੇਰਾ ਹੁੰਦਾ, ਤਾਰੇ ਚਮਕਦੇ ਹੈ। ਕਬੀਲਦਾਰ ਲੋਕ, ਸ਼ਾਹੂਕਾਰ ਲੋਕ, ਇਮਾਨਦਾਰ ਲੋਕ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੇ, ਆਪਣੇ ਘਰ ਆ ਕੇ ਭੋਜਨ ਪਾਣੀ ਖਾ ਕੇ ਸੌਂ ਜਾਂਦੇ ਨੇ। ਉਹ ਰਾਤ ਨੂੰ ਘਰ ਆਉਂਦੇ ਆ ਆਰਾਮ ਕਰਨ ਵਾਸਤੇ। ਅਤੇ ਚੋਰ ਰਾਤ ਦੇ ਹਨੇਰੇ ਤਾਰਿਆਂ ਦੀ ਚਮਕ ਵਿੱਚ ਬਾਹਰ ਨਿਕਲਦਾ ਘਰੋਂ ਚੋਰੀ ਕਰਨ ਵਾਸਤੇ ਜਾਂਦਾ ਹੈ। ਜਾਗਣ ਵਿਰਲੇ ਪਾਹਰੂ ਰੁਆਇਨ ਹੁਸ਼ਿਆਰ ਬਿਦਾਰੇ। ਹੁਣ ਇੱਕ ਪਹਿਰਾ ਦੇਣ ਲੱਗ ਪੈਂਦਾ ਹੈ, ਜਾਗਦਾ ਹੈ, ਪਹਿਰੇਦਾਰ ਜਾਗਦਾ ਹੈ, ਪੁਕਾਰਦਾ ਭਾਈ ਜਾਗਦੇ ਰਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਹੈ, ਕਹਿੰਦੇ ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋਰੇ ਭਾਈ। ਦੁਨੀਆ ਸੁੱਤੀ ਪਈ, ਪਹਿਰੇਦਾਰ ਜਾਗਦਾ, ਰਾਖੀ ਕਰਦਾ। ਗੁਰੂ ਜੀ ਕਿਰਪਾ ਕਰਦੇ ਹੈ, ਕਹਿੰਦੇ ਹੇ ਦੁਨੀਆਦਾਰ ਦੇ ਲੋਕੋ, ਹੁਸ਼ਿਆਰ ਹੋਵੋ, ਜਾਗੋ। ਪੰਜ ਚੋਰ ਤੁਹਾਡੇ ਘਰ ਨੂੰ ਲੁੱਟਣ ਵਾਸਤੇ ਤਿਆਰ ਖੜ੍ਹੇ ਹਨ, ਲੁੱਟ ਰਹੇ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਲੁੱਟ ਰਹੇ ਨੇ। ਯਾਦ ਰੱਖਿਓ, ਜੇ ਚੋਰਾਂ ਨੇ ਘਰ ਨੂੰ ਸੰਧ ਲਾ ਕੇ ਕੋਈ ਚੀਜ਼ ਚੱਕ ਕੇ ਲੈ ਗਏ, ਚੋਰੀ ਕਰ ਲਈ, ਉਹ ਦੁਬਾਰਾ ਬਣ ਜਾਏਗੀ। ਪਰ ਜਿਹੜਾ ਸੰਨ ਵਿਸ਼ੇ ਵਿਕਾਰਾਂ ਦੇ ਚੋਰਾਂ ਨੇ ਲਾਉਣਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਇਹਨਾਂ ਨੇ ਸੰਨ ਲਾ ਕੇ ਜਿਹੜੇ ਗੁਣਾਂ ਦੀ ਚੋਰੀ ਕਰਨੀ ਹੈ, ਉਹ ਮੁੜ ਕੇ ਬਹੁਤ ਔਖੇ ਬਣਦੇ ਨੇ। ਉਹਨਾਂ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ ਹੈ। ਜਾਗ ਜਗਾਏ ਨਸੁੱਤਿਆਂ ਸ਼ਾਹ ਫੜਨ ਦੇ ਚੋਰ ਚੁਗਾਰੇ। ਆਪ ਜਾਗ ਕੇ ਸੁੱਤਿਆਂ ਹੋਇਆਂ ਨੂੰ ਜਗਾ ਦਿੰਦੇ ਆ। ਸ਼ਾਹ ਲੋਕ ਜਗਿਆਸੀ ਜਾਗਦੇ ਆ, ਜਾਗ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਚੋਰਾਂ ਨੂੰ, ਠੱਗਾਂ ਨੂੰ ਫੜ ਲੈਂਦੇ ਆ। ਭਾਵ ਜਿਹੜੇ ਨਾਮ ਜਪਣ ਵਾਲੇ ਆ, ਬੰਦਗੀ ਕਰਨ ਵਾਲੇ ਆ, ਅੰਮ੍ਰਿਤ ਵੇਲਾ ਸਾਂਭਣ ਵਾਲੇ ਨੇ, ਪਹਿਰ ਰਾਤ ਰਹਿੰਦੇ ਉੱਠ ਕੇ ਜਾਗ ਕੇ ਸਿਮਰਨ ਕਰਦੇ ਆ, ਉਹ ਇਹਨਾਂ ਪੰਜ ਚੋਰਾਂ ਤੋਂ ਬਚ ਜਾਂਦੇ ਆ। ਫਿਰ ਉੱਚੀ ਉੱਚੀ ਨਾਮ ਜਪਦੇ ਆ, ਇਹਨਾਂ ਨੂੰ ਪਕੜ ਕੇ ਕਾਬੂ ਕਰ ਲੈਂਦੇ ਨੇ, ਫਿਰ ਇਹਨਾਂ ਚੋਰਾਂ ਦਾ ਕੋਈ ਵੱਸ ਨਹੀਂ ਚੱਲਦਾ। ਜਾਗਦਿਆਂ ਘਰ ਰੱਖਿਆ, ਸੁੱਤੇ ਘਰ ਮੁਸਣ ਵਿਚਾਰੇ। ਹੁਣ ਜਿਹੜੇ ਸਮਾਂ ਰਹਿੰਦੇ ਜਾਗ ਪੈਂਦੇ ਹੈ, ਉਹਨਾਂ ਦੇ ਘਰ ਚੋਰੀ ਹੋਣੋਂ ਬਚ ਜਾਂਦੀ ਹੈ। ਕਈਆਂ ਦੇ ਘਰਾਂ ਦੇ ਵਿੱਚ ਕੁੱਤਾ ਰੱਖਿਆ ਹੁੰਦਾ ਹੈ, ਰੋਟੀ ਪਾਉਂਦੇ ਨੇ, ਕੁੱਤੇ ਦਾ ਸੁਭਾਅ ਹੈ ਮਾਲਕ ਦਾ ਵਫ਼ਾਦਾਰ ਹੁੰਦਾ ਹੈ। ਰਾਤ ਨੂੰ ਕੁੱਤੇ ਦੀ ਸੰਗਲੀ ਖੁੱਲ੍ਹੀ ਛੱਡ ਕੇ ਮਾਲਕ ਸੌਂ ਜਾਂਦਾ ਹੈ। ਰਾਤੀ ਕੰਧ ਟੱਪ ਕੇ ਚੋਰ ਅੰਦਰ ਆਏ, ਕੁੱਤਾ ਭੌਂਕਿਆ, ਉਹਨੇ ਆਪਣੇ ਮਾਲਕ ਨੂੰ ਜਗਾਇਆ। ਜੇ ਤਾਂ ਮਾਲਕ ਕੁੱਤੇ ਦੇ ਭੌਂਕਣ ਦਾ ਕਾਰਨ ਸਮਝ ਕੇ ਜਾਗ ਪਿਆ, ਉੱਠ ਖੜਿਆ, ਆਸੇ ਪਾਸੇ ਗੇੜਾ ਕੱਢਿਆ, ਤਾਂ ਚੋਰ ਭੱਜ ਜਾਂਦੇ ਆ, ਚੋਰੀ ਹੋਣੋਂ ਬਚ ਜਾਂਦੀ ਹੈ। ਅਤੇ ਜੇ ਅਵੇਸਲਾ ਹੋ ਕੇ ਪਿਆ ਰਿਹਾ, ਫਿਰ ਉਹਦੇ ਘਰ ਚੋਰ ਨੁਕਸਾਨ ਕਰ ਜਾਂਦੇ ਆ, ਚੋਰੀ ਕਰ ਜਾਂਦੇ ਆ। ਜਿਹੜੇ ਜਾਗਦੇ ਆ ਉਹਨਾਂ ਦਾ ਬਚਾਅ ਹੋ ਜਾਂਦਾ। ਸ਼ਾਹ ਆਏ ਘਰ ਆਪਣੇ
ਚੋਰ ਜਾਰ ਲੈ ਗਰਦਨ ਮਾਰੇ। ਹੁਣ ਸ਼ਾਹ ਲੋਕ ਆਪਣੇ ਘਰਾਂ ਦੇ ਵਿੱਚ ਆਏ, ਆਨੰਦ ਕਰਦੇ ਹੈ, ਖੁਸ਼ੀਆਂ ਮਨਾਉਂਦੇ ਹੈ, ਚੋਰਾਂ ਯਾਰਾਂ ਨੂੰ ਥਾਂ ਮਾਰਦੇ ਹੈ, ਚੋਰਾਂ ਨੂੰ ਲੁਟਾ ਬੈਠਦੇ ਹੈ। ਵਿਸ਼ੇ ਵਿਕਾਰਾਂ 'ਤੇ ਕਾਬੂ ਪਾ ਲੈਂਦੇ ਆ। ਇੱਥੇ ਸ਼ਾਹ ਦਾ ਮਤਲਬ ਹੈ ਨਾਮ ਜਪਣ ਵਾਲੀ। ਬਾਣੀ ਵਿੱਚ ਸ਼ਾਹਾਂ ਦੀ ਗੱਲ ਕੀਤੀ ਹੈ, ਇੱਕ ਪੈਸੇ ਵਾਲੇ ਸ਼ਾਹੂਕਾਰਾਂ ਦੀ ਗੱਲ ਕੀਤੀ ਹੈ, ਇੱਕ ਨਾਮ ਦੇ ਸ਼ਾਹੂਕਾਰਾਂ ਦੀ ਗੱਲ ਕੀਤੀ ਹੈ। ਜਿਹੜੇ ਨਾਮ ਦੇ ਸ਼ਾਹੂਕਾਰ ਹੈ, ਅੰਮ੍ਰਿਤ ਵੇਲਾ ਸਾਂਭਣ ਵਾਲੇ ਨੇ, ਉਹਨਾਂ ਦੇ ਘਰ ਹਿਰਦੇ ਰੂਪੀ ਘਰ ਦੇ ਵਿੱਚ ਸੁਰਤ ਵਿੱਚ ਪੰਜ ਚੋਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੋਰੀ ਨਹੀਂ ਕਰ ਸਕਦੇ। ਬੁਰੇ ਭਲੇ ਭਲੇ ਬੁਰੇ ਵਰਤਨ ਸੈਂ ਸਾਰੇ। ਸੰਸਾਰ ਦੇ ਵਿੱਚ ਦੋਨੇ ਤਰ੍ਹਾਂ ਦੇ ਲੋਕ ਰਹਿੰਦੇ ਆ, ਭਲੇ ਵੀ ਰਹਿੰਦੇ ਨੇ, ਬੁਰੇ ਵੀ ਰਹਿੰਦੇ ਆ। ਚੰਗੇ ਕਰਨ ਵਾਲੇ ਵੀ ਬਹੁਤ ਨੇ, ਮਾੜੇ ਕਰਮ ਕਰਨ ਵਾਲੇ ਵੀ ਬਹੁਤ ਨੇ। ਗੁਰੂ ਜੀ ਦੇ ਬਚਨਾਂ 'ਤੇ ਅਮਲ ਕਰਕੇ ਭਲੇ ਲੋਕ ਜਾਗ ਪੈਂਦੇ ਆ, ਅੰਮ੍ਰਿਤ ਵੇਲਾ ਸਾਂਭ ਲੈਂਦੇ ਆ, ਨਾਮ ਧੰਨ ਇਕੱਠਾ ਕਰਦੇ ਆ, ਅਤੇ ਬੁਰਿਆਂ ਤੋਂ ਚੋਰਾਂ ਤੋਂ ਆਪਣਾ ਨਾਮ ਦਾ ਧੰਨ ਬਚਾ ਲੈਂਦੇ ਆ। ਜਿਹੜੇ ਸੌਂ ਜਾਂਦੇ ਆ ਗੂੜੀ ਨੀਂਦ, ਉਹਨਾਂ ਨੂੰ ਇਹ ਲੁੱਟ ਲੈਂਦੇ ਨੇ, ਅਤੇ ਪਿੱਛੋਂ ਫਿਰ ਜਦੋਂ ਲੁੱਟੇ ਜਾਂਦੇ ਆ ਫਿਰ ਪਛਤਾਵਾ ਕਰਦੇ ਆ। ਮੌਲੇ ਅੰਬ ਬਸੰਤ ਰੁੱਤ, ਔੜੀ ਅੱਕ ਸੁਫਲੀਆਂ ਫੁੱਲੀ ਭਰਿਆ। ਬਸੰਤ ਰੁੱਤ ਚੜ੍ਹਦੀ ਹੈ, ਬਸੰਤ ਰੁੱਤ ਦੇ ਵਿੱਚ ਜਿਹੜੀ ਹਰਿਆਵਲ ਹੈ ਬਨਸਪਤੀ ਮੌਲਦੀ ਹੈ, ਦਰਖਤਾਂ ਨੂੰ ਪੱਤੇ ਨਿਕਲਦੇ ਆ। ਅੰਬ ਵੀ ਇਸ ਰੁੱਤ ਦੇ ਵਿੱਚ ਮੌਲਦਾ ਹੈ, ਪਰ ਅੱਕ ਔੜੀ ਸੁੱਕੀ ਬਹਾਰ ਕਰਕੇ ਧੁੱਪਾਂ ਵਿੱਚ ਜਾ ਕੇ ਜਿੱਥੇ ਬਹੁਤੀ ਗਰਮੀ ਹੁੰਦੀ ਹੈ ਉੱਥੇ ਫਲਦਾ ਹੈ। ਮੀਂਹ ਦਾ ਅੱਕ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਅੰਬ ਨਾ ਲੱਗੇ ਖੱਖੜੀ, ਅੱਕ ਨਾ ਲੱਗੇ ਅੰਬ ਫਰਿਆ। ਕਹਿੰਦੇ ਅੰਬ ਨੂੰ ਖੱਖੜੀਆਂ ਨਹੀਂ ਲੱਗਦੀਆਂ, ਅੱਕ ਨਾਲ ਅੰਬ ਨਹੀਂ ਲੱਗਦੇ। ਹੁਣ ਜਿਹੋ ਜਿਹਾ ਬੀਜ ਬੀਜਿਆ ਹੋਇਆ ਉਹੀ ਜਿਹਾ ਫਲ ਲੱਗਦਾ ਹੈ। ਅੰਬ ਨੂੰ ਅੰਬ ਹੀ ਲੱਗਦੇ ਹੈ, ਅੱਕ ਨੂੰ ਕੱਕੜੀਆਂ ਲੱਗਦੀਆਂ ਨੇ। ਕਾਲੀ ਕੋਇਲ ਅੰਬ ਵਣ, ਅੱਕ ਤਿੱਡ ਚਿੱਤ ਮਿਤਾਲਾ ਹਰਿਆ। ਜਦੋਂ ਅੰਬਾਂ ਨੂੰ ਬੂਰ ਲੱਗਿਆ ਹੁੰਦਾ ਹੈ ਉਦੋਂ ਕਾਲੀ ਕੋਇਲ ਉੱਥੇ ਆ ਕੇ ਚਹਿਕਦੀ ਹੈ, ਉੱਥੇ ਆ ਕੇ ਨੱਚਦੀ ਹੈ, ਅੰਬਾਂ ਦੇ ਬੂਰ ਵਿੱਚੋਂ ਰਸ ਲੈਂਦੀ ਹੈ। ਅਤੇ ਦੂਜੇ ਪਾਸੇ ਜਦੋਂ ਅੱਕ ਨੂੰ ਅੱਕੜੀਆਂ ਲੱਗਦੀਆਂ, ਡੋਡੀਆਂ ਲੱਗਦੀਆਂ, ਉੱਥੇ ਟਿੱਡਾ ਆ ਕੇ ਛਾਲਾਂ ਮਾਰਦਾ ਫਿਰਦਾ, ਕਿਉਂਕਿ ਉਹਦਾ ਰਸ ਉਹਦਾ ਸਵਾਦ ਉਹਦੇ ਵਿੱਚ ਹੈ। ਮਨ ਪੰਖੇਰੂ ਬਿਰਖ ਭੇਦ, ਸੰਗ ਸੁਭਾਉ ਸੋਈ ਫਲ ਤਰਿਆ। ਫਿਰ ਕਹਿੰਦੇ ਮਨ ਪੰਛੀ ਹੈ, ਬ੍ਰਿਸ਼ਾਂ ਦੀ ਸੰਗਤ ਕਰਦਾ ਹੈ, ਸੰਗਤ ਦੇ ਭੇਦ ਕਰਕੇ ਜਿਹੋ ਜੀ ਸੰਗਤ ਕਰਦਾ ਹੈ ਉਹੀ ਜਿਹਾ ਇਹਦਾ ਸੁਭਾਅ ਬਣ ਜਾਂਦਾ ਹੈ, ਉਹੀ ਜਿਹਾ ਇਹਨੂੰ ਫਲ ਮਿਲਦਾ ਹੈ। ਕਬੀਰ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਬਾਣੀ ਵਿੱਚ ਦਰਜ ਹੈ। ਕਬੀਰ, ਮਨ ਪੰਖੀ ਭਇਓ, ਉੱਡ ਉੱਡ ਦਹਿ ਦਿਸ ਜਾਈ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਮਨ ਪੰਖੀ ਵਰਗਾ ਪੰਛੀ ਉਡਾਰੀ ਮਾਰਦਾ, ਸਾਰੀਆਂ ਦਿਸ਼ਾਵਾਂ ਦੇ ਵਿੱਚ ਉੱਡਿਆ ਫਿਰਦਾ, ਜਿਹੋ ਜਿਹੀ ਸੰਗਤ ਮਿਲਦੀ ਉਹਨੂੰ ਉਹੋ ਜਿਹਾ ਫਲ ਮਿਲਦਾ। ਗੁਰਮਤ ਡਰਦਾ ਸਾਧ ਸੰਗ, ਦੁਰਮਤ ਸੰਗ ਅਸਾਧ ਨਾ ਡਰਿਆ। ਹੁਣ ਜਿਹਨੂੰ ਗੁਰੂ ਦੀ ਮੱਤ ਆ ਗਈ ਉਹ ਸਾਧ ਸੰਗਤ ਦੇ ਨਾਲ ਜਾ ਕੇ ਮਿਲਦਾ, ਸਤ ਸੰਗਤ ਕਰਦਾ, ਪਰਮੇਸ਼ੁਰ ਤੋਂ ਡਰਦਾ ਰਹਿੰਦਾ, ਕਿਤੇ ਮੈਥੋਂ ਮਾੜਾ ਕਰਮ ਨਾ ਹੋ ਜੇ, ਮੈਥੋਂ ਕਿਸੇ ਦਾ ਬੁਰਾ ਨਾ ਹੋ ਜੇ, ਡਰਦਾ ਰਹਿੰਦਾ, ਗੁਰੂ ਦੇ ਭੈ ਵਿੱਚ ਰਹਿੰਦਾ। ਅਤੇ ਜਿਹੜਾ ਗੁਰੂ ਦੀ ਸੰਗਤ ਛੱਡ ਕੇ ਭੈੜੀ ਮੱਤ ਵਿੱਚ ਆ ਗਿਆ, ਕੁਸੰਗਤ ਵਿੱਚ ਚਲਿਆ ਗਿਆ, ਉਹ ਬੁਰਿਆਂ ਦੀ ਸੰਗਤ ਕਰਦਾ, ਉਹਨੂੰ ਸਾਧ ਸੰਗਤ ਤੋਂ ਡਰ ਲੱਗਦਾ, ਮਾੜੇ ਕਰਮ ਕਰਨ ਲੱਗਿਆ ਡਰਦਾ ਨਹੀਂ, ਉਹਨੂੰ ਸਤਸੰਗਤ ਤੋਂ ਡਰ ਲੱਗਦਾ, ਸਤਸੰਗਤ ਦੇ ਵਿੱਚ ਨਹੀਂ ਆਉਂਦਾ ਕਦੇ। ਭਗਤ ਬਸ਼ਲ ਪੀ ਆਖੀਐ, ਪਾਤਤ ਉਧਾਰਨ ਪਾਤਤ ਉਧਰਿਆ। ਹੁਣ ਪਰਮੇਸ਼ੁਰ ਨੂੰ ਭਗਤ ਬਸ਼ਲ ਕਿਹਾ ਜਾਂਦਾ,
ਭਗਤਾਂ ਦੀ ਰਾਖੀ ਕਰਨ ਵਾਲਾ ਕਿਹਾ ਜਾਂਦਾ ਹੈ, ਭਗਤਾਂ ਦਾ ਪਾਲਣਹਾਰਾ ਕਿਹਾ ਜਾਂਦਾ ਹੈ, ਅਤੇ ਪਾਪੀਆਂ ਦਾ ਉਧਾਰ ਵੀ ਕਰਦਾ ਹੈ। ਜਿਹੜੇ ਰੱਬ ਦੇ ਪਿਆਰੇ ਹੈ ਉਹਨਾਂ ਦੀ ਰੱਖਿਆ ਕਰਦਾ, ਜਿਹੜੇ ਪਾਪ ਕਮਾਉਂਦੇ ਹੈ ਉਹਨਾਂ ਦਾ ਉਧਾਰ ਕਰਦਾ। ਜਦੋਂ ਯਾਦ ਕਰਦੇ ਨੇ, ਜਦੋਂ ਸ਼ਰਨ ਵਿੱਚ ਆ ਜਾਂਦੇ ਹੈ, ਫਿਰ ਉਹਨਾਂ ਦਾ ਵੀ ਭਲਾ ਕਰ ਦਿੰਦਾ। ਜੋ ਤਿਸ ਭਾਣਾ ਸੋਈ ਤਰਿਆ, ਜਿਹੜਾ ਵੀ ਉਸ ਪਰਮੇਸ਼ੁਰ ਨੂੰ ਭਾ ਜਾਂਦਾ ਨਾਮ ਜਪ ਕੇ ਬੰਦਗੀ ਕਰਕੇ, ਉਹ ਹੀ ਤਰ ਜਾਂਦਾ। ਪਰਮੇਸ਼ੁਰ ਦਾ ਸੁਭਾਅ ਹੈ ਜਿਹੜਾ ਵੀ ਸ਼ਰਨ ਵਿੱਚ ਆਉਂਦਾ ਉਹਨੂੰ ਆਪਣੇ ਗਲ ਨਾਲ ਲਾ ਲੈਂਦਾ। ਜਦੋਂ ਸ਼ਰਨ ਆ ਕੇ ਡਿੱਗ ਪਿਆ ਫਿਰ ਉਹਦੇ ਔਗਣ ਨਹੀਂ ਚਿਤਾਰਦਾ, ਇਹ ਨਹੀਂ ਕਹਿੰਦਾ ਤੂੰ ਕਿੰਨੇ ਮਾੜੇ ਕਰਮ ਕੀਤੇ, ਪਰ ਡਿੱਗੇ ਪਏ ਨੂੰ ਫਿਰ ਆਪਣੇ ਗਲੇ ਨਾਲ ਲਾ ਲੈਂਦਾ। ਮਹਾਰਾਜ ਨੇ ਬਾਣੀ ਵਿੱਚ ਬਚਨ ਕੀਤਾ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ। ਬਸ ਆ ਕੇ ਡਿੱਗਣ ਦੀ ਦੇਰੀ ਹੈ, ਜਦੋਂ ਡਿੱਗ ਪਿਆ ਪਰਮੇਸ਼ੁਰ ਨੇ ਨਾਲ ਦੀ ਨਾਲ ਚੁੱਕ ਕੇ ਗਲੇ ਨਾਲ ਲਾ ਲੈਣਾ। ਫਿਰ ਜਿਵੇਂ ਮਾਂ ਬਾਪ ਦਾ ਸੁਭਾਅ ਹੁੰਦਾ, ਬੱਚੇ ਦੇ ਪਿਛਲੇ ਔਗਣਾਂ ਨੂੰ ਨਹੀਂ ਚਿਤਾਰਦੇ, ਆਪਣੀ ਬੁੱਕਲ ਵਿੱਚ ਮਾਂ ਬਿਠਾ ਲੈਂਦੀ ਹੈ। ਮਹਾਰਾਜ ਕਹਿੰਦੇ ਆ ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਪਿਛਲੇ ਔਗਣਾਂ ਨੂੰ ਬਖਸ਼ ਕੇ ਫਿਰ ਅੱਗੇ ਮਾਰਗ ਪਾਉਂਦੇ ਮਹਾਰਾਜ ਜੀ। ਜੇ ਕਰ ਉਦਰੀ ਪੂਤਨਾ ਵਿਹ ਪਿਆਲਣ ਕੰਮ ਨਾ ਚੰਗਾ। ਪਤਤਾ ਨੂੰ ਜਿਹੜੇ ਪਤਤ ਹੈ ਮਾੜੇ ਕਰਮ ਕਰਨ ਵਾਲੇ ਹੈ ਉਹਨਾਂ ਦਾ ਵੀ ਭਲਾ ਹੋ ਜਾਂਦਾ ਗੁਰੂ ਦੀ ਸ਼ਰਨ ਵਿੱਚ ਆ ਕੇ। ਅਤੇ ਜਿਨ੍ਹਾਂ ਨੇ ਮਾੜਾ ਸੋਚਿਆ ਕਿਸੇ ਦਾ, ਮਾੜਾ ਕਰਨ ਦਾ ਯਤਨ ਕੀਤਾ, ਉਹਨਾਂ ਨੂੰ ਫਲ ਮਿਲ ਗਿਆ। ਕਹਿੰਦੇ ਭਾਵੇਂ ਪੂਤਨਾ ਰਾਕਸ਼ੀ ਕ੍ਰਿਸ਼ਨ ਨੂੰ ਜ਼ਹਿਰ ਪਿਆਉਣ ਵਾਸਤੇ ਆਈ, ਆਪਣੇ ਦੁੱਧਾਂ ਨੂੰ ਜ਼ਹਿਰ ਲਾ ਕੇ ਆਈ ਵੀ ਇਹਨੂੰ ਮਾਰਨਾ, ਪਰੰਤੂ ਵਿਆਹ ਪਿਆਉਣਾ ਕੰਮ ਚੰਗਾ ਨਹੀਂ ਹੈ। ਉਹ ਆਈ ਮਾੜੀ ਸੋਚ ਕਰਕੇ ਸੀ, ਪਰ ਕ੍ਰਿਸ਼ਨ ਦੇ ਸੰਪਰਕ ਵਿੱਚ ਆਈ ਉਹਦਾ ਭਲਾ ਹੋਇਆ। ਦੂਜੀ ਉਦਾਹਰਨ ਦਿੰਦੇ ਕਹਿੰਦੇ ਗਨਕਾ ਉਧਰੀ ਆਖੀ ਹੈ ਪਰ ਘਰ ਜਾਏ ਨਾ ਲਈਏ ਪੰਗਾ। ਵੇਸਵਾ ਦਾ ਮੁਕਤ ਹੋਣਾ ਸੁਣ ਕੇ ਪ੍ਰਾਏ ਘਰਾਂ ਦੇ ਵਿੱਚ ਜਾ ਕੇ ਪਾਪ ਕਰਨ ਵਾਲੀ ਕਲੰਕ ਨਾ ਲਈਏ। ਵੇਸਵਾ ਦਾ ਸੁਭਾਅ ਹੈ ਆਪਣਾ ਤਨ ਵੇਚਦੀ ਹੈ ਅਤੇ ਪੈਸਾ ਕਮਾਉਂਦੀ ਹੈ, ਸਾਰੀ ਉਮਰ ਮਾੜੇ ਕਰਮ ਕਰਦੀ ਹੈ। ਉਹਦਾ ਉਧਾਰ ਹੋਣਾ ਸੋਚ ਵੀ ਨਹੀਂ ਸਕਦਾ ਕੋਈ। ਇੱਕ ਫਕੀਰ ਕਿਸੇ ਗਣਕਾ ਦੇ ਬੇਸਵਾ ਦੇ ਦੁਆਰੇ 'ਤੇ ਗਿਆ, ਦਰਵਾਜ਼ਾ ਖੜਕਾਇਆ। ਬੇਸਵਾ ਨੇ ਸੋਚਿਆ ਜਿਵੇਂ ਆਮ ਲੋਕ ਆਉਂਦੇ ਹੈ ਉਹੀ ਬਿਰਤੀ ਲੈ ਕੇ ਇਹ ਆਇਆ ਹੋਵੇਗਾ। ਸਾਹਮਣੇ ਦੇਖਿਆ ਇੱਕ ਫਕੀਰ ਖੜਾ ਹੈ। ਫਕੀਰ ਨੂੰ ਪੁੱਛਿਆ ਬਾਬਾ ਦੱਸ ਕਿਵੇਂ ਆਇਆ। ਅੱਗੋਂ ਫਕੀਰ ਨੇ ਕਿਹਾ ਧੀਏ ਕੁਝ ਖਾਣ ਵਾਸਤੇ ਚਾਹੀਦਾ। ਕਹਿਣ ਲੱਗੀ ਬਾਬਾ ਤੂੰ ਰੱਬ ਦਾ ਪਿਆਰਾ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ ਦਿਸਦਾ ਹੈ, ਮੈਂ ਤਾਂ ਪਾਪਣ ਹਾਂ, ਮੇਰੇ ਤਾਂ 24 ਘੰਟੇ ਪਾਪ ਹੀ ਕਰਦੀ ਹਾਂ ਮੈਂ। ਕਹਿਣ ਲੱਗੇ ਧੀਏ ਤੂੰ ਪਾਪ ਕਰਦੀ ਹੈ, ਮੈਂ ਤਾਂ ਨਹੀਂ ਕਰਦਾ। ਜੋ ਧੀ ਕਹਿ ਕੇ ਬੁਲਾਇਆ, ਇਹ ਉਸ ਵੇਸਵਾ ਦੇ ਜੀਵਨ ਵਿੱਚ ਪਹਿਲਾ ਸਮਾਂ ਸੀ ਕਿ ਕਿਸੇ ਨੇ ਧੀ ਕਹਿ ਕੇ ਬੁਲਾਇਆ। ਨਹੀਂ ਬਾਕੀ ਪੁੱਠੇ ਸਿੱਧੇ ਸ਼ਬਦਾਂ ਨਾਲ ਬੁਲਾਉਣ ਵਾਲੇ ਤਾਂ ਬੜੇ ਆਉਂਦੇ ਆ, ਕੋਈ ਕੁਝ ਕਹਿ ਕੇ ਬੁਲਾਉਂਦਾ, ਕੋਈ ਕੁਝ ਕਹਿ ਕੇ ਬੁਲਾਉਂਦਾ ਹੈ। ਪਰ ਜਦੋਂ ਇਸ ਰੱਬ ਦੇ ਪਿਆਰੇ ਨੇ ਧੀ ਕਹਿ ਕੇ ਬੁਲਾਇਆ, ਵੇਸਵਾ ਦਾ ਹਿਰਦਾ ਅੰਦਰੋਂ ਬੈਰਾਗ ਵਿੱਚ ਆਇਆ, ਅੱਖਾਂ ਵਿੱਚ ਪਾਣੀ ਆਇਆ, ਤਾਂ ਫਕੀਰ ਨੇ ਪੁੱਛਿਆ ਧੀਏ ਕੀ ਗੱਲ ਹੈ, ਅੱਖਾਂ 'ਚ ਪਾਣੀ ਕਿਉਂ ਆਇਆ? ਕਹਿਣ ਲੱਗੇ ਬਾਬਾ ਜੀ ਮੇਰੇ ਘਰ ਬੜੇ ਲੋਕ ਆਉਂਦੇ ਨੇ, ਆਪਣੀ ਹਵਸ਼ ਪੂਰੀ ਕਰਕੇ ਚਲੇ ਜਾਂਦੇ ਨੇ, ਪਰ ਅੱਜ ਕੋਈ ਮੈਨੂੰ ਧੀ ਕਹਿ ਕੇ ਬੁਲਾ ਰਿਹਾ ਹੈ ਕਿ ਸਿਰਫ ਤੁਸੀਂ ਹੋ? ਅੱਜ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਮੈਂ ਆਪਣੇ ਬਾਪ ਨਾਲ ਗੱਲਾਂ ਕਰਦੀ ਹਾਂ, ਮੈਨੂੰ ਸ਼ਰਮ ਆਉਂਦੀ ਹੈ ਕਿ ਮੇਰੇ ਬਾਪ ਦੇ ਸਾਹਮਣੇ ਮੈਂ ਕਿਹੋ ਜਿਹੇ ਕਰਮ ਕਰ ਰਹੀ ਹਾਂ। ਫਿਰ ਅੰਦਰੋਂ ਹਿਰਦਾ ਧੋਤਾ ਗਿਆ, ਪਾਪ ਦੂਰ ਹੋ ਗਏ, ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕੀਤੀ, ਐ ਸਾਈਂ ਦੇ ਬੰਦੇ ਕਿਸੇ ਪ੍ਰਕਾਰ ਮੇਰਾ ਵੀ ਭਲਾ ਹੋ ਸਕਦਾ, ਮੇਰੀ ਤਾਂ ਸਾਰੀ ਉਮਰ ਪਾਪਾਂ ਦੇ ਵਿੱਚ ਹੀ ਲੰਘ ਗਈ। ਫਕੀਰ ਨੇ ਕਿਹਾ ਧੀਏ ਤੂੰ ਰਾਮ ਰਾਮ ਜਪਿਆ ਕਰ,
ਕਹਿਣ ਲੱਗੀ ਕਿੰਨਾ ਕੁ ਚਿਰ ਜਪੂੰ, ਸਾਰੀ ਦਿਹਾੜੀ ਤੇ ਮੈਂ ਰਾਮ ਨਾਮ ਜਪਿਆ ਨਹੀਂ ਜਾਣਾ। ਫਿਰ ਇੱਕ ਜੁਗਤ ਹੁੰਦੀ ਹੈ ਰੱਬ ਦੇ ਪਿਆਰੇ ਜੁਗਤ ਨਾਲ ਕਿਸੇ ਦਾ ਭਲਾ ਕਰ ਦਿੰਦੇ ਆ। ਉਹਨੂੰ ਕਿਹਾ ਤੂੰ ਇੱਕ ਤੋਤਾ ਰੱਖੀ, ਤੋਤੇ ਨੂੰ ਰਾਮ ਰਾਮ ਕਹਿਣਾ ਸਿਖਾ ਦੀ, ਉਹਨੂੰ ਪੜ੍ਹਾ, ਸਵੇਰੇ ਵੀ ਪੜ੍ਹਾਇਆ ਕਰ, ਦੁਪਹਿਰੇ ਵੀ ਪੜ੍ਹਾਇਆ ਕਰ, ਸ਼ਾਮ ਨੂੰ ਵੀ ਪੜ੍ਹਾਇਆ ਕਰ। ਦੇਖੀ ਤੂੰ ਥੋੜ੍ਹੇ ਦਿਨਾਂ ਵਿੱਚ ਤੋਤਾ ਤੇਰੇ ਮਗਰ ਮਗਰ ਰਾਮ ਰਾਮ ਕਹਿਣਾ ਸਿੱਖ ਜਾਏਗਾ। ਜਦੋਂ ਤੂੰ ਰਾਮ ਬੋਲਿਆ ਕਰੇਗੀ ਉਹ ਵੀ ਰਾਮ ਬੋਲਿਆ ਕਰੂ, ਜੇ ਤੂੰ ਭੁੱਲ ਜਾ ਕਰੇਗੀ ਤਾਂ ਰਾਮ ਤੋਤੇ ਨੇ ਬੋਲੀ ਜਾਣਾ ਹੈ। ਉਹਨੇ ਤੋਤਾ ਲਿਆ, ਰਾਮ ਰਾਮ ਜਪਾਇਆ, ਸਿੱਖ ਗਿਆ ਤੋਤਾ। ਹੁਣ ਜਦੋਂ ਉਹ ਲੜਕੀ ਰਾਮ ਰਾਮ ਜਪਦੀ ਹੈ ਤੋਤਾ ਵੀ ਬੋਲਦਾ ਹੈ, ਲੜਕੀ ਕਿਤੇ ਭੁੱਲ ਜਾਂਦੀ ਹੈ ਅਤੇ ਤੋਤਾ ਰਾਮ ਰਾਮ ਬੋਲੀ ਜਾਂਦਾ ਹੈ। ਗਣਕਾ ਦਾ ਉਧਾਰ ਇਹਦੇ ਨਾਲ ਹੀ ਹੋ ਗਿਆ। ਮਹਾਰਾਜ ਨੇ ਬਾਣੀ ਵਿੱਚ ਵੀ ਕੀ ਕਿਹਾ, ਬਾਣੀ ਵਿੱਚ ਵੀ ਜ਼ਿਕਰ ਕੀਤਾ, ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਬਾਲਮੀਕ ਨਿਸਤਾਰਿਆ ਮਾਰੇ ਵਾਟ ਨਾ ਹੋਏ ਨਸੰਗਾ। ਹੁਣ ਬਾਲਮੀਕ ਨੂੰ ਰੱਬ ਨੇ ਤਾਰ ਦਿੱਤਾ, ਸੀ ਧਾੜਵੀ, ਧਾੜਵੀ ਹੋ ਕੇ ਲੋਕਾਂ ਨੂੰ ਲੁੱਟਦਾ ਸੀ, ਮਾੜੇ ਕਰਮ ਕਰਦਾ ਸੀ, ਪਰ ਜਦੋਂ ਪਰਮੇਸ਼ੁਰ ਦੀ ਨਿਗਾਹ ਸਿੱਧੀ ਹੋਈ ਉਹ ਡਾਕੇ ਮਾਰਨੇ ਛੱਡ ਤੇ ਪਰਮੇਸ਼ੁਰ ਦੀ ਬੰਦਗੀ ਕਰਨ ਲੱਗ ਪਿਆ, ਉਹਦਾ ਭਲਾ ਹੋ ਗਿਆ। ਫੰਦ ਕਿ ਉਧਰ ਹੈ ਆਖੀ ਅੰਨ ਸਾਹੀ ਪਾਏ ਨਾ ਫੜੀਐ ਟੰਗਾ। ਇੱਕ ਸ਼ਿਕਾਰੀ, ਫੰਦ ਕੁੰਦਾ ਸ਼ਿਕਾਰ ਕਰਨ ਵਾਲਾ, ਚਿੜੀ ਨੂੰ ਮਾਰ ਕੇ ਅੰਤ ਨੂੰ ਉਧਰਿਆ ਦੇਖ ਕੇ ਫਾਹੀਆਂ ਪਾ ਕੇ ਚਿੜੀ ਦੀਆਂ ਟੰਗਾਂ ਨਾ ਫੜੀਏ, ਭਾਵ ਜਿਹੜਾ ਸ਼ਿਕਾਰੀ ਹੈ ਉਹ ਜਾਨਵਰ ਨੂੰ ਮਾਰਦਾ, ਮਾਰ ਕੇ ਲੱਤਾਂ ਤੋਂ ਫੜਕੜ ਕੇ ਖਿੱਚ ਲਿਆਉਂਦਾ, ਉਹਨੂੰ ਦੁੱਖ ਨਾ ਦੇਈਏ। ਫੰਦਕ ਜਦੋਂ ਸ਼ਿਕਾਰ ਕਰਦਾ ਤਾਂ ਜੀਵ ਨੂੰ ਤੜਫਾਉਂਦਾ, ਕਹਿੰਦੇ ਤੜਫਾਉਣਾ ਨਹੀਂ ਚਾਹੀਦਾ। ਇਹ ਫੰਦਕ ਸਾਡੇ ਆਸੇ ਪਾਸੇ ਵੀ ਭੱਜੇ ਫਿਰਦੇ ਆ, ਸ਼ਿਕਾਰੀ ਸਾਡਾ ਜੀਵ ਹੈ, ਜੀਵ ਰੂਪੀ ਆਤਮਾ ਨੂੰ ਸ਼ਿਕਾਰ ਕਰਨ ਵਾਸਤੇ ਪੰਜ ਸ਼ਿਕਾਰੀ ਹਰ ਵੇਲੇ ਤਿਆਰ ਬੈਠੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇੱਕ ਤੋਂ ਬਚਿਆ ਦੂਜੇ ਨੇ ਨਿਸ਼ਾਨਾ ਮਾਰ ਜਾਣਾ, ਦੂਜੇ ਤੋਂ ਬਚਿਆ ਤੀਜੇ ਦਾ ਡਰ ਹੈ, ਤੀਜੇ ਬਚਿਆ ਚੌਥੇ ਪੰਜਵੇਂ ਦਾ ਡਰ ਹੈ। ਜੇ ਕਸਾਈ ਦਰਿਆ ਜੀਆਂ ਘਾਏ ਨਾ ਖਾਈਐ ਭੰਗਾ। ਫਿਰ ਕਹਿੰਦੇ ਕਸਾਈ ਜੀਵ ਨੂੰ ਵੱਢਦਾ ਹੈ, ਬੱਕਰੇ ਬੱਕਰੀ ਨੂੰ ਵੱਢਦਾ ਹੈ। ਹੁਣ ਸਾਰੀ ਉਮਰ ਕਸਾਈ ਪੂਣਾ ਕਰਦਾ ਰਿਹਾ, ਦਾਤਰੇ ਤਿੱਖੇ ਕਰਕੇ ਜੀਵਾਂ ਨੂੰ ਵੱਢਦਾ ਰਿਹਾ। ਜੇਕਰ ਸਦਨਾ ਕਸਾਈ ਮੁਕਤ ਹੋ ਗਿਆ, ਹੁਣ ਸਦਨੇ ਕਸਾਈ ਨਾਲ ਵੀ ਇਹ ਘਟਨਾ ਵਾਪਰੀ ਸੀ। ਕਹਿੰਦੇ ਨੇ ਕਿ ਸਦਨਾ ਕਸਾਈ ਦਾ ਕੰਮ ਕਰਦਾ ਹੈ, ਮਾਸ ਵੇਚਦਾ। ਇੱਕ ਦਿਨ ਦੁਕਾਨ ਆਪਦੀ ਬੰਦ ਕਰਕੇ, ਮਾਸ ਸਾਰਾ ਵਿਕ ਗਿਆ, ਦੁਕਾਨ ਬੰਦ ਕਰੇ ਕਰਕੇ ਜਾਣ ਲੱਗਿਆ ਅਤੇ ਕੋਈ ਗਾਹਕ ਆ ਗਿਆ, ਕਹਿੰਦਾ ਸਦਨਿਆ ਮੈਨੂੰ ਮਾਸ ਚਾਹੀਦਾ, ਮੀਟ ਚਾਹੀਦਾ, ਘਰ ਵਿੱਚ ਪ੍ਰਾਹੁਣੇ ਆਏ ਨੇ। ਉਹਨੂੰ ਜਵਾਬ ਦੇ ਦਿੱਤਾ, ਕਹਿੰਦਾ ਵੀ ਨਹੀਂ ਮੇਰੇ ਕੋਲ ਨਹੀਂ ਹੈ, ਹੁਣ ਨਹੀਂ ਹੈ, ਕੱਲ੍ਹ ਹੈ ਜੀ। ਕਹਿੰਦੇ ਨਹੀਂ ਚਾਹੀਦਾ, ਜ਼ਰੂਰ ਹੈ। ਹੁਣ ਸਦਨਾ ਜਵਾਬ ਦੇ ਰਿਹਾ ਅਤੇ ਉਹ ਮਿੰਨਤਾਂ ਕਰ ਕਰਕੇ ਸਦਨੇ ਨੂੰ ਮਜਬੂਰ ਕਰ ਲਿਆ ਵੀ ਚੱਲ ਮੈਨੂੰ ਥੋੜ੍ਹਾ ਜਿਹਾ ਦੇ ਦੇ। ਉਹਨੇ ਜਾਂਦੇ ਜਾਨਵਰ ਦੀ ਇੱਕ ਥੋੜ੍ਹੀ ਟੰਗ ਵੱਢੀ, ਉਹਨੂੰ ਮਾਸ ਦੇਣ ਲੱਗਾ, ਜਦੋਂ ਮਾਰ ਲੱਗਿਆ ਨਾ ਟੰਗ 'ਤੇ, ਕਹਿਣ ਲੱਗਿਆ, ਉੱਥੇ ਕਹਾਣੀ ਦੱਸੀ ਆ ਵੀ ਉਹ ਜਿਹੜਾ ਬੱਕਰਾ ਸੀ ਸਦਨੇ ਵੱਲ ਦੇਖ ਕੇ ਹੱਸ ਪਿਆ। ਸਦਨਾ ਹੈਰਾਨ ਹੋਇਆ ਵੀ ਤੂੰ ਹੱਸਿਆ ਕਿਉਂ? ਕਹਿੰਦਾ ਸਦਨਿਆ ਪਤਾ ਨਹੀਂ ਕਿੰਨੇ ਕੁ ਜਨਮ ਤੂੰ ਕਸਾਈ ਬਣਿਆ ਅਤੇ ਮੈਂ ਬੱਕਰਾ ਬਣਿਆ, ਤੂੰ ਮੈਨੂੰ ਵੱਢਦਾ ਰਿਹਾ। ਪਤਾ ਨਹੀਂ ਕਿੰਨੇ ਜਨਮ ਮੈਂ ਕਸਾਈ ਬਣਿਆ, ਤੂੰ ਬੱਕਰਾ ਬਣਿਆ, ਵੱਢਦਾ ਰਿਹਾ, ਆਪਣਾ ਲੈਣ ਦੇਣਾ ਹੀ ਚੱਲੀ ਜਾਂਦਾ। ਪਰ ਜਿਹੜਾ ਅੱਜ ਕੰਮ ਤੂੰ ਕਰਨ ਲੱਗਿਆ ਇਹ ਆਪਣੇ ਕਦੇ ਨਹੀਂ ਕੀਤਾ, ਜਾ ਤੇ ਮੈਨੂੰ ਪੂਰੇ ਨੂੰ ਮਾਰ, ਹੁਣ ਤੂੰ ਲੱਤ ਵੱਢ ਕੇ ਇਹਦੀ ਖੁਰਾਕ ਪੂਰੀ ਕਰ ਦੇਗਾ, ਮੈਂ ਸਾਰੀ ਰਾਤ ਤੜਫ ਹੀ ਜਾਊਂ। ਇਹ ਨਿਆਉਂਦਾ ਨਾ ਆਪਾਂ, ਇਹ ਕਰਮ ਨਾ ਕਰ। ਉੱਥੋਂ ਸਦਨੇ ਨੂੰ ਫਿਰ ਗਿਆਨ ਹੋ ਗਿਆ, ਉੱਥੇ ਆਪਣਾ ਹਥਿਆਰ ਰੱਖ ਕੇ ਕਸਾਈ ਪੁਣਾ ਛੱਡ ਕੇ ਪਰਮੇਸ਼ੁਰ ਦੀ ਬੰਦਗੀ ਕਰਨ ਲੱਗ ਪਿਆ। ਕਹਿੰਦੇ ਬੰਦਗੀ ਕਰਦਿਆਂ ਕਰਦਿਆਂ ਸੱਚ ਦੇ ਮਾਰਗ 'ਤੇ ਤੁਰ ਪਿਆ, ਅਤੇ ਸੱਚ ਦੇ ਮਾਰਗ 'ਤੇ ਤੁਰਦਿਆਂ ਤੁਰਦਿਆਂ ਇੰਨਾ ਗਹਿਰਾ ਚੱਲਿਆ ਗਿਆ, ਸੱਚ ਦੀਆਂ ਗੱਲਾਂ ਸਦਨੇ ਨੇ ਕੀਤੀਆਂ ਅਤੇ ਸਤਿਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਭਗਤ ਸਦਨੇ ਦੀ ਬਾਣੀ
ਉਹਦੇ ਕੀਤੇ ਹੋਏ ਸ਼ਬਦ ਉਚਾਰਨ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਤੇ ਵੀ ਸਦਨੇ ਨੇ ਸੱਚ ਬੋਲਿਆ। ਉਹਦੀਆਂ ਰੀਸਾਂ ਨਹੀਂ ਕੋਈ ਕਰ ਸਕਦਾ। ਜੀਆਂ ਨੂੰ ਮਾਰ ਕੇ ਭੋਗ ਨਾ ਖਾਈਏ, ਭਾਵ ਆਪਣੀ ਹਾਨੀ ਜਾਂ ਨਾਸ਼ ਨਾ ਕਰੀਏ। ਪਾਰ ਉਤਾਰੇ ਬੋਹਿਥਾ ਸੋਏ ਨਾ ਲੋਹਾ ਨਾ ਹੀ ਇੱਕ ਰੰਗਾ। ਬੋਹਿਤ ਕਹਿੰਦੇ ਆ ਜਹਾਜ਼ ਨੂੰ। ਜਹਾਜ਼ ਲੋਹੇ ਦਾ ਬਣਿਆ ਹੁੰਦਾ ਅਤੇ ਸੋਨੇ ਨੂੰ ਦੋਨਾਂ ਨੂੰ ਪਾਰ ਕਰ ਦਿੰਦਾ। ਜਹਾਜ਼ ਲੋਹੇ ਦਾ ਭਰਿਆ ਹੋਇਆ, ਅੱਜ ਕੱਲ੍ਹ ਤਾਂ ਲੋਹੇ ਦਾ ਜਹਾਜ਼ ਬਣਿਆ ਹੋਇਆ, ਉੱਡ ਜਾਂਦਾ ਅਸਮਾਨਾਂ ਦੇ ਵਿੱਚ ਬਹੁਤ ਭਾਰ ਲੈ ਕੇ। ਪਰ ਪਹਿਲਾਂ ਜਿਹੜੇ ਸਮੁੰਦਰੀ ਜਹਾਜ਼ ਆ ਲੱਕੜ ਦੇ ਬੇੜੇ ਹੁੰਦੇ ਸੀ। ਹੁਣ ਲੱਕੜ ਦੇ ਬੇੜੇ ਵਿੱਚ ਚਾਹੇ ਲੱਕੜਾਂ ਲੱਦ ਦਈਏ, ਚਾਹੇ ਸੋਨਾ ਲੱਦ ਦਈਏ, ਚਾਹੇ ਲੋਹਾ ਲੱਦ ਦਈਏ, ਮਲਾਹ ਨੇ ਉਹਨੂੰ ਪਾਰ ਕਰ ਦੇਣਾ। ਲੋਹਾ ਅਤੇ ਸੋਨਾ ਬੇੜੀ ਵਾਸਤੇ ਕੋਈ ਕੀਮਤ ਨਹੀਂ ਰੱਖਦੇ, ਉਹਦੇ ਵਾਸਤੇ ਭਾਰ ਹੈ। ਦੁਨੀਆ ਵਾਸਤੇ ਮਹਿੰਗੀ ਸਸਤੀ ਚੀਜ਼ ਹੋ ਸਕਦੀ ਹੈ। ਇਤ ਪਰਵਾਸੈ ਰਹਿਣ ਕੁਟੰਗਾ। ਇਸੇ ਭਰੋਸੇ ਦੇ ਉੱਤੇ ਰਹਿਣਾ ਮਾੜਾ ਕੰਮ ਹੈ। ਭਾਵ ਕਿ ਕਿਸੇ ਦੇ ਭਰੋਸੇ 'ਤੇ ਆਪਣਾ ਜੀਵਨ ਨਹੀਂ ਜਿਉਣਾ, ਭਰੋਸਾ ਕਰਨਾ ਤਾਂ ਕੇਵਲ ਗੁਰੂ 'ਤੇ ਕਰਨਾ ਹੈ। ਜਿਵੇਂ ਮਾੜਿਆਂ ਦੀ ਸੰਗਤ ਕਰਕੇ ਚੰਗੇ ਵਿਗੜ ਜਾਂਦੇ ਆ, ਚੰਗਿਆਂ ਦੀ ਸੰਗਤ ਕਰਕੇ ਮਾੜਿਆਂ ਦਾ ਵੀ ਉਧਾਰ ਹੋ ਜਾਂਦਾ ਹੈ, ਉਹ ਸਿੱਧੇ ਰਾਹ ਆ ਜਾਂਦੇ ਆ। ਮਹਾਰਾਜ ਜੀ ਕਹਿੰਦੇ ਸੰਗਤ ਕਰੀਆ ਸਾਧ ਕੀ। ਜੇ ਸੰਗਤ ਕਰਨੀ ਹੈ ਤਾਂ ਸਾਧੂ ਦੀ ਕਰ, ਜਿਹਨੇ ਆਪਣੇ ਆਪ ਨੂੰ ਸਾਧਿਆ ਹੋਇਆ, ਜਿਹੜਾ ਸਾਡਾ ਭਲਾ ਕਰਦਾ। ਕੁਛ ਸੰਗਤ ਨਹੀਂ ਕਰਨੀ, ਮਾੜਿਆਂ ਦੀ ਸੰਗਤ ਨਹੀਂ ਕਰਨੀ। ਮਾੜਿਆਂ ਦੀ ਸੰਗਤ ਵਿੱਚ ਜਾ ਕੇ ਸਾਡੇ ਜੀਵਨ ਦਾ ਨੁਕਸਾਨ ਹੋ ਜਾਂਦਾ ਹੈ, ਪਾਪੀ ਹੋ ਜਾਂਦੇ ਆ ਬੰਦੇ। ਜਿਹੜੇ ਪਤਿਤ ਲੋਕ ਹੈ, ਮਾੜੇ ਕਰਮ ਕਰਨ ਵਾਲੇ ਹੈ, ਪਰਮੇਸ਼ੁਰ ਦਾ ਬਿਰਧ ਹੈ ਸੁਭਾਅ ਹੈ, ਉਹਨਾਂ ਦਾ ਭਲਾ ਕਰ ਦਿੰਦਾ ਹੈ। ਪਾਪੀ ਲੋਕ ਜਦੋਂ ਨਾਮ ਜਪਦੇ ਹੈ ਤਾਂ ਪਰਮੇਸ਼ੁਰ ਦੇ ਨਾਲ ਪ੍ਰੇਮ ਪੈ ਜਾਂਦਾ ਹੈ। ਜੇ ਇਕੱਲਾ ਪਾਪ ਹੀ ਕਰਦੇ ਆ ਤਾਂ ਫਿਰ ਦਲੇਰ ਹੋ ਕੇ ਪਾਪ ਕਰਦੇ ਆ, ਪਾਪ ਕਰਨ ਲੱਗੇ ਡਰਦੇ ਨਹੀਂ। ਪਾਤਿਤ ਉਦਾਹਰਣ ਬਿਰਧ ਦਾ ਭਾਵ ਹੈ ਕਿ ਪਾਪੀ ਜਦੋਂ ਆਪਣੇ ਆਪ ਨੂੰ ਛੱਡ ਕੇ ਸਮਝ ਜਾਂਦਾ ਵੀ ਮੈਂ ਪਾਪ ਕਰਦਾ ਅਤੇ ਪਛਤਾਉਂਦਾ ਹੈ, ਉਦੋਂ ਪਰਮੇਸ਼ੁਰ ਉਹਦੇ 'ਤੇ ਦਿਆਲੂ ਹੁੰਦਾ, ਉਹਨੂੰ ਬਖਸ਼ ਲੈਂਦਾ ਹੈ। ਇਹ ਪਰਮੇਸ਼ੁਰ ਦਾ ਬਿਰਧ ਹੈ। ਕਿੰਨਾ ਵੀ ਔਗਣਾਂ ਦਾ ਭਰਿਆ ਹੋਇਆ ਪਰਮੇਸ਼ੁਰ ਦੇ ਦਰ 'ਤੇ ਆ ਕੇ ਨੱਕ ਰਗੜੇ, ਮਾਫ਼ੀ ਮੰਗੇ, ਪਛਤਾਵਾ ਕਰੇ, ਮਹਾਰਾਜ ਜੀ ਅੱਗੇ ਤੋਂ ਮੈਂ ਨਹੀਂ ਕਰਦਾ, ਤਾਂ ਪਰਮੇਸ਼ੁਰ ਬਖਸ਼ ਲੈਂਦਾ ਹੈ। ਕਈ ਲੋਕ ਕਹਿੰਦੇ ਨੇ ਕਿ ਪਰਮੇਸ਼ੁਰ ਪਾਪ ਬਖਸ਼ ਨਹੀਂ ਸਕਦਾ, ਉਸ ਭੁੱਲ ਕੱਟਣ ਵਾਸਤੇ ਭੇਤ ਗੁਰਾਂ ਨੇ ਦੱਸਿਆ। ਪਰਮੇਸ਼ੁਰ ਨੂੰ ਪਾਤਿਤ ਉਧਾਰ ਕਿਹਾ। ਪਰਮੇਸ਼ੁਰ ਪਾਪੀਆਂ ਦਾ ਵੀ ਭਲਾ ਕਰਦਾ ਹੈ, ਪਰ ਜਿਹੜਾ ਪਾਪ ਕਰਦਾ ਉਹਨੂੰ ਪਾਪ ਚੰਗਾ ਲੱਗਦਾ। ਪਾਪ ਹੈ ਤਾਂ ਬੁਰਾ, ਪਾਪੀ ਨੂੰ ਚੰਗਾ ਲੱਗਦਾ। ਮਹਾਰਾਜ ਜੀ ਬਾਣੀ ਵਿੱਚ ਬਚਨ ਕਰਦੇ ਹੈ, ਪਾਪ ਬੁਰਾ ਪਾਪੀ ਕੋ ਪਿਆਰਾ। ਸਾਰੀ ਦੁਨੀਆ ਕਹਿੰਦੀ ਹੈ ਪਾਪ ਮਾੜਾ, ਪਾਪ ਮਾੜਾ, ਪਰ ਜਿਹਨੂੰ ਪਾਪ ਕਰਨ ਦੀ ਆਦਤ ਪੈ ਗਈ ਉਹਨੂੰ ਚੰਗਾ ਲੱਗਦਾ। ਹੁਣ ਪਾਪੀ ਦੀ ਸੰਗਤ ਵੀ ਬੁਰੀ ਹੈ। ਪੈ ਖਜੂਰੀ ਜੀਵੀ ਹੈ ਚੜ ਖਜੂਰੀ ਚੜੋ ਨਾ ਝੜੋ ਨਾ ਕੋਈ। ਕਹਿੰਦੇ ਜੇਕਰ ਖਜੂਰ 'ਤੇ ਬੰਦਾ ਚੜ ਗਿਆ, ਉਤਰਨਾ ਆਉਂਦਾ ਨਹੀਂ, ਖਜੂਰ ਉੱਚੀ ਹੁੰਦੀ ਹੈ ਤਾਂ ਚੜ ਗਿਆ, ਪਰ ਥੱਲੇ ਉਤਰਨਾ ਨਹੀਂ ਆਉਂਦਾ, ਫਿਰ ਕਸਮਾਂ ਖਾਈ ਜਾਂਦਾ, ਸੁੱਖਾਂ ਸੁੱਖੀ ਜਾਂਦਾ, ਮੈਂ ਥੱਲੇ ਉਤਰਿਆ ਵਾਂ, ਥੱਲੇ ਉਤਰ ਆਉਂਦਾ ਫਿਰ ਮੁੱਕਰ ਜਾਂਦਾ, ਮੈਂ ਨਾ ਗਾਹ ਨੂੰ ਚੜ੍ਹਾਂ ਨਾ ਸੁੱਖ ਦੇਵਾਂ। ਹੁਣ ਜਿਹੜਾ ਖਜੂਰ 'ਤੇ ਚੜ੍ਹਦਾ, ਚੜ੍ਹ ਕੇ ਡਿੱਗ ਪਿਆ, ਡਿੱਗ ਕੇ ਜੇ ਜਿਉਂਦਾ ਰਹਿ ਜੇ ਤਾਂ ਸਮਝ ਲਓ ਕਿ ਉਹਦੇ 'ਤੇ ਕਿਰਪਾ ਹੈ। ਦੁਬਾਰਾ ਨਾ ਚੜ੍ਹੇ, ਇੱਕ ਵਾਰੀ ਗਲਤੀ ਕਰ ਲਈ ਦੁਬਾਰਾ ਨਾ ਕਰੇ। ਉੱਜੜ ਪਿਆ ਨਾ ਮਾਰੀ ਹੈ ਉੱਜੜ ਰਹਾ ਨਾ ਚੰਗਾ ਹੋਈ। ਜੇਕਰ ਕੋਈ ਉਜਾੜ ਦੇ ਵਿੱਚੋਂ ਬਚ ਕੇ ਆ ਜਾਵੇ, ਭਾਵ ਟੇਢੇ ਰਸਤੇ ਪੈ ਜੇ, ਜੰਗਲ ਦੇ ਵਿੱਚ ਫਸ ਜੇ, ਡਾਕੂ ਚੋਰਾਂ ਦੇ ਡਰ ਤੋਂ ਬਚ ਕੇ ਨਿਕਲ ਆਵੇ, ਜਾਨਵਰੀ ਜੰਗਲੀ ਜਾਨਵਰਾਂ ਤੋਂ ਬਚ ਕੇ ਆ ਜੇ, ਫਿਰ ਮੁੜ ਕੇ ਦੁਬਾਰਾ ਉਹ ਰਸਤੇ ਨਾ ਜਾਵੇ, ਕਿਉਂਕਿ ਇੱਕ ਵਾਰੀ ਬਚ ਗਿਆ, ਦੁਬਾਰਾ ਗਲਤੀ ਨਾ ਕਰੇ।
जे सप खड़ा उबरे सप न फड़िए अंत बिगोई। तीजी उदाहरण दिंदिया कहिंदे जे तुरद्यां तुरद्यां सप ते पैर टिक गया ते सप ने डंग मारिया पर बच गया, डंग निशाना पुक गया, बंदा बच गया। कहिंदे दुबारा गलती ना करे, सप नूं हाथ विच ना फड़े, ये सियाणे बंदे दा काम है। जे कोई वारी वारी गलती करदा फिर सप डंग मार जांदा, नुकसान हो जांदा है। वहन वहंदा निकल वन तुल है डुब मरे पलोई। ते जे कोई वगदे पानी दे विच छाल मारद पर तरना आउंदा नहीं, किसे तरीके वो बच के बाहर आ गया, मुड़ के दुबारा पानी विच ना जावे। जे दुबारा पानी विच जाएगा तो डुब के मर जाएगा। डुब के मरन नालों चंगा है अपना बचा

ਪ੍ਰੇਮਾ ਭਗਤੀ ਕਰਨੀ ਗੁਰੂ ਦੀ ਮੱਤ ਹੈ। ਜਿਹੜੇ ਗੁਰੂ ਦੀ ਮੱਤ ਸਿੱਖ ਕੇ ਪਰਮੇਸ਼ੁਰ ਦੀ ਪ੍ਰੇਮਾ ਭਗਤੀ ਕਰਦੇ ਹੈ, ਨਾਮ ਜਪਦੇ ਹੈ, ਸਿਮਰਨ ਕਰਦੇ ਹੈ, ਉਹਨਾਂ ਦੇ ਹਿਰਦੇ ਵਿੱਚੋਂ ਦੁਰਮੱਤ ਭਾਵ ਭੈੜੀ ਮੱਤ ਦੂਰ ਹੋ ਜਾਂਦੀ ਹੈ। ਭਾਓ ਭਗਤ ਗੁਰਮਤ ਹੈ, ਦੁਰਮਤ ਦਰਗਾਹ ਲਹਿ ਨਾ ਟੋਈ। ਭੈੜੀ ਮੱਤ ਵਾਲੇ ਕੁਰਾਏ ਪਏ ਹੋਏ, ਦਰਗਾਹ ਦੇ ਵਿੱਚ ਢੋਈ ਨਹੀਂ ਮਿਲਦੀ ਉਹਨਾਂ ਨੂੰ, ਗੁਰੂ ਦੇ ਦਰਬਾਰ ਵਿੱਚ ਸਤਿਕਾਰ ਨਹੀਂ ਮਿਲਦਾ। ਅੰਤਕ ਮਾਣਾ ਹੋਏ ਸਥੋਈ, ਉਹਨਾਂ ਦੇ ਨਾਲ ਕੋਈ ਸਾਥ ਨਹੀਂ ਕਰਦਾ। ਅੰਤ ਨੂੰ ਕਰਮ ਹੀ ਅੰਤ ਤੱਕ ਸਾਥ ਚੱਲਦਾ। ਚੱਲੇ ਕਮਾਣਾ ਸਾਥ, ਭਾਵ ਕੇ ਖੋਟੇ ਪੈਸਿਆਂ ਨੂੰ ਛੱਡ ਕੇ ਗੁਰਮਤ ਲੈ ਕੇ ਭੈੜੀ ਮੱਤ ਨੂੰ ਦੂਰ ਕਰ ਲਏ। ਪਾਪੀਆਂ ਦੀ ਸੰਗਤ ਛੱਡ ਕੇ ਪਰਮੇਸ਼ੁਰ ਦੇ ਪਿਆਰਿਆਂ ਦੀ ਸੰਗਤ ਕਰੇ ਤਾਂ ਭਲਾ ਹੋ ਜਾਂਦਾ। ਚੰਨਣ ਬਿਰਖ ਸੁਭਾਸ ਦੇਈ, ਚੰਨਣ ਕਰਦਾ ਬਿਰਖ ਸੁਭਾਈ। ਹੁਣ ਦੋ ਪੱਖ ਲੈ ਕੇ ਚੱਲਦੇ ਆ ਭਾਈ ਗੁਰਦਾਸ ਜੀ, ਇੱਕ ਭਲਾ ਇੱਕ ਬੁਰਾ। ਚੰਦਨ ਦਾ ਬ੍ਰਿਸ਼ ਬਹੁਤ ਚੰਗੀ ਵਾਸ਼ਨਾ ਦਿੰਦਾ ਹੈ, ਭਾਵੇਂ ਛੋਟਾ ਹੁੰਦਾ ਹੈ। ਜਿਹੜੇ ਉਹਦੇ ਨੇੜੇ ਬ੍ਰਿਸ਼ ਹੁੰਦੇ ਨੇ ਜੰਗਲ ਦੇ ਵਿੱਚ, ਉਹਨਾਂ ਨੂੰ ਵੀ ਸੁਗੰਧੀ ਦਿੰਦਾ, ਭਾਵ ਕਿ ਚੰਗਾ ਕੰਮ ਕਰਦਾ। ਹੁਣ ਜਿਹੜੇ ਲੋਕ ਨਾਮ ਜਪਦੇ ਹੈ, ਬੰਦਗੀ ਕਰਦੇ ਹੈ, ਸੇਵਾ ਕਰਦੇ ਹੈ, ਕਿਸੇ ਗਰੀਬ ਦੀ ਸਹਾਇਤਾ ਕਰਦੇ ਹੈ, ਜਿਹੜਾ ਉਹਨਾਂ ਕੋਲ ਆ ਕੇ ਬਹਿੰਦਾ ਉਹਨੂੰ ਉਹੀ ਜਿਹੀ ਸਲਾਹ ਦਿੰਦੇ ਆ ਵੀ ਆਹ ਕੰਮ ਕਰਿਆ ਕਰ। ਉਹ ਵੀ ਜਦੋਂ ਕੰਮ ਕਰਨ ਲੱਗ ਪੈਂਦੇ ਆ, ਉਹਨਾਂ ਵਿੱਚ ਵੀ ਨਾਮ ਦੀ ਸੁਗੰਧੀ ਆਉਂਦੀ ਹੈ, ਉਹਨਾਂ ਦੇ ਜੀਵਨ ਦੇ ਵਿੱਚ ਵੀ ਪੁੰਨ ਕਰਨ ਦੀ ਇੱਛਾ ਜਗਦੀ ਹੈ, ਉਹਨਾਂ ਦੇ ਜੀਵਨ ਦੇ ਵਿੱਚ ਵੀ ਕਿਸੇ ਲੋੜਵੰਦ ਦੀ ਸਹਾਇਤਾ ਕਰਨ ਦੀ ਇੱਛਾ ਜਗਦੀ ਹੈ। ਉਹਨਾਂ ਨੂੰ ਵੀ ਸਮਝ ਆ ਜਾਂਦੀ ਹੈ ਕਿ ਗੁਰੂ ਦਾ ਬਚਨ ਹੈ ਕਿ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਕਿਸੇ ਦੀ ਸਹਾਇਤਾ ਕਰਨੀ ਹੈ। ਗਿਆਨ ਮਿਲ ਗਿਆ, ਨਾਮ ਜਪਣ ਵਾਲਿਆਂ ਦੀ ਸੰਗਤ ਕਰਕੇ ਚੰਦਨ ਦੀ ਵਾਸਨਾ ਵਾਂਗੂ ਜੀਵਨ ਵਿੱਚੋਂ ਵਾਸਨਾ ਆਉਣ ਲੱਗ ਪੈਂਦੀ ਹੈ। ਖਹਿੰਦੇ ਬਾਸਾਂ ਅੱਗ ਤੁਖ, ਆਪ ਜਲੇ ਪਰਿਵਾਰ ਜਲਾਏ। ਹੁਣ ਜੰਗਲ ਵਿੱਚ ਜਿੱਥੇ ਚੰਦਨ ਦਾ ਬੂਟਾ ਹੈ, ਉਹਦੇ ਕੋਲੇ ਥੋੜ੍ਹੀ ਵਾਟ 'ਤੇ ਬਾਂਸ ਦਾ ਬਹੁਤ ਉੱਚਾ ਲੰਮਾ ਬੂਟਾ ਹੈ, ਬਾਂਸ ਖੜ੍ਹਾ। ਹੁਣ ਬਾਂਸ ਉੱਚਾ ਬਹੁਤ ਹੈ, ਲੰਮਾ ਬਹੁਤ ਹੈ, ਪਰ ਉਹਨੂੰ ਆਪਣੇ ਉੱਚੇ ਹੋਣ ਦਾ ਮਾਣ ਹੈ। ਉਹਨੂੰ ਆਪਣੇ ਪੈਰਾਂ 'ਚ ਪਏ ਹੋਏ ਚੰਦਨ ਨੂੰ ਦਿਖਾਈ ਨਹੀਂ ਦਿੰਦੇ, ਆਪਣੇ ਹੋਮੇ ਵਿੱਚ ਹੀ ਖੜ੍ਹਾ, ਉਹਦੇ ਵਿੱਚੋਂ ਕਦੇ ਸੁਗੰਧੀ ਨਹੀਂ ਆਉਂਦੀ। ਉੱਚਾ ਲੰਮਾ ਹੁੰਦਾ, ਹਵਾ ਆਉਂਦੀ ਹੈ, ਬਾਂਸ ਝੂਲਦੇ ਹੈ, ਫਿਰ ਉਹ ਬਾਂਸ ਜਦੋਂ ਜ਼ੋਰ ਦੀ ਝੂਲਦੇ ਆ, ਬਾਂਸ ਨਾਲ ਬਾਂਸ ਖਹਿ ਜਾਂਦਾ, ਗਰਮੀ ਪੈਦਾ ਹੁੰਦੀ ਹੈ, ਸੁੱਕੇ ਹੁੰਦੇ ਨੇ, ਬਾਂਸ ਦੇ ਨਾਲ ਬਾਂਸ ਖਹਿੰਦਾ ਅਤੇ ਉਹਦੇ ਵਿੱਚੋਂ ਅੱਗ ਦੀ ਚੰਗਿਆੜੀ ਪੈਦਾ ਹੁੰਦੀ ਹੈ, ਜੰਗਲ ਨੂੰ ਅੱਗ ਲੱਗ ਜਾਂਦੀ ਹੈ, ਆਪ ਵੀ ਸੜ ਜਾਂਦਾ ਹੈ ਅਤੇ ਦੂਜੇ ਦਰੱਖਤਾਂ ਨੂੰ ਵੀ ਸਾੜ ਦਿੰਦਾ। ਮੁੱਲ ਹੋਂ ਜਿਵੇਂ ਪੰਖੇ ਰੂਹਾਂ, ਹਾਸੇ ਆਪ ਕੁਟੰਬ ਫਹਾਏ। ਜਿਵੇਂ ਹੁਣ ਮੁੱਲੋਂ ਪੰਛੀ ਆਪ ਫਸਦਾ ਹੈ, ਆਪਣੇ ਕੁਟੰਬ ਨੂੰ ਵੀ ਫਸਾ ਲੈਂਦਾ, ਭਾਵ ਬੁਰੇ ਲੋਕ ਆਪ ਵੀ ਪਾਪ ਕਰਦੇ, ਬੁਰੇ ਕਰਮ ਕਰਦੇ ਹੈ, ਆਪਣੇ ਸਾਥੀਆਂ ਨੂੰ ਵੀ ਫਸਾ ਦਿੰਦੇ ਹੈ। ਅਸ਼ਟ ਧਾਤ ਹੋਏ ਪਰਬਤੋਂ, ਪਾਰਸ ਕਰ ਕੰਚਨ ਦਿਖਲਾਏ। ਪੱਥਰਾਂ ਦੇ ਵਿੱਚ ਅੱਠ ਧਾਤਾਂ ਹੁੰਦੀਆਂ ਨੇ, ਪਾਰਸ ਸਾਰੀਆਂ ਧਾਤਾਂ ਨੂੰ ਸੋਨਾ ਕਰ ਦਿੰਦਾ, ਉਹਦੀ ਕੀਮਤ ਵੱਧ ਹੁੰਦੀ ਹੈ। ਪਾਰਸ ਇੱਥੇ ਹੈਗੇ ਆ ਚੰਗੇ ਲੋਕ, ਚੰਗੇ ਲੋਕ ਮੂਰਖਾਂ ਦਾ ਵੀ ਭਲਾ ਕਰ ਦਿੰਦੇ ਆ, ਮੂਰਖਾਂ ਨੂੰ ਵੀ ਗਿਆਨ ਦੇ ਦਿੰਦੇ ਨੇ। ਦੁਨੀਆਂ ਦੇ ਲੋਕ ਪਾਰਸ ਦੀ ਵੱਟੀ 'ਤੇ ਭਰੋਸਾ ਕਰਦੇ ਆ, ਇਹ ਕਹਿੰਦੇ ਆ ਵੀ ਪਾਰਸ ਦੀ ਵੱਟੀ ਦੇ ਨਾਲ ਲੋਹਾ ਛੂਹ ਜਾਏ ਅਤੇ ਸੋਨਾ ਬਣ ਜਾਂਦਾ। ਬੜੇ ਲੋਕ ਪਾਰਸ ਦੀ ਵੱਟੀ ਭਾਲਦੇ ਫਿਰਦੇ ਨੇ, ਪਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸਮੱਤ ਦਿੱਤੀ ਹੈ, ਸਿੱਖਾ ਤੈਨੂੰ ਪਾਰਸ ਲੱਭਣ ਦੀ ਲੋੜ ਨਹੀਂ, ਪਾਰਸ ਨਾਲ ਲੋਹਾ ਘਸਾ ਕੇ ਸੋਨਾ ਬਣਾਉਣ ਦੀ ਲੋੜ ਨਹੀਂ, ਆਪਣੇ ਗੁਰੂ 'ਤੇ ਭਰੋਸਾ ਕਰ, ਤੇਰੇ ਵਾਸਤੇ ਤੇਰਾ ਗੁਰੂ ਹੀ ਪਾਰਸ ਹੈ, ਤੂੰ ਆਪ ਲੋਹਾ ਬਣ ਜਾ, ਪਾਰਸ ਗੁਰੂ ਦੇ ਨਾਲ ਮਿਲ ਕੇ ਰਹਿ, ਤੂੰ ਸੋਨਾ ਹੋ ਜਾਏਗਾ, ਤੇਰੀ ਕੀਮਤ ਪੈ ਜੂ। ਬੜਾ ਪਿਆਰਾ ਬਚਨ ਮਹਾਰਾਜ ਨੇ ਬਾਣੀ 'ਚ ਲਿਖਿਆ, ਗੁਰ ਪਾਰਸ ਹਮ ਲੋਹੋ ਮਿਲ

कंचन होया राम, मेरा गुरु पारस है, मैं लोहा हाँ, मिल के सोना बन गया। दुखिए आवन वैद कर, दारू दे दे रोग मिटाए। अगली उदाहरण देंदे आ, कहिंदे इक वैद है जड़ियां बूटियां दा ज्ञान रखदा है, वैदगी करदा है। उहदे घरे धाहां मारदे लोक आउंदे, रोंदे आउंदे आ, दुखी तो दुखी उहदे घरे आउंदा है, हाए हाए करदे आउंदे ने। उहनां नूं उह औषधियां दिंदा है, ऐसी कोई दवाई दिंदा है, थोड़े समय च उहदी पीड़ा हट जाती है ते रोगी चुप करके शांत होकर बह जाता है। वैद बुरियां दा भला करदा, दुखियां दा भला करदा है। इस तरह भाई गुरसिख दा जीवन ऐसा होना चाहिए। दुनिया दे लोक हाए हाए करदे फिरदे है, पाप कमाइयां करदे फिरदे ने, पर जदों गुरु दे चरणां विच आउंदे है तां उहनां दे दुखां दी दारू मिल जाती है, वह शांत हो जाते हैं। नहीं तो परमेश्वर तो भुले हुए बंदे दे सुख भी दुख बन जाते हैं, कि जिहड़े दुख आउंदे आ उह दारू दा कम करदे ने। नित रोज़ बाणी दा वचन पढ़दे हां आपां, दुख दारू सुख रोग भया, जा सुख ताम ना होई। बुरियां दा भी भला करना है। भला बुरा दोए संग सुभाए, भला ते बुरा दोने दो संगत है, एक भलियां दी संगत है, एक बुरियां दी संगत है। मर्जी आपदी है, भलियां दी संगत में जाके भला बनना है या बुरियां दी संगत में जाके बुरा बनना है। भलियां दी संगत में जाएगा तो परमेश्वर के दर से प्रवान हो जाएगा, बुरियां दी संगत करेगा तेरा जीवन बर्बाद हो जाना है। भला सुभाओ मजीठ दा, सह अवटन रंग चढ़ाए। हुण जिहड़ा भला करन वाला सुभा है, मजीठ दा चंगा सुभा हुंदा है, क्योंकि मजीठ जिहड़ा रंग निकलदा ना उहनू अग ते सेकिया जांदा, अग दी सेक नू सहारदा फिर रंग बणदा। कपड़े नू रंग दा रंग चढ़दा ते पक्का हो जांदा, रंग पक्का करन वास्ते उहनू अग ते उबाले खाने पैंदे आ, भाव दुख सहने पैंदे ने। दूजी उदाहरण दित्ती है, कहिंदे गन्ना कोलू पीड़ी है, टट्टर पाई है टट्टर पया मिठास वधाए। गन्ने नू कोलू विच पीड़िया जांदा है, उहदा रयो कढ़िया जांदा है, रयो कढ़ के फिर उहनू अग ते उबालिया जांदा है। अग ते उबाल के उहदे विच मिठास वधाउण वास्ते केमिकल पाया जाता है, कोई भिंडी का पानी पाँगा, कोई कुछ करता है। अग ते चाढ़ के उन्हों लाल किया जाता, काढ़िया जाता है। हुण इत्थों अगे मर्जी किसान की है, उन्हें खंड बनानी है, उन्हें शक्कर बनानी है, उन्हें गुड़ बनाना है, जिहो जी चीज़ बनानी है उहो जी सेक ते उन्हों काढ़िया जाता है, तो फिर उहदे विच पदार्थ बनता है। वह सारे पदार्थ ही परोपकार करन वाले ने, खंड बना ली तां वी खाण दे कम आउंदी है, शक्कर बनाई तां वी खाण दे कम आउंदी है, गुड़ भी लोग खाते ने। तुम्मे अमृत सिंझी है, कौड़तन दी बाण ना जाए। माड़ियां दी संगत करके चंगे दे अंदरों बुराइयां खत्म हो जांदियां, पर जे कल्ला शरीर ही जावे गल मन्ने ना, फिर अंदर दियां बुराइयां खत्म नहीं होंदियां। कहिंदे इक तुम कौड़ तुम्मा हुंदा है, बाहरों पीला हुंदा है, चमकदा धुप दे विच, उहदे अंदर जहर वांगू कड़तन हुंदी है। उह कौड़ तुम्मे नूं लै के कोई अमृत सरोवर दे विच नहाई जावे, कोई 68 तीर्थां ते इशनान करा लियावे, उहदा भी इहदी कड़तन मर जे, धो धो के चंगी तरह मल मल के लियावे, पर जदों आ के चीर के देखेगा तां उहदे अंदरों जिहड़ी कड़तन है उह जांदी नहीं। महाराज ने बाणी विच वचन किया, बाहर धोती तुमड़ी अंदर विष्ण कोर, उहदे अंदर जहर ही जहर है। बुरियां दी संगत कदे भी साडा सुभाअ नहीं बदल सकती, साडे सुभाअ नूं नरम नहीं कर सकती। बुरा भले दी संगत विच आउंदा ते जीवन बदल जांदा है, पर जे भला बुरे दी संगत विच जावे तां जीवन बर्बाद हो जांदा है। अवगुण कीते गुण करै, भला न अवगुण चित वसाए। जिहड़ा भला पुरश है वह अवगुणा अवगुण नहीं देखता, वह गुण देखता है।
ਔਗਣ ਦੇਖ ਕੇ ਗੁਣ ਨਹੀਂ ਕਰਦਾ ਵੀ ਇਹ ਤਾਂ ਔਗਣਾਂ ਦਾ ਭਰਿਆ, ਮੈਂ ਇਹਦੀ ਸੰਗਤ ਹੀ ਨਹੀਂ ਕਰਨੀ। ਨਹੀਂ, ਔਗਣਾਂ ਨੂੰ ਚਿੱਤ ਵਿੱਚ ਚਿਤਾਰਦਾ ਨਹੀਂ, ਉਹਦਾ ਵੀ ਭਲਾ ਕਰ ਦਿੰਦਾ। ਗੁਣ ਕੀਤੇ ਔਗਣ ਕਰੇ, ਬੁਰਾ ਨਾ ਮੰਨ ਅੰਦਰ ਗੁਣ ਪਾਏ। ਜਿਹੜਾ ਬੁਰਾ ਪੁਰਖ ਹੈ, ਸੁਭਾਅ ਮਾੜਾ ਹੈ, ਬੁਰੇ ਕਰਮ ਕਰਦਾ ਹੈ, ਗੁਣ ਕਰਨ ਦੇ ਨਾਲ ਉਹਦੇ ਅੰਦਰੋਂ ਔਗਣ ਹੀ ਕਰਦਾ। ਉਹਦੇ 'ਤੇ ਕਿੰਨਾ ਗੁਣ ਕਰ ਲਓ, ਜੇ ਉਹ ਅੰਦਰੋਂ ਨਹੀਂ ਸੁਣਦਾ ਨਹੀਂ ਸਮਝਦਾ, ਉਹਨੇ ਔਗਣ ਹੀ ਕਰਨੇ ਆ, ਵਾਰੀ ਵਾਰੀ ਉਹਨੂੰ ਔਗਣ ਚੇਤੇ ਆਉਣੇ ਨੇ। ਜੇ ਸੁਣ ਕੇ ਨਹੀਂ ਮੰਨਦਾ, ਉਹਦਾ ਜੀਵਨ ਕਦੇ ਬਦਲ ਹੀ ਨਹੀਂ ਸਕਦਾ। ਬੁਰੀ ਸੋਚ ਰੱਖਣ ਵਾਲਾ ਕਿਸੇ 'ਤੇ ਪਰਉਪਕਾਰ ਨਹੀਂ ਕਰਦਾ, ਕਿਸੇ ਦਾ ਭਲਾ ਕਰ ਹੀ ਨਹੀਂ ਸਕਦਾ। ਜੋ ਬੀਜੈ ਸੋਈ ਫਲ ਖਾਏ। ਗੁਰਮਤਿ ਦੀ ਗੱਲ ਦੱਸਦੇ ਹੈ, ਕਹਿੰਦੇ ਜਿਹੜਾ ਇਨਸਾਨ ਜਿਹੋ ਜਿਹਾ ਬੀਜ ਬੀਜਦਾ ਹੈ, ਉਹਨੂੰ ਉਹੋ ਜਿਹਾ ਹੀ ਫਲ ਮਿਲਦਾ ਹੈ, ਉਹੋ ਜਿਹਾ ਹੀ ਰਸ ਚੱਖਣਾ ਪੈਂਦਾ। ਹੁਣ ਜੇ ਕੋਈ ਕਿੱਕਰ ਦਾ ਬੀਜ ਬੀਜ ਕੇ ਬਜ਼ੌਰ ਦੀਆਂ ਦਾਖਾਂ ਭਾਲੇ, ਫਲ ਦੇ ਵਿੱਚ ਨਹੀਂ ਮਿਲਦੀਆਂ। ਜੇ ਕਿੱਕਰ ਦਾ ਬੀਜ ਬੀਜਿਆ ਤਾਂ ਕੰਡੇ ਹੀ ਵੱਜਣਗੇ, ਤੁੱਕੇ ਹੀ ਖਾਣੇ ਪੈਣਗੇ। ਜੇ ਬੇਰੀ ਦਾ ਬੀਜ ਬੀਜਿਆ ਤਾਂ ਬੇਰ ਮਿਲ ਜਾਂਦੇ ਨੇ। ਭਾਵ ਕਿ ਜਿਹੋ ਜਿਹਾ ਬੀਜ ਬੀਜਦੇ ਆ, ਫਲ ਉਹੋ ਜਿਹਾ ਮਿਲਦਾ। ਪਰ ਦੁਨੀਆਂ ਦਾ ਸੁਭਾਅ ਹੋਰ ਹੈ, ਬੀਜ ਕੋਈ ਹੋਰ ਬੀਜਦੇ ਆ, ਫਲ ਬਹੁਤ ਉੱਚਾ ਭਾਲਦੇ ਆ। ਮਹਾਰਾਜ ਨੇ ਦੁਨੀਆਂ ਦੀ ਹਾਲਤ ਦੇਖੀ ਅਤੇ ਬਾਣੀ ਵਿੱਚ ਬਚਨ ਦਰਜ ਕੀਤਾ, ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਹੱਟ, ਕਿੱਕਰ ਬੀਜੈ ਜੱਟ। ਜੱਟ ਕਿੱਕਰ ਦਾ ਬੀਜ ਬੀਜ ਕੇ ਬਜੌਰ ਦੀਆਂ ਦਾਖਾਂ ਭਾਲਦਾ। ਹੰਢੈ ਅੰਨਕ ਤਾਏ ਦਾ ਪੈਂਦਾ ਲੋੜੈ ਪੱਟ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ। ਜਿਹੋ ਜਿਹਾ ਬੀਜ ਬੀਜਾਂਗੇ, ਉਹੋ ਜਿਹਾ ਫਲ ਸਾਨੂੰ ਮਿਲਣਾ। ਜੇ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਤਾਂ ਸਾਡਾ ਭਲਾ ਹੋ ਜਾਂਦਾ, ਜੇ ਕਿਸੇ ਦਾ ਬੁਰਾ ਸੋਚਦੇ ਹਾਂ ਤਾਂ ਸਾਡਾ ਬੁਰਾ ਹੋ ਜਾਂਦਾ। ਇਸ ਕਰਕੇ ਮਹਾਰਾਜ ਕਹਿੰਦੇ, ਭਾਈ ਸਭਨਾਂ ਦਾ ਭਲਾ ਕਰ, ਸਤਿਗੁਰ ਸਭਨਾਂ ਦਾ ਭਲਾ ਮਨਾਏਗਾ, ਕਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਸਾਰਿਆਂ ਦਾ ਭਲਾ ਕਰਦੇ ਆ। ਗੁਰੂ ਦੀ ਮੱਤ ਵਾਲਾ ਬੰਦਾ, ਜਿਹਨੂੰ ਗੁਰੂ ਦੀ ਮੱਤ ਆ ਗਈ, ਉਹ ਸਭ ਦਾ ਭਲਾ ਕਰਦਾ। ਹੁਣ ਜਿਹੜਾ ਸਭ ਦਾ ਭਲਾ ਕਰਦਾ, ਫਿਰ ਉਹਦਾ ਬੁਰਾ ਕਿਵੇਂ ਹੋਊਗਾ? ਨਹੀਂ ਹੋ ਸਕਦਾ। ਇਸ ਤਰ੍ਹਾਂ ਭਾਈ ਗੁਰਦਾਸ ਜੀ ਬੁਰਾ ਅਤੇ ਭਲਾ ਦੋਨਾਂ ਨੂੰ ਬਰਾਬਰ ਲੈ ਕੇ ਤੁਰਦੇ ਆ। ਫਿਰ ਕਹਿੰਦੇ, ਪਾਣੀ ਪੱਥਰ ਲੀਕ ਜਿਉਂ, ਭਲਾ ਬੁਰਾ ਪਰ ਕਿਰਤ ਸੁਭਾਏ। ਹੁਣ ਪਾਣੀ ਅਤੇ ਪੱਥਰ ਦੋ ਚੀਜ਼ਾਂ ਸਾਹਮਣੇ ਲਿਆਉਂਦੀਆਂ ਭਾਈ ਗੁਰਦਾਸ ਜੀ ਨੇ। ਕਹਿੰਦੇ ਪਾਣੀ ਟਿਕਿਆ ਹੋਇਆ, ਟਿਕੇ ਹੋਏ ਪਾਣੀ ਦੇ ਵਿੱਚ ਬਾਹਰੋਂ ਕੋਈ ਪੱਥਰ ਚੁੱਕ ਕੇ ਪਾਣੀ 'ਚ ਸੁੱਟਦਾ ਹੈ, ਉਹਦੇ ਵਿੱਚ ਲੀਕਾਂ ਬਣਦੀਆਂ, ਤਰੰਗਾਂ ਬਣ ਜਾਂਦੀਆਂ, ਫਿਰ ਉਹ ਮਿਟ ਜਾਂਦੀਆਂ ਨੇ। ਇਸ ਤਰ੍ਹਾਂ ਪਾਣੀ ਅਤੇ ਪੱਥਰ ਦੀ ਲੀਕ ਵਾਂਗੂ ਭਲਾ ਬੁਰਾ ਦੋਨੇ ਸੁਭਾਅ ਹੈ ਸਾਡੇ। ਵੈਰ ਨਾ ਟਿਕਦਾ ਭਲੇ ਚਿੱਤ, ਹੋਤ ਨਾ ਟਿਕੈ ਬੁਰੇ ਮਨ ਆਏ। ਹੇਤ ਨਾ ਟਿਕੈ ਬੁਰੇ ਮਨ ਆਏ। ਜਿਹੜਾ ਇਨਸਾਨ ਬੁਰੀ ਸੋਚ ਰੱਖਦਾ ਹੈ, ਉਹਦੇ ਅੰਦਰ ਭਲਾਈ ਨਹੀਂ ਟਿਕ ਸਕਦੀ, ਅਤੇ ਜਿਹੜਾ ਭਲਾ ਸੋਚਦਾ ਉਹਦੇ ਅੰਦਰ ਵੈਰ ਨਹੀਂ ਟਿਕਦਾ। ਬੁਰੇ ਕਰਨ ਵਾਲੇ ਦੇ ਮਨ ਵਿੱਚ ਬੁਰਾ ਹੀ ਸੋਚਦਾ ਬੰਦਾ, ਪੱਕਾ ਰਹਿੰਦਾ ਬੁਰਾ ਕਰਨ ਵਾਸਤੇ, ਉਹ ਭਲਾ ਕਰ ਹੀ ਨਹੀਂ ਸਕਦਾ, ਕਿਉਂਕਿ ਸੋਚ ਵਿੱਚ ਬੁਰਾ ਸੋਚਦਾ। ਭਲਾ ਨਾ ਹੇਤ ਵਿਸਾਰਦਾ, ਬੁਰਾ ਨਾ ਵੈਰ ਮਨੋਂ ਵਿਸਰਾਏ। ਜਿਹੜਾ ਭਲਾ ਮਾਨਸ ਬੰਦਾ ਹੈ, ਭਲਾ ਕਰਨ ਵਾਲਾ ਹੈ, ਉਹ ਭੁੱਲਦਾ ਨਹੀਂ ਮੈਂ ਭਲਾ ਕਰਨਾ ਕਿਸੇ ਦਾ, ਚੇਤੇ ਰੱਖਦਾ। ਪਰ ਜਿਹੜਾ ਬੁਰਾ ਬੰਦਾ ਹੈ, ਉਹ ਆਪਣੇ ਮਨ ਵਿੱਚੋਂ ਈਰਖਾ ਨਹੀਂ ਛੱਡਦਾ, ਵੈਰ ਨਹੀਂ ਛੱਡਦਾ, ਉਹ ਵੈਰ ਕਰਨ ਵਾਸਤੇ ਸੋਚੀ ਜਾਂਦਾ। ਆਸ ਨਾ ਪੁੱਜੈ ਦੋਹਾਂ ਦੀ, ਦੁਰਮਤ ਗੁਰਮਤ ਅੰਤ ਲਖਾਏ। ਹੁਣ ਦੋਨਾਂ ਦੀ ਆਸ ਪੂਰੀ ਨਹੀਂ ਹੁੰਦੀ। ਬੁਰਾ ਅੰਤ ਤੱਕ ਬੁਰਾ ਕਰੀ ਜਾਂਦਾ, ਭਲਾ ਅੰਤ ਤੱਕ ਭਲਾ ਕਰੀ ਜਾਂਦਾ। ਉਹ ਆਪਣੇ ਭਲੇ ਕਰਨ ਦੀ ਆਸ ਹੋਰ ਵੱਧਦੀ ਆ ਉਹਦੀ। ਅੱਜ ਭਲਾ ਕਰ ਲਿਆ, ਫਿਰ ਹੋਰ ਆਸ ਬਣਦੀ ਹੈ ਮੈਂ ਭਲਾ ਕਰਨਾ ਹੈ। ਬੁਰਾ ਅੱਜ ਬੁਰਾ ਸੋਚਦਾ, ਉਹ ਕੱਲ੍ਹ ਨੂੰ ਹੋਰ ਬੁਰਾ ਸੋਚੇਗਾ। ਇੱਦਾਂ ਇਹ ਇੱਛਾ ਵੱਧਦੀ ਜਾਂਦੀ ਹੈ। ਭਲਿਓ ਬੁਰਾ ਨਾ ਹੋ ਬਈ, ਬੁਰੇਹੋਂ ਭਲਾ ਨਾ ਭਲਾ ਮਨਾਏ। ਭਲੇ ਬੰਦੇ ਤੋਂ ਕਿਸੇ ਦਾ ਬੁਰਾ ਨਹੀਂ ਹੁੰਦਾ,
ਲੱਖ ਯਤਨ ਕਰ ਲਏ ਕਿਸੇ ਦਾ ਬੁਰਾ ਕਰ ਹੀ ਨਹੀਂ ਸਕਦਾ। ਪਰ ਜਿਹੜਾ ਬੁਰਾ ਸੋਚਦਾ ਮਾੜੀਆਂ ਔਗਣਾਂ ਵਾਲਾ, ਉਹ ਕਿਸੇ ਦਾ ਭਲਾ ਨਹੀਂ ਕਰ ਸਕਦਾ। ਬਿਰਤੀ ਹਾਣ ਵਿਖਾਣੇ ਆਣ ਸਹੀ ਸਿਆਣੀ ਸਿੱਖ ਸੁਣਾਏ। ਇਸ ਤਰ੍ਹਾਂ ਜਿਹੜੇ ਸਾਰੇ ਸੰਸਾਰ ਦੇ ਵਿੱਚ ਵਰਤ ਰਹੀ ਹੈ, ਵਿਖਿਆਨ ਕੀਤੀ ਗਈ ਹੈ, ਕਿਉਂਕਿ ਜੋ ਸਿਆਣਿਆਂ ਦੀ ਕਹੀ ਹੋਈ ਇੱਕੋ ਮਤ ਸੁਣਦੀ ਹੈ ਵੀ ਆਦਤ ਜਿਹੜੀ ਆ ਕਦੇ ਜਾਂਦੀ ਨਹੀਂ, ਇਹ ਸਿਆਣਿਆਂ ਦੀ ਕਹੀ ਹੋਈ ਗੱਲ ਹੈ। ਬੰਦੇ ਦੀ ਆਦਤ ਬਹੁਤ ਬੁਰੀ ਜਾਂਦੀ ਹੈ, ਪਰ ਜੇ ਗੁਰੂ ਦੀ ਸੰਗਤ ਵਿੱਚ ਆ ਜਾਏ ਤਾਂ ਫਿਰ ਸੁਭਾਅ ਆਦਤਾਂ ਬਦਲ ਜਾਂਦੀਆਂ ਨੇ। ਪਰ ਉਪਕਾਰ ਵਿਕਾਰ ਕਮਾਏ। ਹੁਣ ਸਾਰੀ ਪੌੜੀ ਦਾ ਨਿਚੋੜ ਕੱਢ ਕੇ ਸਿਧਾਂਤ ਦਿੰਦੇ ਹੈ ਭਾਈ, ਭਲਾ ਕਰਨਾ ਪਰਉਪਕਾਰ ਦਾ ਕੰਮ ਹੈ, ਪਰਉਪਕਾਰ ਕਰਨਾ ਚਾਹੀਦਾ, ਪਰ ਜਿਹੜਾ ਬੁਰਾ ਕਰਮ ਹੈ ਉਹ ਬੇਕਾਰ ਹੈ, ਉਹ ਪਾਪ ਕਮਾਉਂਦਾ ਹੈ। ਭਲਾ ਕਰਕੇ ਬੰਦਾ ਭਲਾ ਮਾਨਸ ਪੁੰਨੀ ਬਣ ਜਾਂਦਾ ਹੈ, ਪਾਪ ਕਰਕੇ ਪਾਪੀ ਬਣ ਜਾਂਦਾ ਹੈ। ਪਾਪਾਂ ਤੋਂ ਦੂਰ ਰਹਿ ਕੇ ਪਰਉਪਕਾਰੀ ਜੀਵਨ ਜਿਉਣ ਦਾ ਯਤਨ ਕਰੀਏ। ਬਿਰਤੀ ਹਾਣ ਵਿਖਾਣਿਆ ਭਲੇ ਬੁਰੇ ਦੀ ਸੁਣੀ ਕਹਾਣੀ। ਹੁਣ ਭਲੇ ਅਤੇ ਬੁਰੇ ਦੋਨਾਂ ਦੀਆਂ ਗੱਲਾਂ ਲੋਕ ਕਰਦੇ ਆ, ਦੋਨਾਂ ਦੀਆਂ ਕਹਾਣੀਆਂ ਚੱਲਦੀਆਂ ਨੇ। ਵਰਤੀ ਹੋਈ ਬਾਤ ਦਾ ਵਿਖਿਆਨ ਕੀਤਾ ਹੈ, ਕਹਿੰਦੇ ਅਸਾਂ ਇੱਕ ਪਲ ਭਲੇ ਅਤੇ ਬੁਰੇ ਦੀ ਕਹਾਣੀ ਸੁਣੀ ਹੈ। ਹੁਣ ਕਹਾਣੀ ਕੀ ਸੁਣੀ ਹੈ? ਭਲਾ ਬੁਰਾ ਦੋਏ ਚੱਲੇ ਰਾਹ, ਉਸ ਥੈ ਤੋਸਾਂ ਉਸ ਥੈ ਪਾਣੀ। ਭਲਾ ਅਤੇ ਬੁਰਾ ਦੋਨੇ ਬੰਦੇ ਇੱਕ ਮੰਜ਼ਿਲ ਵੱਲ ਤੁਰ ਪਏ, ਦੋਨੇ ਇਕੱਠੇ ਹੁਣ ਤੁਰੇ ਜਾਂਦੇ ਆ, ਰਸਤੇ ਵਿੱਚ ਗੱਲਾਂ ਕਰਦੇ ਜਾਂਦੇ ਆ। ਗੱਲਾਂ ਕਰਦਿਆਂ ਕਰਦੇ ਆ ਜਿਹੜਾ ਭਲਾ ਪੁਰਸ਼ ਆ ਉਹਦੇ ਕੋਲ ਰੋਟੀ ਆ ਖਾਣ ਵਾਸਤੇ, ਅਤੇ ਜਿਹੜਾ ਬੁਰੇ ਕਰਮ ਕਰਨ ਵਾਲਾ ਉਹਦੇ ਕੋਲ ਇਕੱਲਾ ਪਾਣੀ ਹੈ। ਤੋਸਾ ਅੱਗੇ ਰੱਖਿਆ ਭਲੇ ਭਲਾਈ ਅੰਦਰ ਆਣੀ। ਹੁਣ ਤੁਰਦਿਆਂ ਤੁਰਦਿਆਂ ਜਦੋਂ ਦੋਨੇ ਤੁਰੇ ਜਾ ਰਹੇ ਆ, ਕਿਤੇ ਦਰੱਖਤ ਥੱਲੇ ਬੈਠੇ ਵੀ ਚੱਲ ਕੁਝ ਆਰਾਮ ਕਰਦੇ ਹਾਂ, ਨਾਲੇ ਕੁਝ ਖਾ ਪੀ ਲੈਂਦੇ ਹਾਂ। ਦੋਨੇ ਬੈਠ ਗਏ, ਭਲੇ ਬੰਦੇ ਨੇ, ਭਲੇ ਮਾਨਸ ਬੰਦੇ ਨੇ ਆਪਣੀ ਰੋਟੀ ਕੱਢੀ, ਜਿਵੇਂ ਆਪਣਾ ਸੁਭਾਅ ਬਣਿਆ ਹੋਇਆ, ਲਾ ਭਾਈ ਤੂੰ ਵੀ ਖਾ ਲਾ। ਉਹਨੇ ਭਲੇ ਮਾਨਸ ਬੰਦੇ ਨੇ ਬੁਰੇ ਬੰਦੇ ਨੂੰ ਕਿਹਾ ਲਾ ਬਈ ਰੋਟੀ ਖਾਣੀ ਆ, ਆਪਾਂ ਤੂੰ ਵੀ ਖਾ ਲਾ। ਦੋਨੇ ਖਾ ਲੈਂਦੇ ਆ, ਉਹਨੇ ਭਲਾਈ ਦੱਸੀ ਆਪਦੀ। ਅਤੇ ਜਿਹੜਾ ਬੁਰਾ ਸੀ ਉਹਨੇ ਵੀ ਆਪਣਾ ਸੁਭਾਅ ਨਹੀਂ ਛੱਡਿਆ, ਬੁਰਾ ਬੁਰਾਈ ਕਰ ਗਿਆ, ਹੱਥੀ ਕੱਢ ਨਾ ਦਿੱਤੋ ਪਾਣੀ। ਹੁਣ ਬੁਰੇ ਵਾਲੇ ਬੰਦੇ ਨੇ ਰੋਟੀ ਤਾਂ ਖਾ ਲਈ, ਆਪਣੀ ਬੁਰਾਈ ਕਰਕੇ ਚਲਿਆ ਗਿਆ, ਭਾਵ ਕਿ ਉਹਨੇ ਆਪਣਾ ਪਾਣੀ ਨਹੀਂ ਦਿੱਤਾ ਉਹਨੂੰ ਪਾਣੀ ਪੀਣ ਵਾਸਤੇ, ਰੋਟੀ ਖਾ ਲਈ, ਰੋਟੀ ਮੁਕਾ ਕੇ ਪਤਰਾ ਵਾਚ ਕੇ ਤੁਰ ਗਿਆ, ਪਾਣੀ ਦਿੱਤਾ ਨਾ ਉਹਨੇ। ਆਪਣਾ ਭਲੇ ਨੇ ਆਪਣਾ ਸੁਭਾਅ ਨਹੀਂ ਛੱਡਿਆ, ਬੁਰੇ ਨੇ ਆਪਣਾ ਸੁਭਾਅ ਨਹੀਂ ਛੱਡਿਆ। ਭਲਾ ਭਲਾਈਓ ਸਿੱਜਿਆ, ਬੁਰੇ ਬੁਰਿਆਈਓ ਵੈਣ ਵਿਹਾਣੀ। ਭਲਿਆਈ ਕਰਨ ਵਾਲਾ ਭਲੇ ਦੀ ਮੁਕਤੀ ਹੋ ਗਈ, ਬੁਰਾ ਕਰਨ ਵਾਲਾ ਰੋਂਦਾ ਰਿਹਾ, ਨਰਕਾਂ ਦਾ ਅਧਿਕਾਰੀ ਬਣ ਗਿਆ। ਸੱਚ ਸਾਹਿਬ ਨਿਆਓ ਸੱਚ, ਜੀਆਂ ਦਾ ਜਾਣੋਈ ਜਾਣੀ। ਕਹਿੰਦੇ ਸੱਚਾ ਬੰਦਾ ਸੱਚੇ ਸਤਿਗੁਰ ਦੇ ਨਾਲ ਜੁੜ ਕੇ ਸੱਚ ਦੇ ਵਿੱਚ ਸਮਾ ਜਾਂਦਾ ਹੈ। ਸਾਹਿਬ ਸੱਚਾ ਹੈ, ਉਹਦਾ ਇਨਸਾਫ ਵੀ ਸੱਚਾ ਹੈ, ਜੀਵਾਂ ਦੇ ਭਲੇ ਬੁਰੇ ਕਰਮਾਂ ਨੂੰ ਜਾਣਦਾ, ਇਨਸਾਫ ਕਰਦਾ। ਕੁਦਰਤ ਕਾਦਰ ਨੂੰ ਕੁਰਬਾਣੀ। ਕਾਦਰ ਦੀ ਕੁਦਰਤ ਨੇ ਕੁਰਬਾਨ ਜਾਈਏ ਪਰਮਾਤਮਾ ਦੀ ਕੁਦਰਤ ਤੋਂ, ਜਿੱਥੇ ਇਨਸਾਫ ਹੁੰਦਾ। ਇੱਕ ਹੀ ਮਾਤਾ ਪਿਤਾ ਦੀ ਸੰਤਾਨ ਹੋਵੇ, ਸੁਭਾਅ ਵੱਖਰਾ ਵੱਖਰਾ ਹੁੰਦਾ। ਇਹ ਘਰ ਦੇ ਵਿੱਚ ਚਾਰ ਬੱਚੇ ਪੈਦਾ ਹੁੰਦੇ ਨੇ, ਚਾਰਾਂ ਦਾ ਸੁਭਾਅ ਵੱਖਰਾ ਵੱਖਰਾ ਹੈ। ਮਾਤਾ ਪਿਤਾ ਇੱਕ ਹੈ, ਘਰ ਇੱਕ ਹੈ, ਸਹੂਲਤਾਂ ਇੱਕ ਨੇ, ਪਰ ਸੁਭਾਅ ਵੱਖਰੇ ਵੱਖਰੇ ਹੋ ਗਏ। ਇੱਕ ਮਾਤਾ ਪਿਤਾ ਦੀ ਸੇਵਾ ਕਰਨ ਲੱਗ ਪੈਂਦਾ ਹੈ, ਇੱਕ ਘਰ ਦੀ ਕੰਮ ਕਰਨ ਲੱਗ ਪੈਂਦਾ ਹੈ, ਇੱਕ ਵਿਹਲਾ ਰਹਿ ਕੇ ਮਾੜੀ ਸੰਗਤ ਵਿੱਚ ਪੈ ਜਾਂਦਾ ਹੈ। ਹੁਣ ਭਲਿਆਂ ਅਤੇ ਬੁਰਿਆਂ ਦੋਨਾਂ ਦੀਆਂ ਕਹਾਣੀਆਂ ਲੋਕ ਕਰਦੇ ਨੇ। ਭਾਈ ਗੁਰਦਾਸ ਜੀ 18ਵੀਂ ਪੌੜੀ ਵਿੱਚ ਉਦਾਹਰਣ ਦੇ ਕੇ ਕਹਿੰਦੇ ਹੈ, ਭਲਾ ਬੁਰਾ ਸੰਸਾਰ ਵਿੱਚ ਜੋ ਆਇਆ ਤਿਸ ਸਰ ਪਰ ਮਰਨਾ। ਸੰਸਾਰ ਦੇ ਵਿੱਚ ਦੋਨੇ ਆਏ ਹੈ, ਭਲਾ ਵੀ ਆਇਆ, ਬੁਰੇ ਕਰਮ ਕਰਨ ਵਾਲਾ ਵੀ ਆਇਆ। ਇਹ ਹਕੀਕਤ ਹੈ, ਦੋਨਾਂ ਨੇ ਮਰਨਾ ਵੀ ਜ਼ਰੂਰ ਹੈ।
रावण तै रामचंद वांग महाबली लड़ कारण करना। राम ते रावण वांगू, रावण ते रामचंद्र दोने महाबली लड़ाई लड़न वाले लड़ाकू योधे ने। लड़ाई दे कारण जतन करते रहे। जर जर वाणा वास कर अंत अधर्म रावण मन तरना। हुण जर कहिंदे आ बुढ़ेपे नूं, जवानी दे विच हुसन दा माण है, पैसे दा माण है, फौजां दा माण है, अपने ज्ञान तेज बुद्धि दा माण हुंदा है। बुढ़ेपे विच सारा कुछ ही कमजोर हो जांदा है, सियाणप भी नहीं रहिंदी, शरीर भी कमजोर हो जांदा है, फौजां भी साथ छड्ड जांदियां है, पैसा भी किसे कम नहीं आउंदा, शरीर भी कम नहीं दिंदा। बुढ़ेपा ते जरवाणा जमराज अपने काबू कर लैंदे आ। अंत नूं उस रावण ने मन विच पाप धारण किया। रामचंद निर्मल पुरख धर्म सायर पत्थर तरना। ये कहानी सुनाई जाती है भी रामचंद निर्मल पुरख भला सी, धर्म नाम नाल समुंदर पर पत्थर तर पैंदे सी। ये कहानियां दिखाईया भी गई फिल्मां बना के भी हनुमान की सेना पत्थर ते राम राम लिख के पत्थर पानी च रख दिंदी है, पुल बनाउणा ते पत्थर तर जांदा है। इहो जिहा कहानियां सुनाईया गईया ने, अणहोणे काम हो जांदे ने। रामचंद्र ने फकीरी की दशा विच बली रावण नूं मार लिया। ये उसने नेक होण दा प्रताप दिता, मैं बहुत वड्डा काम कर लिया। हुण राम कहिंदा है मैं रावण नूं मार के बहुत वड्डी जंग जित ली। राम नूं अंतरजामी होण वास्ते भी लोक मनदे है, पर सतगुरु गुरु ग्रंथ साहिब महाराज की बाणी नहीं मनदी। राम एक राजा है, उहदा भरा लक्ष्मण है, उहदे घरवाली द्रौपदी सीता है, उहदा जिहड़ा भगत आ हनुमान है। सारिआं दा जिक्र गुरबाणी च महाराज ने कीता है। सतगुरु ने इस तक लिखिया कहिंदे मन मह झूर है रामचंद सीता लक्ष्मण योग। रामचंद्र झूरदा रहा इस गल तों कि जिहदे नाल मेरी शादी होई सीता दी उह लक्ष्मण दे योग सी, पर संजोग यह बन गया कि शादी मेरे नाल होगी। रामचंद्र ने फकीरी की दशा बदली। वह कहिंदा मैं रावण नूं मार लिया, बहुत चंगा काम कर लिया। रावण का बुराई के कारण नाश होया। लोग रावण नूं बुरा कह के चेते करते हैं, ताइयों हर साल उहदे पुतले फूकते हैं भी रावण ने बुरा कर्म किया। रामचंद्र की इस्तरी नूं चुरा लिया, अपने महलों में रखी, सीता का हरण किया, कलंक लै लिया। सीता का हरण तो किया भी मनिया जाता है कि रावण ने उन्हें अपने महलों के रखिया कैद करके, पर उदा आचरण नहीं डिगण दिता। हुण जदों उतों आजाद होकर आई रामचंद्र दे कोले, ते रामचंद्र ने भरोसा नहीं किया अपने घरवाली ते, उहदी अग्नि प्रीख्या लई पहला, फिर उन्हें कबूल किया। महाराज जी कहिंदे रामचंद्र नूं कहिंदे रावण नूं मार के किड्डा क वड्डा बन गया। रामायण जुग जुग अटल से उदरेज आए शरणा। बुराइयों रावण गया काल कटिका पर त्रैहरणा। रामचंद्र की कथा जुगां जुगां दे विच अटल है, भाव लोग करते रहते हैं, हुण भी करते हैं। त्रेते तो लैके कलयुग तक तुरी आ रही है, लोग इस कहानी नूं भुले नहीं। गल की जिहड़े शरण में आ जाते हैं उन्हां दा भला हो जाता है। निडर जस ते अपजस दा डर नहीं रखते। जस अपजस विच निडर डरना, निडर हुंदा ना डरन वाला, सतसंगत करन वाला, नाम जपन वाला, उहदे अंदर कोई डर नहीं रहिंदा। वो निडर हो के परमेश्वर ते भरोसा करदा है ते जीवन नूं सवार लैंदा है। भले लोग भला काम करदे है, जस हुंदा है, वो किसे दी परवाह नहीं करदे। रावण वांगू निडर पुरख मान अपमान की परवाह नहीं करदे, खोटे कर्मां करके कमर कसा रखदे है।
ਫਿਰ ਕਹਿੰਦੇ ਸੋਇਨ ਲੰਕਾ ਵੱਡਾ ਗੜ ਖਾਰ ਸਮੁੰਦਜ ਵੇਹੀ ਖਾਈ। ਖੋਟੀ ਮੱਤ ਵਾਲੇ ਰਾਵਣ ਨੇ ਬੁਰਿਆਈ ਦੇ ਕਾਰਨ ਅਪਜਾ ਸੀ ਲਿੱਤਾ। ਸੋਨੇ ਦੀ ਲੰਕਾ ਅਤੇ ਉਹਦਾ ਵੱਡਾ ਕਿਲਾ, ਫਿਰ ਸੋਨੇ ਦੀ ਲੰਕਾ ਦੁਆਲੇ ਸਮੁੰਦਰ ਵਰਗੀ ਡੂੰਘੀ ਖਾਈ ਉਹਨੇ ਪੱਟੀ ਹੋਈ ਸੀ ਵੀ ਬਾਹਰੋਂ ਹਮਲਾਵਰ ਹਮਲਾ ਨਾ ਕਰੇ। ਮਹਾਰਾਜ ਨੇ ਬਾਣੀ ਬਚਨ ਕਿਹਾ, ਲੰਕਾ ਸਾ ਗੜ ਸਮੁੰਦਰ ਸੀ ਖਾਈ। ਲੰਕਾ ਦਾ ਸੋਨੇ ਵਾਲਾ ਕਿਲਾ, ਉਹਦੇ ਆਸੇ ਪਾਸੇ ਡੂੰਘੀ ਖਾਈ ਪੱਟੀ ਹੋਈ ਹੈ। ਲੱਖ ਪੁੱਤ ਪੋਤੇ ਸਵਾ ਲੱਖ ਕੁੰਭਕਰਨ ਮਹਿ ਰਾਵਣ ਪਾਈ। ਪਰਿਵਾਰ ਕਿੱਡਾ ਵੱਡਾ ਹੈ? ਮਹਾਰਾਜ ਕਹਿੰਦੇ ਇੱਕ ਲੱਖ ਪੂਤ ਸਵਾ ਲੱਖ ਨਾਤੀ। ਇੱਕ ਲੱਖ ਪੁੱਤਰ ਹੈ ਅਤੇ ਸਵਾ ਲੱਖ ਪੋਤਰੇ ਹੈ। ਕੁੰਭਕਰਨ ਸਕਾ ਭਰਾ ਹੈ, ਮਹਿਰਾਵਣ ਮਛੇਰ ਭਰਾਓ ਹੈ, ਭਾਵ ਮਾਸੀ ਦਾ ਮੁੰਡਾ ਹੈ। ਪਵਨ ਬੁਹਾਰੀ ਦੇ ਨਿਤ ਇੰਦਰ ਭਰੇ ਪਾਣੀ ਬੁਰਿਆ ਬਰਿਆਈ। ਪਵਨ ਨਿਤ ਪ੍ਰਤ ਝਾੜੂ ਦਿੰਦੀ ਹੈ, ਪਵਨ ਹਵਾ ਨੂੰ ਕਹਿੰਦੇ ਹੈ। ਇੰਦਰ ਜੋਰਾਵਰੀ ਪਾਣੀ ਭਰਦਾ ਸੀ, ਭਾਵ ਕੁਦਰਤੀ ਤਾਕਤਾਂ ਤੋਂ ਕੰਮ ਲੈਣਾ ਜਾਣਦਾ ਸੀ। ਰਾਵਣ ਐਡਾ ਵੱਡਾ ਗਿਆਨੀ ਸੀ, ਉਹਦੇ ਘਰੇ ਐਸਾ ਸਿਸਟਮ ਲੱਗਿਆ ਸੀ, ਉਹਨੇ ਆਪਣੇ ਗਿਆਨ ਦੇ ਨਾਲ ਆਪਣੀ ਅਕਲ ਨਾਲ ਐਸਾ ਪ੍ਰਬੰਧ ਕੀਤਾ ਸੀ ਕਿ ਸੂਰਜ ਦੀ ਰੋਸ਼ਨੀ ਤੋਂ ਵੀ ਕੰਮ ਲੈਂਦਾ ਸੀ, ਚੰਦਰਮਾ ਦੀ ਰੋਸ਼ਨੀ ਤੋਂ ਵੀ ਕੰਮ ਲੈਂਦਾ ਸੀ, 24 ਘੰਟੇ ਅੱਗ ਤੋਂ ਵੀ ਕੰਮ ਲੈਂਦਾ ਸੀ। ਸਾਰੇ ਸ਼ਬਦ ਮਹਾਰਾਜ ਨੇ ਬਾਣੀ ਵਿੱਚ ਲਿਖੇ ਆ। ਸੂਰਜ ਚੰਦਰਮਾ ਰਾਵਣ ਦੇ ਰਸੋਈਏ ਆ। ਬੈਸੰਤਰ ਜਾ ਕੇ ਕੱਪੜੇ ਧੋਈ, ਅੱਗ ਉਹਦੇ ਕੱਪੜੇ ਧੋਂਦੀ। ਇੱਕ ਵਿਦਵਾਨ ਪੁਰਸ਼ ਮਿਲਿਆ, ਇਸੇ ਗੱਲ 'ਤੇ ਚਰਚਾ ਹੋਈ ਵੀ ਅੱਗ ਦਾ ਸੁਭਾਅ ਕੱਪੜੇ ਸਾੜਨ ਦਾ ਹੈ, ਕੱਪੜੇ ਧੋਊ ਕਿਵੇਂ? ਗੱਲ ਵੀ ਠੀਕ ਹੈ। ਹੁਣ ਅੰਤਰੀਵ ਭਾਵ ਇਹ ਬਣਦਾ ਹੈ ਵੀ ਰਾਵਣ ਦਾ ਪਰਿਵਾਰ ਬਹੁਤ ਵੱਡਾ ਹੈ, ਉਹਦੇ ਪਰਿਵਾਰ ਦੇ ਨਹਾਉਣ ਵਾਸਤੇ, ਭੋਜਨ ਬਣਾਉਣ ਵਾਸਤੇ, ਪਾਣੀ ਪੀਣ ਵਾਸਤੇ, ਕੱਪੜੇ ਧੋਣ ਵਾਸਤੇ ਦਿਨ ਭਰ ਰਾਤ ਅੱਗ ਬਲਦੀ ਰਹਿੰਦੀ ਹੈ। ਸੂਰਜ ਦੀ ਰੋਸ਼ਨੀ ਦੇ ਵਿੱਚ ਲੋਹਾਂ ਤਪਦੀਆਂ ਰਹਿੰਦੀਆਂ, ਚੰਦਰਮਾ ਦੀ ਰਾਤਰੀ ਦੇ ਵਿੱਚ ਵੀ ਅੱਗ ਬਲਦੀ ਰਹਿੰਦੀ ਹੈ। ਪਵਨ ਬੁਹਾਰੀ ਦੇਹ ਨਿਤ ਇੰਦਰ ਭਰੇ ਪਾਣੀ ਵਰਿਆਈ, ਅਤੇ ਇੰਦਰ ਵਰਗੇ ਦੇਵਤੇ ਉਹਦਾ ਪਾਣੀ ਭਰਦੇ ਹੈ। ਬੈਸੰਤਰ ਰਸੋਈਆ ਸੂਰਜ ਚੰਦ ਚਿਰਾਗ ਦੀ ਪਾਈ। ਅੱਗ ਰਸੋਈ ਦੇ ਵਿੱਚ ਕੰਮ ਕਰਦੀ ਹੈ, ਸੂਰਜ ਚੰਦਰਮਾ ਕੁਦਰਤੀ ਤਾਕਤਾਂ ਤੋਂ ਕੰਮ ਲੈਣਾ ਜਾਣਦਾ ਹੈ, ਸੂਰਜ ਅਤੇ ਚੰਦਰਮਾ ਦੇ ਚਿਰਾਗਾਂ ਦੇ ਜਲਾਉਣ ਵਾਲੇ ਹੈ, ਭਾਵ ਕੇ ਚਾਨਣ ਕਰਨ ਵਾਲੇ ਹੈ। ਬਹੁ ਖੂਹ ਹੁਣ ਚਤੁਰੰਗ ਦਾਲ ਦੇਸ ਨਾ ਵੇਸ ਨਾ ਕੀਮਤ ਪਾਈ। ਕਈ ਖੂਹਣੀਆਂ ਸੈਨਾ ਚਤੁਰੰਗੀਆਂ ਸੈਨਾ ਦਾ ਮਾਲਕ ਹੈ। ਕਿਸੇ ਰਾਜੇ ਕੋਲ ਇੱਕ ਸੈਨਾ ਹੁੰਦੀ ਹੈ, ਕਿਸੇ ਕੋਲ ਦੋ ਆ, ਕਿਸੇ ਕੋਲ ਤਿੰਨ ਹੈ। ਬਿਰਲੇ ਬਿਰਲੇ ਰਾਜਿਆਂ ਕੋਲ ਚਾਰ ਫੌਜਾਂ ਹੁੰਦੀਆਂ, ਚਾਰ ਫੌਜਾਂ ਦੇ ਮਾਲਕ ਨੂੰ ਕਹਿੰਦੇ ਆ ਚਤੁਰੰਗ ਫੌਜ ਦਾ ਮਾਲਕ। ਇਹ ਚਾਰ ਫੌਜਾਂ ਦੇ ਵਿੱਚ ਇੱਕ ਪੈਦਲ ਫੌਜ ਤੁਰਨ ਵਾਲੀ, ਇੱਕ ਫੌਜ ਘੋੜਿਆਂ ਵਾਲੀ, ਇੱਕ ਫੌਜ ਹਾਥੀਆਂ ਬੋਤਿਆਂ ਵਾਲੀ, ਇੱਕ ਰਥਾਂ ਵਾਲੀ। ਚਤੁਰੰਗ ਫੌਜ ਦਾ ਮਾਲਕ ਹੈ ਰਾਵਣ। ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਇਹਦਾ ਰਾਜ ਚੱਲਦਾ, ਹੁਕਮ ਚੱਲਦਾ ਹੈ। ਪੁਸ਼ਾਕਾਂ ਕੀਮਤੀ ਨਹੀਂ, ਇੰਨੀ ਕੀਮਤੀ ਪੁਸ਼ਾਕ ਪਾਉਂਦਾ ਸੀ। ਮਹਾਂਦੇਵ ਦੀ ਸੇਵਕਾਰ ਦੇਵ ਦਾਨਵ ਰਹਿੰਦੇ ਸ਼ਰਨਾਈ। ਹੁਣ ਸ਼ਿਵਜੀ ਦਾ ਪਿਆਰਾ, ਸ਼ਿਵਜੀ ਦੀ ਸੇਵਾ ਕਰਕੇ ਦੇਵਤੇ ਅਤੇ ਦੈਂਤਾਂ ਦੀ ਸ਼ਰਨ ਵਿੱਚ ਰਹਿੰਦੇ ਆ। ਅਪਜਸ ਲੈ ਦੁਰਮਤ ਬੁਰਿਆਈ। ਇੰਨੀ ਪਾਵਰ ਹੋਣ ਦਾ ਮਾਲਕ, ਇੰਨਾ ਗਿਆਨੀ ਬੰਦਾ, ਇਹਦੇ ਚਾਰੇ ਵੇਦ ਮੂੰਹ ਜਵਾਨੀ ਯਾਦ ਹੈ, ਐਡੇ ਵੱਡੇ ਪਰਿਵਾਰ ਵਾਲਾ, ਐਡੀਆਂ ਵੱਡੀਆਂ ਫੌਜਾਂ ਦਾ ਮਾਲਕ, ਜਿਹਦੇ 24 ਘੰਟੇ ਚੰਦ ਸੂਰਜ ਦੀ ਰੋਸ਼ਨੀ ਵਿੱਚ ਅੱਗ ਬਲਦੀ ਰਹਿੰਦੀ ਹੈ, ਪਰੰਤੂ ਖੋਟੀ ਮੱਤ ਵਾਲੇ ਨੇ ਇਹ ਬੁਰਿਆਈ ਕਰਕੇ ਆਪਣਾ ਅਪਮਾਨ ਕਰਵਾ ਲਿਆ, ਅਪਜਸ ਕਰ ਲਿਆ। ਬੁਰਾਈ ਕੀ ਕੀਤੀ ਕਿ ਔਰਤ ਦਾ ਨੱਕ ਵੱਢਤਾ, ਲਾਜ਼ਮੀ ਬੁਰਿਆਈ ਕੀਤੀ। ਖੋਟੀ ਮੱਤ ਵਾਲੇ ਨੇ ਹੰਕਾਰ ਕਰਕੇ ਆਪਣਾ ਪਰਿਵਾਰ ਸਾਰਾ ਬਰਬਾਦ ਕਰ ਲਿਆ।
ਲੜਾਈ ਔਰਤ ਪਿੱਛੇ ਪਈ। ਰਾਵਣ ਦੀ ਭੈਣ ਨੇ ਰਾਵਣ ਨੂੰ ਕਿਹਾ, ਲਕਸ਼ਮਣ ਨੂੰ ਕਿਹਾ, ਮੈਂ ਤੇਰੇ ਨਾਲ ਸ਼ਾਦੀ ਕਰਨੀ। ਉਹਨੇ ਗੁੱਸੇ ਵਿੱਚ ਆ ਕੇ ਨੱਕ ਵੱਢਤਾ, ਇੱਥੋਂ ਲੜਾਈ ਸ਼ੁਰੂ ਹੋ ਗਈ। ਹੁਣ ਆਪਣੇ ਹੰਕਾਰ ਕਰਕੇ, ਮੇਰੇ ਕੋਲ ਫੌਜ ਬਹੁਤ ਆ, ਮੇਰਾ ਪਰਿਵਾਰ ਬੜਾ ਵੱਡਾ ਹੈ, ਮੇਰੇ ਕੋਲ ਫੌਜ ਤਕੜੀ ਹੈ, ਹਥਿਆਰ ਚੰਗੇ ਨੇ, ਬਸ ਇਸੇ ਕਰਕੇ ਰਾਵਣ ਨੇ ਆਪਣਾ ਸਾਰਾ ਪਰਿਵਾਰ ਮਾਰ ਲਿਆ। ਮਰਦਾ ਨਹੀਂ ਸੀ ਰਾਵਣ, ਜੇ ਭਰਾ ਭੇਤ ਨਾ ਦਿੰਦਾ ਤਾਂ। ਇੱਥੋਂ ਕਹਾਣੀ ਬਣੀ ਹੈ, ਘਰ ਦਾ ਭੇਤੀ ਲੰਕਾ ਢਾਈ, ਸਕੇ ਭਰਾ ਨੇ ਭੇਤ ਦਿੱਤਾ, ਇਹ ਮਰੂ ਕਿਵੇਂ? ਤਾਂ ਉਹਨੇ ਰਾਵਣ ਦੀ ਲੰਕਾ ਢਾਤੀ। ਐਡਾ ਪ੍ਰਤਾਪੀ ਹੋ ਕੇ ਵੀ ਰਾਵਣ ਨੇ ਬੁਰਿਆਈ ਦਾ ਕਾਰਨ ਆਪਣੀ ਜਿਹੜੀ ਸ਼ੋਭਾ ਉਹ ਘਟਾ ਲਈ, ਪਰਾਈ ਇਸਤਰੀ ਦੀ ਦੁਹਾਈ ਕਾਰਨ, ਚੁਰਾਈ ਕਾਰਨ, ਸੀਤਾ ਨੂੰ ਚੱਕਣ ਕਰਕੇ ਉਹਦੇ 'ਤੇ ਇੱਕ ਕਲੰਕ ਲੱਗਿਆ। ਹਰ ਸਾਲ ਲੋਕ ਰਾਵਣ ਦਾ ਪੁਤਲਾ ਸਾੜਦੇ ਆ, ਹਰ ਸਾਲ। ਗਲਤੀ ਇੱਕ ਵਾਰੀ ਕੀਤੀ, ਸਦੀਆਂ ਹੋ ਗਈਆਂ, ਯੁੱਗ ਬੀਤ ਗਏ ਉਹਦਾ ਪੁਤਲਾ ਸਾੜਦਿਆਂ ਨੂੰ। ਪਰ ਜੇ ਅੱਜ ਸੋਚਿਆ ਜਾਵੇ, ਰਾਵਣ ਨੇ ਇੱਕ ਵਾਰੀ ਗਲਤੀ ਕੀਤੀ, ਅੱਜ ਕਿੰਨੇ ਲੋਕ ਗਲਤੀਆਂ ਕਰਦੇ, ਵਾਰੀ ਵਾਰੀ ਕਰਦੇ ਆ, ਰਾਵਣ ਦਾ ਰੂਪ ਧਾਰੀ ਬੈਠੇ ਆ। ਅੱਜ ਦੇ ਰਾਵਣਾਂ ਨੂੰ ਕੌਣ ਫੂਕਦਾ? ਪੁਤਲੇ ਤਾਂ ਅੱਜ ਦੇ ਰਾਵਣਾਂ ਦੇ ਵੀ ਫੂਕਣੇ ਚਾਹੀਦੇ ਆ, ਜਿਹੜਾ ਬੁਰਾਈ ਕਰਦਾ ਹੈ। ਅੱਜ ਇਸਤਰੀ ਦੀ ਇੱਜ਼ਤ ਸੇਫ ਨਹੀਂ, ਬੱਚੀਆਂ ਦੀ ਇੱਜ਼ਤ ਸੇਫ ਨਹੀਂ, ਅੱਜ ਉਹਨਾਂ ਰਾਵਣਾਂ ਦਾ ਕੀ ਕਰੀਏ? ਆ ਸੁਰਖੀਆਂ ਦੱਸਦੀਆਂ ਨੇ ਕਿ ਇੱਕ 18 ਮਹੀਨੇ ਦੀ ਬੱਚੀ ਦਾ, 18 ਸਾਲ ਦੇ ਲੜਕੇ ਨੇ ਬਲਾਤਕਾਰ ਕਰਤਾ, ਉਹ ਰਾਵਣ ਦਾ ਕੀ ਕਰੀਏ? ਉਹਨੂੰ ਉਹਦੇ ਪੁਤਲੇ ਕਦ ਫੂਕੇ ਜਾਣਗੇ? ਰਾਵਣ ਬੁਰਾਈ ਦਾ ਪ੍ਰਤੀਕ ਹੈ ਅਤੇ ਰਾਮ ਚੰਗਿਆਈ ਦਾ ਪ੍ਰਤੀਕ ਹੈ। ਆਪਣੇ ਅੰਦਰਲੇ ਬੈਠੇ ਰਾਵਣ ਨੂੰ ਵੀ ਮਾਰਨਾ ਹੈ। ਅੰਦਰ ਬੁਰਾਈ ਪੈਦਾ ਹੁੰਦੀ ਹੈ, ਸਮਝ ਲਓ ਰਾਵਣ ਦਾ ਰੂਪ ਧਾਰਨ ਕਰ ਲਿਆ ਬੰਦੇ ਨੇ। ਆਪਣੇ ਆਪ ਨੂੰ ਵੀ ਸੋਚਣਾ, ਮੈਂ ਕਦੋਂ ਰਾਮ ਦਾ ਰੂਪ ਹਾਂ ਅਤੇ ਕਦੋਂ ਰਾਵਣ ਦਾ ਰੂਪ ਹਾਂ। ਰਾਮ ਚੰਦ ਕਾਰਨ ਕਾਰਨ ਕਾਰਨ ਵਸ ਹੋਆ ਦੇਹ ਧਾਰੀ। ਰਾਮ ਚੰਦਰ ਕਾਰਨ ਕਰਨ ਨੇ ਕਾਰਨ ਦੇ ਵਸ ਹੋ ਕੇ ਦੇਹ ਧਾਰੀ। ਮਨ ਮਤੇਈ ਆ ਗਿਆ ਲੈ ਬਣਵਾਸ ਵਡਾਈ ਚਾਰੀ। ਮਤਰੇਈ ਮਾਂ ਦੀ ਆਗਿਆ ਮੰਨ ਕੇ, ਮਤਰੇਈ ਮਾਂ ਦਾ ਕਹਿਣਾ ਮੰਨ ਕੇ ਬਨਵਾਸ ਲੈ ਲਿਆ 14 ਸਾਲਾਂ ਦਾ। ਬਨਵਾਸ ਕੱਟਣ ਕਰਕੇ ਵਡਿਆਈ ਮਿਲੀ, ਭਾਵ ਪਿਤਾ ਦਾ ਪ੍ਰਣ ਪੂਰਾ ਕਰਤਾ। ਪਰਸ ਰਾਮ ਦਾ ਬਲ ਹਰੇ ਦੀਨ ਦਿਆਲ ਗਰਭ ਪਰ ਹਾਰੀ। ਪਰਸ ਰਾਮ ਦਾ ਹੰਕਾਰ ਦੂਰ ਕੀਤਾ, ਗਰੀਬਾਂ 'ਤੇ ਦਇਆ ਕੀਤੀ, ਹੰਕਾਰੀਆਂ ਨੂੰ ਮਾਰਿਆ। ਸੀਤਾ ਲਖਮਣ ਸੇਵ ਕਰ ਜਤੀ ਸਤੀ ਸੇਵਾ ਹਿਤਕਾਰੀ। ਸੀਤਾ ਅਤੇ ਲਛਮਣ ਰਾਮ ਦੀ ਸੇਵਾ ਕਰਕੇ ਜਤੀ ਸਤੀ ਅਤੇ ਸੇਵਾ ਦੇ ਪ੍ਰੇਮੀ ਰਹੇ, ਉਹਨਾਂ ਨੇ ਬੜੀ ਸੇਵਾ ਕੀਤੀ। ਰਮਾਇਣ ਵਰਤਾਇਆ ਰਾਮ ਰਾਜ ਕਾਰ ਸ੍ਰੇਸ਼ਟ ਉਧਾਰੀ। ਫਿਰ ਕਹਿੰਦੇ ਰਾਮ ਨੇ ਰਾਜ ਕਰਕੇ ਸ੍ਰਿਸ਼ਟੀ ਨਗਰੀ ਅਯੁੱਧਿਆ ਉਸਾਰਨ ਕੀਤੀ, ਅਯੁੱਧਿਆ 'ਤੇ ਰਾਜ ਕੀਤਾ, ਅਯੁੱਧਿਆ ਦੇ ਲੋਕਾਂ ਦਾ ਉਧਾਰ ਕਰ ਦਿੱਤਾ। ਰਮਾਇਣ ਫੈਲਾ ਦਿੱਤੀ, ਭਾਵ ਸਾਰੇ ਲੋਕ ਉਸ ਦੇ ਇਨਸਾਫ ਦਾ ਜਸ ਕਰਦੇ ਹੈ, ਰਾਮ ਦੀ ਸ਼ੋਭਾ ਕਰਨ ਲੱਗ ਪਏ। ਮਰਨ ਮੁਨਸਾ ਸੱਚ ਹੈ ਸਾਧ ਸੰਗਤ ਮਿਲ ਪੈਜ ਸਵਾਰੀ। ਕਹਿੰਦੇ ਮਰਨਾ ਉਹਨਾਂ ਸੂਰਮਿਆਂ ਦਾ ਸਫਲ ਹੁੰਦਾ ਹੈ ਜਿਨ੍ਹਾਂ ਨੇ ਸਾਧ ਸੰਗਤ ਵਿੱਚ ਮਿਲ ਕੇ ਆਪਣੇ 5 ਵਿਕਾਰ ਮਾਰ ਲਏ, ਆਪਣੀ ਪੈਜ ਸਵਾਰ ਲਈ, ਉਹਨਾਂ ਦਾ ਮਰਨਾ ਵੀ ਚੰਗਾ ਹੁੰਦਾ ਹੈ। ਭਲਿਆਈ ਸਤਿਗੁਰ ਮਤ ਸਾਰੀ। ਅਤੇ ਸਿੱਖਿਆ ਇਹ ਮਿਲਦੀ ਹੈ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖਿਆ, ਉਹਨਾਂ ਦੀ ਮਤ, ਉਹ ਸਿੱਖਿਆ ਲੈ ਕੇ ਅੰਦਰ ਭਲਿਆ ਭਲੇ ਗੁਣ ਪੈਦਾ ਕਰਨੇ ਆ। ਭਲਿਆਈ ਸ੍ਰੇਸ਼ਟ ਕੀਤੀ ਹੈ, ਆਪਣਾ ਉਧਾਰ ਕਰਕੇ ਸਾਥੀਆਂ ਨੂੰ ਵੀ ਤਾਰ ਦਿੱਤਾ। ਰਾਵਣ ਦੀਆਂ ਉਦਾਹਰਨਾਂ ਦੇ ਕੇ, ਰਾਮ ਦੀਆਂ ਉਦਾਹਰਨਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਕਿ ਬੁਰਾ ਕਰਮ ਕਰਨ ਵਾਲਾ ਹਮੇਸ਼ਾ ਬੁਰਾ ਹੀ ਰਹਿੰਦਾ ਹੈ। ਜੇ ਬੁਰੇ ਕਰਮ ਕਰਨ ਵਾਲਾ ਮੁੜ ਸਤਸੰਗਤ ਦੇ ਵਿੱਚ ਆ ਜੇ, ਬੁਰੇ ਕਰਮ ਕਰਨੇ ਛੱਡ ਦੇਵੇ ਤਾਂ ਉਹਦਾ ਵੀ ਭਲਾ ਹੋ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਭਲਾ ਕਰਦਾ ਹੈ ਉਹਦਾ ਵੀ ਸਤਿਕਾਰ ਹੁੰਦਾ ਹੈ। ਭਲਾ ਅਤੇ ਬੁਰਾ, ਸੱਚ ਅਤੇ ਝੂਠ, ਚੰਗਾ ਮਾੜਾ, ਦੋਨਾਂ ਦੀਆਂ ਉਦਾਹਰਨਾਂ ਦੇ ਦੇ ਕੇ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਸਾਨੂੰ ਸਮਝਾਇਆ। ਗੁਰੂ ਰਹਿਮਤ ਕਰੇ।
ਇਹ ਸਿੱਖਿਆ ਸਾਡੇ ਜੀਵਨ ਦੇ ਵਿੱਚ ਵਸ ਜਾਵੇ, ਅਸੀਂ ਵੀ ਆਪਣੇ ਅੰਦਰਲੇ ਔਗੁਣਾਂ ਨੂੰ ਮਾਰ ਕੇ, ਅੰਦਰਲੇ ਰਾਵਣ ਨੂੰ ਮਾਰ ਕੇ ਅੰਦਰ ਚੰਗਾ ਸੁਭਾਅ ਪੈਦਾ ਕਰੀਏ, ਭਲਾ ਕਰਨ ਦਾ ਸੁਭਾਅ ਪੈਦਾ ਕਰੀਏ, ਕਿਰਤ ਕਰਕੇ ਨਾਮ ਜਪਣ ਦਾ ਵੰਡ ਕੇ ਛਕਣ ਦਾ ਸੁਭਾਅ ਸਾਡਾ ਬਣ ਜਾਏ, ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਗਰੀਬ ਲੋੜਵੰਦ ਦੀ ਮਦਦ ਕਰਨ ਵਾਸਤੇ ਸਾਡਾ ਸੁਭਾਅ ਬਣ ਜਾਏ, ਫਿਰ ਸਾਡਾ ਲੋਕ ਅਤੇ ਪਰਲੋਕ ਦੋਨੇ ਸਵਰ ਜਾਣਗੇ। ਸਤਿਗੁਰੂ ਜੀ ਦੀ ਕਿਰਪਾ ਸਦਕਾ 31ਵੀਂ ਵਾਰ ਦੀ ਸੰਪੂਰਨਤਾ ਹੋਈ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਧਾਰ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਬਾਵਣ ਹਾਰੇ। ਕੇਤੇ ਤੇਰੇ ਰਾਗ ਪਰੀ ਸਿਉਂ ਕਹੀਆ ਹੈ, ਕੇਤੇ ਤੇਰੇ ਗਾਵਣ ਹਾਰੇ। ਗਾਵਣ ਤੁਧਨੋ ਪਵਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚੇਤ ਗੁਪਤ ਲਿਖ ਜਾਣਨੋ।

ਦੇਵਤਿਆਂ ਦਰ ਨਾਲੇ ਗਾਵਣ ਤੁਧਨੋ ਸਦ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣ ਯਾ ਮਨ ਮੋਹਣ ਸੁਰਗ ਮਛ ਪਾਇਆਲੇ ਗਾਵਣ ਤੁਧਨੋ ਰਤਨੋ ਪਾਏ ਤੇਰੇ ਅਸਠ ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਂ

ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੋਹਣ ਵੱਡਾ ਆਖੈ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ

ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਦੀਕ ਨੈ ਨਾ ਪਾਈਆ ਕਰਮ ਮਿਲੈ ਨਾ ਹੀਠਾ ਕਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਦਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੈ ਖਾਏ ਚਲੀਐ ਮਰੂਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਇ ਰਾਉ ਸਾਚੇ ਨਾਮ ਕੀ ਤਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋਵਾ ਨਾ ਕੋਏ ਜੇ ਵੜਿਆਪ ਤੇ ਵੜ ਤੇਰੀ ਦਾਤ ਜੈਨ ਦਿਨ ਕਰਕੇ ਕੀਤੀ ਰਾਤ

ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕੌ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ

ਸੈਲ ਪਥਰ ਮੈਂ ਜੰਤੋ ਪਾਈ ਤਾਂ ਕਾ ਗੈ ਕਰ ਤਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਣਿਤਾ ਗੋਇ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਈ ਠਾਕੁਰ ਕਾਹੀ ਮਨ ਪਉ ਕਰਿਆ ਊਡੇ ਊੜਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ

ਸੋਈ ਹਮ ਪਾਈ ਰਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨਾਉ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ

ਮੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜ ਪਹਿਲੇ ਨਿਵਾਸਾ ਪਾਣੀ ਪਾਪ ਗਿਤਨੇ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨ ਜੇ ਤਸ ਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਪਵ ਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕੈ ਰਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ

ਹੀ ਜਾਓ ਪਾਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਜਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਬ੍ਰਤ ਪਾਰਾ। ਹਮਰੇ ਦੁਸ਼ਟ

ਸਾਰੀ ਸਰਬਠਾਵਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ ਸਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ

ਕਰ ਦੇ ਰਹਿ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੂਪ ਯਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਭਗਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖੋ ਉਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ।

ਤਰਸ ਪਇਓ ਈ ਤਰਸ ਪਇਆ ਮਹਿ ਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਇਆ ਮਹਿ ਰਾਮਤ ਹੋਈ ਸਤਿਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ

ਪੰਜਾਬ ਪਿਆਰਿਆਂ ਨੇ ਨਵਾਂ ਸਾਹਿਬ ਦਰਬਾਰ

गुरु ग्रंथ जी महाराज

0: रहा हो। सब जी तेरे दयाला, अपने भगत करे प्रतपाला, अचरज तेरी वड्याई, नित नानक नाम त्याई। सब जी तेरे दयाला, अपने भगत करे प्रतपाला, अचरज तेरी वड्याई, नित नानक नाम त्याई। वाहिगुरु जी का खालसा, वाहिगुरु जी की फतेह।
1: ਸਤਨਾਮ ਸ੍ਰੀ ਵਾਹਿਗੁਰੂ ਜੀ ਓ ਸੋਹਿਲਾ ਗੋੜੀ ਜੀਤੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਆਏ ਕਰਤੇ ਕੋਏ ਵਿਚਾਰ, ਜਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰ। ਤੂੰ ਮੰਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀ ਜਾਣਾ, ਦੇਖੇਗਾ ਦੇਵਣ ਹਾਰ। ਤੇਰਾ ਦਾਨ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸਜਣਾ ਸੀਸੜੀਆਂ ਜਾਂ ਹੋਵੇ ਸਹਿਬ ਸਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਾਨ, ਸਦਣ ਹਾਰਾ ਸਿਮਰੀਆ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਾਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਖ। ਬਾਬਾ ਜੈ ਕਰ ਕਰਤੇ ਕੀਰਤ ਹੋਵੇ, ਸੋ ਕਰ ਰਾਖ ਵਡਾਈ ਤੋਏ ਰਹਾਉ। ਬਿਸ ਚਸਿਆ ਘੜੀਆਂ ਪਹਿਰਾਉ, ਥਿੱਤੀ ਵਾਰੀ ਮਾਂ ਹੋਵਾ। ਸੂਰਜੇ ਕੁਰ ਤਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਬਰੂ ਕਰੇ, ਸਗਲ ਬੰਦ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜ ਅੰਤ ਪੇਰੀ ਰਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕਉ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ, ਸਹਿਸ ਤਬ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਕਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨ ਮੋਹੇ ਆਈ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿੰਗ ਕਉ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵ ਪਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਾਨ ਹਰ ਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁੰਨ ਵੱਡਾਹੇ, ਕਰ ਡੰਡਾਉਤ ਪੁੰਨ ਵੱਡਾਹੇ। ਰਹਾਉ ਸਾਕਤ ਹਰ ਰਸਤਾ ਨਾ ਜਾਣਿਆ, ਚਨੇ ਅੰਤਰ ਹਉ ਮੈਂ ਕੰਡਾ ਹੈ। ਜਿਉਂ ਜਿਉਂ ਚਲਹਿ ਚੁਭੈ ਦੁਖ ਪਾਵੈ ਹੈ, ਜਮਕਾਲ ਸਹਿ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾ ਹੈ। ਅਵਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਏ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਈਹਾਂ ਖਾਟ ਚਲੋ ਹਰ ਲਾਹਾ, ਆ ਗਏ ਬਸਨ ਸੁਹੇਲਾ। ਆਉਦ ਘਟੈ ਦਿਨ ਸਰਹਿਣਾਰੇ, ਮਨ ਗੁਰਮਿਲ ਕਾਲ ਸਵਾਰੇ। ਰਹਾਉ ਹੇ ਸੰਸਾਰ ਵਿਕਾਰ ਸੰਸੇ, ਮੈਂ ਧਰਿਓ ਬ੍ਰਹਮ ਗਿਆਨੀ। ਜਿਸ ਹੈ ਜਗਾਏ ਪਿਆ ਵਹਿ ਰਸ, ਅਕਥ ਕਥਾ ਦਿਨ ਜਾਨੀ। ਜਾ ਕਵਾਏ ਸੋਈ ਬਿਹਾਜ, ਹਰ ਗੁਰ ਤੇ ਮਨੇ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਧੂਰੇ। ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Thank you.

Thank you.

0: केवो दी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नूं होर भी खोज भरपूर बनाउण लई तुसी साने सुझाव दिंदे रहोगे। साडे स्टूडियो दे टेलीफोन नंबर तां आप जी नूं पता ही है, जे नहीं तां ओह भी लिख लो जी। एरिया कोड 250-392-3074 अते फैक्स नंबर एरिया कोड 250-392-3075।
1: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
3: 250-392-3874. ਕਬੀਰ ਸਾਹਿਬ ਕਹਿੰਦੇ ਜਿੰਨੇ ਮਰਜ਼ੀ ਭੇਸ ਧਾਰ ਲੈ, ਮੌਤ ਤੋਂ ਨਹੀਂ ਕੋਈ ਵੀ ਬਚ ਸਕਦਾ। ਯੋਗੀ ਜਤੀ ਤਪੀ ਸੰਨਿਆਸੀ ਬਹੁ ਤੀਰਥ ਭ੍ਰਮਣ। ਚਾਹੇ ਉਹ ਯੋਗੀ ਹੈ, ਚਾਹੇ ਉਹ ਜਤੀ ਹੈ, ਚਾਹੇ ਤਪੱਸੀ ਹੈ ਜਾਂ ਸੰਨਿਆਸੀ ਹੈ, ਇਹਨਾਂ ਦੇ ਭੇਸ ਨੂੰ ਧਾਰ ਲਵੇ। ਔਰ ਚਾਹੇ ਕੋਈ ਤੀਰਥਾਂ 'ਤੇ ਭ੍ਰਮਣਾ ਫਿਰਦਾ ਤੁਰਦਾ ਰਹੇ, ਲੁੰਜਤ ਮੁੰਜਤ ਮੂਨ ਜਟਾ ਤਰ ਅੰਤ ਤਉ ਮਰਨਾ। ਚਾਹੇ ਕੋਈ ਲੁੰਜਤ ਰੇਵੜਿਆਂ ਵਾਲਾ ਭੇਸ ਧਾਰ ਲਵੇ, ਚਾਹੇ ਕੋਈ ਬਾਲ ਜੰਗਾਲੇ ਮੁੰਜਤ ਜਿਹੜੇ ਪਰਮਹੰਸ ਕਹਾਉਂਦੇ ਉਹਨਾਂ ਦਾ ਭੇਸ ਧਾਰ ਲੈ, ਚਾਹੇ ਮੁਨੀ ਕੋਈ ਮੁਨੀ ਬਣ ਜਾਏ, ਜਟਾ ਧਾਰੀ ਹੋ ਜਾਏ। ਅੰਤ ਸਮੇਂ ਜਦੋਂ ਉਮਰ ਮੁੱਕ ਜਾਂਦੀ ਹੈ ਇੱਥੇ ਮਰਨਾ ਹੀ ਪੈਂਦਾ ਹੈ, ਸਭ ਨੇ ਮਰਨਾ ਹੈ। ਤਾਂ ਤੇ ਸੇਵੀਏ ਰਾਮ ਨਾ ਰਾਮ ਨਾ, ਇਸ ਵਾਸਤੇ ਕਹਿੰਦੇ ਜਿਸ ਪੁਰਸ਼ ਨੇ ਇਸ ਤੋਂ ਬਚਣਾ ਤੇ ਉਹਨੂੰ ਫਿਰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ, ਸੇਵਣਾ ਚਾਹੀਦਾ, ਜਪਣਾ ਚਾਹੀਦਾ। ਕੁੰਜੀ ਤੋਂ ਫਿਰ ਕਾਲ ਨੇ ਜ਼ਰੂਰ ਮਾਰ ਲੈਣਾ, ਅਤੇ ਜੇ ਬਚਾਅ ਦੀ ਇੱਛਾ ਕਰਦੇ ਹਾਂ ਫਿਰ ਪਰਮੇਸ਼ਰ ਦਾ ਨਾਮ ਉਹਦਾ ਸੇਵਨ ਕਰੋ, ਉਹਦਾ ਨਾਮ ਜਪੋ। ਰਸਨਾ ਰਾਮ ਨਾਮ ਹਿਤ ਜਾ ਕੇ ਕਹਾ ਕਰੈ ਜਮਨਾ ਰਹਾਓ। ਜਿਹੜਾ ਪੁਰਖ ਰਸਨਾ ਦੁਆਰਾ ਪਰਮੇਸ਼ਰ ਦੇ ਨਾਮ ਵਿੱਚ ਚਿੱਤ ਪ੍ਰੇਮ ਕਰਦਾ ਹੈ ਉਹਨੂੰ ਭਲਾ ਜਮਨਾ ਜਮਨੇ ਕੀ ਮਾਰਨਾ। ਔਰ ਜਮਨਾ ਨਦੀ ਦਾ ਭਰਾ ਕੌਣ ਜਮ, ਉਹ ਕੀ ਕਰ ਸਕਦਾ, ਕੁਝ ਵੀ ਨਹੀਂ ਕਰ ਸਕਦਾ ਹੈ। ਆਗਮ ਨਿਰਗਮਨ ਜੋਤਕ ਜਾਣੇ ਬਹੁ ਬਹੁਤ ਦਇਆ ਕਰਨ। ਚਾਹੇ ਆਗਮ ਸ਼ਾਸਤਰਾਂ ਦਾ ਵੀ ਬਹੁਤ ਵੱਡਾ ਪਾਠੀ ਬਣ ਜਾ, ਔਰ ਨਿਰਗਮ ਨਿਰਗਮ ਵੇਦਾਂ ਨੂੰ ਵੀ ਸੁਣਾਉਂਦਾ ਹੋਵੇ, ਔਰ ਜੋਤਕ ਜੋਤਿਸ਼ ਵਿੱਦਿਆ ਵੀ ਜਾਣਦਾ ਹੋਵੇ, ਬਹੁਤ ਬਹੁਤ ਦਇਆ ਕਰਨਾ ਅਤੇ ਦਇਆ ਕਰਨ ਦਾ ਵੀ ਬਹੁਤ ਵੱਡਾ ਵਾਕਬ ਹੋਵੇ। ਤੰਤ ਮੰਤਰ ਤੋਂ ਔਖਤ ਜਾਣਾ ਹੈ ਅੰਧ ਤੋਂ ਮਰਨਾ, ਚਾਹੇ ਜੰਤਰ ਮੰਤਰ ਤੰਤਰ ਇਹ ਸਾਰੇ ਜਾਣਦਾ ਹੋਵੇ, ਔਰ ਰੋਗਾਂ ਨੂੰ ਦੂਰ ਕਰਨ ਦੀਆਂ ਦਵਾਈਆਂ ਵੀ ਜਾਣਦਾ ਹੋਵੇ। ਉਮਰ ਪੂਰੀ ਹੋਣ 'ਤੇ ਅੰਤ ਸਮੇਂ ਹਰੇਕ ਨੇ ਜ਼ਰੂਰ ਮਰ ਜਾਣਾ ਹੈ। ਮਹਾਰਾਜ ਪੋਵਰ ਛਤਰ ਸਿੰਘਾਸਨ ਬਹੁਤ ਸੁੰਦਰ ਰਮਨਾ। ਪਾਗ ਜੀ ਕਹਿੰਦੇ ਆ ਚਾਹੇ ਰਾਜਭੋਗ ਰਾਗ ਦੇ ਪਦਾਰਥ ਰਾਜ ਦੇ ਪਦਾਰਥਾਂ ਦਾ ਆਨੰਦ ਲੈਣਾ ਵੀ ਜਾਣਦਾ ਹੋਵੇ, ਸਿਰ 'ਤੇ ਛਤਰ ਵੀ ਝੁਲਦੇ ਹੋਣ, ਸੋਹਣੇ ਸਿੰਘਾਸਣਾਂ ਦੇ ਬਹਿ ਕੇ ਹੁਕਮ ਵੀ ਚਲਾਉਂਦਾ ਹੋਵੇ, ਔਰ ਬਹੁਤ ਸੁੰਦਰ ਅਤੇ ਰਾਣੀਆਂ ਹੋਣ ਅਤੇ ਰਮਣਾ ਉਹਨਾਂ ਦੇ ਨਾਲ ਵੀ ਆਪਣੇ ਕਈ ਤਰ੍ਹਾਂ ਦੀ ਚੇਸ਼ਟਾ ਕਰਦਾ ਹੋਵੇ, ਰਾਜ ਸਿੰਘਾਸਨ ਦੇ ਵੈਸੇ ਛਤਰ ਚਲਾ ਲੈ, ਵਿਸ਼ੇ ਆਨੰਦ

ਤੇਰੀ ਕਿਸੇ ਤਰ੍ਹਾਂ ਮੌਤ ਤੋਂ ਨਹੀਂ ਬਚ ਸਕਦਾ, ਕਹੂੰ ਨਾ ਉੱਭਰਨਾ, ਉੱਭਰਨ ਨਹੀਂ ਬਚ ਨਹੀਂ ਸਕਦਾ। ਕਹੋ ਕਬੀਰੇ ਰਮ ਹੈ ਜਮ ਪਾਓ ਮੇਰੇ ਜਨਮ। ਭਾਬ ਜੀ ਕਹਿੰਦੇ ਪਰਮੇਸ਼ਵਰ ਨਾਮ ਜਪੋ ਕਰੋ, ਕਿਉਂ ਇਸ ਤਰ੍ਹਾਂ ਫਿਰ ਤੁਸੀਂ ਆਪਣਾ ਜੰਮਣ ਮਨ ਦਾ ਚੱਕਰ ਹੀ ਮਿਟਾ ਲਓ। ਆਸਾ ਫੀਲਰ ਬਾਬੀ ਬਲਦ ਪਖਾਵਜ ਕਊਆ ਤਾਲ ਵਜਾਵੇ। ਕਬੀਰ ਜੀ ਦੇ ਕੋਲ ਸੰਤਾਂ ਨੇ ਪੁੱਛਿਆ ਕਿ ਸੰਸਾਰ ਸੱਚਾ ਹੈ ਕਿ ਝੂਠਾ? ਕਹਿੰਦੇ ਨਹੀਂ ਝੂਠਾ ਹੈ। ਝੂਠਾ ਕਿਵੇਂ? ਕਬੀਰ ਸਾਹਿਬ ਹੁਣ ਕੋਈ ਪ੍ਰਮਾਣ ਦੇਣਗੇ। ਇਸ ਤਰ੍ਹਾਂ ਬੰਦਿਆਂ ਦਾ ਪੁੱਤਰ ਉਹਦੇ ਵਿਆਹ ਦੀ ਆਪਣੇ ਮਿਸਾਲ ਦੇਣਗੇ। ਬਾਂਸ ਕੋ ਪੂਤ ਵੀ ਆਹਨ ਚੱਲਿਆ ਸੋਇਨੇ ਮੰਡਪ ਛਾਏ। ਜਿਸ ਤਰ੍ਹਾਂ ਕੋਈ ਇਹ ਗੱਲ ਕਹੇ ਬਾਂਸ ਮੈਨੇ ਜਿਹੜੀ ਬੰਦਿਆ ਇਸਤਰੀ ਦਾ ਉੱਤਰ ਵਿਆਹ ਕਰਨ ਚੱਲੇ, ਬੰਦਿਆ ਇਸਤਰੀ ਦਾ ਪੁੱਤਰ ਹੀ ਹੈ ਨਹੀਂ ਅਤੇ ਵਿਆਹ ਕੀ ਕਰੇਗਾ? ਔਰ ਕਿੱਥੇ ਚੱਲਿਆ? ਹੈਂ ਅੱਗੇ ਕਹਿੰਦੇ ਜਿੱਥੇ ਸੋਇਨੇ ਸੋਨੇ ਦੇ ਮੰਡਪ ਨੇ ਮੰਦਰ, ਉਹ ਬਣੇ ਵੀ ਕਿੱਥੇ ਹੁਣ? ਆਕਾਸ਼। ਇਹ ਵੀ ਗੱਲ ਕਹਿੰਦੇ ਮੰਨਣ ਵਿੱਚ ਨਹੀਂ ਆਉਂਦੀ। ਇਹ ਦੱਸਦੇ ਵੀ ਵਿਆਹ ਦੇ ਸਮੇਂ ਬਾਜੇ ਬੂਜੇ ਵੱਜਦੇ ਆ, ਮੰਗਲ ਚਾਰ ਖੁਸ਼ੀਆਂ ਹੋਣੀਆਂ, ਕਈ ਤਰ੍ਹਾਂ ਦੇ ਪਕਵਾਨ ਬਣਦੇ ਆ। ਇੱਧਰ ਬਾਜੇ ਕੌਣ ਵਜਾਉਂਦਾ? ਫੀਲਰ ਬਾਬੇ ਬਲਦ ਪਖਾਵਜ ਕਊਆ ਤਾਲ ਵਜਾਉਂਦਾ। ਫੀਲ ਨਾਮ ਹਾਥੀ ਦਾ, ਹਾਥੀ ਦਾ ਰਬਾਬੀ ਰਬਾਬ ਵਜਾਉਣਾ, ਬਲਦ ਪਖਾਵਜ ਜਿਹੜਾ ਬਲਦ ਆ ਉਹ ਫਿਰ ਪਖਾਵਜੀ ਹੈ ਜੋੜੀ ਵਜਾਉਣ ਦਾ। ਕਊਆ ਕਾਂ ਜਿਹੜਾ ਆ ਤਾਲ ਉਹ ਕੈਂਸੀਆਂ ਵਜਾ ਰਿਹਾ ਹੈ, ਕਊਆ ਤਾਲ ਵਜਾ ਰਿਹਾ। ਤਾਲ ਮੈਨੇ ਕੈਂਸੀਆਂ, ਪਹਿਰ ਚੋਲਣਾ ਗਧਾ ਨਾਚਿਆ ਹੈ ਪੈਸਾ ਭਗਤ ਕਰਾਉਣਾ। ਗਧਾ ਖੋਟਾ ਕਹਿੰਦੇ ਚੋਲਣਾ, ਚੋਲਾ ਪਾ ਕੇ ਨੱਚ ਰਿਹਾ ਪੈਸਾ ਭਗਤ ਕਰਾਉਣਾ। ਪੈਸਾ ਜਿਹੜਾ ਸੰਡਾ ਆ ਉਹ ਭਗਤੀ ਕਰਾ ਰਿਹਾ। ਭਾਵ ਕੀ ਹੈ? ਉਹ ਬੈਂਡ ਮਾਸਟਰ ਬਣਿਆ ਹੋਵੇ। ਜਿਵੇਂ ਗੱਲਾਂ ਸਾਰੀਆਂ ਝੂਠੀਆਂ, ਰਾਜ ਆਰੰਭ ਤੋਂ ਕਰੀ ਆ ਬਰੇ ਪਕਾ ਜਿਹੜੇ ਜਾਂਜੀ ਹੈ ਰਾਜ ਆਰੰਭ ਨਾਮ, ਉਹ ਜਿਹੜੇ ਹਲਵਾਈ ਵਗੈਰਾ ਕੁੱਕਰੀ ਆ ਕੁੱਕਰ, ਉਹ ਬਰਫ ਦੇ ਬੜੇ ਪਕਾ ਕੇ ਲਿਆ ਕੇ ਰੱਖਣ। ਹੁਣ ਬਰਫ ਦੇ ਬੜੇ ਕਿਵੇਂ ਬਣ ਸਕਦੇ? ਕਹਿੰਦੇ ਬੂਝਣ ਹਾਰਿਆ ਖਾਇਰਾ, ਉਹ ਬੜੇ ਕੇ ਸਿਆਣੇ ਬੁੱਝਣ ਵਾਲੇ ਨੇ ਖਾਧੇ ਹਨ। ਵਿਸਰਾਮ ਦੇ ਕਹਿੰਦੇ ਹਨ ਬੈਠ ਸਿੰਘ ਘਰ ਪਾਉਣ ਲਗਾਵੇ ਕੀਸ ਕਲੋਰੇ ਲਿਆਵੇ। ਕੋਈ ਜਾਂਜੇ ਉਹਨਾਂ ਦੀ ਖੁਸ਼ੀ ਦੇ ਸਿੰਘ ਸ਼ੇਰ ਜੰਗਲ ਘਰ 'ਚ ਬਹਿ ਕੇ ਪਾਨਾਂ ਦੇ ਵੀੜੇ ਲਿਆ ਰਿਹਾ। ਘੀਸ ਜਿਹੜੀ ਗਲੋਰੇ, ਗਲੋਰੇ ਨਾਲ ਮੈਂ ਲੱਡੂ ਲਿਆਉਂਦੀ। ਘੀਸ ਚੂਹੇ ਦੀ ਜਾਤੀ ਦੀ ਹੁੰਦੀ, ਚੂਹੇ ਨਾਲ ਥੋੜ੍ਹੀ ਜਿਹੀ ਲੰਮੀ ਹੁੰਦੀ ਹੈ। ਔਰ ਘਰ ਘਰ ਦੇ ਖੁੱਡ ਕਰਨ ਸੂਈਆਂ ਆਪਣੇ ਘਰ ਖੁੱਡ ਖੁੱਡ ਵਿੱਚ ਮੰਗਲਾਂ ਨੂੰ ਗਾਉਂਦੀਆਂ। ਘਰ ਘਰ ਮੂਸਰੀ ਮੰਗਲ ਕਾਵ ਹੈ ਕਊਆ ਸੰਖ ਵਜਾਉਣਾ। ਘਰਾਂ ਘਰਾਂ ਮੂਸਰੀ ਮੈਨੇ ਮੂਸੀ ਸੂਈਆਂ, ਉਹ ਇਕੱਠੀਆਂ ਹੋ ਕੇ ਬੜੇ ਗੀਤ ਗਾ ਰਹੀ ਅਤੇ ਕਛੂ ਸੰਖ ਵਜਾ ਰਿਹਾ। ਬਾਂਸ ਕਪੂਰ ਵੀ ਆਹਨ ਚੱਲੇ ਆ ਸੋਨੇ ਮੰਡਪ ਛਾਏ। ਇਸ ਤਰ੍ਹਾਂ ਉਹ ਬੰਦਿਆ ਇਸਤਰੀ ਦਾ ਪੁੱਤਰ ਵਿਆਹ ਕਰਨ ਚੱਲਿਆ, ਔਰ ਜਿੱਥੇ ਸੁਣ ਆਕਾਸ਼ ਸੋਨੇ ਦੇ ਮੰਡਪ ਮੈਨੇ ਮੰਦਰ ਛਾਏ ਮੈਨੇ ਬਣੇ ਹੋਏ, ਅਤੇ ਵਿਆਹ ਕਿਹਦੇ ਨਾਲ ਕਰਨ ਚੱਲਿਆ? ਅੱਗੇ ਦੱਸ ਰਿਹਾ ਰੂਪ ਕੰਨਿਆ ਸੁੰਦਰ ਬਿਧ ਹੀ ਸੱਸਾ ਸਿੰਘ ਗੁਣ ਗਾਏ। ਇਹ ਸਾਰੇ ਸੰਸਾਰ ਦਾ ਜਿਹੜਾ ਸੁੰਦਰ ਰੂਪ ਹੈ ਇਹੀ ਇੱਕ ਕੰਨਿਆ ਲੜਕੀ ਹੈ, ਇਹਦੇ ਨਾਲ ਬੇਦੀ ਮਿਲਾਪ ਪਾਲ ਕੇ ਵਿਆਹ ਹੋਇਆ। ਬੰਦਿਆਂ ਦਾ ਪੁੱਤਰ ਹੈ ਅਤੇ ਬੰਦਿਆਂ ਦੀ ਲੜਕੀ ਹੋਣੀ, ਉਹ ਸੁੰਦਰ ਰੂਪ ਵਾਲੀ ਬੰਦਿਆਂ ਦੀ ਲੜਕੀ ਉਹਦੇ ਨਾਲ ਵਿਆਹ ਹੋਇਆ। ਜਿਸ ਤਰ੍ਹਾਂ ਵਿਆਹ ਸਮੇਂ ਕ੍ਰੋਧ ਹੁੰਦੇ ਆ, ਤੇਤੇ ਦੇ ਪੁੱਤਰੇ ਤੇ ਵੱਲੋਂ ਇੱਕ ਧੀ ਵਾਲੇ ਇੱਕ ਪੁੱਤਰ ਵਾਲੇ, ਜਿਵੇਂ ਸ਼੍ਰੀ ਰਾਮ ਚੰਦਰ ਜੀ ਆ ਵੇਲੇ ਦਸ਼ਰਥ ਵੱਲੋਂ ਵਿਸ਼ੇਸ਼ ਸੀਗੇ ਅਤੇ ਮਹਾਰਾਜਾ ਜਨਕ ਵੱਲੋਂ ਸਤਿਆਨੰਦ ਸੀ। ਇਸ ਤਰ੍ਹਾਂ ਬੰਦਿਆ ਦੇ ਪੁੱਤਰ ਦੇ ਵਿਆਹ ਵੇਲੇ ਤੇਤਿਆਂ ਵੱਲੋਂ ਸੱਸਾ ਖੁਰਗੋਸ਼ ਨੇ ਗੁਣ ਗਾਏ। ਗੋਤਰਾਚਾਰ ਪੜਿਆ ਅਤੇ ਪੁੱਤਰ ਵਾਲੇ ਵੱਲੋਂ ਸਿੰਘ ਸ਼ੇਰ ਨੇ ਗੁਣ ਗਾਇਆ, ਗੋਤਰਾਚਾਰ ਪੜਿਆ। ਫਿਰ ਜੇ ਕਹਿੰਦੇ ਇੱਕ ਕ੍ਰੋਧ ਰੱਖਣਾ ਹੋਏ, ਇਸ ਤਰ੍ਹਾਂ ਫਿਰ ਮਹਾਂਪੁਰਖ ਅਰਥ ਕਰਦੇ ਆ ਸੱਸੇ ਦੇ ਸਿੰਘ ਸਿੰਘਾਂ ਨੇ ਗੋਤਰਾਚਾਰ ਪੜਿਆ ਹੈ।

ਕੈਸ ਕਬੀਰ ਸੁਣ ਹੋ ਰਹੇ ਸੰਤ ਹੋ ਕੀਰਤੀ ਪਰਬਤ ਖਾਇਆ। ਜਦੋਂ ਵਿਆਹ ਮੁਕੰਮਲ ਹੋ ਗਿਆ ਵਾਪਸ ਮੁੜੇ ਅਤੇ ਰਾਹ ਵਿੱਚ ਪਰਬਤ ਡਿੱਗਿਆ ਹੋਇਆ ਇੱਕ ਨਜ਼ਰ ਵਿੱਚ ਆਇਆ। ਕਬੀਰ ਸਾਹਿਬ ਕਹਿੰਦੇ ਸੀ ਸੰਤ ਜੀ ਨੇ ਸੁਣੋ ਰਾਹ ਦੇ ਸਾਫ਼ ਕਰਨ ਵਾਸਤੇ ਕੀੜੀ ਨੇ ਪਰਬਤ ਨੂੰ ਖਾ ਲਿਆ। ਲਾਲਾ ਇੱਧਰ ਬੈਠਣਾ ਤੈਨੂੰ ਇੱਕ ਵਾਰੀ ਚਾਹੀਦਾ, ਸਮਝਦਾ ਨਹੀਂ ਹੈ, ਪਤਾ ਨਹੀਂ ਬੁੱਧੀ ਤੇਰੀ ਕੰਮ ਨਹੀਂ ਕਰਦੀ, ਇੱਕ ਵਾਰੀ ਸਮਝਾ ਦੇਈਏ ਬੰਦਾ ਸਮਝ ਲੈਂਦਾ। ਕਿ ਪੋਥੀ ਦੇ ਉੱਤੇ ਦੇਖੋ, ਹੈਂ, ਪਾਠ ਦੇਖੋ, ਅਰਥ ਦੇਖੋ। ਜਿਹਦਾ ਹੁੰਦਾ ਭਿੰਨ ਪੜ੍ਹ ਪਾਉਂਦੇ ਉਹ ਨਹੀਂ ਸਰੋਤੇ ਪੜ੍ਹਨਾ ਸੁਣਨਾ, ਜੇ ਤਾਂ ਪੜ੍ਹਨਾ ਫਿਰ ਨਿਗਾਹ ਵਿੱਚ ਰੱਖੋ। ਪਸ਼ੂਆ ਕਹੇ ਅੰਗਾਰ ਭਲੋਰੋ ਲੂਕੀ ਸ਼ਬਦ ਸੁਣਾਇਆ। ਇਸ ਵਾਸਤੇ ਕਹਿੰਦੇ ਆ ਪਸ਼ੂ ਜਿਹੜੇ ਰਾਤੋਂ ਜਾਣਾ ਸੀ ਉਹ ਜੰਗਲ ਨੂੰ ਅੰਗਾਰ ਅੱਗ ਲੱਗੀ ਦੇਖ ਕੇ ਉਹਦੇ ਜਿਹਨੇ ਤਲੇ ਸੀ ਉਹ ਘਬਰਾ ਗਿਆ ਅਤੇ ਪਸ਼ੂ ਕਹਿਣ ਲੱਗਾ ਮੈਨੂੰ ਬੜੀ ਠੰਡ ਲੱਗਦੀ, ਹੁਣ ਅੱਗ 'ਚ ਠੰਡ ਕਿਵੇਂ? ਇਸ ਵਾਸਤੇ ਕਹਿੰਦੇ ਅੱਗ ਦੇ ਅੰਗਿਆਰਾਂ ਅਤੇ ਬੋਹੜ ਲੋੜੋ ਮੈਂ ਲੋੜਦਾ ਚਾਹੁੰਦਾ ਹਾਂ। ਇਸ ਵਾਸਤੇ ਕਹਿੰਦੇ ਉਹ ਜਿਹੜੀ ਜਨੇਤ ਸੀ ਉਹ ਇੱਧਰ ਉੱਧਰ ਖਿਲਰ ਗਈ ਸੀ, ਇਕੱਠਿਆਂ ਕਰਨ ਵਾਸਤੇ ਲੂਕੀ ਗੁੱਤੀ ਹੁੰਦੀ ਹੈ, ਬੜੀ ਸੂਖਮ ਮੱਛਰ ਤੋਂ ਹੀ ਨਿੱਕਾ ਜਿਹਾ ਉਹ ਮੱਛਰ ਵਾਂਗ ਹੁੰਦਾ, ਉਹਨੂੰ ਗੁੱਤੀ ਕਹਿੰਦੇ ਬਰੀਕ ਜੀ, ਬੜੀ ਉੱਚੀ। ਕਹਿੰਦੇ ਉਹਨੂੰ ਸ਼ਬਦ ਸੁਣਾਇਆ ਭਾਵ ਕਿ ਢੰਡੋਰਾ ਫੇਰਿਆ। ਹੈਨੀ ਜਿਸ ਤਰ੍ਹਾਂ ਸਾਰੇ ਦ੍ਰਿਸ਼ਟਾਂਤ ਜਿੰਨੇ ਵੀ ਦਿੱਤੇ ਆ ਝੂਠੇ ਆ, ਇਹਨਾਂ 'ਚ ਕੋਈ ਵੀ ਸੰਭਵ ਨਹੀਂ। ਇਸ ਤਰ੍ਹਾਂ ਸੰਸਾਰ ਅਸਾਤਿਆ ਝੂਠਾ ਆ, ਬੰਦਿਆਂ ਦੇ ਪੁੱਤਰ ਨੂੰ ਤਿੰਨ ਕਾਲ ਸੰਸਾਰ ਹੋਇਆ ਹੀ ਨਹੀਂ ਹੈ। ਇਹਨਾਂ ਅੱਗੇ ਦੱਸਦੇ ਝੂਠੇ ਸੰਸਾਰ ਤੋਂ ਕਿਵੇਂ ਤਰਨਾ ਹੋਵੇ, ਸਤਿਗੁਰਾਂ ਦੀ ਕਿਰਪਾ ਨਾਲ ਤਰਨਾ ਹੁੰਦਾ। ਔਰ ਫਿਰ ਇਸ ਗੱਲ ਦਾ ਨਿਸ਼ਚਾ ਕਰਾਉਂਦੇ ਅਰਥ ਦੁਆਰਾ ਕਿ ਸਤਿਗੁਰਾਂ ਤੋਂ ਬਿਨਾਂ ਇਹ ਜੀਵ ਨਹੀਂ ਤਰ ਸਕਦਾ। ਇਸ ਸੰਸਾਰ ਦੇ ਵਿੱਚ ਇੱਕ ਸੁਵੰਸ਼ ਹੈ, ਦੂਜੀ ਕੁਵੰਸ਼ ਹੈ। ਪਰਮਾਤਮਾ ਨੇ ਜਿਹੜੇ ਪਿਆਰ ਕਰਨ ਵਾਲੇ ਮਹਾਂਪੁਰਖ ਹੈ ਉਹ ਤਾਂ ਸੁਵੰਸ਼ ਸ੍ਰੇਸ਼ਟ ਵੰਸ਼ ਹੈ, ਜਿਹੜੇ ਮਾਇਆ ਪਦਾਰਥਾਂ ਨਾਲ ਪਿਆਰ ਕਰਨ ਵਾਲੇ ਆ ਉਹ ਕੁਵੰਸ਼ ਹੈ, ਉਹਨਾਂ ਦੀ ਖੋਟੀ ਵੰਸ਼ ਹੈ। ਵੰਸ਼ ਤੋਂ ਪੂਤ ਗਿਆਨ ਚੱਲਿਆ ਸੇਨੇ ਮੰਡਪ ਛਾਏ, ਉਹ ਜਿਹੜੇ ਚੰਗੀ ਵੰਸ਼ ਵਾਲੇ ਮਹਾਂਪੁਰਖ ਹੈ ਉਹਨਾਂ ਦਾ ਪੁੱਤਰ ਕੌਣ ਜਗਿਆ ਸੀ? ਬੀ ਆਹਨ ਦਵੈਤ ਦੇ ਬੀ ਆਹਨ, ਬੀ ਆ ਮੈਨੇ ਦਵੈਤ ਜਿਹੜੀ ਉਹਨੂੰ ਹਨ ਮੈਨੇ ਨਾਸ ਕਰਨ ਲਈ ਸਤਸੰਗਤ ਵੱਲ ਚੱਲਿਆ। ਜਿਹੜੀ ਸੰਗਤ ਰੂਪ ਮੰਡਪ, ਮੰਡਪ ਹੁੰਦਾ ਚੌੜੇ ਅਸਥਾਨ ਜਿਹੜੇ ਉੱਥੇ ਸੋਏ ਨੇ, ਸੁਣ ਅਪੁਰਨੇ ਤੁਰੇ ਅਕਾਲ ਪੁਰਖ ਛਾਏ, ਉੱਥੇ ਸਤ ਹੋ ਰਿਹਾ ਟਿਕਿਆ ਹੋਇਆ ਬਰਾਜਮਾਨ ਰਾਜਾ ਰਾਮ ਕਕਰੀਆ ਬਰੇ। ਜਿਸ ਸਮੇਂ ਰਾਜਾ ਰਾਮ ਕੌਣ ਜਿਹੜਾ ਪ੍ਰਕਾਸ਼ ਹੈ, ਪ੍ਰਕਾਸ਼ ਰੂਪ ਪਰਮੇਸ਼ਰ ਕਕਰੀਆ, ਉਹਦੀ ਕਿਰਪਾ ਹੋਈ, ਪੂਰੇ ਸਤਿਗੁਰਾਂ ਦੀ ਪ੍ਰਾਪਤੀ ਹੋ ਗਈ। ਜਿਹੜਾ ਜਗਿਆਸੀ ਉਹਨੂੰ ਤਨੋਂ ਮਨੋਂ ਹੋ ਕੇ ਸਤਿਗੁਰਾਂ ਦੀ ਸੇਵਾ ਕੀਤੀ, ਸਤਿਗੁਰਾਂ ਕਕਰੀਆ ਮੈਨੂੰ ਕਿਰਪਾ ਕਰਕੇ ਰਾਜਾ ਰਾਮ ਜਿਹੜਾ ਨਿਰੰਕਾਰ ਸੀ ਇਹਦੀ ਪ੍ਰਾਪਤੀ ਦਾ ਉਪਦੇਸ਼ ਹੈ। ਕੱਕਰੀ ਅੱਕ ਦੀਆਂ ਖੱਖੜੀਆਂ ਵਾਂਗੂ ਦੁੱਖ ਦੇਣ ਵਾਲੇ ਜਿਹੜੇ ਇੰਦਰੀਏ ਸੀ ਉਹਨਾਂ ਦੇਸ਼ਾਂ ਜਲਾ ਕੇ ਉਹ ਅੰਬਰੇ ਪਕਾਏ, ਅੰਬ ਵਾਂਗੂ ਪੱਕ ਕੇ ਆਏ, ਭਾਵ ਕਿ ਨਿਰੰਕਾਰ ਦੇ ਆਸਰੇ ਹੋ ਗਏ। ਧੰਨ ਧੰਨ ਸਾਹਿਬ ਜੀ ਗੁਰੂ ਨਾਨਕ, ਅੱਕ ਦੀਆਂ ਖੱਖੜੀਆਂ ਦਾ ਜਿਹੜਾ ਸਵਾਦ ਅੰਮ੍ਰਿਤ ਨੂੰ ਵੱਧ ਮਿੱਠਾ ਕਰਕੇ ਮਰਦਾਨੀ ਨੂੰ ਛਕਾਏ ਸੀ, ਫੀਲਰ ਬਾਬੇ ਬਲਦ ਪਖਾਓ ਕਊਆ ਕਾਲ ਵਜਾ। ਔਰ ਜਦੋਂ ਤੱਕ ਸਤਿਗੁਰਾਂ ਕਿਰਪਾ ਨਹੀਂ ਹੁੰਦੀ ਉਤਨੀ ਦੇਰ ਤੱਕ ਇਹ ਜਿਹੜਾ ਮਨ ਚੰਗੇ ਚੰਗੇ ਪਦਾਰਥ ਨੂੰ ਖਾ ਕੇ ਸੀਲ ਨਾਮੇ ਹਾਥੀ, ਹਾਥੀ ਵਾਂਗ ਬੜਾ ਮੋਟਾ ਤਾਜ਼ਾ ਹੋ ਰਿਹਾ ਹੈ, ਔਰ ਬਲਦ ਵਾਂਗ ਆਲਸੀ ਹੁੰਦਾ, ਕਾਮ ਵਾਂਗ ਕ੍ਰੋਧੀ ਹੋਇਆ ਹੈ। ਜਿਸ ਵੇਲੇ ਸਤਿਗੁਰਾਂ ਕਿਰਪਾ ਹੋਈ ਮਨ ਰਬਾਬੀ ਰੱਬ ਜਮਾ ਆਬੀ ਰੱਬ ਦੀ ਤਰਾਵਤ ਵਾਲਾ ਹੋ ਕੇ ਪਿਆਰ ਵਾਲਾ, ਕਹਿੰਦੇ ਉਸ ਨਿਰੰਕਾਰ ਦੇ ਪਖਾਵਜ ਪਾਖਾਵਜ ਦੇਖਣ ਜਾ ਰਿਹਾ, ਕਾਲਮੇ ਨੇ ਕੈਂਸੀਆਂ ਨੂੰ ਵਜਾ ਕੇ ਹਰੀ ਦਾ ਜਸ ਕਰਨ ਲੱਗ ਪਿਆ ਔਰ ਨਿਰੰਕਾਰ ਦੇ ਤਾਲ ਜਸ ਨੂੰ ਉਚਾਰਨ ਕਰਨ ਲੱਗ ਪਿਆ। ਪਿਆਰੇ ਤੁਲਣਾ ਗਧਾ ਨਾਚਿਆ ਪੈਸਾ ਭਗਤ ਕਰਾਵੇ, ਜਿੰਨਾ ਚਿਰ ਕਹਿੰਦੇ ਸਤਿਗੁਰਾਂ ਦੀ ਕਿਰਪਾ ਨਹੀਂ ਹੁੰਦੀ ਉਤਨੀ ਦੇਰ ਮਨ ਗਧਾ ਖੋਤੇ ਵਾਂਗ ਕਾਮੀ ਹੈ, ਭੈਂਸਾ ਸੰਡੇ ਵਾਂਗ ਬੜਾ ਲੋਭੀ ਹੋ ਰਿਹਾ। ਜਦੋਂ ਸਤਿਗੁਰਾਂ ਦੀ ਮਿਹਰ ਹੋਈ ਇਹ ਮਨ ਜਿਹੜਾ ਲੱਜਾ ਰੂਪੀ ਚੋਲਾ ਪਹਿਨ ਕੇ ਔਰ ਸੱਤ ਸਾਲਾਂ ਨਾਚੇ ਮੈਨੇ ਜਦੋਂ ਨਿਰਣਾ ਕਰ ਰਿਹਾ ਔਰ ਆਪ ਭਗਤੀ ਕਰਦਾ ਉਹਨਾਂ ਨੂੰ ਭਗਤੀ ਵੀ ਚਲਾਉਂਦਾ ਹੈ। ਰਾਜਾ ਨੂੰ ਕਕਰੀਆਂ ਮਰੇ ਪਿਆ
ਇਸ ਵਾਸਤੇ ਕਹਿੰਦੇ ਕਿ ਨੇ ਬੁੱਝਣ ਵਾਲੇ ਸਾਂਝ ਰਹੋ, ਇਹਦਾ ਅਰਥ ਦੱਸਿਆ ਗਿਆ। ਕਹਿੰਦੇ ਕਿਸੇ ਵੇਲੇ ਸਮਝ ਵਾਲੇ ਇੰਦਰੀਆਂ ਸਾਹਿਬ ਦਮ ਟੇਕੇ ਬੈਠ, ਜਿਹੜੇ ਸਮਝ ਵਾਲਾ ਇੰਦਰੀਆਂ ਦਾ ਖਾਏ ਮੈਨੇ ਦਮਨ ਕੀਤਾ, ਬੈਠ ਸਿੰਘ ਕਰ ਪਾਉਣ ਲਗਾਵੇ ਕਿ ਇਸ ਗਲੋਰੇ ਜਾਵੇ। ਜਿਤਨੀ ਦੇਰ ਸਾਧੂਆਂ ਕਿਰਪਾ ਨਹੀਂ ਸੀ ਹੁੰਦੀ, ਉਤਨੀ ਦੇਰ ਜਿਹੜਾ ਮੈਲਾ ਹੰਕਾਰ ਦੇ ਸਹਿਤ ਮਨ ਰੂਪੀ ਸ਼ੇਰ ਇਹ ਅੰਤਸ਼ਕਰਨ ਰੂਪੀ ਘਰ 'ਚ ਬਹਿ ਕੇ ਦੇਖੋ ਅਸੀਂ ਰੂਪੀ ਜਿਹੜੇ ਪਾਨਾਂ ਦੇ ਪੀੜੀਆਂ ਨੂੰ ਲਗਾ ਰਿਹਾ ਸੀ। ਜਿਸ ਸਮੇਂ ਸਾਧੂਆਂ ਕਿਰਪਾ ਹੋਈ, ਇਹਦਾ ਸ਼ੁੱਧ ਹੰਕਾਰ ਦੇ ਸਹਿਤ ਮਨ ਰੂਪੀ ਸ਼ੇਰ ਅੰਤਸ਼ਕਰਨ ਰੂਪੀ ਘਰ 'ਚ ਬਹਿ ਕੇ ਅਸੀਂ ਬ੍ਰਹਮਸਮੀ ਰੂਪੀ ਪਾਨਾਂ ਦੇ ਦੀੜੇ ਲਗਾਉਂਦਾ ਹੋਇਆ, ਔਰ ਜਿੰਨੀ ਦੇਰ ਸਾਧੂਆਂ ਬਖਸ਼ਿਸ਼ ਨਹੀਂ ਸੀ ਹੋਈ, ਉਸਨੇ ਕੀਸ ਮੈਨੂੰ ਬੁੱਧੀ ਜਿਹੜੀ ਸੰਸਾਰ ਗੱਲਾਂ ਨੂੰ ਲਿਆਉਂਦੀ ਸੀ ਜਿੱਧਰ ਨੂੰ ਮਨ ਲੱਗਦਾ। ਜਿਸ ਵੇਲੇ ਸਾਧੂ ਨੇ ਕਿਰਪਾ ਹੋਈ, ਬੁੱਧੀ ਪਰਮਾਤਮਾ ਨੇ ਪ੍ਰਾਪਤ ਗੱਲਾਂ ਨੂੰ ਲਿਆਉਂਦੀ ਹੈ। ਘਰ ਘਰ ਮਿਸਰੀ ਮੰਗਲ ਗਾਗਾ ਕਹੂਗਾ ਸੰਖ ਵਜਾਵੇ, ਔਰ ਜਿੰਨਾ ਚਿਰ ਸਾਧੂ ਕਿਰਪਾ ਨਹੀਂ ਸੀ ਉਤਨੀ ਦੇਰ ਮੁਸਰੀ ਇੰਦਰੀਆਂ ਜਿਹੜੀਆਂ ਘਰ ਘਰ ਗੁਲ ਗੁਲ ਸੰਸਾਰ ਦੀਆਂ ਖੁਸ਼ੀਆਂ ਨੂੰ ਗਾਉਂਦੀਆਂ ਸੀ। ਕਛੂਆ ਜਿਹੜਾ ਚਿੱਤ ਸੀ ਇਹ ਸੰਸਾਰ ਦੀਆਂ ਸੰਖ ਗਿਣਤੀਆਂ ਨੂੰ ਕਰ ਰਿਹਾ ਸੀ, ਕਦੀ ਕੋਈ ਸੋਚਦਾ ਕਦੀ ਕੋਈ ਸੋਚਦਾ ਸੀ, ਬਸ ਉਤਰਾਅ ਚੜ੍ਹਾ ਕੇ ਲੱਗਾ ਰਹਿੰਦੇ। ਜੇ ਸਾਧੂ ਨੇ ਕਿਰਪਾ ਹੋ ਗਈ ਘਰ ਘਰ, ਇਹ ਜਿਹੜੀਆਂ ਗੋਲਕਾਂ ਸੀ ਨੌ ਗੋਲਕਾਂ ਦਸੇ ਇੰਦਰੀਆਂ ਪਰਮਾਤਮਾ ਦੀ ਮੰਗਲ ਖੁਸ਼ੀਆਂ ਨੂੰ ਗਾਉਣ ਲੱਗ ਪਈਆਂ। ਕਛੂਆ ਜਿਹੜਾ ਚਿੱਤ ਸੀ ਬਜਾਵਾ ਪ੍ਰਗਟ ਪ੍ਰਤੱਖ ਤੌਰ 'ਤੇ ਸੰਖ, ਅਸੰਖ ਜਿਹੜਾ ਗਿਣਤੀ ਨਹੀਂ ਆਉਂਦਾ ਰਾਮ ਕਰਦਾ ਜਸ ਗਾਉਣ ਲੱਗ ਪਿਆ। ਬਾਂਸ ਕਪੂਰ ਵਿਆਹਨ ਚੱਲਿਆ ਸੁਨੇ ਮੰਡਪ ਛਾਇਆ, ਇਹਦਾ ਪਹਿਲਾਂ ਦੱਸਿਆ ਗਿਆ ਰੂਪ ਕੰਨਿਆ ਸੁੰਦਰ ਵੇਦੀ ਸੱਸਾ ਸਿੰਘ ਨੂੰ ਗਾਏ, ਔਰ ਜਿੰਨਾ ਚਿਰ ਮਾਰ ਕਿਰਪਾ ਨਹੀਂ ਸੀ ਹੋਈ ਉਤਨੀ ਦੇਰ ਜਿਹੜਾ ਸੁੰਦਰ ਰੂਪ ਵਾਲੀਆਂ ਕੰਨਿਆ ਇਸਤਰੀਆਂ ਵਿੱਚ ਮਿਲ ਰਿਹਾ ਸੀ ਇਹ ਸੱਸਾ, ਇਹਦਾ ਜੀਵ ਸੀ ਆਪਣੇ ਆਪ ਨੂੰ ਕਰਤਾ ਭੋਗਤਾ ਮੰਨੀ ਬੈਠਾ ਸੀ, ਮੈਂ ਕਰਨ ਵਾਲਾ ਮੈਂ ਭੋਗਣ ਵਾਲਾ। ਜਿਸ ਸਮੇਂ ਸਾਧੂ ਨੇ ਕਿਰਪਾ ਹੋ ਗਈ, ਸੁੰਦਰ ਰੂਪ ਵਾਲੀ ਕੰਨਿਆ ਕੀ ਹੈ ਬ੍ਰਹਮ ਵਿਦਿਆ, ਇਹਦੇ ਨਾਲ ਇਹਦਾ ਬੇਦੀ ਮੈਨੇ ਮਿਲਾਪ ਹੋ ਗਿਆ, ਅਤੇ ਪਰਮਾਤਮਾ ਦੇ ਗੁਣ ਗਾ ਕੇ ਇਹ ਫਿਰ ਸੱਸਾ ਜੀਵ ਜਿਹੜਾ ਸੀ ਸਿੰਘ ਪਰਮਾਤਮਾ ਦਾ ਰੂਪ ਹੋ ਗਿਆ। ਕਹਿ ਵੀਰ ਸੁਣੋ ਰੇ ਸੰਤ ਹੋ ਕੀਤੀ ਪਰ ਵਿਖਾਇਆ, ਪਾਲ ਜੀ ਕਹਿੰਦੇ ਸੰਤ ਜੀ ਨੂੰ ਸੁਣੋ, ਜਿਤਨੀ ਦੇਰ ਗੁਰੂ ਮਹਾਰਾਜ ਕਿਰਪਾ ਨਹੀਂ ਹੋਈ ਉਤਨੀ ਦੇਰ ਕੀਤੀ ਕੀਤੀ ਮੈਨੇ ਬਿਰਤੀ ਪਰਬਤ ਮੈਨੇ ਸੰਸਾਰ ਦੇ ਜਿਹੜੇ ਫੁਰਨਿਆਂ ਨੂੰ ਖਾਇਆ ਧਾਰਨ ਕਰ ਰਿਹਾ ਸੀ, ਕਦੀ ਕੋਈ ਫੁਰਨਾ ਕਦੀ ਕੋਈ ਫੁਰਨਾ। ਜਿਸ ਵੇਲੇ ਸਤਿਗੁਰਾਂ ਦੀ ਮਿਹਰ ਹੋ ਗਈ ਤਾਂ ਕੀਤੀ ਬ੍ਰਹਮਾਕਾਰ ਬਿਰਤੀ ਨੇ ਪਰਬਤ ਅਗਿਆਨ ਨੂੰ ਇਹਦਾ ਤਤਕਾਰ ਸੰਸਾਰ ਦੇ ਸਹਿਤ ਖਾਇਆ ਮੈਂ ਨਹੀਂ ਦਾ ਨਾਸ ਕਰ ਦਿੱਤਾ। ਕਛੂਆ ਕੇ ਅੰਗਾਰ ਪੇਲੋ ਰੋ ਲੂਕੀ ਸਭ ਸੁਣਾਇਆ, ਔਰ ਜਿੰਨੀ ਦੇਰ ਮਾਰੇ ਕਿਰਪਾ ਨਹੀਂ ਸੀ ਉਤਨੀ ਦੇਰ ਕਛੂਆ ਇਹ ਮੋਹ ਅੰਗਾਰ ਮੈਨੇ ਅੱਗ ਦੇ ਅੰਗਿਆਰਾਂ ਵੰਗ ਸੜਨ ਵਾਲੇ ਜਿਹੜੇ ਕਾਮ ਕ੍ਰੋਧ ਆਦਿਕ ਜਿਹੜੇ ਪਲੋਰੋ ਚਾਹੁੰਦਾ ਸੀ ਇਸ ਅੱਗ 'ਚ ਸੜ ਮੱਚ ਰਿਹਾ ਸੀ, ਜਿਵੇਂ ਦੀਵੇ ਦੀ ਲਾਟ 'ਤੇ ਭਵੱਕੜ ਸੜਦੇ ਇਸ ਤਰ੍ਹਾਂ ਕੰਮ ਹੀ ਸੜਦੇ। ਜਦੋਂ ਗੁਰਾਂ ਦੀ ਕਿਰਪਾ ਸੀ ਕਛੂਆ ਇਹਦਾ ਮੋਹ ਸੀ ਇਹ ਸਤਨਾਮ ਵਾਹਿਗੁਰੂ ਆਦਿਕ ਪਰਮੇਸ਼ੁਰ ਦੇ ਨਾਮਾਂ ਨੂੰ ਆਚਾਰਨ ਰੂਪੀ ਅੱਗ ਦੇ ਅੰਗਿਆਰਾਂ ਨੂੰ ਪਿਛਾਉਂਦਾ ਪਾਪਾਂ ਨੂੰ ਨਾਸ਼ ਕਰਨ ਵਾਸਤੇ। ਇਹਨੇ ਅੱਗ 'ਚ ਜਿਹੜੀ ਚੀਜ਼ ਬਹੁਤ ਸੜ ਜਾਂਦੀ ਪਰਮੇਸ਼ੁਰ ਨਾਮ ਪਾਪਾਂ ਨੂੰ ਸਾੜ ਦਿੰਦਾ, ਪਾਪਾਂ ਦੇ ਨਾਸ਼ ਕਰਨ ਪਰਮਾਤਮਾ ਦਾ ਨਾਮ ਅੱਗ ਦੇ ਸਮਾਨ ਕਿਹਾ ਹੈ ਇਹ ਸੰਤ ਜਨੋ। ਇਸ ਕਰਕੇ ਕਹਿੰਦੇ ਇਹ ਸ਼ਬਦ ਆ ਜਿਹੜਾ ਲੋਕੀ ਹੈ ਤਾਤਪਰਜ ਉਹ ਤੁਹਾਨੂੰ ਅਸੀਂ ਸੁਣਾਇਆ ਹੈ। ਇਸ ਵਾਸਤੇ ਪਾਤਸ਼ਾਹ ਐਸਾ ਦੱਸਦੇ ਹਨ ਆਸਾ ਬਟੂਆ ਇੱਕ ਬਹੱਤਰ ਆਧਾਰੀ ਇੱਕੋ ਜਿਸ ਹੈ ਦੁਆਰਾ। ਪਾਤਸ਼ਾਹ ਕਹਿੰਦੇ ਇੱਕ ਯੋਗੀ ਨੇ ਬੇਨਤੀ ਕੀਤੀ ਕਿ ਤੁਸੀਂ ਯੋਗੀਆਂ ਦਾ ਭੇਖ ਧਾਰ ਲਓ, ਤੁਹਾਨੂੰ ਨੌਂ ਦੀਆਂ 12 ਅੱਖੀਆਂ ਪ੍ਰਾਪਤ ਹੋ ਜਾਣਗੀਆਂ। ਕਬੀਰ ਸਾਹਿਬ ਕਹਿੰਦੇ ਅਸੀਂ ਤਾਂ ਯੋਗ ਧਾਰਿਆ ਹੋਇਆ। ਉਹ ਫਿਰ ਸੁਣ ਕੇ ਕਹਿਣ ਲੱਗਾ ਤੁਸੀਂ ਕਿਹੜਾ ਯੋਗ ਧਾਰਿਆ, ਸਾਡੇ ਤਾਂ ਆਹ ਚਿੰਨ ਹੁੰਦੇ ਆ। ਕਬੀਰ ਜੀ ਕਹਿੰਦੇ ਬਟੂਆ ਇੱਕ ਬਹੱਤਰ ਆਧਾਰੀ ਇੱਕੋ ਜਿਸ ਹੈ ਦੁਆਰਾ, ਜਿਹੜਾ ਸਤਨਾਮ ਰੂਪੀ ਪਰਮੇਸ਼ਰ ਨਾਮ ਇਹ ਬਟੂਆ ਇਹ ਬਹੱਤਰ ਕੋਠੀਆਂ ਵਾਲੀ ਜਿਹੜੀ ਦੇਹ ਹੈ ਇਹ ਆਧਾਰੀ ਮੈਨੇ ਸਾਡੀ ਝੋਲੀ ਹੈ, ਔਰ ਇੱਕ ਮੂੰਹ ਜਿਸ ਦੇਹ ਰੂਪੀ ਝੋਲੀ ਦਾ ਵੱਡਾ ਦਰਵਾਜ਼ਾ ਚੀਜ਼ਾਂ ਮੰਗ ਵਾਸਤੇ ਜਿਵੇਂ ਉਹ ਝੋਲੀ ਦਾ ਹਾਂਜੀ ਮੂੰਹ ਖੁੱਲ੍ਹਾ ਹੁੰਦਾ। ਇਸ ਵਾਸਤੇ ਹੈਂ ਮੁਖੀਆ ਮੁਖ ਚੋਂ ਚਾਹੀਏ ਖਾਣ ਪਾਣ ਚੋਂ ਹੇਰ
ਜਿਹੜੇ ਮੁਖੀ ਪੁਰਖ ਨੂੰ ਮੁੱਖ ਦੀ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ ਮੂੰਹ ਵਿੱਚ ਕੋਈ ਵੀ ਪਾ ਲਈਏ ਉਹ ਫਿਰ ਇਕੱਲਾ ਆਪ ਨਹੀਂ ਹੁੰਦਾ, ਸਾਰੀਆਂ ਇੰਦਰੀਆਂ ਨੂੰ ਗੰਦ ਗੰਦ ਪਹੁੰਚਾ ਦਿੰਦਾ ਨਾ। ਇਸ ਤਰ੍ਹਾਂ ਮੂੰਹ ਵਿੱਚ ਕੋਈ ਚੀਜ਼ ਦੰਦਾਂ 'ਚ ਰਹਿ ਵੀ ਜਾਏ ਉਹਨੂੰ ਕੱਖ ਨਾਲ ਬਾਹਰ ਕੱਢਦੀ ਹੈ, ਉੱਥੇ ਰੜਕੀ ਜਾਂਦੀ, ਕਿਉਂਕਿ ਮੂੰਹ ਦਾ ਸਵਾਦ ਐਸਾ ਉਹ ਇਕੱਲਾ ਨਹੀਂ ਖਾਂਦਾ, ਜਿਹੜੀ ਖਾਂਦਾ ਉਹ ਸਾਰੇ ਸਰੀਰ ਨੂੰ ਪਹੁੰਚਾ ਦਿੰਦਾ। ਨਵੇਂ ਖੰਡ ਕੀ ਪਿਰਫੀ ਮਾਗਾ ਸੋ ਜੋਗੀ ਜਾਗ ਸਾਰਾ, ਐਂ ਦੱਸਦੇ ਆ ਅਰਥਾਂ ਵਿੱਚ ਸੰਪਰਦਾ ਜਿਹੜੇ ਮਹਾਂਪੁਰਖਾਂ ਦੇ ਅਰਥ ਆ ਕਿ ਨੌਵਾਂ ਖੰਡਾਂ ਵਾਲੀ ਜਿਹੜੀ ਪਿਰਥਵੀ ਧਰਤੀ ਇਹਦਾ ਮਾਲਕ ਨਿਰੰਕਾਰ ਦੇ ਕੋਲੋਂ ਸਿੱਖਿਆ ਮੰਗਦਾ। ਉਹ ਜੋਗੀ ਜਿਹੜਾ ਸੰਸਾਰ ਵਿੱਚ ਸਾਰਾ ਸਾਰਾ ਨਾਮ ਸ੍ਰੇਸ਼ਟ ਪਵਿੱਤਰ ਹੈ। ਦੂਸਰੇ ਅਰਥਾਂ ਮਹਾਂਪੁਰਖਾਂ ਦੀ ਨਵਾਂ ਖੰਡ ਇਹ ਜਿਹੜੀ ਨੌ ਹਿੱਸਿਆਂ ਵਾਲੀ ਨੌਦਾ ਭਗਤੀ ਨੌ ਪ੍ਰਗਟ ਭਗਤੀ ਹੈ, ਭਗਤੀ ਨੂੰ ਸਿੱਖਿਆ ਨੂੰ ਜਿਹੜਾ ਮੰਗਦਾ ਉਹ ਜੋਗੀ ਜਗ ਦੇ ਵਿੱਚ ਬੜਾ ਸ੍ਰੇਸ਼ਟ ਪਵਿੱਤਰ ਕਿਹਾ ਗਿਆ ਹੈ। ਨਵੇਂ ਨਵੀਨ ਖੰਡ ਭੇਦ ਭਾਵ ਤੋਂ ਰਹਿਤ ਜਿਹੜਾ ਪਿਰਥਵੀ ਪਿਰਥਵੀ ਨਾਮ ਭੂਮਾ ਦਾ ਭੂਮਾ ਨਾਮ ਬ੍ਰਹਮ ਦਾ ਉਹਦੀ ਪ੍ਰਾਪਤੀ ਰੂਪੀ ਜਿਹੜੀ ਭਿੱਖਿਆ ਨੂੰ ਸਤਿਗੁਰਾਂ ਪਾਸੋਂ ਮੰਗ ਰਿਹਾ ਉਹ ਜਿਹੜਾ ਜੋਗੀ ਹੈ ਸੰਸਾਰ ਵਿੱਚ ਸ੍ਰੇਸ਼ਟ ਹੈ। ਚੌਥਾ ਅਰਥ ਕੀ ਹੈ ਕਿ ਬੁੱਧੀ ਰੂਪੀ ਧਰਤੀ ਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰਾਗ ਦੁਆਸ਼ ਹਰਖ ਸ਼ੋਕ ਇਹਨਾਂ ਨੌਂ ਦਾ ਜਿਹੜਾ ਖੰਡਨ ਕਰਨਾ ਇਹ ਮੰਗਦਾ ਉਹ ਜੋਗੀ ਸੰਸਾਰ ਵਿੱਚ ਸਾਰਾ ਇਹਨਾਂ ਨੇ ਸ੍ਰੇਸ਼ਟ ਹੈ। ਐਸਾ ਜੋਗੀ ਨੌਨਿਤ ਪਾਵੇ ਤਲਕਾ ਬ੍ਰਹਮ ਲਈ ਅਗਨ ਚਰਾਵੇ ਰਹੋ। ਇਸ ਤਰ੍ਹਾਂ ਰੀਤੀ ਕਰਨ ਨਾਲ ਜੋਗੀਆਂ ਨੇ ਜਿਹੜੀਆਂ ਨੌਨ ਦੀਆਂ 18 ਸਿਰੀਆਂ ਨੂੰ ਪਾ ਲੈਂਦਾ। ਤਲਕਾ ਬ੍ਰਹਮ ਜੀਵ ਨੂੰ ਲੈ ਕੇ ਗਗਨ ਚਰਾਵੇ, ਗਗਨ ਮੈਨੇ ਜਿਹੜਾ ਚੇਤਨ ਦੇਵ ਉਹਦੇ ਚਰਾਵੇ ਮੈਨੇ ਲੈ ਜਾਵੇ, ਚਰਾਵੇ ਮੈਨੇ ਵਿਚਰਾਵੇ ਰਾਵ ਵਿਚਰਾਵ ਨੇ ਕਹਿੰਦੇ। ਜੀਵ ਤਾਂ ਬ੍ਰਹਮ ਰੂਪ ਹੈ ਪਰ ਆਪਣੇ ਕਰਤਾ ਭੋਗਤਾ ਰੂਪ ਮੰਨੀ ਬੈਠਾ, ਇਸ ਕਰਕੇ ਇਹਨੂੰ ਤਲਕਾ ਬ੍ਰਹਮ ਕਿਹਾ ਜਾਂਦਾ ਹੈ। ਗੇਟ ਦਾ ਨਾ ਖਿੜਕੀ ਖੁੱਲ੍ਹੀ ਰਹਿੰਦੇ, ਬੜੇ ਗੇਟ ਦਾ ਜੰਦਾ ਲਾਇਆ, ਇਹ ਜੰਦਾ ਨਾ ਖੋਲਿਆ ਕਰੋ, ਜਿਹੜਾ ਗੱਡੀ ਲਿਆਵੇ ਆਪਣੀ ਬਾਹਰ ਖੜੀ ਕਰੋ। ਕਿੰਥਾ ਗਿਆਨ ਧਿਆਨ ਕਰ ਸੂਈ ਸ਼ਬਦ ਤਾਕਾ ਮੱਥ ਕਰ ਲੈ, ਇਹ ਧਿਆਨ ਰੂਪੀ ਸੂਈ ਵਿੱਚ ਸਤਿਗੁਰਾਂ ਦੇ ਉਪਦੇਸ਼ ਮੱਥ ਵਿਚਾਰਨ ਰੂਪੀ ਤਾਗੇ ਨੂੰ ਕਰ ਲੈ। ਇਸ ਵਾਸਤੇ ਜਿਹੜੇ ਧਿਆਨ ਰੂਪੀ ਸੂਈ ਦੇ ਵਿੱਚ ਸਤਿਗੁਰਾਂ ਦੇ ਉਪਦੇਸ਼ ਮੱਥ ਮੈਨੇ ਵਿਚਾਰਨ ਰੂਪ ਤਾਗੇ ਨੂੰ ਮੈਨੇ ਕਰ ਲੈ, ਕਾਲੇ ਮੈਨੇ ਪਾ ਕੇ ਇਹ ਜਿਹੜੀ ਗਿਆਨ ਰੂਪੀ ਗੋਦੜੀ ਹੈ ਇਹਨੂੰ ਸੀਣਾ ਕਰੋ। ਪੰਜ ਰਤ ਕੀ ਕਰ ਮਿਰਗਾਣੀ ਗੁਰਕੈ ਮਾਰਗ ਚੱਲੈ, ਅਕਾਸ਼ ਚੋਂ ਅਸੰਗਤਾ ਬਾਜੂ ਚੋਂ ਸਮਤਾ ਲੈਣੀ, ਅੱਗ ਚੋਂ ਅੱਗ ਦੇ ਵਿੱਚੋਂ ਪ੍ਰਕਾਸ਼ ਲੈਣਾ, ਔਰ ਤਮ ਤੇ ਪੈ ਤੁਖਾਰ ਦੀ ਨਿਵਿਰਤੀ, ਪਾਏ ਪਾਏ ਜੋ ਨਿਗਟਾ ਵੈ ਸੀਤ ਦਾ ਆ ਜਾਏ, ਚਾਹੇ ਪ੍ਰੇਮ ਨਾ ਆ ਜਾਏ ਚਾਹੇ ਬੇਪ੍ਰੇਮ ਨਾ ਆ ਜਾਏ, ਅੱਗ ਜਿਹੜੀ ਹੈ ਉਹਦਾ ਠੰਡ ਜੀ ਦੂਰ ਕਰ ਦਿੰਦੀ, ਔਰ ਜਲ ਤੋਂ ਸ਼ੀਤਲਤਾ ਲੈਣੀ ਠੰਡੀ ਧਰਤੀ ਤੋਂ ਖੇਂਦੀ। ਇਸ ਤਰ੍ਹਾਂ ਪੰਜਾਂ ਤੱਤਾਂ ਜੀ ਰਹਿਣੀ ਜਿਹੜੀ ਇਹ ਧਾਰਨਾ ਧਾਰਨ ਕਰਨੀ, ਇਹ ਆਪਣੇ ਹੇਠ ਮਿਰਗਾਣੀ ਜਿਵੇਂ ਜੋਗੀ ਮਿਰਗਸ਼ਾਲਾ ਵਿਛਾਉਂਦੇ ਆ ਹਰਮ ਦੀ ਹਲ ਵਿਛਾਉਂਦੇ ਆ, ਇਹ ਮਿਰਗਾਣੀ ਕਰਨੀ ਹੈ। ਔਰ ਸਤਿਗੁਰ ਸੱਚੇ ਵਾਂ ਦੱਸੇ ਹੋਏ ਰਸਤੇ ਦੇ ਚੱਲਣਾ, ਇਹ ਕਹਿੰਦੇ ਸਾਡਾ ਆਈ ਪੰਥ ਹੈ, ਐਸਾ ਨਿਸ਼ਚੇ ਯਕੀਨ ਕਰਨਾ ਕਰੇ। ਦਇਆ ਫੌਰੀ ਕਾਇਆ ਕਰ ਧੂਈ ਦ੍ਰਿਸ਼ਟੀ ਅਗਨ ਜਲਾਵੇ, ਸੰਗਤ 'ਚ ਬਹਿਣਾ ਸਿੱਖ ਲਓ, ਕਦੀ ਤਾਂ ਗਿੱਟੇ ਖੋਕਣ ਲੱਪਣੇ ਆ ਕਦੀ ਕਰਨੇ ਐਨ ਟੇਕੇ ਬੈਠਿਆ ਕਰੋ, ਸੰਗਤ 'ਚ ਬਹਿਣਾ ਸਾਰੀਆਂ ਇੰਦਰੀਆਂ ਨੂੰ ਮਨ ਬੁੱਧੀ ਨੂੰ ਕਾਬੂ ਕਰਕੇ ਬਹਿਣਾ, ਸੰਗਤ 'ਚ ਬਹਿਣਾ ਸਿੱਖੋ। ਔਰ ਦਇਆ ਫੌਰੀ ਕਾਇਆ ਕਰ ਧੂਈ ਦ੍ਰਿਸ਼ਟੀ ਅਗਨ ਜਲਾਵੇ, ਔਰ ਸਾਰੇ ਜਿਹੜੇ ਸ਼ੁਭ ਗੁਣ ਉਹਨਾਂ ਨੂੰ ਇਕੱਠੇ ਕਰਨ ਵਾਸਤੇ ਆਪਣੇ ਕੋਲ ਦਇਆ ਰੂਪੀ ਫੌੜੀ, ਜਿਵੇਂ ਉਹ ਧੂੰਏ ਦੀ ਰਾਹ ਇਕੱਠੀ ਕਰਨ ਲਈ ਛੋਟੀ ਜਿਹੀ ਫੌੜੀ ਹੁੰਦੀ ਹੈ, ਦਇਆ ਰੂਪੀ ਫੌੜੀ ਰੱਖੇ। ਕਾਇਆ ਕਾਇਆ ਦਾ ਮਤਲਬ ਜਿਹੜਾ ਦੇਹ ਅਧਿਆਸ ਰੂਪੀ ਧੂਈ ਹੈ, ਧੂਈ ਮੈਨੇ ਇਹਨੂੰ ਧੂਣੀ ਕਰ ਲਈ। ਔਰ ਦ੍ਰਿਸ਼ਟੀ ਕਰਨ ਦੇ ਇਲਾਵਾ ਜਿਹੜੀ ਬ੍ਰਹਮ ਦ੍ਰਿਸ਼ਟੀ ਰੂਪ ਆ ਗਿਆ, ਇਹਨੂੰ ਬਾਲ ਕੇ ਪ੍ਰਚੰਡ ਕਰਕੇ ਦੇਹ ਅਧਿਆਸ ਨੂੰ ਸਾੜ ਨਾ ਕਰੇ, ਜਿਵੇਂ ਉਹ ਜਿਹੜੇ ਧੂਣੀ ਤਪਾਉਣ ਵਾਲੇ ਆ ਉਹ ਅਗਨੀ ਤਪਾਉਂਦੇ ਆ। ਇਸ ਵਾਸਤੇ ਕਿ ਇਹ ਜਿਹੜਾ ਉਹਦੇ 'ਚ ਜਿਵੇਂ ਲੱਕੜਾਂ ਸੜਦੀਆਂ, ਇਸੇ ਤਰ੍ਹਾਂ ਫਿਰ ਆਪਣੀ ਜਿਹੜੀ ਇਹ ਦੇਹ ਦੇ ਆਸ ਆ, ਦੇਹ ਦੇ ਨਾਲ ਪ੍ਰੀਤੀ ਹੈ,
ਝੂਠਾ ਮੋਹ ਪਾਇਆ ਇਹਨੂੰ ਸਾੜਨਾ ਕਰੇ। ਔਰ ਜਿਸ ਤਰ੍ਹਾਂ ਮੀਂਹ ਬਾਲਦੇ ਆ ਉਹਦੇ ਵਿੱਚ ਲੱਕੜਾਂ ਦਾ ਹੋਮ ਹੁੰਦਾ, ਮਨ ਦੀਆਂ ਬਾਸ਼ਨਾ ਦਾ ਬ੍ਰਹਮ ਗਿਆਨ ਰੂਪੀ ਅੱਗ ਵਿੱਚ ਹੋਮ ਕਰ ਦੇ, ਸਾਰੀਆਂ ਬਾਸ਼ਨਾ ਖਤਮ ਕਰ ਦੇ। ਇਸ ਕਾ ਭਾਵ ਲੈ ਰਹੇ ਅੰਤਰ ਚੌਹ ਯੁਗ ਤਾੜੀ ਲਾਵੇ, ਉਸ ਨਿਰੰਕਾਰ ਦਾ ਭਾਵ, ਭਾਵਨਾ ਵਿੱਚ ਪ੍ਰਕਾਸ਼ ਦਾ, ਭਾਵਨਾ ਪ੍ਰੇਮ ਦਾ, ਉਹ ਹਿਰਦੇ ਵਿੱਚ ਉਹਦਾ ਪ੍ਰੇਮ ਲੈਣਾ ਕਰੇ। ਹੈਂ ਚਾਰੇ ਜਗ੍ਹਾ ਦੇ ਵਿੱਚ ਜੁੜੇ ਹੋਏ ਨਿਰੰਕਾਰ ਵਿੱਚ ਜਿਹੜੀ ਬਿਰਤੀ ਲਾਉਣੀ ਹੈ ਇਹੀ ਤਾੜੀ ਮੈਨੇ ਸਮਾਧੀ ਲਾਉਣੀ ਕਰੇ। ਸਭ ਜੋ ਵਤਨ ਆਰਾਮ ਨਾਲ ਮੈਂ ਜਿਸ ਕਾ ਪਿੰਡ ਪਾਉਂਦਾ। ਭਗ ਜੀ ਕਹਿੰਦੇ ਸੰਪੂਰਨ ਯੋਗਤਨ, ਯੋਗ ਦਾ ਸਾਰ ਕੀ ਹੈ, ਸਿਧਾਂਤ ਕੀ ਹੈ, ਕੇਵਲ ਇੱਕ ਪਰਮੇਸ਼ਰ ਦਾ ਨਾਮ, ਅਤੇ ਜੇ ਆਪਾਂ ਪਰਮੇਸ਼ਰ ਨਾਮ ਨਹੀਂ ਨਾਲ ਜਪਦੇ ਉਹ ਤਾਂ ਫਿਰ ਮੇਰੀ ਬਾਜੀਗਰੀ ਵਿਦਿਆ ਬਣ ਕੇ ਰਹਿ ਜਾਂਦੀ। ਕਹਿੰਦੇ ਜਿਸ ਪਰਮੇਸ਼ਰ ਨੇ ਪਿੰਡ ਸਰੀਰ ਅਤੇ ਪ੍ਰਾਣ ਇਹ ਸਾਰੇ ਉਹਨੇ ਦਿੱਤੇ ਆ, ਔਰ ਜਿਸ ਨਿਰੰਕਾਰ ਨੇ ਪਿੰਡ ਅਤੇ ਪ੍ਰਾਣਾ ਨੂੰ ਦਿੱਤਾ, ਪ੍ਰਾਣਾ ਤੋਂ ਇਹਨਾਂ ਪਿੰਡ ਸਰੀਰ ਜਿਹੜਾ ਉਹ ਵੀ ਮਿੱਟੀ ਹੈ। ਕਹਿੰਦੇ ਉਹ ਪਰਮੇਸ਼ਰ ਨਾਮ ਕਿਵੇਂ ਪ੍ਰਾਪਤ ਹੁੰਦਾ? ਭਗਤ ਜੀ ਕਹਿੰਦੇ ਕਹੋ ਵੀਰ ਜੇ ਕਿਰਪਾ ਤਾਰਾ ਦੇ ਸੱਚਾ ਨਹੀਂ ਸਨ। ਭਗਤ ਜੀ ਕਹਿੰਦੇ ਜੇ ਨਿਰੰਕਾਰ ਕਿਰਪਾ ਕਰੇ, ਕਿਰਪਾ ਧਾਰਨਾ ਕਰੇ ਕਿ ਨਾਮ ਰੂਪੀ ਸੱਚਾ ਨਿਸ਼ਾਨਾ ਮੈਨੇ ਜਿਹੜਾ ਪਰਵਾਨਾ ਪ੍ਰਮਾਣ ਪੱਤਰ ਦਿੰਦਾ ਆਸਾ ਹਿੰਦੂ ਤੁਰ ਕਹਾਂ ਤੇ ਆਏ ਕਿਨ ਇਹ ਰਾਹ ਚਲਾਈ। ਇਹ ਕਾਜੀ ਨੇ ਆ ਕੇ ਆਪਣੇ ਇਸਲਾਮਵਾਦੀ ਬੜੀ ਵਡਿਆਈ ਕੀਤੀ, ਹਿੰਦੂ ਮਾਂ ਦੀ ਨਿੰਦਿਆ ਕਰਦਾ। ਕਹਿੰਦਾ ਸੰਸਾਰ ਦੇ ਅੰਦਰ ਕੁੱਤੇ ਵੇਲੇ ਜਿੰਨੀਆਂ ਜੂਨਾਂ ਇਹ ਹਿੰਦੂਆਂ ਨੂੰ ਮਿਲ, ਦੋ ਜਗ ਨਰਕਾਂ ਵੀ ਹਿੰਦੂ ਜਾਂਦੇ, ਇਸ ਵਾਰ ਤੁਹਾਨੂੰ ਚਾਹੀਦਾ ਤੁਹਾਨੂੰ ਟਕਰਾ ਕੇ ਨਾ ਮੁਸਲਮਾਨ ਬਣ ਗਿਆ। ਇਹ ਗੱਲ ਉੱਥੇ ਸੁਣ ਕੇ ਕਬੀਰ ਜੀ ਕਹਿ ਰਹੇ ਹੈ, ਹਿੰਦੂ ਤੁਰ ਕਹਾਂ ਤੇ ਆਏ ਕਿ ਨਹੀਂ ਰਾਹ ਚਲੇ। ਕਾਜੀ ਇਹ ਗੱਲ ਦੱਸ ਕਿ ਹਿੰਦੂ ਮੁਸਲਮਾਨ ਆਏ ਕਿੱਥੋਂ, ਇਹਨਾਂ ਦੋਵਾਂ ਦਾ ਰਾਸਤਾ ਕਿਵੇਂ ਚਲਾਇਆ। ਜਲ ਮੈਂ ਸੋਚ ਵਿਚਾਰ ਕਵਾਦੇ ਪਿਸ ਹੋਈ ਤੁਹਾਨੂੰ ਪਾਈ। ਅਸੀਂ ਆਪਣੇ ਮਨ ਵਿੱਚ ਇਹ ਗੱਲ ਵਿਚਾਰ ਰਹੇ ਹਾਂ, ਸੋਚ ਰਹੇ ਹਾਂ, ਤੂੰ ਵਿਚਾਰ ਕਵਾ ਮੈਨੇ ਉੱਤਰ ਦੇਣਾ ਸਰ, ਆਪਣੇ ਮਨ 'ਚ ਸੋਚ ਵਿਚਾਰ ਕੇ ਉੱਤਰ ਦੇ ਸਾਨੂੰ। ਸਰਗ 'ਤੇ ਜਿਹੜਾ ਨਰਕ ਹੈ ਇਹਦੀ ਜਗ੍ਹਾ ਕਿਸ ਨੇ ਪਾਈ? ਕਾਜੀ ਕਹਿਣ ਲਾ ਕਿਤਾਬਾਂ 'ਚ ਗੱਲ ਲਿਖੀ ਹੈ ਕਿ ਮੁਸਲਮਾਨ ਸਾਰਿਆਂ ਤੋਂ ਚੰਗੇ ਆ। ਸੁਖਬੀਰ ਸਾਹਿਬ ਕਹਿ ਰਹੇ ਕਾਜੀ ਤੈ ਕਵਨ ਕਦੇਬ ਹਨ, ਇਹ ਕਾਜੀ ਆ ਇਹ ਗੱਲ ਦੱਸ ਕਿਹੜੀ ਕਿਤਾਬ ਦੀ ਗੱਲ ਕਹੀ? ਮੈਨੂੰ ਤਾਂ ਕਹਿੰਦੇ ਤੇਰੀਆਂ ਗੱਲਾਂ ਇਸ ਤਰ੍ਹਾਂ ਮਲੂਮ ਹੋ ਰਿਹਾ ਹੈ, ਪੜਤ ਗੁਣਤ ਐਸੇ ਸਭ ਮਾਰੇ ਤੈਨੂੰ ਸੁਣਨ ਜਾਣੇ ਰਹੋ। ਤੁਸੀਂ ਸਾਰੇ ਜਿੰਨੇ ਸ਼ਰ੍ਹਾਂ ਦੇ ਲੋਕ ਰਹੀ ਹੈ ਕਿਤਾਬਾਂ ਨੂੰ ਪੜ੍ਹਨ ਅਤੇ ਗੁਣ ਵਿਚਾਰਨ ਵਾਲੇ ਐਵੇਂ ਹੈ, ਇਹ ਜਿਹੜੀਆਂ ਮਾਜੂਆਂ ਮਾਜੂਆਂ ਦੇ ਝਗੜੇ ਫਸ ਕੇ ਮਾਰੇ ਗਏ। ਔਰ ਪਰਮਾਤਮਾ ਦੀ ਪ੍ਰਾਪਤੀ ਦੀ ਖਬਰ ਤੁਸੀਂ ਕਿਸੇ ਨੇ ਜਾਣੀ ਨਹੀਂ, ਬਸ ਉੱਥੇ ਝਗੜੇ ਰਗੜਿਆਂ 'ਚ ਪਏ ਨੇ। ਜਿਹੜੀ ਤੂੰ ਗੱਲ ਕਹੀ ਸੁਣਨ ਕਰਕੇ ਮੁਸਲਮਾਨ ਹੋ ਜਾ, ਹੈਂ ਇਹ ਪੱਖ ਦੇ ਨਾਲ ਹੈ ਮੇਰੇ ਆਪਣੇ ਵਿਚਾਰ ਨਹੀਂ ਰਲਦੀ, ਇਸ ਵਾਸਤੇ ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਸਖਤ ਨੇ ਅਗਰ ਸੁਣਨ ਕਰੀਏ ਮੈਂ ਨਾ ਬਦੋ ਆਪਣਾ ਕੋਈ ਰੱਬ ਰਹਿਮ ਪਰਮਰ ਸੀ ਸਖਤ ਇਸ ਤਰੀਕ ਸਨੇਹ ਫਿਰ ਮੈਂ ਪ੍ਰੇਮ ਕਰਕੇ ਸੁਨਤ ਕੀਤੀ। ਇਸ ਕਰਕੇ ਇਹ ਪਾਈ ਆ ਇਹ ਗੱਲ ਮੈਂ ਇਸ ਗੱਲ ਨੂੰ ਨਹੀਂ ਬਦੋਗਾ, ਬਦੋਗਾ ਮੈਨੇ ਨਹੀਂ ਮੰਨਾਂਗਾ। ਸੁਣਨ ਕਰਨਾ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਮੈਂ ਸੁਣਨ ਕਰਨੀ ਤਾਂ ਇੱਕ ਤੁਹਾਡੇ ਮਾਜੂ ਦਾ ਚਿੰਨ ਹੈਗਾ, ਹੋਰ ਕੋਈ ਗੱਲ ਨਹੀਂ। ਜੋਰੇ ਖਦਾ ਮੋਹੇ ਤੁਰ ਕਰੇਗਾ ਆਪਣੀ ਕੱਢ ਜਾ। ਜੇ ਖੁਦਾ ਮੈਨੂੰ ਇਹ ਚਾਹੁੰਦਾ ਕਿ ਮੁਸਲਮਾਨ ਕਰਨਾ ਚਾਹੁੰਦਾ ਤਾਂ ਫਿਰ ਮੇਰੀ ਜਿਹੜੀ ਸੁਣਤ ਆਪਣੇ ਆਪ ਹੋ ਜਾਣੀ ਚਾਹੀਦੀ ਹੈ। ਬਾਕੀ ਵੀ ਹੈਗੇ ਆ, ਅੱਖਾਂ ਹੈਗੀਆਂ, ਕੰਨ ਹੈਗੇ ਆ, ਛੇਕ ਹੈਗੇ ਆ, ਜਿੱਥੇ ਜਿੱਥੇ ਵੀ ਲੋੜ ਹੈ ਉੱਥੇ ਉੱਥੋਂ ਆਪਣੇ ਆਪ ਹੀ ਸਾਰਾ ਕੁਝ ਕੀਤਾ। ਇਸ ਤਰ੍ਹਾਂ ਤੇਰੇ ਕਹਿਣਾ ਮੈਂ ਆਪਣੇ ਤੁਰਕ ਨਹੀਂ ਹੋਣਾ ਹੈ, ਸੁਣਦ ਕੀ ਤੁਰਕ ਜੋ ਹੋਏਗਾ ਔਰ ਕਿਆ ਕਰੇਗਾ। ਜੇ ਸੁਣਨ ਕਰਨਾ ਇਹ ਮੰਨ ਲਿਆ ਕਿ ਮੁਸਲਮਾਨ ਹੋ ਜਾਂਦਾ, ਇਸ ਤਰ੍ਹਾਂ ਜਿਹੜੀ ਚੇਤਨ ਮਾਇਆ ਹੈ ਉਹਦਾ ਕੀ ਕਰਾਂਗੇ? ਇਸ ਵਾਸਤੇ ਉਹ ਤਾਂ ਫਿਰ ਹਿੰਦੂ ਬਣੇ ਰਿਹਾ, ਅਤੇ ਇੱਕ ਸ੍ਰੀ ਮੁਸਲਮਾਨ ਹੋ ਗਿਆ ਤਾਂ ਹਿੰਦੂ ਰਿਹਾ, ਫਿਰ ਇਹ ਗੱਲ ਕਿਸ ਤਰ੍ਹਾਂ ਬਣੇਗੀ? ਅੱਧ ਸ੍ਰੀ ਨਾਲ ਨਾਲ ਛੋਟਾ ਤਦ ਹਿੰਦੂ ਹੋਈ, ਅੱਧ ਸ੍ਰੀ ਅਧਰੰਗੀ ਜਿਹੜੀ ਦੇਵੀ ਹੈ ਉਹਨੂੰ ਤੁਸੀਂ ਤਿਆਗਦੇ ਨਹੀਂ, ਇਸ ਵਾਸਤੇ ਹਿੰਦੂ ਮਤਲਬ ਰਹਿਣਾ ਹੈ ਇਹ ਠੀਕ ਹੈ। ਚਾਟਕ ਤੇ ਰਾਮ ਪੰਜ ਬੋਰੇ ਜ਼ੁਲਮ ਕਰਦਾ ਭਾਈ, ਜ਼ੁਲਮ ਕਹਿਤ ਹੈ ਭਾਈ। ਕਹਿੰਦੇ ਇਹ ਬੋਰੇ ਕਮਲੇ ਕਾਜੀ
ਸਤੇਬਾਂ ਦੇ ਬਿਨਾਂ ਮਤਲਬ ਝਗੜੇ ਜਿਹੜੇ ਪਾਏ ਨੂੰ ਤਿਆਗ ਦੇ ਖੁਦਾ ਨਿਰੰਗ ਕਰਮ ਚੇਤੇ ਕਰ ਹਿੰਦੂਆਂ ਨਾਲ ਕਿਸੇ ਤਰ੍ਹਾਂ ਲਈ ਇਹ ਜਿਹੜੇ ਭਾਰੀ ਜ਼ੁਲਮ ਕਰਦਾ ਇਹ ਤਿਆਗ ਦੇ। ਕਬੀਰਾ ਪਗੜੀ ਟੇਕ ਰਾਮ ਕੀ ਤੁਰ ਗਏ ਭਜਨ। ਕਬੀਰ ਸਾਹਿਬ ਮੈਂ ਤਾਂ ਇਸ ਪਰਮੇਸ਼ਰ ਦੀ ਟੇਕ ਉਸ ਫੜੀ ਹੈ ਅਤੇ ਮੈਨੂੰ ਤਾਂ ਮੁਸਲਮਾਨ ਵਾਸਤੇ ਕਹਿੰਦੇ ਸਿਕੰਦਰ ਲੋਧੀ ਵਰਗੇ ਜਿਹੜੇ ਤੁਰਕ ਬਾਦਸ਼ਾਹ ਸੀ ਉਹ ਖੱਪ ਖੱਪ ਕੇ ਜ਼ੋਰ ਲਾ ਲਾ ਹਾਰ ਗਏ, ਮੁਸ਼ਕਾਂ ਬਨ ਬਨ ਕੇ ਹਾਥੀ ਮੋਹਰੇ ਵੀ ਸੁੱਟਿਆ ਅਤੇ ਮੇਰਾ ਇੱਥੇ ਕੁਛ ਨਹੀਂ ਵਿਗੜਿਆ, ਪਰਮੇਸ਼ਰ ਨੇ ਰੱਖਿਆ ਕੀਤੀ। ਸੋ ਤੂੰ ਦਾ ਕਿਹੜੇ ਬਾਗ ਦੀ ਮੂਲੀ, ਤੂੰ ਸਾਡਾ ਕੀ ਵਿਗਾੜ ਸਕਦਾ। ਆਸਾ ਜਬ ਲਗ ਤੇਲ ਦੀਵੇ ਮੁੱਖ ਬਾਤੀ ਤਬ ਲਗ ਸੂਝਿਆ ਸਭ ਕੋਈ। ਹੁਣ ਅੱਗੇ ਸ਼ਬਦ ਭਗਤ ਜੀ ਬਰਾਗਵੇਂ ਉਪਦੇਸ਼ ਦੇ ਰਹੇ ਆ ਸੇਵਕਾਂ ਨੂੰ ਪਰਮਾਤਮਾ ਨਾਲ ਜੋੜਨ ਵਾਸਤੇ। ਕਬੀਰ ਸਾਹਿਬ ਕਹਿੰਦੇ ਆ ਜਿੰਨੀ ਦੇਰ ਦੀਵੇ ਦੇ ਮੂੰਹ ਵਿੱਚ ਤੇਲ ਅਤੇ ਬੱਤੀ ਹੁੰਦੀ ਹੈ ਉਤਨੀ ਦੇਰ ਤੱਕ ਘਰ ਵਿੱਚ ਸਾਰਾ ਕੁਝ ਨਜ਼ਰ ਆਉਂਦਾ। ਤੇਲ ਜਲੇ ਬੱਤੀ ਠਹਿਰਾਨੀ ਸੋਨਾ ਮੰਦਰ ਹੋਏ। ਜਦੋਂ ਤੇਲ ਸੜ ਜਾਂਦਾ ਉਹ ਬੱਤੀ ਠਹਿਰਾਨੀ ਬੁੱਝ ਜਾਂਦੀ ਹੈ, ਉਸ ਵੇਲੇ ਫਿਰ ਮੰਦਰ ਜਿਹੜਾ ਘਰ ਉਹ ਲਾਈਟ ਨੂੰ ਪ੍ਰਕਾਸ਼ ਤੋਂ ਸੋਨਾ ਖਾਲੀ ਹੋ ਜਾਂਦਾ। ਫਿਰ ਰੇ ਬੋਰੇ ਤੂੰ ਇਹ ਕਰੀ ਨਾ ਸਕਦੇ ਜਦ ਤੋਂ ਤੱਕ ਪ੍ਰਾਣਾ ਰੂਪੀ ਦੀਵੇ ਵਿੱਚ ਪਰਾਰਬਧ ਰੂਪੀ ਤੇਲ ਆ, ਇਹ ਅੰਤਸ਼ਕਰਨ ਰੂਪੀ ਬੱਤੀ ਜਿਹੜੀ ਜਿਹਦਾ ਭਾਸ ਰੂਪੀ ਅਗਨ ਹਾਂਜੀ ਜਗ ਰਹੀ ਹੈ, ਉਦੋਂ ਤੱਕ ਸਰੋਤ ਇੰਦਰੀਏ ਦੁਆਰਾ ਸਾਰਾ ਕੁਝ ਸੋਚਦਾ। ਜਿਹੜੇ ਪਰਾਰਬ ਰੂਪੀ ਤੇਲ ਮੁੱਕ ਜਾਂਦਾ ਅੰਤਸ਼ਕਰਨ ਰੂਪੀ ਬੱਤੀ ਬੁੱਝ ਗਈ, ਇਹ ਜਿਹੜੀ ਸਥੂਲ ਦੇਹ ਰੂਪੀ ਮੰਦਰ ਸੋਨਾ ਕਹਿੰਦੇ ਤਾਂ ਫਿਰ ਖਾਲੀ ਹੋ ਜਾਂਦਾ। ਰੇ ਬੋਰੇ ਤੂੰ ਕਰੀ ਨਾ ਸਕਦੇ, ਇਹ ਚੱਲਿਆ ਪਾਗਲਾ ਉਸ ਵੇਲੇ ਇੱਕ ਘੜੀ 24 ਮਿੰਟ ਵੀ ਘਰ 'ਚ ਕੋਈ ਨਹੀਂ ਰੱਖੇਗਾ। ਕਹਿੰਦੇ ਛੇਤੀ ਕਰੋ ਫੂਕੋ ਪਾਈ ਹੋਣੀ, ਤੂੰ ਰਾਮ ਨਾਮ ਜਪ ਕੋਈ ਰਾਮ, ਇਸ ਵਾਸਤੇ ਨਿਰੰਕਾਰ ਦਾ ਨਾਮ ਜਪਣਾ ਕਰ। ਇਹ ਸਰੀਰ ਵੱਲੋਂ ਬਰਾਗ ਦਾ ਉਪਦੇਸ਼ ਦੇ ਕੇ ਔਰ ਜਿਹੜੇ ਪਰਿਵਾਰ ਦੇ ਜੀ ਆ ਉਹਨਾਂ ਵੱਲੋਂ ਬਰਾਗ ਮਈ ਉਪਦੇਸ਼ ਦੇ ਰਹੇ। ਕਾਕੀ ਮਾਤ ਪਿਤਾ ਕਹੋ ਕਾਕੋ ਪਵਨ ਪੁਰਖ ਕੀ ਜੋ, ਇਹ ਗੱਲ ਦੱਸ ਮਾਤਾ ਕੀ ਦੀ ਪਿਤਾ ਕੀ ਦਾ, ਕਿਸ ਪੁਰਖ ਦੀ ਜੋ ਵੀ ਮੈਨੇ ਧਰਮ ਪਤਨੀ ਸਾਰੇ ਆਪੋ ਆਪਣੇ ਸੁੱਖਾਂ ਦੇ ਮਤਲਬਾਂ ਦੇ ਮਿੱਤਰ ਨੇ। ਜੇ ਮਤਲਬ ਪੂਰਾ ਨਾ ਹੋਵੇ ਸਾਰੇ ਛੱਡ ਕੇ ਪਾਸੇ ਹੋ ਜਾਂਦੇ। ਕੱਟ ਫੁੱਟੇ ਕੋਈ ਬਾਤ ਨਾ ਪੁੱਛਿਆ, ਕੱਢੋ ਕੱਢੋ, ਜੇ ਫਿਰ ਕੱਟ ਸਰੀਰ ਫੁੱਟ ਜਾਂਦਾ ਨਾਸ ਹੋ ਜਾਂਦਾ, ਕੋਈ ਵੀ ਇਸ ਗੱਲ ਨੂੰ ਪੁੱਛਦਾ ਫਿਰ ਉਸ ਵੇਲੇ ਜਿੰਨੇ ਵੀ ਸੁਣਦੀ ਹੈ ਉਹ ਮੂੰਹ ਇਹ ਗੱਲ ਹੁੰਦੀ ਹੈ, ਹੁਣ ਛੇਤੀ ਕੱਢੋ ਛੇਤੀ ਕੱਢੋ, ਕਵੇਲਾ ਹੋਈ ਜਾਂਦਾ ਅੱਜ ਬਦਲ ਜਿਹਾ ਹੋਇਆ ਅਤੇ ਮੀਂਹ ਨਾ ਆ ਜਾਏ, ਆਪਣੀ ਛੱਡ ਛੁੱਟ ਵੀ ਹੈ ਨਹੀਂ, ਹੈਂ ਅਤੇ ਬਾਲਣ ਗਿੱਲਾ ਹੋ ਗਿਆ ਫਿਰ ਨੱਚਣਾ ਨਹੀਂ, ਅਤੇ ਚਲੋ ਭਾਈ ਆਪਣਾ ਇਹਨੂੰ ਛੇਤੀ ਕਰੀਏ। ਉਹ ਬਲੈਤਾਂ ਤੋਂ ਬਸ ਬਿਜਲੀ ਦਾ ਮਾੜਾ ਜਿਹਾ ਬਟਨ ਨੱਪਦੇ ਮਿੰਟਾਂ 'ਚ, ਬਸ ਕੁਛ ਵੀ ਨਹੀਂ ਰਹਿੰਦਾ। ਦੇਹਰੀ ਬੈਠੀ ਮਾਤਾ ਰੋਇਆ ਖੱਟੀਆ ਲੈ ਗਿਆ ਭਾਈ ਆਪਣੇ ਤਾਂ ਚਲੋ ਧੂਰਤਾ ਪਾਉਂਦੇ ਆ, ਠੂਠੀਆਂ ਛੁਹਾਰੇ ਘਿਓ ਘੂ ਪਾਉਂਦੇ ਉੱਥੇ ਰਹਿ ਵੀ ਹੈ, ਇਸ ਵਾਸਤੇ ਕਿ ਬਦਬੋ ਵਗੈਰਾ ਨਾ ਆਵੇ ਅਤੇ ਪਰਮਾਣੂ ਗੰਦੇ ਜਿਹੜੇ ਦੂਏ ਨੂੰ ਬਿਮਾਰ ਨਾ ਕਰਨ, ਇਸ ਵਾਸਤੇ ਸਿਆਣੇ ਪੁਰਖ ਕਰਦੇ ਸੀ। ਦੇਹਰੀ ਬੈਠੀ ਮਾਤਾ ਰੋਵੇ ਘਟੀਆ ਲੈ ਗਿਆ ਭਾਈ, ਅਤੇ ਦੇਹਰੀ ਦਿਲੀ 'ਤੇ ਬੈਠੀ ਹੋਈ ਮਾਂ ਰੋ ਰਹੀ ਹੈ ਸਾਦਲ 'ਤੇ, ਹੈ ਮੰਜੀ ਜਾਂ ਤੱਕ ਕੇ ਅਤੇ ਰੱਖ ਕੇ ਫਿਰ ਉਹ ਜਿਹੜੀ ਸੀੜੀ ਜੀ ਬਣਾਈ ਹੁੰਦੀ ਨਾ, ਕਈ ਹੁੰਦਾ ਹੁਣ ਲੋਹੇ ਜਿਹਾ ਦੀ ਬਣਾ ਲਈ, ਕੋਈ ਲੱਕੜ ਦੇ ਫਟੇ ਜਿਹਾ ਬਣਾਇਆ ਹੁੰਦਾ, ਉਹਨਾਂ 'ਤੇ ਰੱਖ ਕੇ ਫਿਰ ਉਹ ਸ਼ਮਸ਼ਾਨ ਭੂਮੀ ਨੂੰ ਭਰਾ ਲੈ ਜਾਂਦੇ। ਉਹਦੀ ਜਿਹੜੀ ਸਾਰੇ ਫਟਿਆ ਕਮਾਇਆ ਜੋ ਹੁੰਦਾ ਉਹ ਸਾਰਾ ਫਿਰ ਭਰਾ ਭਰੂ ਸੰਗ ਲੈਂਦੇ ਆ, ਜਾਂ ਫਿਰ ਮਰੇ ਦਾ ਗੂਠਾ ਗੱਠਾ ਆਪਣੇ ਲਾਉਣਗੇ। ਲੱਟ ਚੜਿਆ ਤੀਆਰ ਹੋ ਗਿਆ ਹੰਸ ਕਿਲਾ ਜੀ, ਲੱਟ ਮੈਨੂੰ ਖੋਜ ਗਈ ਗੁੱਤ ਜਿਹੀ ਹੈ ਉਹਨੂੰ ਖੋਜ ਕਿਰਿਆ ਮੈਨੇ, ਇਹਦੇ ਘਰ ਵਾਲੀ ਰੋਂਦੀ। ਲੇਕਿਨ ਜਿਹੜਾ ਹੰਸ ਜੀਵ ਆ ਉਹ ਇਕੱਲਾ ਹੀ ਪਰਲੋਕ ਨੂੰ ਜਾਂਦਾ, ਨਾਲ ਕੋਈ ਜਾਂਦਾ ਕੋਈ ਨਹੀਂ ਜਾਂਦਾ ਹੈ। ਕਹਿਤ ਵੀਰ ਸੁਣੋ ਹਰੇ ਸੰਤ ਹੋ ਪੈਸਾ ਫਿਰ ਕਹਿਤਾ ਹੈ। ਕਬੀਰ ਸਾਹਿਬ ਕਹਿੰਦੇ ਸੰਤ ਜੀ ਨੂੰ ਮਹਾਤਮਾ ਸੁਣੋ, ਇਹ ਜਿਹੜਾ ਜੀਵ ਆ ਪੈ ਦੇਣ ਵਾਲਾ ਸੰਸਾਰ ਸਾਗਰ ਆ, ਇਹਦੇ ਵਿੱਚ ਮੋਹ ਵਿੱਚ ਲੱਗ ਰਿਹਾ, ਕੋਈ ਬਿਰਲਾ ਨਿਕਲਦਾ ਨਹੀਂ ਤਾਂ ਬਸ ਮੁੜ ਮੁੜ ਕੇ ਉੱਥੇ ਫਸ ਰਹੇ। ਇਸ ਬੰਦੇ ਸਿਰ ਜ਼ੁਲਮ ਹੋਤਾ ਜੰਮ ਨਹੀਂ ਹਟਾ ਗੁਸਾਈ ਦੋ ਤੁਕੇ। ਕਹਿੰਦੇ ਜਿਹੜਾ ਬੰਦਾ ਇਹਦੇ ਸਿਰ 'ਤੇ ਕੋਈ ਕਿਸੇ ਤਰ੍ਹਾਂ ਜ਼ੁਲਮ ਹੋ ਰਿਹਾ, ਜਿਹੜਾ ਪਰਮਾਤਮਾ ਦਾ ਭੇਜਿਆ ਹੋਇਆ ਜਾਮਿਆ, ਇਹਦੇ ਮਗਰੋਂ ਲਹਿੰਦਾ ਨਹੀਂ ਹਟਦਾ ਨਹੀਂ, ਜ਼ੁਲਮ ਨਹੀਂ ਨਿਆਂ ਹੋ ਰਿਹਾ, ਉਹ ਮਾਲਕ ਦਾ ਜਿਹੜਾ ਜਮ ਜੋ ਨਹੀਂ ਹਟਦਾ। ਕਿਉਂ ਇਸ ਬੰਦੇ ਦੇ ਸਿਰ 'ਤੇ ਜ਼ੁਲਮ ਹੋ ਰਿਹਾ? ਕਿਉਂ ਸਿਰ ਉੱਪਰੋਂ ਜਮ ਹਟਣਾ ਚਾਹੀਦਾ? ਦੋ ਤੁਕੇ ਦਾ ਭਾਵ ਹੈ ਦੋ ਦੋ ਤੁਕਾਂ ਵਾਲੇ 9 ਸ਼ਬਦ ਜਿਹੜੇ ਆ ਆ ਚੁੱਕੇ ਆ।
ਇਸ ਵਾਸਤੇ ਹੁਣ ਜਮ ਤਾਂ ਪਿੱਛਾ ਤਾਂ ਹੀ ਛੱਡਿਆ ਜੇ ਭਜਨ ਬਾਣੀ ਕਰੇ, ਨਹੀਂ ਕਰੇਗਾ ਤੇ ਜਮਨ ਤਾਂ ਹਿਸਾਬ ਕਿਤਾਬ ਲੈਣਾ ਹੀ ਦੇਣਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀ ਹੋ ਕੇ ਚੌਪ ਦੇ ਇੱਕ ਤੋਂ ਗਏ। ਹੁਣ ਚਾਰ ਚਾਰ ਪਦਿਆਂ ਦੇ ਚਾਰ ਸ਼ਬਦ ਹੋਣਗੇ, ਲੇਕਿਨ ਪਦਾ ਇੱਕ ਇੱਕ ਤੁਕ ਵਾਲਾ ਹੋਏਗਾ। ਇਸ ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ। ਆਸਾ ਰਾਗ ਸ੍ਰੀ ਸ਼੍ਰੋਮਣੀ ਕਬੀਰ ਜੀ ਕੇ ਧੁੱਪ ਦੇ ਇੱਕ ਤੋਂ ਗਏ, ਆਪ ਕਿਰਪਾ ਕਰ ਰਹੇ ਆ। ਕਹਿੰਦੇ ਉਸ ਨਿਰੰਕਾਰ ਦਾ ਅੰਤ ਕਿਸੇ ਪਾਇਆ ਜਾਂ ਨਹੀਂ ਪਾਇਆ, ਇਹ ਹੈ ਪੁੱਛਿਆ ਗਿਆ। ਸਨਕ ਸਨੰਦ ਅੰਤ ਨਹੀਂ ਪਾਇਆ, ਸਨਕ ਸਨੰਦਨ ਸਨਾਤਨ ਸੰਤ ਕੁਮਾਰ ਚਾਰੇ ਬ੍ਰਹਮਾ ਦੇ ਲੜਕੇ ਆ। ਹੈਂ ਕਹਿੰਦੇ ਆ ਜਿਹੜੇ ਇਹਨਾਂ ਨੂੰ ਕਿ ਸ੍ਰਿਸ਼ਟੀ ਪੈਦਾ ਕਰੋ, ਉਹ ਕਹਿੰਦੇ ਅਸੀਂ ਤਾਂ ਕਰੋ ਜਪੀ ਰਹਿ ਕੇ ਬ੍ਰਹਮਚਾਰੀ ਭਜਨ ਕਰਨੇ। ਉਹਨਾਂ ਤੋਂ ਫਿਰ ਸੰਤ ਮਤ ਚੱਲਿਆ, ਫਿਰ ਆਪਣੇ ਸੱਤ ਰੂਪਾਂ ਸ਼ੰਭੂ ਮੁਨ ਪੈਦਾ ਕੀਤਾ, ਉਹ ਤੋਂ ਫਿਰ ਸਾਰੀ ਸ੍ਰਿਸ਼ਟੀ ਜਿਹੜੀ ਪੈਦਾ ਹੋਈ। ਕਹਿੰਦੇ ਉਸ ਬਾਅਦ ਵਿੱਚ ਫਿਰ ਗ੍ਰਿਸ਼ਟੀ ਚੱਲੇ ਆ। ਕਹਿੰਦੇ ਉਸ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾਂਦਾ, ਵੇਦ ਪੜੇ ਪੜ ਬ੍ਰਹਮੇ ਜਾਣੂਗਾ, ਵੇਦਾਂ ਨੂੰ ਪੜ੍ਹ ਪੜ੍ਹ ਕੇ ਜਿਹੜਾ ਬ੍ਰਹਮਾ ਸੀ ਉਹਨਾਂ ਆਪਣਾ ਜਨਮ ਬਤੀਤ ਕਰ ਲਿਆ। ਸਾਰੀ ਉਮਰ ਵੇਦ ਬਤੀਤ ਹੋ ਗਏ ਪੜ੍ਹਦੇ, ਲੇਕਿਨ ਪਰਮਾਤਮਾ ਅੰਤ ਨਹੀਂ ਪਾਇਆ। ਬ੍ਰਹਮਾ ਜਿਹਨਾਂ ਵੇਦਾਂ ਦੀ ਪੂਜਾ ਕਰਦਾ, ਉਹਨਾਂ ਵੇਦਾਂ ਨੂੰ ਪੜ੍ਹ ਪੜ੍ਹ ਕੇ ਸਿਧਾਂਤ ਤਾਰ ਕੇ ਗੁਰਮੁਖਾਨੇ ਤਾਂ ਆਪਣੇ ਜਨਮ ਨੂੰ ਗਵਾਇਆ, ਮੈਨੇ ਦੂਰ ਕਰ ਲਿਆ, ਨਿਵਿਰਤ ਕਰ ਲਿਆ, ਜੰਮਣ ਵਿੱਚ ਖਤੂ ਰਹਿਤ ਹੋ ਗਿਆ। ਬ੍ਰਹਮ ਜਿਹਨਾਂ ਵੇਦਾਂ ਦਾ ਗ੍ਰੰਥੀ, ਉਹਨਾਂ ਵੇਦਾਂ ਨੂੰ ਪੜ੍ਹ ਪੜ੍ਹ ਕੇ ਹਾਂਜੀ ਅਤੇ ਮਨਮੁਖਾਂ ਨੇ ਆਪਣਾ ਜਿਹੜਾ ਮਨੁੱਖ ਜਨਮ ਸੀ ਇਸ ਕੋਲ ਉਗਾ ਲਿਆ। ਮਾਇਆ ਵਾਸਤੇ ਜਿਵੇਂ ਸਾਡੇ ਹਾਂਜੀ ਪਾਈ ਹੈ ਗ੍ਰੰਥੀ, ਉਹ ਸਾਰੇ ਉਹਨੇ ਪਾਠ ਕਰਦੇ ਆ ਮਾਇਆ ਵਾਸਤੇ, ਲੇਕਿਨ ਕਲਿਆਣ ਵਾਸਤੇ ਸਿਮਰਨ ਕਰਦੇ। ਹਰ ਕਾ ਬਲੋ ਨਾ ਬਲੋ ਹੋ ਮੇਰੇ ਭਾਈ, ਇਸ ਵਾਸਤੇ ਇਹ ਭਰਾਵੋ ਪਰਮੇਸ਼ਰ ਦੇ ਹਾਂਜੀ ਔਰ ਪਰਮੇਸ਼ਰ ਦੇ ਵਿਚਾਰ ਨੂੰ ਬੁਲੋਵੋ, ਵਿਚਾਰ ਨਾ ਕਰੋ। ਜਿਹੜੇ ਸਕੂਲ 'ਚ ਪੜ੍ਹਦਾ ਸੀ ਉੱਥੇ ਖੜ੍ਹਦਾ ਹੁੰਦਾ ਸੀ, ਕਿਉਂਕਿ ਉੱਥੇ ਫੀਸ ਦਿੰਦੇ ਹਾਂ ਨਾ, ਹੈ ਉੱਥੇ ਸਵਰਗ ਵਿੱਚ ਹੁੰਦੀ, ਕਦੀ ਉੱਧਰ ਨੂੰ ਜਾਣਾ ਕਦੀ ਉੱਧਰ ਜਾਣਾ, ਇਹ 'ਚ ਬੈਠ ਕੇ ਉੱਥੇ ਇਉਂ ਕਰਦਾ ਹੁੰਦਾ ਸੀ। ਕਲਾਸ ਵਿੱਚ ਕੀ ਨਿਯਮ ਸੀ ਕਲਾਸ ਦਾ, ਕੋਈ ਨਿਯਮ ਹੈ ਕਲਾਸ ਦਾ ਕਿ ਨਹੀਂ? ਹਰ ਕਾ ਬਲੋਗ ਨਾ ਬਲੋਗ ਹੋ ਮੇਰੇ ਭਾਈ, ਸਹਿਜ ਬਲੋਗ ਹੋ ਜੈਸੇ ਤੱਤ ਨਾ ਜਾਈ ਰਹੋ, ਹੈਂ ਅਤੇ ਸਹਿਜੇ ਸਹਿਜੇ ਹੌਲੀ ਹੌਲੀ ਵਿਚਾਰੋ ਇਸ ਵੱਲ ਨੂੰ, ਜਿਹਦੇ ਕਰਕੇ ਇਹ ਗਿਆਨ ਰੂਪੀ ਜਿਹੜਾ ਮੱਖਣ ਵਿਨਾਸ਼ ਹੋ ਜਾਏ, ਇਹ ਵਨਾ ਨਾਸ਼ ਹੋ ਜਾਏ, ਅਤੇ ਜਿਹਨੂੰ ਹੁਣ ਫਟਾਫਟ ਮਧਾਣੀ ਫੇਰਾਂਗੇ ਵਿੱਚੇ ਕੋਲ ਮਿਲ ਜਾਊਗਾ ਨਾ, ਮਧਾਣੀ ਵੀ ਲਿਬੜ ਜੂ, ਚਾਟੀ ਵੀ ਲੱਗਣਾ ਕੁਝ ਨਹੀਂ। ਅਤੇ ਜੇ ਢੰਗ ਨਾ ਕਰੀਏ ਹੌਲੀ ਹੌਲੀ ਵਿਚਾਰਨਾ ਰੁੱਤ ਦੇ ਅਨੁਸਾਰ, ਹੈਂ ਠੰਡਾ ਪਾਣੀ ਪਾ ਕੇ ਜਾਂਦਾ ਅਤੇ ਫਿਰ ਉਹ ਮੱਖਣ ਬੜਾ ਹੋਣਾ ਪੇੜਾ ਚੁੱਕ ਲਏਗਾ, ਹੱਥ ਵੀ ਨਹੀਂ ਲਿਬੜਦੇ, ਮਧਾਣੀ ਵੀ ਨਹੀਂ, ਚਾਟੀ ਵੀ ਨਹੀਂ ਲਿਬੜਦੀ। ਇਸ ਤਰ੍ਹਾਂ ਹੀ ਪਰਮੇਸ਼ੁਰ ਦਾ ਭਜਨ ਜਿਹੜਾ ਵੀ ਵਿਚਾਰਨ, ਰਾਓ ਵਿਸਰਾਮ ਦੇ ਕਹਿੰਦੇ ਹਨ ਪਹਿਲਾਂ ਤਾਂ ਨਿਸ਼ਕਾਮ ਕਰਮ, ਫਿਰ ਉਪਾਸ਼ਨ ਹੈ, ਵਿਵੇਕ ਆ, ਬਰਾਗ ਆ, ਘੱਟ ਸੰਤੀ ਆ, ਮੋਕਸ਼ ਇੱਛਾ ਆ, ਸਰਗੁਣ ਆ, ਮੰਨਣ ਆ, ਨਿਆਸਣ ਆ, ਤੱਤ ਪਦ ਆ, ਤੋਂਗ ਪਦ ਆ, ਸੋਧਨ ਆ। ਇਸ ਤਰ੍ਹਾਂ ਫਿਰ ਹੌਲੀ ਹੌਲੀ ਵਿਚਾਰ ਕਰੀਏ ਔਰ ਫਿਰ ਹੌਲੀ ਹੌਲੀ ਵਿਚਾਰੋ, ਜਿਹਦੇ ਕਰਕੇ ਤੱਤ ਸਰੀਰ ਜਿਹੜਾ ਪਾਗਲ ਬਣਾ ਹੋ ਜਾਏ। ਕਈ ਹੁਣ ਲੱਪਣ ਦੇ ਨਾ ਆਪਣੀ ਮਰਜ਼ੀ ਨੂੰ, ਕਿਸੇ ਮਹਾਂਪੁਰਖ ਨੇ ਸੰਗਤ ਨਹੀਂ ਕਰਨੀ, ਫਿਰ ਦਿਮਾਗ ਚੁੱਕਿਆ ਜਾਂਦਾ ਹੈ। ਲੋਕ ਵੀ ਦੇਖਦੇ ਤੇ ਭਜਨ ਕਰਕੇ ਫਿਰ ਪਾਗਲ ਕਿਉਂ ਹੋਣਾ, ਉਹ ਤਰੀਕਾ ਨਹੀਂ ਨਾ, ਬਿਨਾਂ ਮਤਲਬ ਹਰ ਤਨ ਕਰ ਮਟਕੀ ਮਨ ਮਹਿ ਬਲੋਈ। ਕਹਿੰਦੇ ਸਰੀਰ ਨੂੰ ਬਕਾਰਾਂ ਤੋਂ ਰਹਿਤ ਕਰਨਾ, ਇਹਦਾ ਮਟਕੀ ਮੈਨੇ ਚਾਟੀ ਬਣਾਉਣਾ, ਅਤੇ ਸ਼ੁੱਧ ਮਨ ਨੂੰ ਫਿਰ ਬਲੋਈ ਮੈਨੇ ਮਧਾਣੀ ਕਰ ਲਓ। ਇਸ ਮਟਕੀ ਮੈਂ ਸ਼ਬਦ ਸੰਜੋਈ, ਇਸ ਵੀ ਮਟਕੀ ਜਿਹੜੀ ਚਾਟੀ ਹੈ, ਨਿਸ਼ਕਾਮ ਕਰਮ ਦੁੱਧ ਪਾ ਕੇ ਸਤਿਗੁਰਾਂ ਦੇ ਉਪਦੇਸ਼ ਰੂਪੀ ਜਿਹੜੀ ਜਾਗ ਜਾਗ ਲਾਈ ਦੀ ਨਾ, ਫਿਰ ਇਹ ਦੁੱਧ ਜੰਮੇਗਾ। ਸਮੇਂ ਮੈਨੇ ਭਲੀ ਪ੍ਰਕਾਰ ਜੋਈ ਇਹਨੂੰ ਮਿਲਣਾ ਕਰੋ, ਭਾਵ ਜਾਗ ਲਾਉਣਾ ਕਰੋ, ਹਰ ਕਾ ਬਲੋਗ ਨਾ ਮਨ ਕਾ ਵਿਚਾਰ। ਹੁਣ ਪੁੱਛਦੇ ਆ ਕਿ ਮਹਾਰਾਜ ਪਰਮਾਤਮਾ ਦਾ ਨਾਮ ਦਾ ਬਲੋਗਣਾ ਕੀ ਹੈ। ਅੱਗੇ ਦੱਸਦੇ ਜਿਹੜਾ ਮਨ ਕਰਕੇ ਸੱਤ ਸਾਦਾ ਵਿਚਾਰ ਕਰਨਾ, ਇਹੀ ਨਾਮ ਦਾ ਬਲੋਗਣਾ ਰਿੜਕਣਾ ਹੈ। ਨਾਮ ਜਪ ਕੇ ਝੂਠ ਛੱਡਣਾ, ਸੱਚ ਗ੍ਰਹਿਣ ਕਰਨਾ। ਅਤੇ ਜੇ ਹੁਣ ਨਾਮ ਵੀ ਜਪੀ ਗਿਆ ਝੂਠ ਵੀ ਬੋਲੀ ਗਿਆ, ਫਿਰ ਤਾਂ ਗੱਲ ਨਹੀਂ ਬਣਨੀ, ਹੋਰ ਹੀ ਪੁੱਠੇ ਕੰਮ ਕਰੀ ਗਿਆ। ਗੁਰਪ੍ਰਸਾਦ ਪਾਵੇ ਅੰਮ੍ਰਿਤਾ,
ਸਤਿਗੁਰਾਂ ਦੀ ਕਿਰਪਾ ਦੇ ਨਾਲ ਬ੍ਰਹਮਾਨੰਦ ਰੂਪੀ ਜਿਹੜੀ ਅੰਮ੍ਰਿਤ ਦੀ ਧਾਰਾ ਇਹਨੂੰ ਪਾਉਣਾ ਕਰੇ। ਕਹੋ ਵੀ ਨਜ਼ਰ ਕਰੇ ਜੇ ਮੀਰਾਂ ਰਾਮ ਨਾਮ ਲੱਗ ਉਤਰੇ ਜੀ ਮੰਮੇ ਦੀ ਬਿੰਦੀ ਹੈ ਮੀਰਾ, ਇਸ ਕਰਕੇ ਇਹ ਸਾਰੇ ਧਿਆਨ ਰੱਖਣੇ ਪੈਂਦੇ। ਕਬੀਰ ਸਾਹਿਬ ਕਹਿੰਦੇ ਆ ਹਾਂਜੀ, ਉਹ ਪਾਤਸ਼ਾਹ ਨਿਰੰਕਾਰ ਦੀ ਕਿਰਪਾ ਹੋ ਜਾਏ, ਮਿਹਰ ਕਰ ਦੇਵੇ ਪਰਮੇਸ਼ਰ ਨਾਲ ਸੁਣ ਲੱਗ ਕੇ, ਇਹ ਜਿਹੜਾ ਜੀਵ ਆ ਸੰਸਾਰ ਸਾਗਰ ਤੋਂ ਤੀਰਾ ਪਾਰ ਉਤਰ ਸਕਦਾ, ਹੋਰ ਕੋਈ ਤਰੀਕਾ ਨਹੀਂ। ਆਸਾ ਬਾਤੀ ਸੂਕੀ ਤੇਲ ਨਕੂਟਾ ਮੰਦਲ ਨਾ ਵਾਜਿਆ ਨੱਟ ਪੈ ਸੂਤਾ। ਕਬੀਰ ਸਾਹਿਬ ਹਮੇਸ਼ਾ ਜਦੋਂ ਸ਼ਾਮ ਸਮਾਂ ਹੁੰਦਾ ਸੀ ਨਾ, ਦੀਵਾ ਜਗਾ ਕੇ ਪਹਿਲਾਂ ਢੋਲ ਵਜਾ ਕੇ ਕੀਰਤਨ ਪਿੱਛੋਂ ਕਥਾ ਕਰਦੇ ਹੁੰਦੇ ਸੀ। ਇੱਕ ਦਿਨ ਕੁਝ ਵੀ ਨਾ ਕੀਤਾ, ਨਾ ਦੀਵਾ ਜਗਾਇਆ ਨਾ ਢੋਲ ਵਜਾਇਆ, ਢੋਲ ਵੀ ਨਾ ਖੜਕਾਇਆ। ਜਿਹੜੇ ਰੋਜ਼ ਪ੍ਰੇਮੀ ਆਉਂਦੇ ਸੀ ਸਮੇਂ ਸਜਾ ਕੇ ਕਹਿਣ ਲੱਗੇ ਮਹਾਰਾਜ ਅੱਜ ਕੀ ਗੱਲ ਹੋਈ, ਨਾ ਤਾਂ ਮੰਦਰ ਦੀਵਾ ਜਗਾਇਆ ਜੋਤ ਜਗਾਈ ਨਾ ਕੀਰਤਨ ਸ਼ੁਰੂ ਕੀਤਾ। ਕਬੀਰ ਸਾਹਿਬ ਕਹਿਣ ਲੱਗੇ ਬਾਤੀ ਸੂਕੀ ਤੇਲ ਨੂੰ ਕੂਟਾ ਮੰਦਰ ਨਾ ਵਾਜਿਆ ਨੱਟ ਪੈ ਸੂਤਾ। ਕਹਿੰਦੇ ਹੈ ਗੁਰਮੁਖ ਤੇਲ ਦੇ ਨਕੂਟਾ ਨਕੂਟਾ ਮੈਨੂੰ ਮੁੱਕਣ ਕਰਕੇ ਬੱਤੀ ਸੁੱਕ ਗਈ ਹੈ, ਇਸ ਵਾਸਤੇ ਦੀਵਾ ਨਹੀਂ ਜਗਾਇਆ। ਤੇਲ ਹੁੰਦਾ ਦੀਵਾ ਜਗਾਉਂਦੇ, ਪ੍ਰੇਮੀ ਕਹਿਣ ਲੱਗੇ ਫਿਰ ਢੋਲ ਹੀ ਖੜਕਾ ਦਿੰਦੇ। ਕਬੀਰ ਸਾਹਿਬ ਕਹਿਣ ਲੱਗੇ ਹਾਂਜੀ ਮੰਦਰ ਢੋਲ ਨਹੀਂ ਵੱਜਦਾ, ਕਿਉਂ ਢੋਲ ਦੇ ਵਜਾਉਣ ਵਾਲਾ ਜਿਹੜਾ ਨੱਟ ਸੀ ਉਹ ਤਾਂ ਲੰਮੀਆਂ ਤਾਣ ਕੇ ਸੌ ਗਿਆ ਪੈ ਗਿਆ। ਠੰਡ ਦਾ ਮੌਸਮ ਹੋ ਗਿਆ, ਰਾਤ ਨੂੰ ਅੱਗ ਵੀ ਬਲਦੇ ਆ। ਪ੍ਰੇਮੀ ਕਹਿਣ ਲੱਗੇ ਅੱਜ ਧੂੰਆਂ ਕਿਉਂ ਨਹੀਂ ਨਿਕਲ ਰਿਹਾ, ਅੱਗ ਬਲਦੀ ਹੋਈ ਧੂੰਆਂ ਹੁੰਦਾ। ਕਬੀਰ ਸਾਹਿਬ ਕਹਿੰਦੇ ਬੁਝ ਗਈ ਕਹਿੰਦਾ ਨਿਕਸੋ ਤੂੰ, ਅੱਗ ਬੁਝ ਗਈ ਹੈ ਜਦ ਅੱਗੇ ਬੁਝ ਗਈ ਧੂੰਆਂ ਕਿੱਥੋਂ ਨਿਕਲਣਾ, ਰੱਬ ਰਹੇ ਇਹ ਕਬਰ ਨਹੀਂ ਦੁਆ ਰਹਾ। ਹੁਣ ਕਹਿੰਦੇ ਇੱਕ ਅੰਧਕਾਰ ਹਨੇਰਾ ਚੁੱਪ ਚਾਪ ਸਾਰੇ ਰੱਬ ਰਿਹਾ, ਸਾਰੇ ਫਿਰ ਚੁੱਪ ਚਾਪ ਹੋ ਰਹੀ ਹੈ, ਉਸ ਤੋਂ ਬਿਨਾ ਦੂਆ ਦੂਜਾ ਕੋਈ ਹੈ ਹੀ ਨਹੀਂ। ਪ੍ਰੇਮੀ ਕਹਿਣ ਲੱਗੇ ਤੇਰਾ ਪ੍ਰਭਾਵ ਵਜਾਉਂਦੇ ਰਹਿੰਦੇ ਹੈ। ਵੀਰ ਸਾਹਿਬ ਕਹਿਣ ਲੱਗੇ ਟੂਟੀ ਦੰਦਰ ਨਾ ਵਜੇ ਰਵਾਬ, ਸੰਤ ਮੈਨੇ ਤਾਰਾਂ ਟੁੱਟ ਗਈਆਂ ਇਸ ਵਾਸਤੇ ਰਵਾਬ ਨਹੀਂ ਹੁੰਦਾ। ਹੁਣ ਅੱਗੇ ਇਹਦਾ ਜਿਹੜਾ ਅੰਤਰੀ ਵੀ ਭਾਵ ਹੈ ਉਹ ਦੱਸਣਗੇ। ਦੂਸਰੇ ਅਰਥਾਂ ਜਦੋਂ ਗਿਆਨ ਅਵਸਥਾ ਪ੍ਰਾਪਤ ਹੋ ਜਾਏ ਇਹ ਬਾਹਰ ਦੇ ਜਿਹੜੇ ਸਾਧਨਾਂ ਦਾ ਭਾਵ ਹੋ ਜਾਂਦਾ। ਕਬੀਰ ਸਾਹਿਬ ਕਿਰਪਾ ਕਰਦੇ ਕਹਿੰਦੇ ਜਿਸ ਸਮੇਂ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ ਬਾਤੀ ਸੁੱਕ ਇਹ ਆਸਾ ਰੂਪੀ ਬੱਟੀ ਸੁੱਕ ਗਈ, ਆਸਾ ਖਤਮ ਹੋ ਗਈਆਂ, ਕੋਈ ਪੁਰਨਾ ਨਹੀਂ ਰਹਿ ਗਿਆ। ਤੇਲ ਨੂੰ ਘੁੱਟ ਮੋਹ ਰੂਪੀ ਤੇਲ ਜਿਹੜਾ ਉਹ ਵੀ ਮੁੱਕ ਗਿਆ। ਮੰਦਲ ਨਵਾਜਿਆ ਜਿਹੜਾ ਦੇਹਰਾ ਦਿਹਾਰਾ ਸੀ ਢੋਲ ਵੱਜਦਾ ਸੀ ਖੜਕਦਾ ਸੀ ਹੈਂ ਉਹ ਵੀ ਖਤਮ ਹੋ ਗਿਆ। ਨੱਟ ਪੈ ਸੂਤਾ ਇਹ ਮਨ ਰੂਪੀ ਨੱਟ ਜਿਹੜਾ ਮਦਾਰੀ ਹੈ ਉਹ ਸ਼ਾਂਤੀ ਨੀਂਦ ਚ ਲੰਮੀਆਂ ਤਣ ਕੇ ਸੌ ਗਿਆ, ਬੁਝ ਗਈ ਅਗਨ ਇਹ ਵੀ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਅੱਗ ਸੀ ਨਾ ਇਹ ਵੀ ਬੁਝ ਗਈ। ਨਾ ਨਿਕਲੋ ਧੂੰਆਂ ਉਹ ਜਿਹੜਾ ਸਕਲਪਾਂ ਬਕਲਾਂ ਰੂਪੀ ਧੂੰਆਂ ਨਿਕਲਦਾ ਸੀ ਨਾ ਉਹ ਵੀ ਬੁਝ ਗਿਆ, ਖਤਮ ਹੋ ਗਿਆ, ਕੋਈ ਪੁਰਨਾ ਨਹੀਂ ਰਹਿ ਗਿਆ। ਰੱਬ ਰਿਹਾ ਇਹ ਕਬਰ ਨਹੀਂ ਦੂਆ, ਇੱਕ ਨਿਰੰਕਾਰ ਸਾਰੇ ਰੱਬ ਰਿਹਾ ਵਿਆਪਕ ਹੋ ਰਿਹਾ, ਉਸ ਤੋਂ ਬਿਨਾਂ ਕਬੀਰ ਕਹਿੰਦੇ ਦੂਜਾ ਹੈ ਹੀ ਨਹੀਂ। ਟੂਟੀ ਦਾ ਇਹ ਬਾਸ਼ਨ ਰੂਪੀ ਤਾਰਾਂ ਇਹ ਸਾਰੀਆਂ ਟੁੱਟ ਗਈਆਂ, ਨੰਬਰ ਜਰਵਾ ਇਹ ਅਗਿਆਨ ਦੇ ਸਹਿਤ ਜਿਹੜਾ ਹੰਕਾਰ ਰੂਪੀ ਰਵਾਬ ਉਹ ਨਹੀਂ ਵੱਜਦਾ, ਜਿਹੜੇ ਹੰਕਾਰ ਕਰਕੇ ਨਾ ਮਿਲ ਕੇ ਭੁੱਲ ਵਗੈਰਾ ਉਹਨਾਂ ਤੋਂ ਨਿਰੰਕਾਰ ਤੋਂ ਭੁੱਲ ਕੇ ਅਵਿਦਿਆ ਅਗਿਆਨਤਾ ਕਰਕੇ ਜੀਵ ਨੇ ਇਹ ਮੁਕਤੀ ਰੂਪੀ ਜਿਹੜਾ ਕੰਮ ਵਿਗਾੜ ਲਿਆ। ਇਹਦੀ ਮੁਕਤ ਹੋਣ ਦੀ ਕਿਸੇ ਨੂੰ ਇੱਛਾ ਹੀ ਨਹੀਂ, ਮੁੜ ਮੁੜ ਕੇ ਸਾਰੇ ਫਸ ਰਹੇ ਆ ਜਾਲ 'ਚ ਹੈਂ। ਜਿਸ ਵੇਲੇ ਭੁੱਲ ਵਗਾਰ ਵਿਸਾਰ ਦਿੱਤਾ ਅਤੇ ਆਪਣਾ ਮੁਕਤੀ ਰੂਪੀ ਜਿਹੜਾ ਕਾਰਜ ਫਿਰ ਸਵਾਰਨਾ ਕੀਤਾ, ਕਥਨੀ ਬਦੇ ਨਹੀਂ ਕਹਿਣ ਕਾਬਨ ਸਮਝ ਕਰੀ ਤੋਂ ਵਿਸਰੋ ਕੰਮ, ਜਦੋਂ ਸਮਝ ਨਹੀਂ ਸੀ ਉਨੀ ਦੇ ਕਥਾ ਦੇ ਬਦਨੀ ਕਵੀਸ਼ਰੀਆਂ ਨੂੰ ਇਹ ਕਹਿ ਕਹਿ ਕੇ ਹਾਂਜੀ ਆਪ ਕਹਿੰਦਾ ਸੀ ਜਾਂ ਲੋਕਾਂ ਨੂੰ ਕਹਾਉਂਦਾ ਸੀ। ਔਰ ਜਿਸ ਸਮੇਂ ਫਿਰ ਸੱਤ ਸਾਹ ਦੇ ਨਿਰਣੇ ਦੀ ਸਮਝ ਪੈ ਗਈ, ਸਾਜਾਂ ਦਾ ਵਜਾਉਣਾ ਰਾਗ ਗਾਉਣੇ ਸਾਰਾ ਕੁਝ ਭੁੱਲ ਗਿਆ। ਉਹ ਸਾਡੇ ਸੰਤ ਮਹਾਰਾਜ ਨੇ ਸ਼੍ਰੀ ਮਨ ਬਾਬਾ ਮਹਿੰਦਰ ਨੂੰ ਕਹਿੰਦੇ ਮਹਾਰਾਜ ਤੁਸੀਂ ਬੜਾ ਕੀਰਤਨ ਕਰਦੇ ਹੁੰਦੇ ਉਸੀ ਸੁਰ 'ਚ, ਅਤੇ ਹੁਣ ਆਪ ਕਦੀ ਕੀਤਾ ਨਹੀਂ। ਕਹਿੰਦੇ ਹੁਣ ਅੰਦਰ ਲੈ ਕੀਰਤਨ ਨਹੀਂ ਸਾਂਭ ਹੁੰਦਾ, ਅੰਦਰੋਂ ਤੋਂ ਨਹੀਂ ਹਮੇਸ਼ਾ ਜਾਰੀ ਰਹਿੰਦੀ। ਕਹਿ ਤਕਵੀਰ ਪੰਚ ਜੋ ਚੂਰ ਹੈ ਚਿੰਤੇ ਨਾ ਹੀ ਪਰਮ ਪੰਦੂਰ ਹੈ। ਕਬੀਰ ਸਾਹਿਬ ਕਹਿੰਦੇ ਜਿਹੜਾ ਗੁਰਮੁਖ ਪੰਜ ਕਾਮ ਕ੍ਰੋਧਨ ਚੂਰੇ ਇਹਨਾਂ ਦਾ ਚੂਰਨ ਕਰ ਦੇਵੇ, ਇਹਨਾਂ ਦਾ ਨਾਸ ਕਰ ਦਿੰਦਾ ਹੈ,
ਉਸ ਤੋਂ ਪਰਮ ਪਦ ਜਿਹੜਾ ਆਤਮਾ ਪਦ ਆ ਉਹ ਦੂਰ ਨਹੀਂ ਹੁੰਦਾ ਹੈ। ਉਹ ਤਾਂ ਆਤਮਾ ਪਦ ਨੂੰ ਪਾ ਲੈਂਦਾ, ਜਿੰਨਾ ਚਿਰ ਇਹ ਜੀਂਦੇ ਆ ਓਨਾ ਚਿਰ ਆਤਮਾ ਪਦ ਨਹੀਂ ਮਿਲਣਾ। ਇਹ ਤਾਂ ਇਹ ਹੈ ਜੀ ਨੂੰ ਕਿਵੇਂ ਉਹ ਆਪਣੇ ਬਾਜ਼ੀ ਕਰਨ ਚਾਹੁੰਦਾ ਨਾ ਬਾਂਦਰ ਨੂੰ, ਕਿਉਂ ਨਚਾਉਂਦੇ ਬੰਦੇ ਨੂੰ ਬਾਂਦਰ ਬਣਾ, ਇਹ ਸਿਆਣਾ ਸਮਝਦਾ ਉਹ ਇਹਨੂੰ ਬਾਂਦਰ ਬਣਾ ਬਣਾ ਨਚਾ ਰਿਹਾ। ਆਸਾ ਸਵਤ ਅਪਰਾਧ ਕਰਤਾ ਹੈ ਜਿੱਤੇ ਜਨਨੀ ਕੀਰਤਨਾ ਰਾਖ ਸਥਿਤ। ਪਰਮਾਤਮਾ ਦੇ ਸਾਹਮਣੇ ਨਿਮਰਤਾ ਨੂੰ ਬੇਨਤੀ ਕਰਨ ਦਾ ਢੰਗ ਦੱਸਦੇ ਇਹ ਨਿਰੰਕਾਰ, ਜਿਸ ਤਰ੍ਹਾਂ ਪੁੱਤ ਚਾਹੇ ਕਿੰਨੇ ਵੀ ਅਪਰਾਧ ਪਾਪ ਕਰਦਾ ਹੈ, ਮਾਂ ਨੂੰ ਚਪੇੜਾ ਮਾਰਦਾ ਹੈ, ਪੂਰੀ ਝੋਲੀ ਵਿੱਚ ਗੰਦ ਪਿਲ ਕਰ ਦਿੰਦਾ, ਲੇਕਿਨ ਮਾਂ ਚੇਤੇ ਕਿਤਨੇ ਜਿੰਨੇ ਉਗਣ ਉਹਨੂੰ ਆਪਣੇ ਮਨ ਚੇਤੇ ਨਹੀਂ ਰੱਖਦੀ। ਉਹ ਨੰਨਾ ਬਾਲਕ ਜਾਣ ਕੇ ਕਹਿੰਦੀ ਬੱਚਾ ਇਹਨੂੰ ਪਤਾ ਨਹੀਂ ਕਿ ਸਮਝਿਆ, ਰਾਮਈਆ ਹੋ ਵਾਰਕ ਤੇਰਾ ਕਾਹੇ ਨਾ ਸੰਦੇ ਸਭ ਗੁਣ ਮੇਰਾ ਰਹੋ। ਖੇ ਨਿਰੰਕਾਰ ਰਮੇ ਹੋਏ ਮੈਂ ਤਾਂ ਆਪ ਦਾ ਬਾਰਕ ਮੈਨੇ ਬੱਚਾ, ਆਪ ਕਿਰਪਾ ਕਰੇ ਮੇ ਉਗਣਾਂ ਨੂੰ ਕਿਉਂ ਨਹੀਂ ਖੰਡ ਸਨਾਸ਼ ਕਿਉਂ ਨਹੀਂ ਕਰਦੇ, ਰਾਹੋ ਵਿਸ਼ਰਾਮ ਦੇ ਕੇ ਕਿਰਪਾ ਕਰਦੇ। ਯਾਦ ਗਰੋਪ ਕਰੇ ਕਰ ਧਾਇਆ ਤਾਂ ਆਪ ਹੀ ਚੇਤਨਾ ਰਾਖ ਸਮਾਇਆ। ਕਹਿੰਦੇ ਜੇ ਬਹੁਤ ਗੁੱਸੇ ਨੂੰ ਧਾਰ ਕੇ ਛੋਟਾ ਬਲਕ ਦੁੱਧ ਆਦਿਕ ਜਿੰਨੇ ਪਦਾਰਥ ਨੂੰ ਡੋਲ ਦਿੰਦਾ ਹੈ, ਸਾਰੇ ਕੰਮ ਵਿਗਾੜ ਦਿੰਦਾ, ਜਾਂ ਮਾਂ ਨੂੰ ਮਾਰ ਕੇ ਧਾਇਆ ਦੌੜ ਜਾਂਦਾ, ਬੁੱਕਾ ਮਾਰ ਕੇ ਕਿਸੇ ਨੂੰ ਮਾਰ ਕੇ ਦੌੜ ਜਾਂਦਾ, ਫਿਰ ਵੀ ਮਾਂ ਦਾ ਚਿੱਤ ਪੁੱਤ ਦੇ ਔਗਣਾਂ ਨੂੰ ਉਹ ਚੇਤੇ ਨਹੀਂ ਕਰਦੀ। ਇਸ ਤਰ੍ਹਾਂ ਪਾਤਸ਼ਾਹ ਕਿਰਪਾ ਕਰੋ, ਅਸੀਂ ਵੀ ਹਾਂਜੀ ਭੁੱਲਣ ਆ ਰਹੇ ਹਾਂ, ਸਾਡੇ ਔਗਣਾਂ ਨੂੰ ਆਪ ਭੁਲਾ ਦਿਓ, ਚੇਤੇ ਨਾ ਕਰਿਓ, ਜੇ ਔਗਣ ਦੇਖੋਗੇ ਇਹ ਤਾਂ ਅਸੀਂ ਬਖਸ਼ੇ ਨਹੀਂ ਜਾਣਾ। ਚਿੰਤ ਭਵਨ ਮਨ ਪਰਿਓ ਹਮਾਰਾ ਨਾਮ ਦੇਣਾ ਕੈਸੋ ਤ੍ਰਿਸਕਾਰਾ, ਇਹ ਚਿੰਤਾ ਰੂਪੀ ਭਵਨ ਘਰ ਚ ਇਹ ਜਿਹੜਾ ਮੇਰਾ ਮਨ ਹੈ ਪਿਆ ਹੋਇਆ ਆ, ਹਰ ਵੇਲੇ ਚਿੰਤਾ ਕੋਈ ਨਾ ਕੋਈ ਵੱਡ ਵੱਡ ਖਾਈ ਜਾਂਦੀ ਹੈ। ਸੰਪਰਦਾਇ ਅਰਥ ਹੈ ਭਵਨ ਦਾ ਅਰਥ ਜਲ ਹੈ, ਚਿੰਤਾ ਰੂਪੀ ਭਵਨ ਜਲ ਵਿੱਚ ਮੇਰਾ ਮਨ ਪਿਆ ਗੋਤੇ ਖਾ ਰਿਹਾ। ਇਹ ਨਿਰੰਕਾਰ ਤੇਰੇ ਨਾਮ ਤੋਂ ਕਿਵੇਂ ਪਾਰ ਉਤਰਾਂਗਾ, ਆਪ ਕਿਰਪਾ ਕਰੋ ਮੈਨੂੰ ਪਵਿੱਤਰ ਨਾਮ ਦੀ ਦਾਤ ਬਖਸ਼ ਦੇਣਾ ਕਰੋ। ਦੇਹ ਬਿਨ ਮੈਂ ਸਦਾ ਸਰੀਰ ਆ, ਸਹਿ ਸਹਿ ਗੁਣ ਰਵੈ ਕਬੀਰ। ਕਹਿੰਦੇ ਮੇਰੇ ਸਰੀਰ ਦੇ ਅੰਦਰ ਸਦਾ ਬਿਮਲ ਮਤ, ਸ੍ਰੇਸ਼ਟ ਬੁੱਧੀ ਉੱਜਲ ਮਤ, ਆਤਮਾ ਵਿਛਾਣੀ ਜਿਹੜੀ ਬੁੱਧੀ ਦੇ ਦਿਓ, ਪਵਿੱਤਰ ਬੁੱਧੀ ਦੇ ਦਿਓ, ਕਦੀ ਮਾੜੀ ਗੱਲ ਆਵੇ ਹੀ ਨਾ, ਜਿਹੜੀ ਉੱਜਲ ਬੁੱਧੀ ਨੂੰ ਪਾ ਕੇ ਮੈਂ ਕਬੀਰ ਸਹਿਜ ਸ਼ਾਂਤੀ ਸਹਿਜ ਗਿਆਨ ਦੀ ਪ੍ਰਾਪਤੀ ਕਰਨ ਵਾਲੇ ਜਿਹੜੇ ਪਵਿੱਤਰ ਗੁਣ ਆ ਉਹਨਾਂ ਦਾ ਉਚਾਰਨ ਕਰਦਾ ਰਹਾਂ, ਰਵੈ ਮੈਨੇ ਉਚਾਰਨ ਕਰਾਂ, ਸਹਿਜ ਸਹਿਜ ਹੌਲੀ ਹੌਲੀ ਸਹਿਜੇ ਸਹਿਜੇ ਤੇਰੇ ਗੁਣਾਂ ਨੂੰ ਉਚਾਰਦਾ ਰਹਾਂ, ਕਿਉਂਕਿ ਸਹਿਜੇ ਸਹਿਜੇ ਕੰਮ ਕੀਤਾ ਚੰਗਾ ਹੁੰਦਾ। ਜਿਹੜੀ ਬਹੁਤੀ ਕਾਹਲੀ ਹੈ ਨਾ, ਹੁਣ ਤੱਤੀ ਰੋਟੀ ਹੋਵੇ, ਤੱਤੀ ਸਬਜ਼ੀ, ਕਾਹਲੀ ਕਾਹਲੀ ਖਾਊਗਾ ਮੋਹੀ ਸੜੂਗਾ ਨਾ, ਅਤੇ ਜੇ ਵਿਚਾਰਨਾ ਹੋਏਗਾ ਉਹ ਵੀ ਜਿਵੇਂ ਬੁਰਕੀਆਂ ਨਘਾਈ ਜਾਊਗਾ, ਅਤੇ ਢਿੱਡ ਜਾ ਕੇ ਦਰਦ ਹੋਊਗਾ ਨਾ, ਅਤੇ ਮੇਦਾ ਛੇਤੀ ਖਰਾਬ ਹੋ ਜੂਗਾ, ਦੰਦ ਇਸੇ ਕੰਮ ਲਈ ਦਿੱਤੇ ਆ। ਇਸ ਵਾਸਤੇ ਕਹਿੰਦੇ ਆ ਕਿ ਖੁਸ਼ ਗੁਫਤ ਫਿਰਦੋਸੀ ਇਹ ਖੁਸ਼ ਜ਼ਬਾਂ ਸ਼ਤਾਬੀ ਬਵਾਦਕਾਰ ਆਹਰ ਮਨ। ਉਹ ਫਿਰਦੋਸੀ ਕਵੀ ਕਹਿੰਦਾ ਕਿ ਖੁਸ਼ ਜੀਵ ਨਾਲ ਜਿਹੜਾ ਬਚਨ ਕਹਿਣਾ ਹੈ ਉਹ ਸਭ ਤੋਂ ਚੰਗਾ ਆ, ਜਿਹੜਾ ਜਲਦੀ ਕੰਮ ਕਰਨਾ ਇਹ ਭੂਤਣਿਆਂ ਦਾ ਕੰਮ। ਇੱਕ ਰਾਜੇ ਨੇ ਫਿਰਦੋਸੀ ਕਵੀ ਨੂੰ ਕਿਹਾ ਤੂੰ ਮੈਨੂੰ ਚਾਰੀ ਕਰਕੇ ਸੁਣਾ, ਮੈਂ ਤੈਨੂੰ ਇੱਕ ਬੈਂਤ ਦੀ ਇੱਕ ਇੱਕ ਅਸ਼ਰਫੀ ਮੋਹਰ ਦੇਵਾਂਗਾ। ਇਹ ਬਚਨ ਸੁਣ ਕੇ ਕਵੀ ਨੇ ਬੜੇ ਸੋਹਣੇ ਬੈਂਤ ਸੁਣਾਏ, ਪਰ ਪਿੱਛੋਂ ਰਾਜਾ ਮੁਕਰ ਗਿਆ ਅਤੇ ਕਿਰਪਾ ਦੇਣ ਲੱਗਾ, ਕਵੀ ਨੇ ਲਿਆ ਨਾ ਅਤੇ ਫਿਰ ਇਹ ਸਲੋਕ ਉਹਨੂੰ ਸੁਣਾਇਆ। ਸ਼ਹਿਨ ਸ਼ਾਹ ਅੱਬਲ ਬਮਨ ਕੌਲ ਕਰਦ, ਪਸੰਗਾ ਵਰ ਕੌਲ ਖੁਦ ਬੌਲ ਕਰਦ। ਫਿਰਦੋਸੀ ਕਵੀ ਕਹਿਣ ਲੱਗਾ ਕਿ ਰਾਜਾ ਹੁਕਮ ਸੁਣ ਕੇ ਜਲਦੀ ਤੋਂ ਕੰਮ ਲਿੱਤਾ, ਜਿਸ ਕਰਕੇ ਉਹਦੇ ਪੱਲੇ ਕੁਝ ਨਹੀਂ ਪਿਆ। ਯਾਦ ਰੱਖੋ ਜਲਦੀ ਤੋਂ ਕੰਮ ਨਹੀਂ ਕਰਨਾ ਚਾਹੀਦਾ, ਹੈਂ ਅਤੇ ਇਸ ਕਰਕੇ ਤੂੰ ਹੁਣ ਕੀਤਾ ਅਤੇ ਹੁਣ ਤੂੰ ਬੌਲ ਕਰ, ਅਤੇ ਤੂੰ ਆਪਣਾ ਜਿਹੜਾ ਬਚਨ ਤੂੰ ਫਿਰ ਗਿਆ। ਕਹਿੰਦੇ ਜੇ ਮੈਂ ਕਾਹਲੀ ਨਾ ਇਹ ਕੰਮ ਨਾ ਕਰਦਾ ਤਾਂ ਮੇਰੇ ਵੀ ਇਸ ਤਰ੍ਹਾਂ ਦੀ ਹਾਲਤ ਨਾ ਹੁੰਦੀ। ਇਸ ਵਾਸਤੇ ਅਤੇ ਹੁਣ ਤਾਂ ਉਹ ਸਾਰਾ ਕੀਤਾ ਗਿਆ ਮੇਰਾ ਖਰਾਬ ਕਰਤਾ, ਤੂੰ ਮੁਕਰ ਗਿਆ। ਇਸ ਵਾਸਤੇ ਉਹ ਕਵੀ ਦਾ ਮਤਲਬ ਆ ਪਹਿਲਾਂ ਜਲਦੀ ਕੀਤਾ ਜਿਹੜਾ ਉਹ ਨੁਕਸਾਨ ਉਠਾਉਣਾ ਪੈਂਦਾ, ਵਿਚਾਰਨਾ ਤੁਰਨਾ ਚਾਹੀਦਾ। ਆਸਾ ਕਾਜੀ ਲੋਕ ਇਕੱਠੇ ਕਬੀਰ ਨੂੰ ਕਹਿਣ ਲੱਗੇ ਮੁਸਲਮਾਨੀ
ਮਤ 'ਚ ਇਹ ਅਸੂਲ ਆ ਕਿ ਮੱਕੇ ਇੱਕ ਵਾਰੀ ਜ਼ਰੂਰ ਜਾਣਾ ਚਾਹੀਦਾ, ਉਹਦੇ 'ਤੇ ਸ਼ਰ੍ਹਾਂ ਦਾ ਡੰਡ ਲਾਗੂ ਨਹੀਂ ਹੁੰਦਾ। ਇਸ ਲਈ ਤੁਹਾਨੂੰ ਮੱਕੇ ਦਾ ਹੱਜ ਕਰਵਾ ਲਿਆਈਏ, ਅਸੀਂ ਜਾ ਰਹੇ ਹਾਂ, ਚੱਲੋ ਸਾਡੇ ਨਾਲ। ਵੀਰ ਸਾਹਿਬ ਕਹਿੰਦੇ ਅਸੀਂ ਹੱਜ ਕਰ ਚੁੱਕੇ ਹਾਂ, ਹੱਜ ਉਹ ਕਰੇ ਜਿਹਨੇ ਨਹੀਂ ਕੀਤਾ ਯਾਤਰਾ, ਹੱਜ ਹਮਾਰੀ ਗੁਮਤੀ ਸੀ ਜਹਾਂ ਵਸੈ ਸੀ ਤਾਂ ਬੁਰਕੀ, ਆਪਣੇ ਡੇਰੇ ਸੰਤ ਬਾਬਾ ਸਾਹਿਬ ਸਮਝੀ ਹੋਏ ਜਿਵੇਂ ਮਹਾਰਾਜ ਚਰਨਾਂ 'ਚ ਆ ਗਏ, ਕਿਤੇ ਤੀਰਥ ਯਾਤਰਾ ਜਾਂਦਾ ਪੁਰਨਾ ਨਹੀਂ ਹੈ। ਕਹਿੰਦੇ ਜੋ ਮਹਾਂਪੁਰ ਹਮ ਬਚਨ, ਇਹੀ ਸਾਡੀ ਯਾਤਰਾ ਹੈ। ਬਸ ਉਹ ਆਪਣੇ ਲੋਹ ਦੇ ਉੱਤੇ ਪ੍ਰਸ਼ਾਦੇ ਸਨ, ਲਾਲਾ ਤੇਰੀ ਸੁਰਤੀ ਨੂੰ ਪਤਾ ਕੀ ਹੋਈ ਜਾਂਦਾ ਦਿਨੋਂ ਦਿਨ, ਪੋਥੀ ਦੇ ਉੱਤੇ ਦੇਖਦਾ, ਕਦੀ ਖੜਾ ਹੋ ਜਾਣਾ, ਕਦੀ ਝੂਮਣ ਲੱਗ ਪੈਣਾ। ਸੁਰਤ ਪੜ੍ਹਨ ਵਿੱਚ ਹੈਗੀ ਕਿ ਨਹੀਂ ਹੈਗੀ? ਜੇ ਰੋਟੀਆਂ ਖਾ ਕੇ ਘੁੰਮ ਘੁੰਮਾ ਕੇ ਟਾਈਮ ਪੂਰਾ ਕਰਨਾ, ਫਿਰ ਤਾਂ ਇਉਂ ਕੁਛ ਨਹੀਂ ਮਿਲਣਾ ਹੈ। ਹੈਂ, ਮਨ ਨੂੰ ਬਣਾਓ ਕਿ ਅਸੀਂ ਕੋਈ ਵਿਦਿਆ ਲੈਣੀ ਆ, ਕੋਈ ਗੁਣ ਗ੍ਰਹਿਣ ਕਰਨਾ, ਫਿਰ ਤਾਂ ਹੈ। ਹੈਂ, ਇਸ ਤਰ੍ਹਾਂ ਕੁਛ ਨਹੀਂ ਹੈਗਾ, ਜਿੰਨਾ ਮਰਜ਼ੀ ਘੁੰਮੀ ਜਾਓ ਸਾਰੀ ਉਮਰ। ਕਿੰਨੀ ਕੀਮਤੀ ਗੱਲਾਂ ਦੱਸਦੇ ਹਾਂ, ਸੁਰਤ ਤੁਹਾਡੀ ਵਿੱਚ ਹੈ ਹੀ ਨਹੀਂ, ਅਤੇ ਮੈਂ ਫਿਰ ਇਹਨੂੰ ਭੋਗ ਪਾ ਦੇਣਾ, ਕੀ ਲੋੜ ਆ, ਆਪਣਾ ਆਨੰਦ ਮੈਂ ਲਈ ਜਾਂਦਾ। ਹੈਂ, ਗੁਰੂ ਨਾਨਕ ਰੋਟੀਆਂ ਮੁੱਕਣੀਆਂ ਨਹੀਂ, ਛਕੀ ਛਕਾਈ ਚਲੋ, ਕਨੀ ਲੰਗਰ ਚੱਲਦੇ 24 ਘੰਟੇ ਮੁੱਕਣੇ, ਕਿਤੇ ਕਿਤੇ ਹੋਰ ਥਾਂ ਤਾਂ ਛਕਦੇ, ਤੁਸੀਂ ਵੀ ਛਕੀ ਚਲੋ। ਹੈਂ, ਸੰਗਤ 'ਚ ਬਹਿਣਾ ਵਿੱਚ ਨਿਗਾਹ ਰੱਖੋ, ਮੇਰੇ ਸਾਡੇ ਬੁੱਧੀ 'ਚ ਕੋਈ ਗੱਲ ਪਵੇ, ਵਾਰ ਵਾਰ ਉਹ ਤੁਹਾਨੂੰ ਗੱਲ ਕਹਿਣੀ ਪੈਂਦੀ ਹੈ। ਕਿੰਨੀ ਸੁੰਦਰ ਕਥਾ ਚੱਲਦੀ, ਸਾਨੂੰ ਇਹ ਗੱਲਾਂ ਕਹਿਣ ਦੀ ਲੋੜ ਨਹੀਂ, ਪਰ ਤੁਹਾਡੀ ਤਵੱਜੋ ਹੈ ਨਹੀਂ ਵਿੱਚ। ਅੱਜ ਹਮਾਰੀ ਗੋਮਤੀ ਤੀਰ ਜਹਾਂ ਵਸੈ ਪੀਤੰਬਰ ਪੀਰ, ਗੋਮਤੀ ਨਦੀ ਦੇ ਤੀਰ ਕਿਨਾਰੇ ਕਹਿੰਦੇ ਦੁਆਰਕਾ 'ਚ ਸਾਡੀ ਹੱਜ ਯਾਤਰਾ ਹੋ ਰਹੀ। ਜੇ ਦੁਆਰਕਾ 'ਚ ਪੀਤੰਬਰ ਕੀੜੇ ਵਸਤਰਾਂ ਵਾਲਾ ਪੀਰ ਕ੍ਰਿਸ਼ਨ ਭਗਵਾਨ ਨਿਵਾਸ ਕਰ ਰਿਹਾ, ਵਾਹੂਗਾ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ ਰਾਓ। ਕਹਿੰਦੇ ਧੰਨ ਧੰਨ ਕ੍ਰਿਸ਼ਨ ਭਗਵਾਨ, ਇਹੋ ਜਿਹਾ ਸੋਹਣਾ ਗਾ ਰਿਹਾ, ਔਰ ਕ੍ਰਿਸ਼ਨ ਜੀ ਦਾ ਨਾਮ ਮੇਰੇ ਮਨ। ਕਬੀਰ ਸਾਹਿਬ ਕਹਿੰਦੇ ਚੰਗਾ ਲੱਗ ਰਿਹਾ। ਕਈ ਮਹਾਂਪੁਰਖ ਐਸਾ ਵੀ ਗੱਲ ਨਹੀਂ, ਗੋਮਤੀ ਨਦੀ ਦਾ ਕਿਨਾਰਾ ਸਾਡੀ ਹਾਜ਼ਰੀ ਕਿੱਥੇ, ਜਿੱਥੇ ਸਾਡਾ ਗੁਰੂ ਸ਼੍ਰੀ ਰਾਮਾਨੰਦ ਜੀ ਰਹਿ ਰਿਹਾ, ਪੀਲੇ ਕੱਪੜੇ ਪਹਿਨਣ ਵਾਲਾ, ਇਹ ਗੋਮਤੀ ਨਦੀ UP ਪੀਲੀ ਭੀਲ ਜ਼ਿਲ੍ਹੇ ਵਿੱਚੋਂ ਸ਼ਾਹਜਹਾਨਪੁਰ ਦੀ ਝੀਲ 'ਚੋਂ ਨਿਕਲ ਕੇ ਖੇੜੀ, ਲਖਨਊ, ਜੌਨਪੁਰ ਇਹ ਆਦਿ 500 ਮੀਲ ਵਹਿੰਦੀ ਹੋਈ, ਫਿਰ ਇਹ ਸੈਦਪੁਰ ਦੇ ਮੁਕਾਮ ਜ਼ਿਲ੍ਹਾ ਗਾਜ਼ੀਪੁਰ 'ਚ ਗੰਗਾ ਨਾਲ ਮਿਲ ਜਾਂਦੀ ਹੈ। ਇਸ ਵਾਸਤੇ ਬਾਹੋ ਬਾਹੋ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰਾ ਮਨ ਭਾਵਤਾ ਹੈ ਰਾਮ। ਨਾਰਦ ਸਾਰਦ ਕਰਹਿ ਖਵਾਸੀ, ਪਾਸ ਬੈਠੀ ਬੀਬੀ ਕਬਲਾ ਦਾਸੀ। ਨਾਰਦ ਮੁਨੀ, ਸਾਰਦ ਮੁਨੀ ਸਰਸਤੀ, ਇਹ ਦੋਨੋਂ ਕ੍ਰਿਸ਼ਨ ਦੇ ਖਵਾਸੀ, ਚੌਰੀ ਵਰਦਾਰ, ਚੌਰ ਵਰਦਾਰ ਆ। ਬੀਬੀ ਕਬਲਾ ਲਛਮੀ ਦਾਸੀ, ਭਾਵ ਰੁਕਮਣੀ ਅਤੇ ਸੱਤ ਭਾਵਾਂ ਵੀ ਪਾਸ ਬੈਠੀਆਂ ਹੋਈਆਂ। ਕੰਠੇ ਮਾਲਾ ਜਿਹਾ ਰਾਮ ਸਹਾਂ ਸਨਾਮ, ਲੈ ਲੈ ਕਰੋ ਸਲਾਮ। ਕਹਿੰਦੇ ਕ੍ਰਿਸ਼ਨ ਜੀ ਨੇ ਗੱਲ 'ਚ ਬਜੰਤੀ ਮਾਲਾ ਪਾਈ ਹੋਈ, ਬੰਸੀ ਸੁੱਕੀ ਸੂਕਰੀ, ਕਰੀ ਗਿਰੀ ਮਠਸਾਲ, ਇਹ ਖਟਮ ਬੁੱਤੀ ਪਈ ਹੈ ਬਣੀ ਬਜੰਤੀ ਮਾਲ। ਜਿਹੜਾ ਪਰਮੇਸ਼ਰ ਦਾ ਰਾਮ ਨਾਮ ਜਪਦੇ ਹਜ਼ਾਰਾਂ ਵਾਰੀ ਕ੍ਰਿਸ਼ਨ ਦੇ ਨਾਮ ਲੈ ਕੇ, ਕਹਿੰਦੇ ਮੈਂ ਸਦਾ ਵਾਸਤੇ ਉਹਨਾਂ ਨੂੰ ਸਲਾਮ ਮੈਨੇ ਨਮਸਕਾਰ ਕਰਦਾ, ਸੰਸ ਮੈਨੇ ਹਜ਼ਾਰਾਂ ਨਾਲ। ਕਹਿਤ ਕਬੀਰ ਰਾਮ ਗੁਣ ਗਾਵੋ, ਹਿੰਦੂ ਤੁਰਕ ਦੋ ਸਮਝਾਵੋ। ਕਬੀਰ ਸਾਹਿਬ ਕਹਿੰਦੇ ਆ ਮੈਂ ਨਿਰੰਕਾਰ ਦੇ ਗੁਣ ਗਾਉਂਦਾ, ਤੁਸੀਂ ਵੀ ਗਾਓ। ਹਿੰਦੂ ਮੁਸਲਮਾਨ ਦੋਹਾਂ ਨੂੰ ਮੈਂ ਇਹ ਗੱਲ ਸਮਝਾ ਰਿਹਾ, ਵਾਦ ਵਿਵਾਦਾਂ 'ਚ ਨਾ ਪਾਓ, ਇਸ ਤੋਂ ਕੁਝ ਨਹੀਂ ਲੱਗਣਾ, ਭਜਨ ਸਿਮਰਨ ਕਰੋਗੇ ਕੁਝੋਂ ਪ੍ਰਾਪਤੀ ਹੋਣੀ। ਦੂਸਰੇ ਸੰਪਰਦਾਇ ਵਿਚਾਰ ਕਾਜੀ ਕਹਿਣ ਲੱਗਾ ਕਿ ਤੁਸੀਂ ਹਿੰਦੂਆਂ ਨੂੰ ਕੀ ਸਮਝਾਉਣਾ, ਹਿੰਦੂਆਂ ਦੇ ਪੱਖ ਤੋਂ ਪਹਿਲਾਂ ਹੀ ਖੜ੍ਹੇ ਹੋ ਰਹੇ ਨੇ। ਦੁਆਰਕਾ ਦੇ ਕੋਲ ਤੁਸੀਂ ਆਪਣੀ ਹੱਜ ਬਣਾਈ ਹੈ ਚੰਗਾ ਯੂਨੀਵਰਸਿਟੀ ਵਾਸਤੇ, ਭਗਤੀ ਕਹਿ ਰਹੇ ਹੱਜ ਮਾਰੀ ਗੁਮਤੀ ਸੀ, ਗੋਮੈਨੇ ਵੇਦਾਂ ਦੇ ਸਿਧਾਂਤ ਜਾਣਨ ਵਾਲੀ, ਜਿਨ੍ਹਾਂ ਦੀ ਮੱਤੀ ਮੈਨੇ ਬੁੱਧੀ ਹੈ, ਉਹਨਾਂ ਮਹਾਂਪੁਰਖਾਂ ਦੇ ਤੀਰ ਜਿਹੜਾ ਉਹਨਾਂ ਸੰਤਾਂ ਦੇ ਕੋਲ ਜਾਂਦੇ ਹਾਂ, ਉਹਨਾਂ ਤੋਂ ਸਿੱਖਿਆ ਸੁਣਦੇ, ਇਹੀ ਸਾਡੀ ਹੱਜ ਆ। ਤਾਂ ਵਸੈ ਪੀਤੰਬਰ ਵੀ ਉਹਨਾਂ ਮਹਾਂਪੁਰਖਾਂ ਦੇ ਕੋਲ, ਪੀਲੇ ਕੱਪੜਿਆਂ ਵਾਲਾ ਪੀਰ ਭਗਵਾਨ ਵਿਸ਼ਨੂੰ ਜਿਹੜਾ ਉਹ ਨਿਵਾਸ ਕਰ ਰਿਹਾ, ਬਾਹੂ ਬਾਹੂ ਕਿਆ ਖੂਬ ਗਾਵਤਾ, ਧੰਨ ਹੈ
ਸਾਨੂੰ ਸੰਤਾਂ ਦਾ ਸਤਸੰਗ ਜਿਹੜਾ ਕਿ ਇੰਨਾ ਸੋਹਣਾ ਸ਼ੰਕਰ ਦਾ ਜਸ ਗਾਉਂਦਾ। ਹਰ ਕਾ ਨਾਮ ਮੇਰਾ ਮਨ ਭਾਵਤ, ਉਹਨਾਂ ਮਹਾਂਪੁਰਖਾਂ ਦੁਆਰਾ ਪਰਮੇਸ਼ਰ ਦਾ ਨਾਮ ਮੇਰੇ ਮਨ ਨੂੰ ਬਹੁਤ ਭਾ ਰਿਹਾ, ਚੰਗਾ ਲੱਗ ਰਿਹਾ। ਨਾਰਦ ਸਰਦ ਕਰਿਆ ਗੁਆ ਸੀ, ਉਹਨਾਂ ਮਹਾਂਪੁਰਖ ਨੇ ਸੰਗ ਚਾ ਕੇ ਨਾਰਦ ਮੁਨੀ ਸੁਰਸਤੀ ਦੋਨੋਂ ਖੜੇ ਹੋ ਕੇ ਖਵਾਸੀ ਚੌਰ ਬਰਦਾਰੀ ਕਰਦੇ, ਚੌੜ ਕਰ ਰਹੇ। ਪਾਸ ਬੈਠੀ ਬੀਬੀ ਕੋਲਾ, ਬੀਬੀ ਕੋਲ ਲਕਸ਼ਮੀ ਦਾਸੀ, ਦਾਸਾ ਭਾਵ ਤਾਰ ਕੇ ਸੰਤਾਂ ਦੇ ਕੋਲ ਬੈਠੀ ਬੇਨਤੀਆਂ ਕਰਦੀ ਹੈ, ਮੈਨੂੰ ਮਹਾਰਾਜ ਕੋਈ ਸੇਵਾ ਬਖਸ਼ੋ, ਕਾਂਠੇ ਮਾਲਾ ਜਿਹਾ ਰਾਮ। ਕਹਿੰਦੇ ਸੰਤਾਂ ਦੇ ਗੱਲ ਮਾਲਾ ਪਾਈਆਂ ਹੋਈਆਂ, ਤੇਰਾ ਸੁਨਾਮ ਰਾਮ ਰਾਮ ਜਪ ਰਹੇ, ਸਾਹਸ ਨਾਮ ਲੈ ਲੈ, ਸਾਹਸ ਨਾਮ ਲੈ ਲੈ ਕਰੋ ਸਲਾਮ। ਹਜ਼ਾਰਾਂ ਵਾਰੀ ਉਹਨਾਂ ਮਹਾਂਪੁਰਖਾਂ ਦੇ ਨਾਮ ਲੈ ਲੈ ਕੇ ਮੈਂ ਸਲਾਮ ਮੈਨੇ ਨਮਸਕਾਰ ਕਰ ਰਿਹਾ। ਕਹਿ ਤੂੰ ਵੀ ਰਾਮ ਗੁਣ ਗਾਵੋ, ਭਗਤ ਜੀ ਕਹਿੰਦੇ ਮੈਂ ਤਾਂ ਪਰਮੇਸ਼ਰ ਦੇ ਗੁਣ ਗਾਉਣਾ, ਤੁਸੀਂ ਵੀ ਗਾਉਣਾ ਕਰੋ। ਹਿੰਦੂ ਤੁਰਕ ਦੋ ਸਮਝਾਓ, ਹਿੰਦੂ ਹੈ ਚਾਹੇ ਮੁਸਲਮਾਨ, ਅਸੀਂ ਦੋਨਾਂ ਨੂੰ ਸਮਝਾ ਰਹੇ ਹਾਂ। ਆਸਾ ਰਾਜ ਭਗਤ ਬਣ ਦੇ ਆਰੰਭ 'ਚ ਦੋ ਦੋ ਤੋਂ ਗਾਉਣ ਵਾਲੇ ਚਾਰ ਪਦਿਆਂ ਦੇ ਨੌਂ ਸ਼ਬਦ, ਔਰ ਇੱਕ ਇੱਕ ਤੋਂ ਵਾਲੇ ਚਾਰ ਪਦਿਆਂ ਦੇ ਚਾਰ ਸ਼ਬਦ, ਕੁੱਲ ਜਿੰਨੇ ਸਾਰੇ 13 ਸ਼ਬਦ ਆ ਚੁੱਕੇ ਹਨ। ਆਸਾ ਸ੍ਰੀ ਕਬੀਰ ਜੋ ਕਿ ਪੰਜ ਪਦੇ ਨੌਂ ਦੋ ਤੋਂ ਕੇ ਪੰਜ, ਪੰਜਵੇਂ ਪਦਿਆਂ ਔਰ ਸ਼ਬਦ ਦੀ ਸਮਾਪਤੀ ਵਾਲੇ ਸਾਰੇ ਨੌਂ ਸ਼ਬਦ ਅੱਗੇ ਆਉਣਗੇ, ਜਿਹਦੇ ਵਿੱਚੋਂ ਪੰਜ ਸ਼ਬਦ ਪਹਿਲੇ ਦੋ ਤੁਗੇ ਵਾਲੇ ਆਉਣਗੇ, ਉਦੋਂ ਅਗਲੇ ਚਾਰ ਸ਼ਬਦ ਜਿਹੜੇ ਆ ਇੱਕ ਤੁਗੇ ਵਾਲੇ ਆਉਣਗੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਜਿਹੜਾ ਬ੍ਰਾਹਮਣ ਸੀ ਉਹ ਪਸਰ ਪੂਜਾ ਲਈ ਜਿਹੜੀ ਮਾਲਣੀ ਸੀ ਉਹਦੇ ਤੁਲਸੀ ਦੇ ਪੱਤੇ ਅਤੇ ਫੁੱਲ ਜਿਹੜੇ ਸੀ ਉਹ ਤੁੜਾ ਰਿਹਾ ਸੀ, ਆਪ ਵੀ ਤੋੜ ਰਿਹਾ ਸੀ। ਉਹਨੂੰ ਅਨੋਖੀ ਅਲੰਕਾਰ ਦੁਆਰਾ ਭਗਤ ਜੀ ਮਹਾਰਾਜ ਉਪਦੇਸ਼ ਦੇ ਰਿਹਾ, ਪਾਤੀ ਦੁਆਰਾ ਮਾਲਣੀ ਪਾਤੀ ਪਾਤੀ ਜੀ, ਇਹ ਮਾਲਣੇ ਜਿਹੜੇ ਪੱਤੇ ਤੋੜ ਰਹੇ ਹਾਂ ਇਹਨਾਂ ਪੱਤਿਆਂ ਪੱਤਿਆਂ ਵਿੱਚ ਜੀ ਹੈ। ਇਹ ਗੱਲ ਤੁਹਾਨੂੰ ਪੰਡਿਤ ਬੁਝਾ ਰਿਹਾ, ਇਹਨਾਂ ਨੇ ਕਹਿੰਦਾ ਮਾਲਣ ਦਾ ਕੀ ਕਹਿਣਾ, ਜਿਵੇਂ ਕਹਿਣਾ ਤੀਨ ਹੁੰਦਾ ਸਮਝਾਉਣਾ ਇਹਨਾਂ ਉਹਨੂੰ, ਇਸ ਤਰ੍ਹਾਂ ਤਾਂ ਮੈਨੂੰ ਹੀ ਕਹਿ ਰਿਹਾ। ਉਹ ਕੋਲ ਆ ਕਹਿਣਾ ਭਗਤ ਜੀ ਆਪ ਜੀ ਨੇ ਕੀ ਕਿਹਾ, ਕਬੀਰ ਸਾਹਿਬ ਕਹਿੰਦੇ ਆ ਮਾਇਆ ਵਿੱਚ ਤੇਰੀ ਬੁੱਧੀ ਲੀਨ ਹੋਈ ਹੋਈ ਹੈ, ਪੰਡਤਾ ਤੂੰ ਪੱਤਿਆਂ ਨੂੰ ਤੋੜ ਰਿਹਾ, ਇਹਨਾਂ ਪੱਤਿਆਂ ਪੱਤਿਆਂ ਵਿੱਚ ਜੀਵ ਆਤਮਾ ਚੇਤਨ ਗਲਾ, ਜਿਸ ਪਾਨ ਕੋ ਪਾਤੀ ਤੋੜਿਆ ਸੋ ਪਾਨ ਲੱਗੀ। ਜਿਹੜੇ ਪੱਥਰਾਂ ਦੇ ਬੁੱਤਾਂ ਵਾਸਤੇ ਤੂੰ ਤੁਲਸੀ ਦੇ ਦਲ ਪੱਤੇ ਫੁੱਲ ਤੋੜ ਰਿਹਾ, ਉਹ ਜਿਹੜੀ ਪੱਥਰ ਦੀ ਮੂਰਤੀ ਆ ਉਹ ਤਾਂ ਨਿਰਜੀਵ ਮੈਨੇ ਜਾੜਿਆ, ਉਹ ਤਾਂ ਜਾਨ ਹੈ ਨਹੀਂ, ਜਾਨ ਵਾਲੇ ਨੂੰ ਤੋੜੀ ਜਾਂਦਾ, ਬੇਜਾਨਾਂ ਦੀ ਪੂਜਾ ਕਰ ਰਹੇ, ਭੁੱਲੀ ਮਾਲਣੀ ਹੈ ਇਹ, ਸਤਿਗੁਰ ਜਾਗਤਾ ਹੈ ਦਿਓ ਰਹੋ ਸੱਚੀ, ਇਹ ਮਾਲਣ ਭੁੱਲੀ ਹੋਈ। ਕਹਿੰਦੇ ਪੰਡਿਤ ਜੀ ਇਹ ਮਾਇਆ ਦੇ ਵਿੱਚ ਤੇਰੀ ਬੁੱਧੀ ਲੀਨ ਹੋਈ ਭੁੱਲੀ ਹੋਈ ਹੈ, ਦਿਓ ਪ੍ਰਕਾਸ਼ ਰੂਪ ਹੋਣ ਕਰਕੇ, ਬ੍ਰਹਮ ਰੂਪ ਹੋਣ ਕਰਕੇ ਸਤਿਗੁਰ ਦੇਵ ਹਮੇਸ਼ਾ ਜਗ ਦੀ ਜੋਤ ਹੈ, ਉਹਦਾ ਚੇਤਨ ਸਰੂਪ ਹੈ। ਕਹਿੰਦੇ ਇਹ ਪੰਡਤਾ ਜੀ ਤੂੰ ਪੂਜਾ ਕਰਨੀ ਹੈ ਅਤੇ ਗੁਰਾਂ ਦੀ ਕਰਿਆ ਹੋਵੇ, ਸਾਰਿਆਂ 'ਚ ਤਿੰਨਾਂ ਦੇਵਤਿਆਂ ਦਾ ਨਿਵਾਸ ਹੈ, ਬ੍ਰਹਮਪਤੀ ਵਿਸ਼ਨਡਾਰੀ ਫੂਲ ਸ਼ੰਕਰ ਦੇ, ਜਿਸ ਪ੍ਰਕਾਰ ਪਹਿਲਾਂ ਵਿਸ਼ਨੂੰ ਫਿਰ ਬ੍ਰਹਮਾ ਫਿਰ ਸ਼ਿਵ, ਇਸ ਤਰ੍ਹਾਂ ਪਹਿਲੇ ਟਾਹਣੀ ਆ ਅਤੇ ਪੱਤੇ ਆ ਫੁੱਲ ਹੁੰਦੇ, ਵਿਸ਼ਨੂੰ ਡਾਲੀ ਹੈ ਬ੍ਰਹਮਾ ਪੱਤੇ ਆ ਸ਼ੰਕਰ ਦੇ ਸ਼ਿਵ ਜੀ ਫੁੱਲ ਹੈ। ਇਸ ਵਾਸਤੇ ਕੁਛ ਸਾਗਰੇ ਬ੍ਰਹਮ ਸ਼ਿਸ਼ਤੋ, ਕੁਛ ਮੂਲੇ ਜਨਾਰਦਨ, ਕੁਛ ਪਤੇ ਸ਼ਿਵੋ, ਕੁਛਾ ਦੇ ਮੂਲ 'ਚ ਜਨਾਰਦਨ ਵਿਸ਼ਨੂੰ ਭਗਵਾਨ ਹੈ, ਕੁਛਾ ਦੇ ਅਗਰ ਭਾਗ ਬ੍ਰਹਮਾ, ਕੁਛਾ ਦੇ ਪਤਿਆਂ ਵਿੱਚ ਸ਼ਿਵ ਜੀ ਸਮਾ ਰਹੇ ਹੈ। ਤੀਨ ਦੇ ਪ੍ਰਤੱਖ ਤੋੜਿਆ ਕਰਿਆ ਹੈ ਕਿਸ ਕਿਸੇ, ਤਿੰਨਾਂ ਦੇਵਤਿਆਂ ਨੂੰ ਪ੍ਰਤੱਖ ਤੋੜਨੇ, ਸੇਵਾ ਦੱਸ ਤੂੰ ਕਿਹਦੀ ਕਰਨੀ। ਫਿਰ ਉਹ ਕਹਿਣ ਲੱਗਾ ਪੂਜਾ ਨਹੀਂ ਕਰਨੀ ਚਾਹੀਦੀ, ਕਹਿੰਦੇ ਪੂਜਾ ਵਿਸ਼ਾ ਕਰੋ, ਛੱਤਰੀ ਵਾਸਤੇ ਬੜਾ ਭਾਰੀ ਦੋਸ਼ ਲਿਖਿਆ, ਜਿਹੜਾ ਹੁਣ ਆਪਣੇ ਹੱਥ ਨਾਲ ਫੁੱਲ ਤੋੜਨੇ, ਛੱਤਰੀ ਦਾ ਫੁੱਲ ਤੋੜਨੇ ਉਂਝਲੀ ਯੋਗ ਨੇ। ਇਸ ਵਾਸਤੇ ਪਾਖਾਨ ਕੱਢ ਕੇ ਮੂਰਤ ਇੰਨੀ ਦੇਗਾ ਛਾਤੀ ਤੋਂ, ਕਾਰੀਗਰ ਨੇ ਪਖਾਨ ਪੱਥਰ ਨੂੰ ਕੱਢ ਕੇ ਛਾਤੀ ਉੱਤੇ ਪਾਓ, ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ। ਇਹਦੇ ਮੂਰਤੀ ਬਣਾਈ ਉੱਤੇ ਬਹਿੰਦੇ ਕਿ ਨਹੀਂ, ਇਸ ਵਾਸਤੇ ਜੇ ਮੂਰਤ ਸੱਚੀ ਹੈ ਤਾਂ ਗੜ ਨਾ ਰਿਹਾ,
ਜੇ ਕਹਿੰਦੇ ਮੂਰਤੀ ਸੱਚੀ ਹੈ, ਗੜਨ ਘੜਨ ਵਾਲਾ ਜਿਹੜਾ ਕਾਰੀਗਰ ਹੈ ਉਹਨੂੰ ਖਾ ਜਾਂਦੀ। ਭਾਤ ਬਿਹਤਰ ਲਾਪਸੀ ਕਰ ਕਰਾ ਕਾ ਸਾਰ, ਭਾਤ ਪਤ ਉਹ ਜਿਹੜੇ ਰਿੰਨੇ ਹੋਏ ਚੌਲ ਆ, ਪਹਿਤ ਦਾਲ, ਲਾਪਸੀ ਲੱਪੀ, ਪਤਲਾ ਜਿਹਾ ਖੜਾ, ਕਰ ਕਰਾ ਪਾਪੜ, ਕਾ ਸਾਰ ਪਜੀਰੀ, ਇਹ ਜਿੰਨੀਆਂ ਵੀ ਚੀਜ਼ਾਂ ਭੋਗਣ ਵਾਲੇ ਭੋਗ ਗਿਆ ਇਸ ਮੂਰਤ ਦੇ ਮੁਖ ਚਾ, ਭੋਗਣ ਵਾਲੇ ਖਾਣ ਵਾਲੇ ਉਹ ਜਿਹੜਾ ਪੁਜਾਰੀ ਸੀ ਹੁਣ ਤਾਂ ਖਾ ਲਿਆ, ਪਰ ਮੂਰਤੀ ਦੇ ਮੂੰਹ ਸ਼ਰਮੇ ਨੇ ਸਵਾਹ ਦਿੰਦੇ ਤੇ ਕੀੜੇ ਗੁੜੇ ਨਾ ਛੰਦ ਸਵਾਹ ਨਾ ਫਿਰ ਮੂੰਹ ਮਾਂਜਦੇ। ਇਸ ਵਾਸਤੇ ਕਹਿੰਦੇ ਮੂਰਤੀ ਦੇ ਮੂੰਹ ਛਾਰ ਸਵਾਹ ਕੇ ਭੋਗਣਾ, ਪੁਜਾਰੀ ਨੇ ਆਪ ਹੀ ਖਾ ਲਿਆ, ਬਹਾਨਾ ਬਣਾਇਆ ਮੈਂ ਭੋਗ ਲਵਾਂ ਨਾ, ਖਾ ਗਿਆ ਆਪ ਹੀ। ਬਾਲਣ ਭੁੱਲੀ ਜਗ ਭੁਲਾਨਾ ਹਮ ਭੁਲਾਨੇ ਨਾਲ, ਬਾਲਣ ਵੀ ਭੁੱਲ ਗਈ ਕਿ ਪੰਡਿਤ ਮਾਇਆ ਵਿੱਚ ਲੀਨ ਹੋਣ ਕਰਕੇ ਤੇਰੀ ਬੁੱਧੀ ਵੀ ਭੁੱਲੀ ਪਈ, ਸਾਰਾ ਸੰਸਾਰ ਹੀ ਭੁੱਲਿਆ ਸਕਦਾ ਪਰਮਾਤਮਾ ਨੂੰ, ਅਸੀਂ ਨਹੀਂ ਭੁੱਲੇ। ਤੁਸੀਂ ਕਹਿੰਦੇ ਅਸੀਂ ਨਹੀਂ ਭੁੱਲੇ, ਸਾਰਾ ਸੰਸਾਰ ਭੁੱਲਾ, ਇਹਦੇ ਤਾਂ ਹੰਕਾਰ ਦੀ ਬੋ ਆ ਰਹੀ ਹੈ। ਅਤੇ ਕਬੀਰ ਸਾਹਿਬ ਕਹਿੰਦੇ ਨਹੀਂ, ਮੈਂ ਆਪਣੀ ਕੋ ਤਾਕਤ ਨਹੀਂ ਦੱਸ ਰਿਹਾ। ਕਹੋ ਕਬੀਰ ਰਾਮ ਰਾਮ ਰੱਖੇ ਕਿਰਪਾ ਕਰ ਹਰ ਰਾਏ। ਕਬੀਰ ਸਾਹਿਬ ਕਹਿੰਦੇ ਰਾਏ ਇਹ ਪ੍ਰਕਾਸ਼ ਰਾਜਾ ਰੂਪੀ ਪਰਮੇਸ਼ੁਰ ਰਾਮ ਰਮੇ ਹੋਏ, ਆਪਣੇ ਮਿਹਰ ਕਰਕੇ ਸਾਨੂੰ ਰੱਖ ਲਿਆ, ਇਸ ਕਰਕੇ ਹੰਕਾਰ ਸਿੱਧ ਨਹੀਂ ਹੁੰਦਾ। ਜੇ ਅਸੀਂ ਨਹੀਂ ਭੁੱਲੇ ਤਾਂ ਮਾਲਕ ਦੀ ਕਿਰਪਾ ਉਹਦੀ ਬਖਸ਼ਿਸ਼ ਹੈ, ਉਹਦੀ ਬਖਸ਼ਿਸ਼ ਕਰਕੇ ਨਹੀਂ ਭੁੱਲੇ। ਆਸਾ ਬਾਰਾਂ ਵਰਸ ਬਾਲਪਨ ਬੀਤੇ, 20 ਵਰਸ ਕਸ਼ਟ ਆਪਣਾ ਕੀ। ਗੋਬਿੰਦ ਲੋਕਾਂ ਨੇ ਬੇਨਤੀ ਕੀਤੀ ਜੀਵ ਤਰ ਕਿਉਂ ਨਹੀਂ ਰਹੇ, ਕਹਿੰਦੇ ਸਾਰੀ ਉਮਰ ਐਂ ਗਵਾ ਲੈਂਦੇ, ਤਰਨ ਤਰਾਉਣਾ ਕੀ ਹੈ, ਬਸ ਐਂ ਹੀ ਹੈ। 12 ਵਰਸ ਬਾਲਪਨ ਬੀਤੇ, 12 ਵਰਿਆਂ ਦੀ ਉਮਰ ਤਾਂ ਬਾਲਕਪੁਣ 'ਚ ਬੀਤ ਗਈ, ਉਹ ਬਚਪਨ 'ਚ ਬੀਤੀ ਤੋਂ ਹੋ ਗਏ, ਉਹ 20 ਵਰੇ ਹੋਰ ਲੰਘ ਹੈ। 20 ਵਰਿਆਂ 'ਚ ਕੋਈ ਜਪ ਤਰਨ ਨਾ ਕੀਤਾ ਅਤੇ ਹੁਣ ਨੌਜਵਾਨ ਉਮਰ ਹੈ, ਉਦੋਂ ਸੁੱਤੇ ਸੁੱਤੇ ਟਾਈਮ ਪੂਰਾ ਕਰਨ ਡਿਆ, ਕੋਈ ਤਪੱਸਿਆ ਨਹੀਂ ਕੀਤੀ, ਹਰ ਵੇਲੇ ਝੂਲਣੇ ਮਹਿਲ ਬਣੇ ਹੋਏ ਆ, ਝੂਲੀ ਜਾਂਦੇ ਹਾਂ, ਕੋਈ ਤਪੱਸਿਆ ਨਹੀਂ ਕੀਤੀ, ਹੈਂ ਫਿਰ ਪਛਤਾਣਾ ਬਿਰਧ ਪਏ, ਫਿਰ ਕੀ ਹੋਇਆ, ਫਿਰ 30 ਸਾਲਾਂ 'ਚ ਕਿਸੇ ਦੇਵਤੇ ਦਾ ਹੈ ਦੇਵ ਮੈਨੇ ਪ੍ਰਕਾਸ਼ ਰੂਪ ਪਰਮਾਤਮਾ ਦੀ ਪੂਜਾ ਨਹੀਂ ਕੀਤੀ। 32 ਦੇ 30 ਕਿੰਨੇ ਹੋ ਗਏ, 62 ਸਾਲਾਂ ਦਾ ਹੋ ਗਿਆ, 62 ਸਾਲਾਂ 60 ਦਾ ਬੁਢਾਪਾ ਆ ਜਾਂਦਾ। ਹਾਂਜੀ 10 ਬਲ ਲੱਤਨ 20 ਸਰਵਣ 30 ਕਾ ਸੁੰਦਰ ਕਹਾਵੇ, 40 ਸੀ ਪੁਰ ਹੋਏ 85 ਪਾਕੇ 60 ਕੇ ਬੋੜੇ ਪਾਵੇ, ਬੁੱਢਾ ਹੋਣ ਕਰਕੇ ਵੀ ਪਛਤਾਉਂਦਾ ਪਾ ਜ਼ਿਆਦਾ ਗੱਲ ਦਾ, ਮੇਰੀ ਗੱਲ 'ਤੇ ਜਨਮ, ਮੇਰੀ ਭੂਮੀ ਹੈ, ਮੇਰੇ ਘਰ ਵਾਲੀ, ਮੇਰੀ ਦੇਹ, ਮੇਰੀ ਮਾਇਆ, ਇਸ ਤਰ੍ਹਾਂ ਕਰਦਿਆਂ ਕਰਦਿਆਂ ਸਾਰਾ ਮਨੁੱਖ ਜਨਮ ਇਸ ਤਰ੍ਹਾਂ ਗੁਜ਼ਾਰ ਲਿਆ, ਸਾਰੇ ਸੁੱਖ ਭੋਜਨ ਵਾਲਿਓ ਕਰੋ। ਜਦੋਂ ਬਿਰਦ ਅਵਸਥਾ ਰੂਪੀ ਅਗਸਤ ਮੁਨੀ ਨੇ ਨਾ ਬਾਹਾਂ ਦੇ ਬਲਿਓ ਬਲ ਰੂਪੀ ਸਾਇਰ ਸਮੁੰਦਰ ਨੂੰ ਸੋਖ ਲਿਆ ਸਕਾਤਾ, ਜਿਵੇਂ ਅਗਸਤ ਮੁਨੀ ਨੇ 2.5 ਚੂੜੀਆਂ 'ਚ ਸਮੁੰਦਰ ਪੀ ਗਏ ਸੀ ਆਪਣੀ ਸ਼ਕਤੀ ਨੂੰ, ਇਹ ਲੱਗਿਆ ਜੀਵ ਮਰਨ, ਇਹ ਬੇਨਤੀ ਕੀਤੀ, ਇਹ ਕਹਿੰਦੇ ਚੀਤੇ ਰਾਂ ਕੱਢਿਆ ਤਾਂ ਸਮੁੰਦਰ ਖਾਰਾ, ਨਦੀਆਂ ਦਾ ਪਾਣੀ ਤਾਂ ਮਿੱਠਾ ਪੈਂਦਾ, ਇਹ ਗੱਲ ਹੈ। ਅਤੇ ਬਿਰਧ ਅਵਸਥਾ ਵੀ ਸਰੀਰ ਦੀ ਇਹਨੂੰ ਤਗੜਾ ਰੱਖਣ ਵਾਸਤੇ ਦਵਾਈਆਂ ਖਾਣੀ, ਜਾਂ ਮੁਕਤੀ ਵਾਸਤੇ ਜਪ ਤਪ ਵੀ ਸਾਧਨ ਕਰਨੇ, ਇਸ ਤਰ੍ਹਾਂ ਫਿਰ ਨਿਸਫਲ ਹੈ। ਇਸ ਤਰ੍ਹਾਂ ਸੁੱਕੇ ਸਰਵ ਪਾਲ ਬੰਦਾ ਵੈ ਲੂਣੇ ਕੇ ਹੱਥ ਵਾਰ ਕਰੇ, ਜਿਸ ਤਰ੍ਹਾਂ ਕੋਈ ਬੰਦਾ ਸੁੱਕੇ ਹੋਏ ਤਲਾਅ ਨੂੰ ਪਾਣੀ ਵਾਸਤੇ ਪਾਲ ਬੰਦਾ ਵੈ ਵੱਟ ਬੰਨੇ, ਔਰ ਲੂਣੇ ਵੱਢੇ ਹੋਏ ਖੇਤ ਵਾਲੇ ਹੱਥਾਂ ਨਾਲ ਬਾੜ ਕਰੇ ਬੰਬੂਲਾਂ ਦੀ, ਫਿਰ ਉਹਨੂੰ ਕੀ ਲੱਜਣਾ ਜਾਣਾ, ਹੈਂ ਇਸ ਦਿਨ ਬੁਢਾਪਾ ਆ ਗਿਆ, ਮੁਕਤੀ ਦੇ ਸਾਧਨ ਕਰਨੇ ਫਿਰ ਕੀ ਹੋ ਸਕਦੇ ਆ, ਹੈਂ ਇਹਦਾ ਬਸ ਸਰੀਰ ਬਲ ਨਹੀਂ ਰਹਿੰਦਾ। ਜੈਸੇ ਘਰ ਲਾਗੇ ਆਗ ਜਾਗ ਕੂਆ ਖੋਦਿਓ ਜਾ ਹੈ, ਕਾਰਨ ਸਿੱਧ ਹੋਏ ਰੋਏ ਪਛਤਾਈ ਹੈ, ਜੈਸੇ ਤੋਂ ਸੰਗਰਾਮ ਸਮੇਂ ਸਿੱਖੋ ਚਾਹੇ ਵੀਰ ਵਿੱਦਿਆ, ਅੰਥਾ ਉਦਮ ਜਾਤ ਪਦਵੀ ਨਾ ਪਾਈਏ, ਜੈਸੇ ਨੇ ਸੋਤ ਸੰਗਾਤੀ ਚੱਲ ਜਾਤ ਪਾਛੇ, ਭੋਰ ਪੈ ਭਾਰ ਬਾਂਧ ਚੱਲੇਗਾ ਤੇ ਜਾਈਏ, ਕੈਸੀ ਮਾਇਆ ਧੰਦ ਅੰਧ ਅਬਦ ਬਿਹਾਰੇ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ। ਇਹ ਹੁਣ ਨਾਮ ਨਾ ਲਿਵ ਕੀ ਲਾਉਣੀ, ਮੈਂ ਤੇਰਾ ਬਿਮਾਰੀਆਂ ਨੇ ਘੇਰ ਲਿਆ, ਆਇਓ ਚੋਰ ਤੁਰੰਤ ਹੈ ਲੈ ਗਏ ਉਹ ਮੇਰੀ ਰਾਸ ਮੋਧ, ਫਿਰ ਤੇਰੇ ਮੂਰਤ ਪੁਰਖ ਜਿਹੜਾ ਮੇਰੀ ਮੇਰੀ ਕਰਦਾ ਫਿਰਦਾ, ਮੇਰੀ ਮਾਇਆ ਜੇ ਵਿੱਚ ਚੋਰ ਆਇਆ ਤੁਰੰਤ ਕੋਸ਼ੀ ਗਿਰ ਚੇਤੀ ਧੰਨ ਲੈ ਕੇ ਚਲੇ ਗਿਆ। ਜਿਸ ਵੇਲੇ ਜਮ ਰੂਪੀ ਚੋਰ ਆ ਗਿਆ, ਸ਼ੀਘਰ ਛੇਤੀ ਪੁਰਾਣਾ ਰੂਪੀ ਧੰਨ ਲੈ ਕੇ ਚੱਲਿਆ, ਦੱਸਦਾ ਵੀ ਨਹੀਂ ਕਦੋਂ ਕੱਢ ਲੈਂਦਾ, ਇਹ ਮੂਰਖ ਮੇਰੀ ਮੇਰੀ ਕਰਦਾ ਫਿਰਦਾ,
ਇਹ ਜਿੰਦ ਮੇਰੀ ਹੈ। ਜਿਸ ਵੇਲੇ ਹੰਕਾਰ ਰੂਪੀ ਜੋਰ ਹੈ ਸ਼ੀਘਰ ਛੇਤੀ ਸ਼ੁਭ ਗੁਣਾਂ ਰੂਪੀ ਤੁਹਾਨੂੰ

ਮੇਰਾ ਸਰਵ ਹੈ। ਜਿਹੜੇ ਬਿਰਦ ਅਵਸਥਾ ਆ ਗਈ, ਪੈਰ ਚਰਨ ਸੀਸ ਫਿਰ ਕਰ ਹੱਥ ਜਦੋਂ ਕੰਬਣ ਲੱਗ ਜਾਂਦੇ, ਜਦੋਂ ਪਿਆਲੀ ਜਾ ਕੇ ਚਾਹ ਵੀ ਨਹੀਂ ਪੀ ਹੁੰਦੀ, ਦੁਆਏ ਸਹਾਰਾ ਦਿੰਦੇ, ਅੱਖਾਂ ਚੋਂ ਅਸਾਰ। ਉਹ ਜਿਹੜਾ ਬਹੁਤ ਪਾਣੀ ਵਗਦਾ ਬੰਦੇ ਨਹੀਂ ਹੁੰਦਾ, ਆਈ ਜਾਂਦਾ, ਜੇ ਬਾਬਾ ਵਚਨ ਸੁੱਧ ਨਹੀਂ ਨਿਕਸਾ ਤਬਰੇ ਧਰਮ ਨਾਲ ਪਿਆਸ ਕਰ, ਇਹ ਦੰਦ ਨਹੀਂ ਹੋਣ ਕਰਕੇ ਜੀਵ ਤੋਂ ਫਿਰ ਸਾਫ ਬਚਨ ਵੀ ਨਹੀਂ ਨਿਕਲਦਾ, ਥਥਲਾਉਣ ਲੱਗ ਜਾਂਦਾ। ਕਹਿੰਦੇ ਪੁਰਖਾ ਉਸ ਵੇਲੇ ਨੂੰ ਹੈ, ਇਸ ਵੇਲੇ ਫਿਰ ਧਰਮ ਵੀ ਆ ਸਕਦੇ ਆ, ਹੁਣ ਬੁੱਢਾ ਹੋ ਕੀ ਕਰਾਂ, ਸਾਰੀ ਉਮਰ ਤਾਂ ਹੈ ਗੁਆ ਲਈ ਫਸੜੇ ਬਣਾਉਂਦੇ ਨੇ, ਉਸ ਵੇਲੇ ਤੇਰੇ ਪਾਸੋਂ ਕੁਛ ਨਹੀਂ ਹੋਣਾ, ਸਾਰੀ ਉਮਰ ਤਾਂ ਘਰ ਵਾਲੀ ਦੇ ਪਰਿਵਾਰ ਦਾ ਮਜ਼ੂਰ ਬਣਿਆ ਰਿਹਾ, ਹੁਣ ਬੁੱਢਾ ਹੋ ਗਿਆ ਮੈਂ ਧਰਮ ਦੇ ਕੰਮ ਕਰਾਂ। ਹੈਂ ਹਰ ਜੀ ਉਹ ਕਿਰਪਾ ਕਰੇ ਲੈ ਬੁਲਾਵੇ ਲਾਹਾ ਹਰ ਹਰ ਨਾਮ ਲਿਓ। ਕਹਿੰਦੇ ਜੀ ਇਹਦੇ ਮਾਲਕ ਦੀ ਕਿਰਪਾ ਹੁੰਦੀ, ਕਿਰਪਾ ਕਰਦਾ ਉਹ ਜਿਹੜਾ ਗੁਰੂ ਪਿਆਰਾ ਉਹ ਆਪਣੀ ਬਿਰਤੀ ਨੂੰ ਨਿਰੰਕਾਰ ਨਾਲ ਲਾ ਕੇ ਜੋੜ ਕੇ ਪਰਮਾਤਮਾ ਦੇ ਨਾਮ ਦਾ ਲਾਭ ਲੈਂਦਾ। ਹੈਂ ਗੁਰਪ੍ਰਸਾਦੀ ਹਰ ਤਨ ਪਾਇਓ ਅੰਤੇ ਚੱਲਦਿਆਂ ਨਾਲ ਚੱਲਿਓ, ਸਾਧੂਆਂ ਨੇ ਕਿਰਪਾ ਵਾਲਿਆਂ ਨੇ ਨਾਮ ਰੂਪੀ ਤੁਹਾਨੂੰ ਪਾਇਆ, ਉਹ ਨਾਮ ਰੂਪੀ ਤੁਹਾਨੂੰ ਅੰਤੇ। ਹੈਂ ਜਿਹੜੇ ਪ੍ਰਾਣ ਦਾ ਵਿਯੋਗ ਹੋ ਗਿਆ ਉਸ ਸਮੇਂ, ਹੈਂ ਚੱਲਦਿਆਂ ਨਾਲ ਜਾਂਦਾ ਆ ਨਾਮ ਰੂਪੀ ਤਨ, ਹਾਂ ਜਿਹੜਾ ਕਠਾਗਰੀ ਕਰਦੇ ਹਾਂ ਇਹ ਤਾਂ ਇੱਥੇ ਰਹਿ ਜਾਣਾ। ਕਹਿਤ ਕਬੀਰ ਸੁਣੋ ਰੇ ਸੰਤ ਅੰਤਨ ਕਛੂ ਲੈਣਾ। ਕਬੀਰ ਸਾਹਿਬ ਕਹਿੰਦੇ ਹੇ ਗੁਰੂ ਲੋਕੋ ਸੁਣੋ, ਪਰਮੇਸ਼ਰ ਨਾਮ ਤੋਂ ਮੈਨੂੰ ਅੰਨ ਜਿਹੜਾ ਹੋਰ ਇਹ ਬਾਹਰ ਲੈ ਜਾਂਦੇ ਥੋੜ੍ਹੇ ਜਿਹਾ ਧਾਨੇ ਆ, ਕੋਈ ਵੀ ਨਾਲ ਲੈ ਕੇ ਨਹੀਂ ਗਿਆ, ਨਾ ਕੋਈ ਲੈ ਕੇ ਆਇਆ ਨਾ ਕੋਈ ਲੈ ਕੇ ਗਿਆ, ਨੰਗਾ ਆਇਆ ਸੀ ਅਤੇ ਨੰਗਾ ਤੁਰ ਗਿਆ। ਆਈ ਤਲਬ ਗੋਪਾਲ ਰਾਏ ਕਿ ਮਾਇਆ ਮੰਦਰ ਛੋੜ ਦੇ, ਜਿਸ ਵੇਲੇ ਗੋਪਾਲ ਰਾਏ ਪਰਮਾਤਮਾ ਦੀ ਤਲਬ ਬੁਲਾਵਟ ਆਈ, ਬੁਲਾਵਾ ਆ ਗਿਆ, ਸੱਦਾ ਆ ਗਿਆ, ਇਹ ਮਾਇਆ ਵੀ ਅਤੇ ਬੜੀ ਬੜੀਆਂ ਕੋਠੀਆਂ ਬਣਾਈਆਂ ਹਨ, ਫਿਰ ਇਹਨਾਂ ਨੂੰ ਛੱਡ ਕੇ ਚਲੇ ਗਿਆ। ਅਤੇ ਉਹਨਾਂ ਨੂੰ ਤਲਬਾਂ ਪੈਣੀਆਂ, ਬਾਜਾਂ ਪੈਣੀਆਂ, ਹੈਂ ਇਸ ਵਾਸਤੇ ਜਿਸ ਵੇਲੇ ਗੋਪਾਲ ਰਾਏ ਪਰਮਾਤਮਾ ਦੀ ਤਲਬ ਇੱਛਾ ਹੋ ਗਈ, ਹੁਣ ਫਲਾਨੇ ਜੀਵ ਨੂੰ ਮੈਂ ਸੱਦ ਲਵਾਂ, ਅਤੇ ਉਸ ਵੇਲੇ ਫਿਰ ਮਾਇਆ ਅਤੇ ਮੰਦਰਾਂ ਨੂੰ ਛੱਡ ਕੇ ਤੁਰ ਪੈਂਦਾ। ਤਲਬ ਨਾਮ ਇੱਛਾ ਦਾ ਵੀ ਆਸਾ ਕਾਹੂ ਦਿਨੇ ਪਾਠ ਪਾਉਣ, ਕਾਹੂ ਪਲਵ ਨਿਵਾਰਾਂ, ਕਾਹੂ ਪੈੜੀ ਬੁੱਧਰੀ ਨਾ ਹੀ ਕਾਹੂ ਖਾਨ ਪੁਰਾਰਾ। ਇੱਕ ਭੈੜੀ ਬੁੱਧੀ ਵਾਲਾ ਕਿਸੇ ਪੁੰਨੀ ਪੁਰਖ ਦੀ ਬਹੁਤ ਸਾਰੀ ਬੂਰਤੀ ਦੇਖ ਕੇ ਕਹਿੰਦਾ ਰੱਬਾ ਇੰਨੀ ਮਾਇਆ ਤਾਂ ਇਹਨੂੰ ਕਿਉਂ ਦਿੱਤੀ, ਜਿੱਥੇ ਲੋੜ ਹੈ ਉੱਥੇ ਦਿੰਦਾ ਨਹੀਂ, ਜਿੱਥੇ ਨਹੀਂ ਉੱਥੇ ਦੇਈ ਜਾਂਦਾ। ਇਹ ਵਜਨ ਹੁਣ ਕੇ ਕਬੀਰ ਸਾਹਿਬ ਸਿੱਖਿਆ ਦਿੰਦੇ ਆ, ਰਾਹੋ ਦੀ ਪੰਕਤੀ ਤੋਂ ਵਿਚਾਰ ਸ਼ੁਰੂ ਕੀਤਾ ਜਾਏਗਾ। ਖੈਰ ਵਾਦ ਨਾ ਕੀ ਜਾ ਰਹੇ ਮਨ, ਪਿਆਰੇ ਮਿੱਤਰਾ ਦੂਜੇ ਦੀ ਬਹੁਤ ਮਾਇਆ ਦੇਖ ਕੇ ਐ ਰੱਖ ਮੈਨੇ ਈਰਖਾ ਅਤੇ ਬਾਦ ਮੈਨੇ ਐਵੇਂ ਝਗੜੇ ਨਾ ਕਰੀ ਗਿਆ, ਇਹ ਤਾਂ ਆਪੋ ਆਪਣੇ ਕਰਮਾਂ ਨਾਲ ਸੁਕਰਤ ਕਰ ਲਈ ਜਾ ਰਹੀ। ਅਤੇ ਗੁਰਮੁਖਾ ਜੇ ਤੈਨੂੰ ਮਾਇਆ ਪ੍ਰਾਪਤੀ ਦੀ ਇੱਛਾ ਆ, ਸੁਕਰਤ ਮੈਨੂੰ ਪੁੰਨ ਕਰਮ ਕਰਕੇ ਤੂੰ ਵੀ ਪਰਮਾਤਮਾ ਤੋਂ ਲੈ ਲਾ, ਪੁੰਨ ਦਾ ਬੀਜ ਬੀਜਿਆ ਨਹੀਂ ਹੁਣ ਤੈਨੂੰ ਕਿੱਥੋਂ ਮਿਲ ਜਾ। ਕਾਹੂ ਦਿਨੇ ਪਾਠ ਪ੍ਰੰਬਰ ਕਾਹੂ ਪਲਗਨ ਵਾਲਾ, ਪੁੰਨਾਂ ਕਰਨੇ ਕਰਮਾਂ ਦੇ ਕਿਸੇ ਨੂੰ ਸੂਤੀ ਕੱਪੜੇ, ਕਿਸੇ ਨੂੰ ਰੇਸ਼ਮੀ ਕੱਪੜੇ ਪਟੰਬਰ, ਕਿਸੇ ਨੂੰ ਨਵਾਰ ਦੇ ਪਲੰਘ ਸੌਣ ਵਾਸਤੇ ਦਿੱਤੇ ਹੋਏ ਆ। ਕਾਹੂ ਗਰੀ ਗੋਦੜੀ ਨਾ ਹੀ ਕਾਹੂ ਖਾਨ ਪਰ, ਕਿਸੇ ਨੂੰ ਗਲੀ ਹੋਈ ਗੋਦੜੀ ਵੀ ਨਹੀਂ ਮਿਲੀ ਉੱਪਰ ਲੈਣ, ਹੁਣ ਜਾਂਦੇ ਨਾ ਮਿਲਿਆ ਤੁਹਾਨੂੰ, ਉਹ ਕੱਢ ਕੱਢ ਕੇ ਸੁੱਟੀ ਜਾਂਦੇ ਨਾ ਬਾਹਰ, ਚਾਹ ਜਿਹੜੇ ਇੱਥੋਂ ਜਾਂਦੇ ਆ ਉਸ ਜਗ੍ਹਾ ਮਿਲਦੀ ਨਹੀਂ, ਉਹ ਜਿਹੜੇ ਹੈ ਉਹ ਸਿੱਟੇ ਹੋਆ ਉਹ ਪੁਲਾਂ ਦੇ ਥੱਲੇ ਉਹਨਾਂ ਦਾ ਆਸਰਾ ਲੈਂਦੇ ਆ, ਇਹੋ ਜਿਹੀ ਹਾਲਤ ਹੁੰਦੀ। ਅਤੇ ਕਿਸੇ ਨੂੰ ਖਾਣ ਘਰ 'ਚ ਪਰਾਲੀ ਵਿਛਾਉਣ ਵਾਸਤੇ ਦਿੱਤੀ ਹੋਈ ਹੈ, ਕਿਸੇ ਨੂੰ ਪਰਾਲੀ ਵੀ ਨਹੀਂ ਦਿੰਦਾ, ਠੰਡ ਸਮੇਂ ਪੇਠਿਆਂ ਵਿਛਾ ਲਈ। ਕਿਸੇ ਨੂੰ ਖਾਣਾ ਪਰਾਇਆਂ ਦੇ ਹੱਥਾਂ ਦਿੱਤਾ ਹੋਇਆ, ਹੈਂ ਆਪਣੇ ਆਪ ਖਾ ਵੀ ਨਹੀਂ ਸਕਦੇ, ਹੈਂ ਦੂਆਂ ਦੇ ਹੱਥੇ ਪਰਾ ਰੱਬ ਦੀ ਜਿਹੜੀ ਹੈ ਦਿੱਤੀ ਹੋਈ ਖਾਣ ਪਰਾਰਾ, ਹੈਂ ਪਰਾਏ ਹੱਥੀਂ ਕੀਤਾ ਹੋਇਆ। ਐਰ ਐਹਰਕ ਬਾਦਨਾ ਕੀ ਜਾ ਰਹੀ ਮਨ, ਸੁਕਰਤ ਕਰ ਲਈ ਜਾ ਰਹੀ ਮਨ ਰਹਾ। ਇਹ ਪਿਆਰਿਆ ਤੂੰ ਕਿਸੇ ਨਾਲ ਐਰਕ ਈਰਖਾ ਨਾ ਕਰ, ਐਵੇਂ ਵਿਅਰਥ ਬਾਦ ਝਗੜੇ ਨਾ ਕਰ, ਇਹ ਮਨਾ ਪਿਆਰੇ ਮਿੱਤਰਾ ਤੂੰ ਸੁਕਰਤ ਪੁੰਨ ਕਰਮ ਨੂੰ ਕਰਕੇ ਮਾਇਆ ਲੈਣੀ ਦਾ ਦਰਸ਼ਾਂ ਦੇ ਕੇ ਸਮਝਾ ਰਿਹਾ। ਘੁਮਾਰ ਹੈ ਜੋ ਮਾਟੀ ਗੁੰਦੀ ਬਹੁ ਵਿਦਵਾਨੀ ਲਾਈ, ਜਿਸ ਤਰ੍ਹਾਂ ਘੁਮਾਰ ਨੇ ਜਿਹੜਾ ਇੱਕ ਜਗ੍ਹਾ ਮਿੱਟੀ ਲਿਆ ਕੇ ਉਹਨੂੰ ਪਹਿਲਾਂ ਤਾਂ ਚੰਗੀ ਤਰ੍ਹਾਂ ਵੱਢਦਾ ਨਾ ਕਈ ਨੂੰ, ਅਤੇ ਪਾਣੀ ਪਾ ਕੇ ਪੈਰਾਂ ਨਾਲ ਮਸਲਦਾ,

ਉਹਨਾਂ ਦਾ ਅਤੇ ਮਿੱਟੀ ਦੇ ਭਾਂਡੇ ਬਣਾ ਕੇ ਬਹੁਤ ਤਰ੍ਹਾਂ ਦੀ ਰੰਗ ਬਿਰੰਗੇ ਉੱਤੇ ਰੰਗ ਲਾ ਦਿੰਦਾ। ਕਾਹੂੰ ਮੈਂ ਮੋਤੀ ਮੁਕਤਾਲ, ਕਾਹੂੰ ਵਿਆਹ ਦੇ ਲਗਾ ਜੀ, ਕਿਸੇ ਭਾਂਡੇ 'ਚ ਮੋਤੀ, ਕਿਸੇ 'ਚ ਮੁਕਤਾਲ ਗਜ ਮੋਤੀ, ਕਿਸੇ ਭਾਂਡੇ ਨੂੰ ਦੁਰਗੰਧਤਾ ਰੂਪੀ ਵਿਆਦ ਉਪਾਧੀ ਬਿਮਾਰੀ ਲਾਈ। ਹੁਣ ਬਜ਼ਾਰ ਕੇ ਮਿੱਟੀ ਇੱਕ ਜਗ੍ਹਾ ਦੀ, ਘੁਮਾਰ ਵੀ ਉਹ ਹੈ, ਚੱਕ ਵੀ ਉਹ ਹੈ ਅਤੇ ਡੰਡਾ ਵੀ ਉਹ ਹੈ। ਇੱਕ ਮਿੱਟੀ ਦੇ ਸਾਰੇ ਭਾਂਡੇ ਬਣਾਏ ਆ ਪਰ ਕਰਮਾਂ ਦਾ, ਕਿਸੇ ਭਾਂਡੇ ਮੋਤੀ ਵਗੈਰਾ ਸੋਨੇ ਦੇ ਗਹਿਣੇ ਰੱਖੇ ਜਾਂਦੇ ਆ, ਕਿਸੇ ਦੁੱਧ ਕੇ ਚੰਗੀਆਂ ਚੀਜ਼ਾਂ ਪਾਈਆਂ ਜਾਂਦੀਆਂ, ਕਿਸੇ 'ਚ ਗੋਮੂਤਰ ਹੈ ਸੱਜੀ ਆਦਿਕ ਚੀਜ਼ਾਂ ਪਾਈਆਂ, ਕਿਸੇ ਭਾਂਡੇ 'ਚ ਹੈ ਆ ਨਿਆਣੇ ਦਾ ਗੰਦੇ ਹੀ ਰੱਖਦੇ ਨੇ। ਇਸ ਤਰ੍ਹਾਂ ਹਟਾਉਂਦੇ ਤੇ ਦੇ ਰਹੇ ਆ ਬ੍ਰਹਮਾ ਰੂਪੀ ਕੁਮਾਰ ਨੇ ਇੱਕ ਤਰ੍ਹਾਂ ਦੀ ਪੰਜਾਂ ਤੱਤਾਂ ਦੀ ਮਿੱਟੀ ਜਿਹੜੀ ਗੁੰਨੀ ਹੈ, ਪੰਜ ਤੱਤ ਮਿਲਾ ਕੇ ਇਹ ਜਿੰਨੇ ਵੀ ਸਰੀਰ ਹੈ ਸਰੀਰ ਨੂੰ ਭਾਂਡੇ ਬਣਾਏ ਆ, ਫਿਰ ਬਹੁਤ ਤਰ੍ਹਾਂ ਦੀ ਰੰਗਤ ਲਾਈ, ਕਿਸੇ ਦਾ ਕਾਲਾ, ਕਿਸੇ ਦਾ ਲਾਲ, ਕਿਸੇ ਦਾ ਚਿੱਟਾ, ਆਪਣੇ ਕਰਮਾਂ ਦੇ ਨਾਲ, ਕਿਸੇ ਮੋਤੀ ਬਰਾਗ, ਕਿਸੇ 'ਚ ਗਜ ਮੋਤੀ ਮੁਕਤੀ, ਕਿਸੇ 'ਚ ਹਰ ਸੋਰੂ ਬਿਮਾਰੀ ਲਾਈ ਹੋਈ, ਕਈਆਂ ਨੂੰ ਚਰਾਸੀ ਲੱਗ ਜੂ ਉਹਨਾਂ ਭੋਗਣ ਰੂਪੀ ਬਿਮਾਰੀ ਲਾਈ, ਵਿਆਜ ਬਿਮਾਰੀ। ਜਿਹੜੇ ਪੁਰਸ਼ ਧਨ ਪਾ ਕੇ ਨਾ ਪਖਾਉਂਦੇ ਆ ਨਾ ਪਰਮਾਤਮਾ ਨੂੰ ਵੇਚ ਦਿੰਦੇ ਆ, ਉਹਨਾਂ ਦੀ ਹਾਲਤ ਦੱਸ ਦੇ। ਸੂਮਿਆਂ ਤਨ ਰਾਖਣ ਗਾਉਂਦੀ ਆ ਬਹੁਤ ਗਿਆ ਤਨ ਮੇਰਾ, ਜਿਹੜੇ ਸੂਮਿਆਂ ਬਸ ਉਹਨੂੰ ਤਾਂ ਧਨ ਸਾਂਭਣ ਲਿੱਤਾ ਹੈ, ਇਸ ਤਰ੍ਹਾਂ ਰਾਖੀ ਸੂਮ ਕਰਦਾ ਹੋਰ ਕੋਈ ਨਹੀਂ। ਉਹ ਮੂਰ ਕਹਿੰਦਾ ਤਨ ਮੇਰਾ, ਜਮਕਾ ਡੰਡ ਮੂਡ ਮੈਂ ਲੱਗ ਗਿਆ, ਕਿਨ ਮੈਂ ਕਰਨ ਗਿਆ। ਜਿਹੜੇ ਸੂਮ ਦੇ ਮੁੰਡ ਸਿਰ 'ਚ ਜਮਾਂ ਦਾ ਠਾ ਦੇਣੇ ਡੰਡਾ ਵੱਜਦਾ, ਇਹ ਖਿਣ ਵਿੱਚ ਫਿਰ ਨਵੇਰਾ ਫੈਸਲਾ ਕਰ ਲੈਂਦਾ, ਉਹ ਤੁਹਾਨੂੰ ਕੋਈ ਨਾਲ ਜਾਂਦਾ ਕੋਈ ਤੁਹਾਨੂੰ ਨਾਲ ਨਹੀਂ।

0: ਉਸ ਟਾਈਮ ਤੇ ਸਾਰੇ ਹੋਏ ਹੁੰਦੇ ਆ। ਤੇ ਇਸ ਤਰ੍ਹਾਂ ਕਹਿੰਦੇ ਆ ਕੋਈ ਸ਼ਾਹੂਕਾਰ ਬੜਾ ਸੋਹਣ ਸੀ, ਅਸੂ ਮੈਨੇ ਸਰਾਹ ਦਾ ਘਰ ਵਾਲੀ ਕਹਿੰਦੀ ਪਿੱਤਰਾਂ ਨੂੰ ਸਰਾਹ ਕਰਨਾ ਚਾਹੀਦਾ। ਉਹ ਕਹਿੰਦਾ ਕਿ ਲੋੜ ਕੀ ਉਹ ਮਰਦਾ ਤਾਂ ਮਰ ਗਿਆ ਹੈ, ਕਿ ਉਹਨਾਂ ਨੇ ਸਾਡੇ ਘਰ ਦਾ ਹੁਣ ਕੀ ਖਾਣਾ। ਉਹ ਛਾਣੀ ਰੋਜ਼ ਕਹਿ ਕਰੇ ਬੜਾ ਕਵ ਅਕੀਰ ਕਹਿੰਦਾ ਅੱਛਾ ਪਿੱਛੇ ਨਹੀਂ ਹਲਦੀ, ਸਰਾਹ ਕਰਨਾ ਹੀ ਪੈਣਾ। ਉਹ ਬੰਬ ਨੂੰ ਸੱਦ ਲਿਆ ਜਿਹੜਾ ਘੱਟ ਖਾਵੇ, ਇਹਦੀ ਗੱਲ ਨੂੰ ਅਤੇ ਚੰਗੀ ਤਰ੍ਹਾਂ ਕੋ ਪੜਤਾਲ ਕਰੀਏ, ਅਤੇ ਉਹ ਬਾਹਮਣ ਲਿਆਵਾਂ ਜਿਹੜਾ ਘੱਟ ਖਾਵੇ, ਜ਼ਿਆਦਾ ਖਰਚਾ ਨਾ ਹੋਵੇ। ਉਸ ਜਮਨਾ ਕਿਨਾਰੇ ਉਹ ਬਾਹਮਣ ਜਿਹੜੇ ਸੀ ਨਾਨਕ ਨੂੰ ਸੋਚ ਕੇ ਪੂਜਾ ਕਰਦੇ ਕੋਲ ਬਹਿ ਗਏ। ਇੱਕ ਬਾਹਮਣ ਨੂੰ ਪੁੱਛਿਆ ਆਪ ਜੀ ਕਿੰਨਾ ਕੁ ਭੋਜਨ ਪਾਣੀ ਛਕਦੇ ਹੁੰਦੇ? ਉਹ ਪੰਡਤ ਨੇ ਤਾਂ ਚੰਗੇ ਕੱਪੜੇ ਜਿਹਾ ਦੇ ਕੇ ਵੀ ਸਾਹੂਕਾਰ ਚੰਗਾ ਲੱਗਦਾ ਅਤੇ ਚੰਗਾ ਖਿਲਾਏਗਾ ਨਾ। ਕਹਿਣ ਲੱਗਾ ਪੰਜ ਸਿਰ ਲੱਡੂ, ਦੋ ਸਿਰ ਕਚੌੜੀਆਂ, ਦੋ ਸਿਰ ਪੇੜੇ, ਇੰਨਾ ਭੋਜਨ ਛਕ ਲੈਂਦਾ। ਇਹ ਗੱਲ ਉਹਨਾਂ ਸ਼ਾਹੂਕਾਰ ਤੋਂ ਉੱਠ ਪਿਆ। ਉਹ ਦੂਜੇ ਪੰਡਤ ਕੋਲ ਕੇਸ ਚਲੇ ਗਿਆ, ਕਹਿੰਦਾ ਮਹਾਰਾਜ ਤੁਸੀਂ ਕਿੰਨਾ ਕੁ ਭੋਜਨ ਪਾਓਗੇ? ਹੈਂ ਇਸ ਤਰ੍ਹਾਂ ਚਾਰ ਪੰਜਾਂ ਪੰਡਿਆਂ ਕੋਲ ਗਿਆ, ਉਹ ਸਾਰੇ ਹੈਂ ਦੱਸਣ ਮਨ ਟੇ ਗਿਆ ਨਾ। ਅਸੀਂ ਖੋਜਦਾ ਖੋਜਦਾ ਇੱਕ ਸੋਕਾ ਜਿਹਾ ਬਾਹਮਣ ਸੀ ਪਿੰਜਰ ਜਿਹਾ ਨਿਕਲਿਆ, ਕਹਿਣ ਲੱਗਾ ਮਹਾਰਾਜ ਕਿੰਨਾ ਕੁ ਭੋਜਨ ਹੋਣਗੇ? ਉਹਨੂੰ ਕਿਹਾ ਮੈਂ ਤਾਂ ਆਪਣੇ ਠੀਕ ਨਹੀਂ ਹੈ। ਕਹਿੰਦਾ ਮੈਂ ਕੀ ਖਾਣਾ? ਕਹਿੰਦਾ ਜੇ ਤੂੰ ਮੈਨੂੰ ਵਾਲੀ ਖਿਲਾਉਣਾ ਚਾਹੁੰਦਾ ਨਾ ਅੱਧ ਪਾ ਦਾਲ ਅਤੇ ਦੋ ਤਿੰਨ ਖੁਸ਼ਕ ਫੁਲਕੇ ਖਾਵਾਂਗਾ। ਇਹ ਸੁਣ ਕੇ ਤੂੰ ਬੜਾ ਖੁਸ਼ ਹੋਇਆ। ਹਾਂਜੀ ਇਹ ਕਹਿੰਦੇ ਪੰਡਿਤ ਜੀ ਮਹਾਰਾਜ ਅੱਜ ਸਾਡੇ ਘਰ ਨਹੀਂ ਹੁੰਦਾ ਉੱਥੇ ਭੋਜਨ ਚਾਹੁੰਦਾ, ਅਤੇ ਘਰ ਨੂੰ ਕਹਿ ਦਿਆਂਗਾ ਤੁਸੀਂ ਆ ਕੇ ਮੰਗ ਲੈਣਾ। ਕੋਈ ਨਹੀਂ ਗੱਲ ਕਹਿ ਕੇ ਚਲੇ ਗਿਆ ਅਤੇ ਉਹ ਸ਼ਾਹ ਜੀ ਦੇ ਘਰ ਆ ਗਿਆ। ਕਹਿੰਦਾ ਸ਼ਾਹੂਕਾਰ ਘਰ ਅੱਜ ਮੈਨੂੰ ਬੜਾ ਸੰਤੋਖ ਵਾਲਾ ਪੰਡਿਤ ਮਿਲਿਆ, ਉਹ ਤੇਰੇ ਕੋਲ ਜਿਹੜਾ ਅੱਗ ਮੰਗਣਗੇ ਉਹਨੂੰ ਦੇ ਦੇਣ, ਅਤੇ ਮੈਂ ਹੁਣ ਦੁਕਾਨ ਵੀ ਖੋਲ੍ਹਣੀ ਹੈ, ਗਾਹਕ ਨੇ ਨਿਕਲ ਗਿਆ। ਇਹ ਗੱਲ ਕਹਿ ਕੇ ਉਹ ਸ਼ਾਹੂਕਾਰ ਦੁਕਾਨ ਚਲੇ ਗਿਆ, ਪੰਡਿਤ ਜੀ ਘਰ ਆ ਗਿਆ। ਆਪਦੇ ਸ਼ੀਵਾ ਦਿੱਤੀ ਜੈ ਜੈਮਾਨ, ਬੜੀ ਖੁਸ਼ ਹੋਈ ਸ਼ਾਹੂਕਾਰ ਨੇ। ਅਤੇ ਪੰਡ ਦੇ ਨਾਲ ਛਾਣੀ ਜੀ ਸ਼ਾਹ ਜੀ ਕੋਈ ਕਹਿ ਗਿਆ ਨਹੀਂ? ਛਾਣੀ ਕਹਿੰਦੀ ਹਾਂ ਜੀ, ਕਹਿ ਗਿਆ ਜੋ ਇੱਛਾ ਮੰਗ ਲਓ। ਪੰਡ ਦੇ ਕਹਿਣ ਲੱਗਾ ਪੰਜ ਸਿਰ ਪੱਕੇ ਪੇੜੇ, ਦੋ ਸਿਰ ਲੱਡੂ, ਦੋ ਸਿਰ ਕਚੌੜੀ, ਦਸ ਸਿਰ ਦੁੱਧ ਅਤੇ ਦੋ ਸਿਰ ਖੰਡ, ਤਿੰਨ ਪਾ ਕੇ ਉਹ ਚਾਹੀਦਾ। ਅਤੇ ਛਾਣੀ ਨੇ ਉਸ ਵੇਲੇ ਨੌਕਰ ਤੋਂ ਸਾਰੀ ਚੀਜ਼ਾਂ ਮੰਗਾ ਕੇ ਦਿੱਤੀ। ਪੰਡਤ ਬੜਾ ਖੁਸ਼ ਤੁਰਨ ਲੱਗਿਆ, ਕਹਿੰਦਾ ਦਕਸ਼ਣਾ ਵੀ ਮਿਲਣੀ ਚਾਹੀਦੀ। ਸਾਣੀ ਕਹਿੰਦੇ ਮੰਗੋ ਕੀ ਦੇਖਣਾ ਚਾਹੀਦੀ? ਪੰਡਿਤ ਕਹਿੰਦੇ ਜੇ ਪਿੱਤਰਾਂ ਨੂੰ ਪਾਰ ਕਰਨਾ ਨਾ ਲਾਉਣਾ, ਜਿੰਨਾ ਗਹਿਣਾ ਤੁਸੀਂ ਪਾਇਆ ਉਹ ਸਾਰਾ ਲਾ ਕੇ ਮੈਨੂੰ ਦੇ ਦਿਓ। ਸਾਣੀ ਨੇ ਜੀ ਗਹਿਣੇ ਲਾ ਕੇ ਸਾਰੇ ਦੇ ਦਿੱਤੇ। ਸਾਣੀ ਵੀ ਜਾ ਰਿਹਾ ਅਤੇ ਹੁਣ ਤਾਂ ਸ਼ਾਹ ਜੀ ਆਪ ਕਹਿ ਗਿਆ ਆ ਜਿਹੜਾ ਮੰਗੇਗਾ ਦੇ ਦੇਣ। ਇਹੋ ਜਿਹਾ ਉਦਾਰ ਚੇਤਾ ਕਦੇ ਨਹੀਂ ਹੋਣਾ, ਮੈਨੂੰ ਦਾਨ ਕਰਨ ਦਾ ਮੌਕਾ ਵੀ ਨਹੀਂ ਮਿਲਣਾ। ਹਾਂਜੀ ਪੰਡਿਤ ਤਾਂ ਦਾਨ ਲੈ ਕੇ ਜਲਦੀ ਜਲਦੀ ਨਾ ਖਿਸ ਗਿਆ ਅਤੇ ਅੱਜ ਤਾਂ ਭਲੇ ਲੋਕ ਹੈ, ਅੱਜ ਦਾ ਚੰਗਾ ਲੱਗ ਗਿਆ। ਉਹ ਘਰ ਵਾਲੀ ਨੂੰ ਕਹਿੰਦਾ ਅੱਜ ਤਾਂ ਵਧੀਆ ਹੋਇਆ, ਦਾ ਚੰਗਾ ਲੱਗਾ। ਜਿਵੇਂ ਆ ਮੰਗੇ ਨੂੰ ਅਤੇ ਉਹ ਦੂਏ ਨੂੰ ਚੰਗਾ ਰਗੜਿਆ ਪੰਡਿਤ ਨੇ। ਹੈਂ ਇਹ ਤਾਂ ਕਹਿੰਦੇ ਉਸ ਮੁੰਡੇ ਨੂੰ ਹੁਣੇ ਕਨੇਡਾ ਭੇਜ ਰਿਹਾਗਾ। ਹੈਂ ਅਤੇ ਇਹਨੂੰ ਰਗੜ ਗਿਆ ਅਤੇ ਉਹ ਦਾਲ ਪੰਡਤਾਣੀ ਤੋਂ ਕਹਿੰਦਾ ਹੋਣਾ ਵੀ ਅੱਜ ਇੱਕ ਦਿਨ 'ਚ ਇੰਨੇ ਹਜ਼ਾਰ ਲੈ ਆਇਆ, ਇਸ ਵਾਸਤੇ ਬੜਾ ਕੁਝ ਲਿਆਉਂਦਾ, ਹੁਣ ਇਹਨੂੰ ਪਹੁੰਚਾਉਣਾ ਕਿਹਦੇ ਮਗਰੋਂ ਸ਼ਾਹੂਕਾਰ ਨਾ ਆ ਜਾ। ਪੰਡਤਾਣੀ ਕਹਿੰਦੇ ਅੱਛਾ ਕੋਈ ਫਿਕਰ ਨਾ ਕਰੋ, ਜਿਹੜਾ ਮਾਲ ਘਰ ਆ ਗਿਆ ਉਹ ਤਾਂ ਹੁਣ ਆਪਣਾ ਹੋ ਗਿਆ ਨਾ, ਇਸ ਕਰਕੇ ਤੁਸੀਂ ਮੰਜੇ ਦੇ ਲੰਮੇ ਪੈ ਜਾਓ, ਮੈਂ ਆਪੇ ਹੀ ਪ੍ਰਬੰਧ ਕਰ ਲਵਾਂਗੀ। ਉਹ ਫਿਰ ਕੀ ਕੀਤਾ ਉਹ ਪੰਡਤਾਣੀ ਜਿਹੜੀ ਸੀ ਨਾ, ਕਿਉਂਕਿ ਇਹ ਵੀ ਬੜੇ ਸ਼ੈਤਾਨ ਹਨ, ਉਹਨ ਸਿਰ ਦੇ ਬਾਲ ਜਿਹੜੇ ਖਿਲਾਰ ਲੈ ਬਾਹਰ ਰੋਈ ਜਾ। ਵੇਲੇ ਸ਼ਾਹੂਕਾਰ ਦੁਕਾਨ ਤੋਂ ਪੁੱਛਦਾ ਪੰਡਿਤ ਜੀ ਆਏ ਸੀ? ਸਾਣੀ ਕਹਿੰਦੀ ਹਾਂ। ਕਹਿੰਦੇ ਉਹਨਾਂ ਨੇ ਕਿ ਮੰਗਿਆ ਕੁਛ? ਕਹਿੰਦੇ ਹਾਂ। ਕਹਿੰਦੇ ਦਿੱਤਾ? ਕਹਿੰਦੇ ਹਾਂ। ਤੁਸੀਂ ਜੋ ਹੁਕਮ ਕਰ ਰਹੇ ਸੀ ਉਹਦੇ ਮੁਤਾਬਕ ਦਿਓ। ਹੈਂ ਕਹਿੰਦੇ ਕੀ? ਸਾਣੀ ਨੇ ਦੱਸਿਆ ਪੰਜ ਸਿਰ ਪੇੜੇ, ਦੋ ਸਿਰ ਲੱਡੂ, ਦੋ ਸਿਰ ਕਚੌੜੀ, ਦਸ ਸਿਰ ਦੋ ਸਿਰ ਖੰਡ, ਮੇਰੇ ਸੀਰ ਤੇ ਜਿੰਨੇ ਗਹਿਣੇ ਪਏ ਸੀ ਮੰਗਣ ਮੁਤਾਬਕ ਵੀ ਦੇ ਦੇ। ਬੰਦਾ ਉਹਨਾਂ ਨੇ ਸ਼ਾਹੂਕਾਰ ਦੇ ਪ੍ਰਾਣ ਖੋ ਗਏ, ਕਹਿੰਦਾ ਇੰਨਾ ਕੋਈ ਕਿਉਂ ਦੱਸਾ। ਛਾਣੀ ਕਹਿੰਦੀ ਆਪ ਜੂ ਕਹਿ ਗਏ ਜਿਹੜਾ ਮੰਗੀ ਦੇ। ਸ਼ਾਹ ਕਹਿਣ ਲੱਗਾ ਮੈਨੂੰ ਤਾਂ ਉਹ ਕਹਿੰਦਾ ਅਸੀਂ ਤਾਂ ਦਾਲ ਫੁਲਕਾ ਚਾਹੀਦਾ। ਮੈਂ ਸਮਝਿਆ ਤੂੰ ਦਾਲ ਫੁਲਕਾ ਮੰਗਣਾ, ਮੈਨੂੰ ਕੀ ਪਤਾ ਸੀ ਉਹਦੇ ਪਖੰਡ ਦਾ ਕਿ ਸਾਰਾ ਕੁਝ ਲੈ ਜਾਣਾ। ਹੁਣ ਸੂਮ ਦਾ ਅੰਦਰੋਂ ਦਾ ਮਨ ਟਿਕੇ ਨਾ ਹੌਂਸਲਾ ਪਾ, ਉਹ ਦੌੜ ਕੇ ਬਾਹਮਣ ਦੇ ਘਰ ਆਇਆ ਗਹਿਣੇ ਲੈਣ। ਉਹ ਪੜਤਾਣੀ ਜ਼ੋਰ ਜ਼ੋਰ ਆਉਂਦੀ ਕਹਿਣ ਲੱਗ ਪਈ ਕਿਸੇ ਕੰਜਰ ਸੂਮ ਪਾਪੀ ਦੇ ਘਰ ਮੇਰੇ ਪਤੀ ਨੇ ਭੋਜਨ ਖਾਧਾ, ਆਉਂਦਿਆਂ ਮੰਜੇ 'ਤੇ ਪੈ ਗਿਆ, ਮਰਨ ਨੂੰ ਤਿਆਰ ਆ। ਜੇ ਮੈਨੂੰ ਪਤਾ ਲੱਗ ਜਾਏ ਨਾ ਕਿਹਨੇ ਭੋਜਨ ਖਾਧਾ ਤਾਂ ਮੈਂ ਉਸ ਲਈ ਜੱਜ ਦੇ ਮੁਕੱਦਮਾ ਕਰਕੇ ਉਹਨੂੰ ਫਾਂਸੀ ਦਵਾ ਦਿੰਦੀ। ਮੇਰੇ ਸ਼ਾਹੂਕਾਰ ਨੇ ਗੱਲਾਂ ਸੁਣੀਆਂ, ਉਹਦੇ ਜਿਵੇਂ ਬਿੱਲੀ ਭਿੱਜੀ ਹੋਣੀ ਨਾ ਚਿਦੰਬਰ ਗਿਆ ਅੱਗੇ ਹੋਣਾ ਹੌਂਸਲਾ ਤਾਂ ਘਬਰਾ ਗਿਆ, ਕਹਿੰਦੇ ਗੱਲ ਮੁਰਦੇ ਦੀ ਮੇਰੇ ਗੱਲ ਬਲਾ ਨਾ ਪੈ ਜਾ। ਤਾਂ ਉਹ 5-7 ਰੁਪਏ ਦੇ ਕੇ ਨਾ ਪੰਡਤਾਂ ਨੂੰ ਕਿਹਾ ਰੌਲਾ ਨਾ ਪਾਓ, ਲੈ ਕਿਸੇ ਨੂੰ ਦਵਾ ਕੇ ਇਲਾਜ ਕਰਾਉਣਾ। ਇੰਨੀ ਗੱਲ ਕਹਿ ਕੇ ਉਹ ਮੱਸੀ ਨਾਲ ਘਰ ਪਹੁੰਚਿਆ ਅਤੇ ਸੂਮ ਦਾ ਧਾਣੇ ਉਹ ਚਲੇ ਜਾਂਦਾ। ਠੀਕ ਹੈ, ਹੈਂ ਇਸ ਤਰ੍ਹਾਂ ਕਲਾੜੀ ਦੀ ਨਹੀਂ ਕਰਦੀ। ਹੈਂ ਅਰਜਨ ਉਤਮ ਭਗਤ ਸਦਾਵੈ ਆਗਿਆ ਮਨ ਸੁਖ ਪਾਈ। ਜਿਹੜੇ ਨਿਰੰਕਾਰ ਦੇ ਦਾਸ ਸੇਵਕ ਉਹ ਸਾਰਿਆਂ ਤੋਂ ਸ੍ਰੇਸ਼ਟ ਭਗਤ ਸਦਾਉਂਦੇ। ਪਰਮਾਤਮਾ ਚਾਹੇ ਦੁੱਖ ਦੇਵੇ ਚਾਹੇ ਸੁੱਖ ਦੇਵੇ, ਉਹ ਪਰਮਾਤਮਾ ਦੀ ਆਗਿਆ ਮੰਨ ਕੇ ਸੁਖਾਂ ਦੀ ਪਦਵੀ ਨੂੰ ਪਾ ਲੈਂਦੇ ਹਨ। ਹਾਂਜੀ, ਅਤੇ ਜੋ ਤਿਸ ਭਾਵੈ, ਜੋ ਤਿਸ ਭਾਵੈ ਸਤਿਗੁਰ ਮੰਨੇ ਪਾਣਾ ਮਨ ਵਿਸਾਰ। ਜੋ ਨਿਰੰਕਾਰ ਨੂੰ ਪਾਉਂਦਾ ਉਹਨੂੰ ਸੱਚਾ ਕਰਕੇ ਮੰਨਦੇ ਆ, ਨਿਰੰਕਾਰ ਦੇ ਪਾਣੀ ਨੂੰ ਮਿੱਠਾ ਕਰਕੇ ਮਨ 'ਚ ਵਸਾ ਲੈਂਦੇ ਆ। ਧੰਨ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਕਥੀਆਂ ਤਵੀਆਂ ਦੇ ਬਹਿ ਕੇ ਵੀ ਤੇਰਾ ਪਾਣਾ ਮਿੱਠਾ ਲੱਗ। ਧੰਨ ਸੱਚੇ ਪਾਤਸ਼ਾਹ ਕਹਿ ਕਬੀਰ ਸੁਣੋ ਰੇ ਸੰਤੋ ਹਮ ਮੇਰੀ ਮੇਰੀ ਚੀਜ਼। ਕਬੀਰ ਸਾਹਿਬ ਦੇ ਸੰਤ ਜੀ ਨੂੰ ਮਹਾਤਮਾ ਜੀ ਨੂੰ ਸੁਣੋ, ਮੇਰੀ ਦੇ ਮੇਰੀ ਭੂਮੀ ਮੇਰੀ ਮਾਇਆ ਇਹ ਸਾਰਾ ਕੁਛ ਝੂਠਾ ਹੀ ਹੈ। ਚਿਰਗਟ ਫਾਰ ਚਟਾਰਾ ਲੈ ਦਿਓ ਤਰੀ ਤਾਗਰੀ ਤੁੱਤ। ਚਿਰਗਟ ਪਿੰਜਰਾ ਫਾਰ ਮੈਨੇ ਤੋੜ ਕੇ, ਚਟਾਰਾ ਮੈਨੇ ਚਿੜਾ ਜਾਂ ਤੋਤਾ। ਤਰੀ ਪਾਣੀ ਵਾਲੀ ਠੂਠੀ ਹੁੰਦੀ, ਤਾਗਰੀ ਚੋਗੇ ਵਾਲੀ ਠੂਠੀ। ਹੁਣ ਦਸਤਾਨ ਦੇ ਕੇ ਸਮਝਾਉਂਦੇ ਜਿਸ ਵੇਲੇ ਬਿੱਲਾ ਜਿਹੜਾ ਉਹ ਪਿੰਜਰੇ ਨੂੰ ਤੋੜ ਕੇ ਚਿੜੇ ਨੂੰ ਲੈ ਗਿਆ, ਪਾਣੀ ਪੀਣ ਵਾਲੀ ਨੂੰ ਚੋਗੇ ਖਾਣ ਵਾਲੀਆਂ ਠੂਠੀਆਂ ਕਾਠੀਆਂ ਉਹ ਤਾਂ ਸਾਰੀਆਂ ਛੁੱਟ ਜਾਣੀਆਂ, ਨਿਕੰਮੀਆਂ ਹੋ ਗਈਆਂ। ਦਾਦ ਰਿਸ਼ਤਾਨ ਕੀ ਹੈ? ਇਸੇ ਪ੍ਰਕਾਰ ਜਿਸ ਸਮੇਂ ਜਮਰੂ ਬਿੱਲਾ ਸੀ ਪਿੰਜਰੇ ਨੂੰ ਤੋੜ ਕੇ ਪਾਣ ਪਾਣ ਦੀ ਗੰਢ ਖੋਲ੍ਹ ਕੇ ਅਤੇ ਜੀਵ ਰੂਪੀ ਚਿੜੇ ਨੂੰ ਲੈ ਜਾਂਦਾ ਨਾ ਤਰੀ ਤਲ ਦੀ, ਇਹ ਠੂਠੀਆਂ ਠਾਠੀਆਂ ਭਾਵ ਖਾਣ ਪੀਣ ਦੇ ਸਾਰੇ ਪਦਾਰਥ ਛੁੱਟ ਜਾਂਦੇ, ਇੱਥੇ ਪੈ ਰਹਿ ਜਾਂਦੇ। ਦਾਲ ਪੈ ਟੂਟੀਆਂ ਲਾਈਆਂ ਰਹਿ ਜਾਂਦੀਆਂ, ਟੂਟੀਆਂ ਲਾਈਆਂ ਰਹਿ ਜਾਂਦੀਆਂ। ਕਾਗਰੀ ਬਾਛਣ ਤਰੀ ਮੈਨੇ ਤਣੀਆਂ ਰਹਿੰਦੀਆਂ, ਔਰ ਪਦਾਰਥਾਂ ਦੇ ਜਿਹਨੇ ਪਦਾਰਥ ਉਹ ਵੀ ਛੁੱਟ ਜਾਂਦੇ। ਤਰੀ ਤਣੀਆਂ ਹੋਈਆਂ, ਕਾਗਰੀ ਨਾੜੀਆਂ ਇੰਦਰੀਆਂ ਆਪਣੀ ਮਰਜ਼ਾਦਾ ਤੋਂ ਛੁੱਟੀ ਮੈਨੇ ਛੁੱਟ ਜਾਂਦੀ, ਕੁਛ ਵੀ ਨਹੀਂ ਰਹਿ ਜਾਂਦਾ। ਇਸ ਤਰ੍ਹਾਂ ਦੀ ਹਾਲਤ ਜਿਹੜੀ ਹੈ ਫਿਰ ਹੋ ਜਾਂਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ஜாத கூடியாயினோ நீ

जिस

पार पार के खजाने पान दौड़ता है।

0: ਸਰਬ ਸਾਂਝੀਵਾਲਤਾ ਦੇ ਪ੍ਰਤੀਕ, ਸਰਬ ਸ਼ਕਤੀਮਾਨ ਵਾਲੀਏ ਕੁਲੇ ਆਲਮ ਸਰਵਰੇ ਕਾਇਨਾਤ, ਚਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਪਹਿਰੇਦਾਰ, ਜੁਗੋ ਜੁਗ ਅਟਲ ਸਤਿਗੁਰੂ ਦਾਤੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਵਿੱਚ ਸਵਾਇਮਾਨ, ਗੁਰ ਪਿਆਰੀ, ਗੁਰ ਸਵਾਰੀ, ਗੁਰ ਸਤਿਕਾਰੀ ਸਾਹਿਬ ਸੰਗਤ ਜੀਓ, ਆਓ ਜੀ ਇੱਕ ਵਾਰ ਫਿਰ ਫਤਿਹ ਦੀ ਸਾਂਝ ਪਾਈਏ। ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰੀਏ, ਬਿਰਤੀਆਂ ਇਕਾਗਰ ਕਰੀਏ। ਜਿੱਥੇ ਕੀਰਤਨ ਤੇ ਕਥਾ ਗੁਰੂ ਕੀ ਸੰਗਤ ਸਮਾਧੀਆਂ ਲਾਉਂਦਾ ਹੈ ਨਾ, ਗੁਰੂ ਕੀ ਬਾਣੀ ਦਾ ਕੀਰਤਨ ਹੋ ਰਿਹਾ ਹੋਵੇ, ਮਨੁੱਖ ਬਿਰਤੀ ਇਕਾਗਰ ਕਰਕੇ ਬਹਿ ਜਾਵੇ, ਮੇਰਾ ਸਤਿਗੁਰੂ ਪਾਤਸ਼ਾਹ ਕਿਰਪਾ ਕਰੇ, ਉਹਨੂੰ ਕਿਸੇ ਦੂਜੇ ਸੱਚਖੰਡ ਦੀ ਲੋੜ ਨਹੀਂ ਰਹਿੰਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਕੀਰਤਨ ਤੋਂ ਬਾਅਦ ਵਾਰੀ ਆਉਂਦੀ ਹੈ ਗੁਰੂ ਕੀ ਸੰਗਤ ਕਥਾ ਦੀ। ਹਰ ਕੀ ਕਥਾ ਹਿਰਦੇ ਵਸਾਵੇ, ਸੋ ਪੰਡਿਤ ਫਿਰ ਜਿਉਣ ਨਾ ਆਵੇ। ਸੁਖਮਨੀ ਸਾਹਿਬ, ਮੇਰਾ ਵਾਹਿਗੁਰੂ ਕਿਰਪਾ ਕਰੇ, ਪਰਮੇਸ਼ਵਰ ਦੇ ਨਾਮ ਦੀ ਕਥਾ, ਉਹਨੂੰ ਵੀ ਬੰਦਾ ਬਿਰਤੀ ਇਕਾਗਰ ਕਰਕੇ ਸਰਵਣ ਕਰ ਲਵੇ ਤੇ ਜੀਵਨ ਹੀ ਕਲਪ ਜਾਂਦਾ ਹੈ। ਇੱਕ ਵਾਰੀ ਫਿਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਜਿੱਥੋਂ ਤੱਕ ਢਾਡੀ ਕਲਾ ਦਾ ਸਵਾਲ ਹੈ, ਸਮਾਧੀ ਲਾਈ ਸੀ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ, ਕੀਰਤਨ ਕੀਤਾ, ਸਮਾਧੀ ਲਾਈ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ, ਕਥਾ ਕੀਤੀ, ਸਮਾਧੀ ਲਾਈ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ, ਕਥਾ ਕੀਤੀ, ਚੌਥੇ ਪਾਤਸ਼ਾਹ ਦੇ ਅਕਾਲ ਪੁਰਖ ਦੀ ਬੜੀ ਮਹਾਨ ਬਖਸ਼ਿਸ਼ ਤੇ ਕਿਰਪਾ ਸੀ, ਸਮਾਧੀ ਲਾ ਕੇ ਦੁਨੀਆਂ ਨੂੰ ਨਾਮ ਦੇ ਨਾਲ ਜੋੜ ਗਏ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਤੇ ਗੁਰੂ ਕੀ ਸੰਗਤ ਕਮਾਲ ਹੀ ਕਰ ਦਿੱਤੀ। ਪਰ ਮੇਰੇ ਕਹਿਣ ਤੋਂ ਭਾਵ, ਜਦੋਂ ਕਥਾ ਤੇ ਕੀਰਤਨ ਕਰਨ ਵਾਲੀਆਂ ਪਵਿੱਤਰ ਰੂਹਾਂ ਨੂੰ ਗੁਰੂ ਕੀ ਸੰਗਤ ਫੜ ਕੇ ਤਤੀਆਂ ਤਵੀਆਂ ਦੇ ਉੱਤੇ ਭਾਰਤਾ ਗਿਆ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕੁਰਬਾਨੀ ਦੀਆਂ ਖਬਰਾਂ ਲੈ ਕੇ ਜਦੋਂ ਸਿੱਖ ਅੰਮ੍ਰਿਤਸਰ ਆਏ ਨੇ, ਔਰ ਮੀਰੀ ਤੇ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਗੱਦੀ ਉੱਤੇ ਬਹਿ ਗਏ, ਇੱਕ ਡੂੰਘੀ ਤੇ ਗੰਭੀਰ ਸੋਚ ਵਿੱਚ ਤੱਕਿਆ ਇਹ ਛੇਵੀਂ ਜੋਤ ਨੂੰ ਅਰਖੀ ਜਰਨੈਲ ਬਾਬਾ ਬਿਧੀ ਚੰਦ ਬ੍ਰਹਮ ਗਿਆਨੀ ਨੇ, ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗਾ, ਮੇਰੇ ਸਤਿਗੁਰੂ ਪਾਤਸ਼ਾਹ, ਮੈਂ ਪਿਛਲੇ ਕਈ ਦਿਨਾਂ ਤੋਂ ਤੱਕ ਰਿਹਾ, ਮੇਰਾ ਗੁਰਦੇਵ ਕਿਹੜੀ ਡੂੰਘੀ ਸੋਚ ਵਿੱਚ ਹੈ, ਮਹਾਰਾਜ ਕੀ ਤਾਂ ਸੋਚਦੇ ਹੋ? ਤੇ ਗੁਰੂ ਕੀ ਸੰਗਤ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਉਮਰਾਂ ਭਾਵੇਂ ਉਸ ਵੇਲੇ ਬਹੁਤ ਛੋਟੀ ਸੀ, ਕਹਿਣ ਲੱਗੇ ਬਿਧੀ ਚੰਦਾ ਤੂੰ ਠੀਕ ਹੀ ਪਹਿਚਾਣੀ ਹੈ, ਐਵੇਂ ਨੀ ਮਹਾਰਾਜ ਨੇ ਬਾਬੇ ਬਿਧੀ ਚੰਦ ਨੂੰ ਆਖਿਆ ਕਿ ਤੇਰੇ ਤੇ ਘਰ ਦੇ ਕੁੱਤਿਆਂ ਵਿੱਚ ਵੀ ਕਰਾਮਾਤ ਹੋਣਗੀਆਂ? ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਸੇਵਾ ਤੇ ਸਿਮਰਨ ਕਰਕੇ ਮਹਾਨ ਘਾਲਣਾ ਢਾਲ ਕੇ ਬ੍ਰਹਮ ਦਾ ਗਿਆਨ ਹਾਸਲ ਕਰ ਲਿਆ ਸੀ ਬਾਬੇ ਬਿਧੀ ਚੰਦ ਨੇ। ਮਹਾਰਾਜ ਫਿਰ ਕੀ ਸੋਚਦੇ ਹੋ? ਕਹਿਣ ਲੱਗੇ ਬਿਧੀ ਚੰਦਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਰਤਨ ਤੇ ਕਥਾ ਦੀ ਪ੍ਰਥਾ ਚਲਾਈ ਸੀ, ਪਰ ਕੀਰਤਨ ਕਰਨ ਵਾਲੀਆਂ ਪਵਿੱਤਰ ਰੂਹਾਂ ਨੂੰ ਤਤੀਆਂ ਤਵੀਆਂ ਦੇ ਉੱਤੇ ਬਹਾ ਕੇ ਸ਼ਹੀਦ ਕਰ ਦਿੱਤਾ ਗਿਆ। ਮੈਂ ਸੋਚ ਰਿਹਾ ਗੱਲ ਪਵੀ ਤੋਂ ਤਰਾਹ ਦੇ ਤੱਕ ਲੈ ਕੇ ਜਾਣੀ ਹੈ, ਆ ਕੌਮ ਦਾ ਸੁੱਤਾ ਹੋਇਆ ਖੂਨ ਜਿਹੜਾ ਹੈ ਨਾ, ਮੇਰਾ ਵਾਹਿਗੁਰੂ ਕਿਰਪਾ ਕਰੇ, ਇਹਨੂੰ ਗਰਮ ਕਰਨਾ ਹੈ, ਇਨਕਲਾਬ ਲੈ ਕੇ ਆਉਣਾ ਹੈ। ਤੇ ਮਹਾਰਾਜ ਮੇਰੇ ਵਾਸਤੇ ਕੀ ਹੁਕਮ ਹੈ, ਇਨਕਲਾਬ ਕਿੱਦਾਂ ਆਵੇਗਾ? ਸਤਿਗੁਰੂ ਜੀ ਕਹਿੰਦੇ ਇਨਕਲਾਬ ਲੈ ਕੇ ਆਵੇਗੀ ਢਾਡੀ ਕਲਾ। ਖਿਆਲ ਕਰੇ ਨਾ ਗੁਰੂ ਕੀ ਸੰਗਤ, ਅੱਜ ਭਾਵੇਂ ਯੁੱਗ ਬਦਲਦਾ ਜਾ ਰਿਹਾ ਹੈ, ਪਰ ਜਿੱਥੇ ਸਤਿਗੁਰੂ ਜੀ ਨੇ ਇਹ ਬਚਨ ਆਖੇ ਨੇ ਨਾ, ਕਲ ਜੋ ਨਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਉਹਦੇ ਨਾਲ ਨਾਲ ਮੇਰਾ ਦਾਤਾ ਗੁਰੂ ਕੀ ਸੰਗਤ, ਬੀਬੀਓ ਭੈਣੋ ਵੀਰੋ ਬਜ਼ੁਰਗੋ, ਗੁਰੂ ਕੀ ਸੰਗਤ ਇਹ ਵੀ ਗੱਲ ਕਹਿੰਦਾ ਏ, ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕ੍ਰੇਮ। ਵੈਨਕੂਵਰ ਦੇ ਵਿੱਚ ਇੱਕ ਮਨੁੱਖ ਉੱਠਿਆ, ਮੈਨੂੰ ਕਹਿੰਦਾ ਮੈਂ ਤੁਹਾਡੀਆਂ ਨੂੰ ਲਾਈਕ ਨਹੀਂ ਕਰਦਾ। ਮੈਂ ਕਿਹਾ ਵੀ ਤੇਰੇ ਲਾਈਕ ਕਰਨ ਦੇ ਨਾਲ ਸਾਨੂੰ ਤੇ ਕੋਈ ਫਰਕ ਨਹੀਂ ਪੈਣਾ, ਨਾ ਗੁਰੂ ਨੂੰ ਕੋਈ ਫਰਕ ਪੈਣਾ। ਗਿਲਾ ਮੈਂ ਕਰਨਾ ਗੁਰੂ ਕੀ ਸੰਗਤ, ਮੈਂ ਛੋਟਾ ਜਿਹਾ ਬਚਨ ਕਹਿ ਜਾਵਾਂ। ਬੜੇ ਪਿਆਰ ਨਾਲ ਪੁੱਛਿਆ, ਭਾਈ ਤੂੰ ਕਿਉਂ ਲਾਈਕ ਨਹੀਂ ਕਰਦਾ? ਕਹਿੰਦਾ ਮੈਂ ਕੇਵਲ ਗੁਰੂ ਦੀ ਬਾਣੀ ਦਾ ਕੀਰਤਨ ਸੁਣਨ ਦਾ ਆਦੀ ਆ। ਮੈਂ ਕਿਹਾ ਕਦੇ ਆਪਣੇ ਬੱਚਿਆਂ ਨੂੰ ਇੰਡੀਆ ਲੈ ਕੇ ਆਵੀਂ, ਮੇਰਾ ਵਾਹਿਗੁਰੂ ਕਿਰਪਾ ਕਰੇ ਮੇਰੇ ਕੋਲ ਸੁਲਤਾਨਪੁਰੇ ਆਵੀ, ਮੈਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਹਨਾਂ ਵੱਟਿਆਂ ਦੇ ਦਰਸ਼ਨ ਕਰਾਵਾਂਗਾ ਤੈਨੂੰ ਤੇ ਤੇਰੇ ਬੱਚਿਆਂ ਨੂੰ। ਉਹਨਾਂ ਵੱਟਿਆਂ ਵੱਲ ਤੱਕ ਕੇ ਬੱਚਿਆਂ ਨੇ ਇੱਕ ਸਵਾਲ ਕਰਨਾ ਹੈ, ਡੈਡ ਵਾਟ ਇਜ਼ ਦਿਸ, ਇਹ ਕੀ ਹੈ? ਤੇ ਵੱਟਿਆਂ ਦਾ ਜਵਾਬ ਤੈਨੂੰ ਗੁਰੂ ਦੀ ਪਵਿੱਤਰ ਬਾਣੀ ਦੇ ਵਿੱਚੋਂ ਨਹੀਂ, ਉਹ ਤੇ ਗੁਰੂ ਨਾਨਕ ਪਾਤਸ਼ਾਹ ਦੀ ਜਨਮ ਸਾਖੀ ਦੇ ਵਿੱਚੋਂ, ਗੁਰੂ ਦੇ ਇਤਿਹਾਸ ਵਿੱਚੋਂ ਮਿਲਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਇਸ ਗੱਲ ਵੱਲ ਤੇ ਮੈਂ ਧਿਆਨ ਹੀ ਨਹੀਂ ਦਿੱਤਾ। ਤੇ ਉਹ ਇਤਿਹਾਸ ਮੈਂ ਕਿਹਾ ਭਾਈ ਤੈਨੂੰ ਤੁਹਾਡੀਆਂ ਨੇ ਸੁਣਾਉਣਾ ਵੀ ਬਾਬੇ ਨੇ ਹੱਥ ਖੋਲਿਆ ਤੇ ਤੇਰਾਂ ਤੇਰਾਂ ਕਹਿ ਕੇ ਭੁੱਖਿਆਂ ਦੇ ਢਿੱਡ ਭਰੇ। ਉਦੋਂ ਤੋਂ ਗੁਰੂ ਕੀ ਸੰਗਤ ਸਾਰਿਆਂ ਤੋਂ ਮੂਹਰੇ ਆਣ ਕੇ ਬਹਿ ਕੇ ਸੁਣਨ ਲੱਗਾ। ਤੋ ਮੇਰਾ ਵਾਹਿਗੁਰੂ ਕਿਰਪਾ ਕਰੇ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਹਿੰਦੇ ਬਿਧੀ ਚੰਦਾ, ਕੌਮ ਦੇ ਵਿੱਚ ਇਨਕਲਾਬ, ਕੌਮ ਦੇ ਸੁੱਤੇ ਹੋਏ ਖੂਨ ਦੇ ਵਿੱਚ ਗਰਮਾਇਸ਼, ਇੱਕ ਕਰੰਟ, ਇੱਕ ਜਜ਼ਬਾ, ਇੱਕ ਜੋਸ਼ ਜੇ ਲਿਆ ਸਕਦੀ ਹੈ ਤੇ ਤੁਹਾਡੀ ਕਲਾ ਲਿਆ ਸਕਦੀ ਹੈ। ਲਓ ਜੀ ਮਹਾਰਾਜ ਨੇ ਕੀਤਾ ਹੁਕਮ ਤੇ ਬਾਬਾ ਬਿਧੀ ਚੰਦ ਜੀ ਉੱਠ ਕੇ ਗਏ ਨੇ। ਉਹ ਸਾਹਮਣੇ ਘੁੱਗਵਾਸਾ ਨਗਰ ਸੁਰ ਸਿੰਘ, ਇਹ ਬਾਬੇ ਬਿਧੀ ਚੰਦ ਦੇ ਗੁਰੂ ਕੀ ਸੰਗਤ ਇਤਿਹਾਸਕ ਨਗਰ ਸੀ। ਸੁਰ ਸਿੰਘ ਦੇ ਰਹਿਣ ਵਾਲੇ ਦੋ ਮੀਰਜ਼ਾਦੇ ਬਾਬਾ ਨਥਮਲ ਤੇ ਅਬਦੁਲ ਖੈਰ ਸਿੱਖ ਪੰਥ ਦੇ ਪਹਿਲੇ ਢਾਡੀ। ਧੰਨ ਗੁਰੂ ਨਾਨਕ ਨੇ ਆਪਣੇ ਆਪ ਨੂੰ ਅਕਾਲ ਪੁਰਖ ਦਾ ਢਾਡੀ ਮੰਨਿਆ ਹੈ। ਹੁਣ ਢਾਡੀ ਵਿਕਾਰ ਕਾਰੇ ਲਾਇਆ। ਤੀਸਰੇ ਪਾਤਸ਼ਾਹ ਦਰਿਆ ਬਿਆਸਾਂ ਦੇ ਕੰਢੇ ਤੇ ਬਹਿ ਕੇ ਕਹਿੰਦੇ ਨੇ ਹੁਣ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ। ਅਕਾਲ ਪੁਰਖ ਨੇ ਮੇਰੇ ਤੇ ਮਹਾਨ ਕਿਰਪਾ ਕੀਤੀ ਹੈ। ਤੇ ਜਦੋਂ ਨਥਮਲ ਤੇ ਅਬਦੁਲ ਖੈਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਖੜੋ ਕੇ ਵਾਰਾਂ ਪੜੀਆਂ, ਗੁਰੂ ਕੀ ਸੰਗਤ ਪੰਜਾਬ ਦੀ ਸਰਜਮੀ ਗੂੰਜ ਉੱਠੀ। ਗੱਲ ਤਵੀ ਤੋਂ ਤਲਵਾਰ ਤੱਕ ਜਾ ਪਹੁੰਚੀ। ਤੇ ਮੇਰੇ ਕਹਿਣ ਤੋਂ ਭਾਵ ਕਿ ਗੁਰੂ ਕੀ ਸੰਗਤ ਜਿੱਥੇ ਕੀਰਤਨ ਤੇ ਕਥਾ ਜ਼ਰੂਰੀ ਹੈ ਨਾ, ਉਹਦੇ ਨਾਲ ਨਾਲ ਆਪਾਂ ਇਸ ਕਲਾ ਨੂੰ ਵੀ ਨਹੀਂ ਵਿਸਾਰਨਾ। ਤੁਸੀਂ ਧੰਤਾ ਦੇ ਯੋਗ ਹੋ, ਸਾਰੀ ਦਿਹਾੜੀ ਸੱਚੀ ਕਿਰਤ ਕੀਤੀ, ਡਿਊਟੀ ਨੂੰ ਡਿਊਟੀ ਸਮਝ ਆਏ, ਫਿਰ ਘਰ ਆਏ ਜੇ ਇਸ਼ਨਾਨ ਪਾਨ ਕੀਤਾ ਸੱਜ ਧੱਜ ਕੇ, ਬਹੁਤ ਹੀ ਲੰਮੇ ਸਮੇਂ ਤੋਂ ਗੁਰੂ ਦੇ ਚਰਨਾਂ ਵਿੱਚ ਬੈਠੇ ਹੋ, ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਤੇ ਹਰ ਮੈਦਾਨ ਫਤਿਹ ਬਖਸ਼ਿਸ਼ ਕਰੇ। ਆਓ ਗੁਰੂ ਕੀ ਸੰਗਤ, ਪਹਿਲੇ ਸਮਾਧੀਆਂ ਲਾਉਣ ਦਾ ਸਮਾਂ ਸੀ ਤੇ ਹੁਣ ਸਮਾਧੀਆਂ ਖੋਲਣ ਦਾ ਸਮਾਂ ਹੈ। ਇੱਕ ਵਾਰੀ ਗੁਰੂ ਬਾਬਾ ਜੀ ਦੇ ਚਰਨਾਂ ਦਾ ਧਿਆਨ ਧਰੀਏ ਤੇ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਵਾਹਿਗੁਰੂ ਕਿਰਪਾ ਕਰੇ। ਅੱਜ ਮੈਂ ਤੁਹਾਡੇ ਨਾਲ ਕੋਈ ਜਸ਼ੀਲੀ ਵਾਰ ਦੀ ਸਾਂਝ ਨਹੀਂ ਪਾਉਣੀ। ਜਿੱਥੇ ਭਾਟੀਆ ਪਰਿਵਾਰ ਆਦਰਣੀ ਸਤਿਕਾਰਯੋਗ ਸਵਰਗਵਾਸੀ ਮਾਤਾ ਲਵ ਕੌਰ ਜੀ ਦੀ ਯਾਦ ਵਿੱਚ ਗੁਰੂ ਕੇ ਲੰਗਰਾਂ ਦੀ ਸੇਵਾ ਕਰ ਰਿਹਾ ਹੈ, ਗੁਰੂ ਬਾਬਾ ਜੀ ਦੀ ਅਲਾਹੀ ਬਾਣੀ ਦਾ ਓਟ ਤੇ ਆਸਰਾ ਲੈ ਰਿਹਾ ਹੈ ਮਾਤਾ ਜੀ ਦੀ ਯਾਦ ਵਿੱਚ, ਉੱਥੇ ਅੱਜ ਦੇ ਪਾਵਨ ਦਰਬਾਰ ਦੇ ਵਿੱਚ ਗੁਰੂ ਕੀ ਸੰਗਤ ਜੋ ਆਪਾਂ ਲੜੀਵਾਰ ਇਤਿਹਾਸ ਆਰੰਭ ਕੀਤਾ ਹੈ, ਧੰਨ ਗੁਰੂ ਕਲਗੀਧਰ ਪ੍ਰੀਤਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਸਵੱਬ ਵੀ ਇਹੋ ਜਿਹਾ ਬਣਿਆ ਹੈ ਕਿ ਅੱਜ ਇੱਕ ਮਾਂ ਦੀ ਕਹਾਣੀ ਦਸਮ ਪਾਤਸ਼ਾਹ ਦੇ ਜੀਵਨ ਇਤਿਹਾਸ ਵਿੱਚ ਆਉਣੀ ਹੈ। ਤੋ ਆਓ ਮੇਰਾ ਵਾਹਿਗੁਰੂ ਕਿਰਪਾ ਕਰੇ। ਮੈਂ ਇੱਕ ਬੇਨਤੀ ਲੱਗਾ ਸਾਂ ਕਰਨ। ਮੇਰੇ ਸਤਿਗੁਰੂ ਜੀ ਕਹਿੰਦੇ ਨੇ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ। ਕਿੰਨੀ ਸੁੰਦਰ ਦਲੀਲ ਦਿੱਤੀ ਹੈ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ। ਕਹਿੰਦੇ ਬੰਦੇ ਆ ਜੇ ਤੈਨੂੰ ਖੇਤੀ ਕਰਨ ਦਾ ਚਾਅ ਪੈਦਾ ਹੋਇਆ ਹੈ ਨਾ, ਕਿਉਂਕਿ ਉੱਤਮ ਖੇਤੀ ਸਾਡੇ ਗੁਰੂਆਂ ਦੀ ਸੋਚ ਔਰ ਬਜ਼ੁਰਗਾਂ ਦੀ ਸੋਚ ਦੇ ਮੁਤਾਬਕ, ਮਹਾਰਾਜ ਕਹਿੰਦੇ ਜੇ ਖੇਤੀ ਕਰਨ ਦਾ ਚਾਅ ਪੈਦਾ ਹੋਇਆ ਹੈ ਤੇ ਆਪਣੇ ਸਰੀਰ ਨੂੰ ਖੇਤ ਬਣਾ। ਜੁਗਤੀ ਵੇਖੋ ਸਤਿਗੁਰੂ ਪਾਤਸ਼ਾਹ ਜੀ ਨਾਮ ਜਪਣ ਦੀ ਦੱਸਦੇ ਕਿੱਡੀ ਅਪਾਰ ਕਿਰਪਾ ਹੈ। ਜਿੱਥੇ ਸ੍ਰੀ ਮਾਨ ਸਤਿਕਾਰਯੋਗ ਗਿਆਨੀ ਠਾਕਰ ਸਿੰਘ ਸਾਹਿਬ ਜੀ ਮਹਾਨ ਵਿਦਵਾਨ ਪਟਿਆਲੇ ਵਾਲੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੈ ਖੋਈ, ਆਪ ਜੀ ਨੂੰ ਵਾਹਿਗੁਰੂ ਗੁਰਮੰਤਰ ਦੇ ਨਾਲ ਜੋੜ ਕੇ ਗਏ ਨੇ। ਇਹ ਮਹਾਨ ਕਿਰਪਾ ਕੀਤੀ ਹੈ ਸਾਡੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਲਤਾਨਪੁਰ ਲੋਧੀ ਵੇਈ ਨਦੀ ਦੀ ਪਾਵਨ ਤੇ ਪਵਿੱਤਰ ਧਰਤੀ ਤੀਸਰੇ ਦਿਨ ਬਾਹਰ ਆਣ ਕੇ ਪਹਿਲੇ ਮੂਲ ਮੰਤਰ, ਫਿਰ ਵਾਹਿਗੁਰੂ ਗੁਰਮੰਤਰ, ਫਿਰ ਸੱਤ ਕਰਤਾਰ ਦਾ ਨਾਰਾ ਤੇ ਚੌਥੀ ਗੱਲ ਨਾ ਕੋਈ ਹਿੰਦੂ ਨਾ ਮੁਸਲਮਾਨ। ਇਹ ਤੁਸੀਂ ਪਹਿਲੇ ਜਥੇ ਦੇ ਕੋਲੋਂ ਸੁਣ ਚੁੱਕੇ ਹੋ ਤੇ ਕਥਾ ਵਿੱਚ ਵੀ ਆਉਣ ਵਾਲਿਆਂ ਦਿਨਾਂ ਵਿੱਚ ਇਹ ਗੱਲ ਗੁਰੂ ਕੀ ਸੰਗਤ ਆਉਣੀ ਹੈ। ਲਾਹਾ ਪ੍ਰਾਪਤ ਕਰੋ। ਮੇਰੇ ਸਤਿਗੁਰੂ ਜੀ ਕਹਿੰਦੇ ਨੇ ਜੇ ਖੇਤੀ ਕਰਨ ਦਾ ਚਾਅ ਪੈਦਾ ਹੋਇਆ ਹੈ ਤੇ ਆਪਣੇ ਇਸ ਤਨ ਨੂੰ ਖੇਤ ਬਣਾ, ਇਹਦੇ ਵਿੱਚ ਬੈਠੇ ਮਨ ਨੂੰ ਹਾਲੀ ਬਣਾ ਲਾ, ਇਸ ਤਨ ਰੂਪੀ ਖੇਤ ਵਿੱਚ ਮਨ ਰੂਪੀ ਹਲ ਵਾਹ ਕੇ ਤੇ ਸ਼ਰਮ ਦਾ ਪਾਣੀ ਪਾ ਲਾ। ਜਦੋਂ ਪਾਲੀ ਤਿਆਰ ਹੋ ਜਾਵੇਗੀ ਨਾ, फिर बीजना की है। मेरे गुरदेव ने देखो गुरु की संगत कितना सुंदर निराला ढंग दसिया है। महाराज कहिंदे नाम बीज, एदे विच नाम दा बीज पाउणा है। संतोख सहागा उत्ते संतोख दा सहागा फेर दे, बिना संतोख नाही को राजे, सुपन मनोरथ बिरथे सब काजे। गुरु नानक एक जुगती दस के दूसरियां पातशाहियां नूं ते गल सारी नाम दे द्वारे घुमदी है। महाराज कहिंदे नाम बीज संतोख सहागा रख गरीबी, वेस गुरमुख हृदय गरीबी आवे। महाराज सच्चे पातशाह जी कृपा करो, जिन्हां दे हिरदिआं विच गरीबी आ गई ना, जदों धन गुरु नानक देव जी महाराज सियालकोट ਆਹਮ ਜਾਂ ਗੌਸ ਪੀਰ ਦੇ ਪੀਰ ਦੇ ਕੋਲ ਗਏ ਨੇ, ਜਿਹੜਾ ਚਿਲੀਹਾ ਕੱਟ ਰਿਹਾ ਸੀ, ਝੂਠਿਆਂ ਦਾ ਸ਼ਹਿਰ ਮੈਂ ਗਰਕ ਕਰ ਦੇਣਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਦੇ ਹੰਕਾਰ ਨੂੰ ਤੋੜਿਆ ਤੇ ਕਹਿਣ ਲੱਗਾ ਮਹਾਰਾਜ ਇੱਕ ਫਕੀਰ ਦੇ ਦਰ ਤੇ ਆਏ ਹੋ, ਖਾਲੀ ਨਹੀਂ ਜਾਣ ਦੇਵਾਂਗਾ, ਮੰਗੋ ਕੀ ਮੰਗਦੇ ਹੋ। ਗੁਰੂ ਨਾਨਕ ਨੇ ਝੋਲੀ ਅੱਡ ਕੇ ਆਖਿਆ ਸੀ ਪਿਆਰਿਆ ਜੇ ਦੇ ਸਕਦਾ ਹੈ ਤੇ ਇੱਕ ਪਾਈਆ ਗਰੀਬੀ ਦੇ ਦੇ, ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਉਹ ਪਹੁੰਚਿਆ ਸੱਚੀ ਅੱਲਾ ਦੀ ਦਰਗਾਹ ਦੇ ਵਿੱਚ। ਆ ਪੀਰਾ ਕਿਵੇਂ ਆਇਆ ਹੈ? महाराज एक पाइया गरीबी चाहिए है। ते अकाल पुरख ने भी यह गल कह दिती, और तिन पाके मेरे को नानक निरंकारी दुनिया के उत्ते भुलिया नूं सच दे मार्ग नाल जोड़न वास्ते गया है, वह लै गया है। एक पाइया गरीबी मेरे को है, तेरे वर्गे पीरां फकीरां नूं तोड़ा खंड मिल सकती है। तो आउंदिआं इस धरती ते गुरु नानक दे चरण फड़ लै, तो गुरु की संगत ऐसी गरीबी लैके बैठना करिए। महाराज सच्चे पातशाह अपार बख्शिश कृपा से रहमत करे। आओ प्यार विच ਕਲਗੀ ਤੋਂ ਪ੍ਰੀਤਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਜੀਵਨ ਇਤਿਹਾਸ ਨਾਲ ਜੁੜਨ ਦਾ ਯਤਨ ਕਰੀਏ, ਜਿਨ੍ਹਾਂ ਨੇ ਉਸ ਬਾਜਾਂ ਵਾਲੇ ਦੇ ਚਰਨਾਂ ਨਾਲ ਆਪਣੇ ਮਨ ਨੂੰ ਜੋੜ ਲਿਆ। ਉਹ ਤੇ ਗੁਰੂ ਕੀ ਸੰਗਤ ਖੰਡੇ ਦੀਆਂ ਧਾਰਾਂ ਉੱਤੇ ਵੀ ਨੱਚਦੇ ਹੋਏ ਇਹ ਗੱਲ ਕਹਿ ਉੱਠੇ, ਅਰਬ ਖਰਬ ਬਹੁ ਦਰਬ ਦਹਿ, ਕਰ ਕਵ ਜਨ ਕੋ ਕਾਜ, ਜੌਲੋ ਭਰਨੇ ਆਕਾਸ਼ ਗਏ ਚੰਦ ਚੰਦ ਸੁਰ ਇੰਦ, ਤੌਲਾ ਚਿਰ ਜੀਵੇ ਜਗਤ ਮੇ ਸਹਿਬ ਗੁਰੂ ਗੋਬਿੰਦ। ਐਸਾ ਗੁਰੂ ਉਹ ਇੱਕ ਕਵਿਤਾ ਪੜ੍ਹਨ ਦੇ ਬਦਲੇ ਸੋਨੇ ਦੀਆਂ ਮੋਹਰਾਂ ਢਾਲਾ ਭਰ ਭਰ ਕੇ ਦੇ ਦਿੰਦਾ ਹੈ, 21 ਸਿੰਘਾਂ ਨੂੰ ਬੇੜੀ ਵਿੱਚ ਪਾਰ ਕਰਾਉਣ ਦੇ ਬਦਲੇ 21 ਕੁੜਾਂ ਤਾਰ ਦਿੰਦਾ ਹੈ, ਪੀੜੀਆਂ ਦੇ ਦਲਿੱਦਰ ਚੱਕ ਦਿੰਦਾ ਹੈ। ਐਸਾ ਗੁਰੂ ਕਲਗੀਧਰ ਦੁਨੀਆਂ ਦੇ ਉੱਤੇ ਆਇਆ ਜ਼ਰੂਰ ਹੈ, ਲੇਕਿਨ ਦੁਨੀਆਂ ਦੇ ਉੱਤੋਂ ਜਾਣਾ ਨਹੀਂ ਚਾਹੀਦਾ। ਮੇਰਾ ਵਾਹਿਗੁਰੂ ਪਾਤਸ਼ਾਹ ਕਿਰਪਾ ਕਰੇ। ਲਓ ਗੁਰੂ ਕੀ ਸੰਗਤ, ਕੱਲ੍ਹ ਦੇ ਦੀਵਾਨ ਵਿੱਚ ਬਚਨ ਚੱਲ ਰਿਹਾ ਸੀ, ਧੰਨ ਗੁਰੂ ਕਲਗੀਧਰ ਪ੍ਰੀਤਮ ਪਾਤਸ਼ਾਹ ਗੁਰੂ ਗੋਬਿੰਦ ਰਾਏ ਜੀ ਨੇ ਉਹ ਪੰਜਾਬ ਦੀ ਧਰਤੀ ਠੱਸ ਕੇ ਪਿੰਡ ਤੋਂ ਗਏ, ਭੀਖਣ ਸ਼ਾਹ ਦੇ ਸ਼ੰਕੇ ਨਿਵਰਤ ਕਰ ਦਿੱਤੇ। ਉਹ ਪਿਆਰਿਆ, ਮੈਂ ਦੋਹਾਂ ਵਾਸਤੇ ਦੁਨੀਆਂ ਦੇ ਉੱਤੇ ਆਇਆ ਹਾਂ। ਇਸ ਤੋਂ ਅੱਗੇ ਉਹ ਪੀਰ ਉੱਚੀਆਂ ਬਾਹਾਂ ਕਰਕੇ ਕਹਿ ਉੱਠਿਆ, ਉਹ ਦੁਨੀਆਂ ਦੇ ਲੋਕੋ, ਇਹ ਤੇ ਐਸਾ ਅੱਲਾ ਦਾ ਪਿਆਰਾ ਹੈ, ਸਾਂਝੀ ਵਾਲਤਾ ਨੂੰ ਦੁਨੀਆਂ ਵਿੱਚ ਬੁਲੰਦ ਕਰਨ ਵਾਸਤੇ, ਅਕਾਲੀ ਝੰਡੇ ਚਲਾਉਣ ਵਾਸਤੇ, ਉੱਚਿਆਂ ਨੂੰ ਨੀਵੇਂ ਨਹੀਂ ਨੀਵਿਆਂ ਨੂੰ ਉੱਚੇ ਕਰਨ ਵਾਸਤੇ ਦੁਨੀਆਂ ਦੇ ਉੱਤੇ ਆਇਆ ਹੈ। ਮੇਰੇ ਕਲਗੀਧਰ ਪ੍ਰੀਤਮ ਪਾਤਸ਼ਾਹ ਨੇ ਰਿੜਨਾ ਸਿੱਖਿਆ, ਤੁਰਨਾ ਸਿੱਖਿਆ। ਅੱਜ ਮੇਰੇ ਸਤਿਗੁਰੂ ਜੀ ਛੋਟੇ ਛੋਟੇ ਬੱਚਿਆਂ ਦੀ ਫੌਜ ਲੈ ਕੇ ਦਰਿਆ ਗੰਗਾ ਦੇ ਕੰਢੇ ਦੇ ਉੱਤੇ ਲੜਾਈਆਂ ਖੇਲਣ ਵਾਸਤੇ ਜਾਂਦੇ ਨੇ। ਹਜ਼ੂਰ ਨੇ ਕੀ ਤੱਕਿਆ ਹੈ? ਦਰਿਆ ਗੰਗਾ ਦੇ ਕੰਢੇ ਤੇ ਇੱਕ ਸ਼ਿਵ ਦੱਤ ਨਾਂ ਦਾ ਪੰਡਿਤ ਛੋਟੀ ਜਿਹੀ ਕੁਟੀਆ ਬਣਾਈ ਹੋਈ ਹੈ, ਇਹਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਰੱਖੀ ਹੋਈ ਹੈ, ਸਾਹਮਣੇ ਠਾਕਰ ਰੱਖੇ ਹੋਏ ਨੇ, ਰੋਜ਼ ਹੀ ਠਾਕਰਾਂ ਦੀ ਪੂਜਾ ਕਰਦਾ ਹੈ, ਭਗਵਾਨ ਕ੍ਰਿਸ਼ਨ ਜੀ ਦੀ ਮੂਰਤੀ ਨੂੰ ਪ੍ਰਸ਼ਾਦ ਪਾਣੀ ਤਿਆਰ ਕਰਕੇ ਭੋਗ ਲਵਾਉਂਦਾ ਹੈ। ਤੇ ਦਿਲਾਂ ਦੀਆਂ ਜਾਣਨ ਵਾਲੇ ਸਤਿਗੁਰੂ ਨੇ ਅੰਤਰ ਧਿਆਨ ਹੋ ਕੇ ਪੰਡਿਤ ਦੀ ਆਤਮਾ ਉੱਤੇ ਨਜ਼ਰ ਮਾਰੀ। ਸਾਡੇ ਸਤਿਗੁਰਾਂ ਦੇ ਸਮਝਾਉਣ ਦੇ ਢੰਗ ਵੇਖੋ, ਮਹਾਰਾਜ ਸੋਚ ਰਹੇ ਨੇ ਕਿ ਪੰਡਿਤ ਹੈ ਸੱਚੀ ਬਿਰਤੀ ਵਾਲਾ ਹੈ, ਪਰ ਲੱਗਾ ਹੋਇਆ ਦੁਨਿਆਵੀ ਪੱਥਰਾਂ ਦੀ ਪੂਜਾ ਵੱਲ, ਇਹਨੂੰ ਦੁਨਿਆਵੀ ਠਾਕਰਾਂ ਦੀ ਪੂਜਾ ਵੱਲੋਂ ਹਟਾ ਕੇ ਸੱਚੇ ਠਾਕਰ ਦੀ ਪੂਜਾ ਵੱਲ ਆਉਣਾ ਹੈ। ਮੇਰੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਪੰਡਿਤ ਦੀ ਕਿਸਮਤ ਜਗਾ ਦਿੱਤੀ। ਅੱਜ ਸਤਿਗੁਰੂ ਜੀ ਤੁਰੇ ਜਾਂਦੇ ਨੇ ਹਾਣੀਆਂ ਨੂੰ ਲੈ ਕੇ ਖੇਲਣ ਵਾਸਤੇ, ਉਧਰ ਪੰਡਿਤ ਜੀ ਨੇ ਇੱਕ ਥਾਲੀ ਵਿੱਚ ਭੋਜਨ ਪਾਣੀ ਪਰੋਸਿਆ ਹੋਇਆ ਹੈ, ਠਾਕਰ ਦੀ ਮੂਰਤੀ ਦੇ ਸਾਹਮਣੇ ਰੱਖ ਕੇ ਨੇਤਰ ਬੰਦ ਕਰਕੇ ਕਹਿੰਦਾ, ਠਾਕਰ ਜੀ ਭੋਗ ਲਾਓ, ਮੇਰੇ ਬਾਜਾਂ ਵਾਲੇ ਮਾਹੀ ਆਏ ਨੇ। ਉਹ ਗੁਰੂ ਕੀ ਸੰਗਤ ਚੱਕੀ ਇਹ ਥਾਲੀ, ਉਹ ਭੋਜਨ ਜਿਹੜਾ ਸੀ ਆਪਣੇ ਸਾਥੀਆਂ ਵਿੱਚ ਵਰਤਾ ਦਿੱਤਾ, ਖਾਲੀ ਥਾਲੀ ਪੰਡਿਤ ਦੇ ਸਾਹਮਣੇ ਰੱਖ ਦਿੱਤੀ। ਪੰਡਿਤ ਨੇ ਆਪਣੀ ਮਰਿਆਦਾ ਦੇ ਮੁਤਾਬਕ ਅਰਦਾਸ ਕਰਕੇ ਨੇਤਰ ਖੋਲ੍ਹੇ, ਜਦੋਂ ਤੱਕਿਆ ਖਾਲੀ ਥਾਲੀ ਨੂੰ, ਸਮਝ ਗਿਆ ਇਹ ਮਾਂ ਗੁਜਰੀ ਦੇ ਪੁੱਤਰ ਨੇ ਹੀ ਸ਼ਰਾਰਤ ਕੀਤੀ ਹੈ, ਆਣ ਕੇ ਮਾਂ ਦੇ ਕੋਲ ਸ਼ਿਕਾਇਤ ਲਾਈ। ਔਰ ਗੁਰੂ ਕੀ ਸੰਗਤ, ਮਾਂ ਗੁਜਰੀ ਨੇ ਆਖਿਆ, ਮੇਰੇ ਪੁੱਤਰ ਮੇਰੇ ਲਾਲ ਜੀ ਉਹ ਆ ਪੰਡਿਤ ਜੀ ਕੀ ਪੈ ਕਹਿੰਦੇ ਨੇ। ਤੇ ਬਾਲ ਉਮਰ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਇਹ ਬਚਨ ਕਹਿ ਕੇ ਪੰਡਿਤ ਦੇ ਕੁਆੜ ਖੋਲ ਦੇਣੇ। महाराज कह लगे माता जी पंडित जी बड़े चतुर ने, एक बने हाथ जोड़ जोड़ के नेत्र बंद बंद कर करके कहते ने पंडित जी परमात्मा जी ठाकर जी भोग लाओ, जे अज ठाकर ने भोग लाया तो पंडित जी तिहाड़े को शिकायत लैके आए। ये वचन की सी मेरे कलगी धर दा पंडित नूं गुरु की संगत ब्रह्म का ज्ञान हो गया, पर दिल दे उत्ते थोड़ी जी जिहड़ी कालक लगी हुई सी ना, मेरा वाहेगुरु कृपा करे हले पूरी तरह लखी नहीं, नेत्र बंद कीते हाथ जोड़े मन अरदास कीती है मां गुजरी दा पुत्र, जदों मैं नेत्र खोलांगा मैनूं कृष्ण जी दा रूप होके दर्शन देवे, सारी जिंदगी अपने नाम की बंदगी करदा करदा मैं इस दुनिया दे उत्ते संसार दे उत्ते तेरे नाम जपदे जपदे संसार दे उत्तों चला जावांगा। महाराज कहिंदे पंडित जी नेत्र खोलो, पंडित ने नेत्र खोले, कलगीधर प्रीतम पातशाह सुदर्शन धारी चक्कर लैके पंडित के सामने श्री कृष्ण जी का रूप बन के खलोते ने, पंडित गुरु महाराज के चरणों का भौरा बन गया। दसना चाहवांगा लड़ीवार, पटने की मुबारक धरती में एक मैनी गोप का राजा रहिंदा है फतेह चंद। धर्मन राणी ने पति बरसा औरत दोहां जिया का आपस दे गुरु की संगत प्यार भी बढ़ाई, धन दौलत महल बाड़िया जमीन जायदाद नौकर चाकर किसी भी गल की कोई कमी नहीं, पर एक कमी है जिहड़ी बाजार दे विचों मुल नहीं जे मिलदी। राजे की मुबारक राणी की कुख नूं गुरु की संगत भाग ना लगे कहण तो भाव कि राजे दे घर राणी की कुख तो औलाद ना होई। दुनिया के लोग कहते हैं पुत्र जही ना कोई वस्त प्यारी, जिसकी भुखी दुनिया सारी मावां भावें होवन परियां नाल हुसन दे डग डग भरियां, शाही घरी व्याहियां वरियां पईन पत हंडा वरी जरियां, पूरा कदे शिंगार ना होवे जे मां दी गोदी विच लाल ना होवे। एक मां ते दुनिया उते आउणा ही सफल अपने आप नूं उस वेले समझदी है जदों उहदे मुबारक कन्नां विच मां दी आवाज पैंदी है। किसी ने जाके दसिया कि दरिया गंगा के कंधे से कोई शिव दत्त नाम का पंडित कृष्ण जी की मूर्ति की पूजा करता है, वह परमेश्वर का प्यारा है। ऐ राजा ते राणी तुसी चल के पंडित के मुबारक चरणों के विच जाओ, निमाने बन के पंडित के चरणों से अरदास करो, पंडित अकाल पुरख भगवान बीठो परमात्मा के चरणों में अरदास करेगा, उस पंडित की कीती हुई अरदास कदे व्यर्थी नहीं जाएगी। ते लोड़ ते गुरु की संगत राजिया महाराजिया इन्हें रब दे प्यारे अगे झोली अड्डन वास्ते मजबूर कर देंदी है। दोनों ही जी महला विचों नंगे पैरी चल के दरियाए गंगा दे कंधे ते पंडित शिव दाबिया चरणों विच आए ने, अखा चो हंजू केर केर के राजा ते राणी कह रहे ने पंडित जी रोज परमेश्वर की पूजा कर दे, एक ते कृपा करो मेहर की नजर पावो, साडे घर विच भी बाल खेले। जदों पंडित ने सामने राजे ते राणी ने अपनी गल कह दिती, ओ गुरु दे प्यारे पंडित दीआं अखियां विचों जल दीआं धारा वह तुरीआं, कहण लगा राज माता अकाल पुरख परम पिता परमात्मा ने पटना साहब की धरती दे भाग जगाए ने, पटना साहब की धरत दे भाग जागे जिहदे विच है अल्लाह दा नूर आया। पंडित जी की पे कहिंदे, कह लगा सुखियां वेलां नूं फसाउण वास्ते परमात्मा दा पुत्र अकाल पुरख दा हुक्म पा के अपने पिता दा हुक्म पा के दुनिया ते आया ही, ਉਹ ਕਿੱਥੇ ਰਹਿੰਦਾ? ਆਹ ਖਾਲ ਸਰਾਈ ਯੌਰੀ ਦੀ ਪਵਿੱਤਰ ਹਵੇਲੀ ਪਿਤਾ ਗੁਰੂ ਤੇਗ ਬਹਾਦਰ ਨੌਵੇਂ ਨਾਨਕ ਦੇ ਘਰ ਮਹਾਨ ਮਾਤਾ ਗੁਜਰੀ ਜੀ ਦੀ ਕੁੱਖ ਨੂੰ ਭਾਗ ਲਾਏ ਨੇ, ਸਾਢੇ ਕੋ ਚਾਰ ਸਾਲ ਦੀ ਉਮਰ ਆਏ, ਪਟਨੇ ਦੀਆਂ ਗਲੀਆਂ ਵਿੱਚ ਆਪਣੀ ਮੌਜ ਕਰ ਰਿਹਾ ਹੈ, ਆਪਣੀ ਸੈਨਾ ਨੂੰ ਲੈ ਕੇ ਰੋਜ਼ਾਨਾ ਹੀ ਦਰਿਆਏ ਗੰਗਾ ਦੇ ਕੰਢੇ ਤੇ ਖੇਲਣ ਵਾਸਤੇ ਆਉਂਦਾ ਹੈ। ਤੇ ਰਾਣੀ ਪੁੱਛਣ ਲੱਗੀ ਹੈ ਮੈਂ ਉਹਦੇ ਕੋਲ ਕਿੱਦਾਂ ਜਾਵਾਂ? ਰਾਜ ਮਾਤਾ ਉਹਦੇ ਕੋਲ ਚੱਲ ਕੇ ਜਾਣ ਦੀ ਲੋੜ ਨਹੀਂ, ਕਿਹੜੀ ਗੱਲ ਦੀ ਲੋੜ? ਆਪਣੇ ਘਰੇ ਜਾਵੋ ਤੇ ਰਾਜਿਆਂ ਮਹਾਰਾਜਿਆਂ ਵਾਲੇ ਪਾਤਰ ਉਤਾਰ ਕੇ ਨਿਮਾਣੇ ਬਣ ਕੇ ਨਿਤਾਣੇ ਬਣ ਕੇ ਨਿਰੋਟੇ ਬਣ ਕੇ ਨਗੱਤੇ ਬਣ ਕੇ ਨਤਰੇ ਬਣ ਕੇ ਨਿਆਸਰੇ ਬਣ ਕੇ ਸਾਦੇ ਜਿਹਾ ਲਿਬਾਸ ਪਹਿਨ ਕੇ ਹੱਥੀ ਆਪਣਾ ਪੀਣਾ ਹੋਵੇਗਾ, ਉਹ ਸਾਟੇ ਦੀਆਂ ਪੂੜੀਆਂ ਬਣਾਉਣੀਆਂ ਹੋਣਗੀਆਂ, ਤੁਹਾਨੂੰ ਕੜਾਹ ਪ੍ਰਸ਼ਾਦ ਤੇ ਛੋਲੇ ਆਦਿਕ ਤਿਆਰ ਕਰਨੇ ਪੈਣਗੇ, ਕਰਕੇ ਹੱਥੀ ਭੋਜਨ ਤਿਆਰ, ਲਓ ਜੀ ਸਾਰਾ ਹੀ ਕੁਝ ਰੱਖ ਕੇ ਆਪਣੇ ਵਿਹੜੇ ਵਿੱਚ ਤੇ ਲਾ ਕੇ ਚੌਂਕੇ ਅੰਦਰ ਸਮਾਧੀ ਕਰਕੇ ਨੇਤਰ ਬੰਦ ਉਸ ਮਨ ਮੋਹਣੀ ਮੂਰਤ ਦੇ ਚਰਨਾਂ ਦਾ ਧਿਆਨ ਧਰਕੇ ਉਹਨੂੰ ਯਾਦ ਕਰਿਓ, ਜਿਹਦੀ ਗਿਰਤੀ ਅਕਾਗਰ ਹੋ ਗਈ, ਜਿਹਨੇ ਜਲ ਬਣ ਕੇ ਜਿਹਨੇ ਨਿਮਾਣੇ ਬਣ ਕੇ ਉਹਦੇ ਚਰਨਾਂ ਵਿੱਚ ਅਰਦਾਸ ਕਰ ਦਿੱਤੀ, ਸਮਝ ਲਓ ਉਹਨੇ ਉਹਦੇ ਭਾਗ ਜਗਾ ਦਿੱਤੇ। ਤੁਹਾਡੇ ਦੁੱਖਾਂ ਦੀ ਨਿਵਰਤੀ ਦਾ ਸਾਧਨ ਲੈ ਕੇ ਆਪਣੇ ਆਪ ਹੀ ਤੁਹਾਡੇ ਘਰੇ ਆ ਜਾਵੇਗਾ। ਔਰ ਗੁਰੂ ਕੀ ਸੰਗਤ ਰਾਜਾ ਤੇ ਰਾਣੀ ਚਾਈ ਚਾਈ ਘਰੇ ਆਏ ਨੇ। ਮੈਂ ਬਲਹਾਰ ਜਾਵਾਂ ਮਾਂ ਦੇ ਜੀਵਨ ਸੰਬੰਧੀ ਭੈਣੋ ਤੁਹਾਡੇ ਨਾਲ ਇਸ ਗੀਤ ਤੋਂ ਬਾਅਦ ਮੈਂ ਵਿਚਾਰਾਂ ਸਾਂਝੀਆਂ ਕਰਾਂਗਾ। ਇੱਕ ਮਾਂ ਕੀ ਹੁੰਦੀ ਹੈ? ਅੱਜ ਇੱਕ ਮਾਂ, ਮੇਰਾ ਵਾਹਿਗੁਰੂ ਕਿਰਪਾ ਕਰੇ, ਸਦਾ ਸੁਹਾਗਣ ਬਣ ਕੇ ਦੁਨੀਆਂ ਤੋਂ ਅਲਵਿਦਾ ਹੋ ਗਈ ਹੈ। ਅਕਾਲ ਪੁਰਖ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰੇ ਤੇ ਮਾਂ ਦਾ ਸੰਸਾਰ ਦੇ ਇਤਿਹਾਸ ਵਿੱਚ ਕੀ ਰੋਲ ਹੈ? ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਅੱਜ ਲੜੀ ਵੀ ਉੱਥੇ ਕੀ ਪਹੁੰਚੀ ਹੈ। ਆ ਗਈ ਰਾਣੀ ਘਰੇ, ਲਓ ਜੀ ਬਣ ਕੇ ਨਿਵਾਣੀ, ਭੋਜਨ ਕੀਤਾ ਪਿਆਰ, ਰੱਖ ਕੇ ਸਾਰਾ ਕੁਝ ਚੌਂਕੇ ਵਿੱਚ ਲਾ ਲਈ ਹੈ, ਸਮਾਧੀ ਨੇਤਰ ਬੰਦ ਕਰ ਲੈ। ਜਿੱਦਾਂ ਪੰਡਿਤ ਨੇ ਦੱਸਿਆ ਸੀ, ਜੋੜ ਕੇ ਹੱਥ ਇੱਕ ਪਾ ਕੇ ਗਲ ਚ ਪੱਲਾ, ਨਬੁੱਤੀ ਇੱਕ ਆਪਣੀਆਂ ਕੰਨਾਂ ਦੇ ਵਿੱਚ ਮਾਂ ਸ਼ਬਦ ਸੁਣਨ ਵਾਸਤੇ ਮੇਰੇ ਬਾਜਾਂ ਵਾਲੇ ਪ੍ਰੀਤਮ ਨੂੰ ਕਿੱਦਾਂ ਯਾਦ ਕਰਦੀ ਹੈ। ਸ਼ੈਰੀ ਨੇ ਚਾਰ ਲੈਣਾ ਹੇ ਐਂ ਲਿਖੀਆਂ ਨੇ ਬਈ,
1: ਚੱਲ ਮਾਂ ਦੇ ਦਿਲ ਤੇਰੀ ਲੜਾਈ

Ya Allah!

नेत्र बंद करके गल विच पल्ला पा के ते मन मोहनी मूरत नू हिरदे विच वसा के उदे चरणा दा ध्यान भर के राणी अरदास करदी है। सतगुरु पातशाह जी बड़ी महान बख्शिश ते कृपा कर रहे ने। कह दे को शोभा नहीं देखा ही प्रवान, बड़ी महान बख्शिश ते कृपा है सतगुरु पातशाह जी दी। किसी गल का गुरु की संगत पैंतड़ा बनना बहुत औखा होंदा है, ते जदों पैंतड़ा बज जांदा है ना, कहण तो भाव के जदों गड्डी नूं आपां घर तों लैके तुरदे आं उहनूं सहीए सहीए रेस दिंदे आं, उहदा भाव होंदा है कि 5-7 मिंट मठी मठी चल के गर्म हो जावे, ते फिर भावें गुरु की संगत उहनूं न्यूयॉर्क जां इधर वैनकूवर वल सिएटल वल नूं तोर लगी, उह गड्डी प्रवाह नहीं मंदी। महाराज ने पैंतड़ा बदा होया है, भागा वाले एक यहोजी विरागमई आइटम तुहानू सुनाउण जा रहे हैं। मैं जाण वालियां दे चरणां विच बेनती करांगा जरूर सुन के जाण दी कृपालता करियो, क्योंकि असीं 45 मिनट का मैटर तैयार करते हैं। समय के मुताबिक ही लड़ी जिहड़ी है उहनूं असीं उस ढंग दे नाल बनाउने हां तां जो कि इतिहास नूं उत्थों शुरू किया जा सके ते उस तरीके उत्ते तत् कढ के छड्डिया जा सके। तो हाले 45 मिनटां दे विच 10 मिनट बाकी ने, 10 मिनटां विच ही आपां तत कढ देना है। बड़े प्यार दा सबूत इदां ही बनाई रखना। महाराज अपार बख्शिश कृपा करे इहो जिहे सामने समय सतगुरु की कृपा दे नाल गुरु की संगत कदे कदे बनदे ने। आओ प्यार विच तो गुरु की संगत बाणी विच सतगुरु पातशाह जी कहिंदे ने, सो क्यों मंदा आखी है जित जमे राजान। राजा महाराजा अमीर वजीर संत भगत गुरुआ जो भी जरनैलों जन्म देने वाली जन्मी से उन्होंने दुनिया के मंदा क्यों आख्या जाए। मैं ज्यादा दलील विच नहीं जावांगा, खुले समय विच तिहाडे नाल ए मां दे जीवन संबंधी विचार साझियां करांगा। महान विद्वान प्रोफेसर मोहन सिंह जी लुधियाने वाले कहिंदे, दुनिया के लोगों मां वर्गा घनी छावां बूटा मैनू नजर ना आवे, लेके जिस तो आधारी रब ने स्वर्ग बनाए, बाकी कुल दुनिया के बूटे जड़ सुकिया सुक जाते, अरे पर फुला दे कमलाया ये बूटा सुक जाए। यहोजा बूटा जेडे जितने भी संसार की बनस्पति है बूटे है जो उन्होंने जड़ों पटीए तो वह सुकदा है, पर मां एक ऐसा पवित्र बूटा है गुरु की संगत के यदा फुल सुक जाए, मेरा वाहेगुरु कृपा करे ये बूटा भी मरझा जाता है। मां तू गुरखन मिश्री शहद तो मिठी है मां मनुख दी। संसार दिया तीन चीजा मिठिया ने कवि की नजर विच, गुड़ खंड मिश्री शहद चार चीजा। मां तू गुरखन मिश्री शहद तो मिठी है मां मनुख दी, पूरिया कर दी है बच्चे दिया आसा टहरी जो कल परुख दी, भेदा कर रही तेरे चरणा विच खिड़े अद खिड़े ख्याल दे फुल, दे सकता नहीं इस तो वद अमीए तेरे पालन दा। है कोई दुनिया के इतिहास में यह जहा सुरमा जिहड़ा मां की कुख का मां के पालन का मुल दे सके। और गुरु की संगत मन मोहनी मूर्त को हिरदे में उठा के पई अरदासा कर दी है। बाजा वाले सुनिया है कि तू दुखिया के दुख दूर करने वास्ते अकाल पुरख का पुत्र बन के दुनिया के उत्ते आया है, सुखिया वेलों में फल लाना है, जे कि प्यार की नजर कितने मेरे घर में भी पा जावे सारा जीवन तेरे नाम की माला फेरा, भोजन पानी तेरी कृपा दे अपने मुबारक हाथों तैयार किया है। मां गुजरी दिया पुत्रा एक बारी आ के अपनी सैना ना लिया के इन्हों भोजन भोग ला जा, समझ लो गुरु की संगत जो बंदे की यहोजी अवस्था बन जाती है ना,
ਉਹਦੇ ਹਿਰਦੇ ਵਿੱਚੋਂ ਨਿਕਲੇ ਬੋਲ ਜਿਹੜੇ ਨੇ ਪ੍ਰਭੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਗੁਰੂ ਕੀ ਸੰਗਤ ਝਿਟਕਿਆ ਨਾ ਕਰੋ। ਮਾਲਕ ਨੇ ਇਹੋ ਜਿਹੇ ਆਪਾਂ ਨੂੰ ਸਾਂਭਣਾ ਸਮਾਂ ਦਿੱਤਾ ਜਿੱਥੇ ਆਪਣੀ ਬਿਰਤੀ ਇਕਾਗਰ ਹੋਈ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹੋ ਮੈਂ ਖੋਈ। ਤੇ ਜਦੋਂ ਵਾਹਿਗੁਰੂ ਕਹਿੰਦੇ ਆ, ਸਾਹ ਅੰਦਰ ਨੂੰ ਜਾਂਦਾ ਹੈ। ਬਾਬਾ ਜੀ ਨੇ ਬੜੇ ਵਿਸਥਾਰ ਨਾਲ ਤੁਹਾਨੂੰ ਦੱਸਿਆ ਹੈ। ਪਿਆਰ ਵਿੱਚ ਆਣ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾ ਗੁਰੂ ਕੀ ਸੰਗਤ ਹਿਰਦੇ ਦੀ ਕੀਤੀ ਹੋਈ ਅਰਦਾਸ, ਧੰਨ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਈ। ਸ਼ੈਰੀ ਨੇ ਕਿੰਨਾ ਸੁੰਦਰ ਬਚਨ ਲਿਖਿਆ ਹੈ। ਇਧਰੋਂ ਤੇ ਰਾਣੀ ਅਰਦਾਸ ਕਰਕੇ ਕਹਿੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵੱਧਦਾ ਭਲਾ। ਤੇ ਉਧਰੋਂ ਮੇਰਾ ਬਾਜਾ ਵਾਲਾ ਮਾਹੀ ਆਣ ਕੇ ਦਰਵਾਜ਼ੇ ਦੀ ਕੁੰਡੀ ਖੜਕਾ ਦਿੰਦਾ ਹੈ। ਇਹਨੇ ਚਿਰ ਨੂੰ ਸਾਰੇ ਸੰਗਤਾਂ ਕੁੰਡਾ ਖੜਕਾ ਲਿਆ। ਜਰਾ ਦੇਖ ਨਜ਼ਰ ਲਾ ਕੇ, ਅੰਮੀ ਮੈਂ ਆ ਰਿਹਾ। ਨੌਕਰਾਂ ਨੇ ਦਰਵਾਜ਼ਾ ਖੋਲਿਆ। ਹਜ਼ੂਰ ਦੀ ਨਵੀਂ ਨਵੀਂ ਸੈਨਾ ਜਿਹੜੀ ਸੀ ਮਹੱਲਾ ਵਿੱਚ ਪ੍ਰਵੇਸ਼ ਕਰ ਗਈ। ਆਹ ਤੁਰਿਆ ਜਾਂਦਾ ਹੈ ਮੇਰਾ ਬਾਜਾ ਵਾਲਾ ਮਾਹੀ, ਦੌੜ ਕੇ ਜਾ ਰਾਣੀ ਨੂੰ ਗੱਲ ਵੱਖਰੀ ਪਾਈ। ਹਜ਼ੂਰ ਨੇ ਗੱਲ ਵੱਖਰੀ ਪਾਈ ਹੈ ਤੇ ਪਤਾ ਨੀ ਕਿੰਨੀ ਵਾਰੀ ਮਾਂ ਮਾਂ ਮਾਂ ਮਾਂ ਕਹਿ ਕੇ ਮੇਰੇ ਬਾਜਾ ਵਾਲੇ ਮਾਹੀ ਨੇ ਜਦੋਂ ਆਵਾਜ਼ ਦਿੱਤੀ ਨਾ, ਔਰ ਦੁਨੀਆਂ ਦੇ ਲੋਕਾਂ ਨੂੰ ਸੂਹ ਬਲ ਕਿਤੇ ਕਿਤੇ ਕੰਧ ਵੱਲੋਂ ਵੀ ਜੱਫੀ ਪਾ ਲਵੇ ਤੇ ਹਿਰਦਾ ਠੰਡਾ ਹੋ ਜਾਂਦਾ ਹੈ। ਤੇ ਜਿਹਨੂੰ ਗੱਲ ਵੱਖਰੀ ਪਾ ਕੇ ਹਿਰਦੇ ਵੱਲੋਂ ਦੁਨੀਆਂ ਦਾ ਮਾਲਕ ਮਾਂ ਮਾਂ ਕਹਿ ਕੇ ਪੁਕਾਰ ਰਿਹਾ ਹੋਵੇਗਾ, ਉਹਦੇ ਕਿਹੜੇ ਜਨਮਾਂ ਦੇ ਭਾਗ ਜਾਗੇ ਹੋਣਗੇ। ਨੇਤਰ ਖੋਲੇ, ਬਾਜਾਂ ਵਾਲੇ ਮਾਹੀ ਨੂੰ ਗੋਦੀ ਵਿੱਚ ਤੱਕਿਆ ਤੇ ਹੈਰਾਨ ਰਹਿ ਗਏ। ਬਲਹਾਰ ਜਾਵਾਂ ਤੇਰੇ ਚਰਨਾਂ ਤੋਂ, ਮਾਂ ਗੁਜਰੀ ਦਿਆ ਪੁੱਤਰਾ। ਪਤਾ ਨੀ ਕਿਤਨਾ ਸਮਾਂ ਹੋ ਗਿਆ, ਇਹ ਕਿਤਨੀ ਲੰਮੀ ਉਮਰਾਂ ਹੋ ਗਈ ਹੈ। ਲਪੁੱਟੀ ਦੀਆਂ ਕੰਨਾਂ ਦੇ ਵਿੱਚ ਇਹ ਮਾਂ ਸ਼ਬਦ ਸੁਣਨ ਨੂੰ ਕੰਨ ਤਰਸ ਹੋਇਆ ਸੀ। ਮਾਂ ਸ਼ਬਦ ਕੰਨਾਂ ਨੇ ਸੁਣਿਆ ਹੈ, ਠੰਡ ਹਿਰਦੇ ਦੇ ਉੱਤੇ ਵਰਤ ਗਈ ਹੈ। ਆ ਮੈਂ ਤੇਰੀ ਸੈਨਾ ਵਿੱਚ ਭੋਜਨ ਵਰਤਾਵਾਂ। ਮਹਾਰਾਜ ਦਾ ਹੁਕਮ ਪਾ ਕੇ ਮਾਤਾ ਉੱਠੀ ਹੈ, ਸੈਨਾ ਨੇ ਸੰਗਤਾਂ ਲਾ ਲਈਆਂ, ਉਹ ਭੋਜਨ ਵਰਤਾ ਦਿੱਤਾ। ਹੋਈ ਸਮਾਪਤੀ। ਮਹਾਰਾਜ ਕਹਿੰਦੇ, ਮਾਤਾ ਇਹਨਾਂ ਗਰੀਬਾਂ ਨੂੰ ਤੁਹਾਡਿਆਂ ਮਹੱਲਾ ਦੇ ਕੋਲ ਦੀ ਵੀ ਤੇਰੀਆਂ ਫੌਜਾਂ ਨਹੀਂ ਸੀ ਲੰਘਣ ਦਿੰਦੀਆਂ, ਅੱਜ ਤੇਰੇ ਇਹਨਾਂ ਮਹੱਲਾ ਵਿੱਚ ਬਹਿ ਕੇ ਭੋਜਨ ਛਕ ਰਹੇ ਨੇ। ਇਹਨਾਂ ਬੱਚਿਆਂ ਦੇ ਹਿਰਦੇ ਖੁਸ਼ ਹੋਏ ਨੇ, ਮੈਂ ਖੁਸ਼ ਹੋਇਆ। ਮੰਗੇ ਅਕਾਲ ਪੁਰਖ ਦੇ ਖਜ਼ਾਨੇ ਚੋਂ ਕੀ ਮੰਗਦੀ ਹੈ, ਜੋ ਵੀ ਮੰਗੇਗੀ ਪਰਿਸ਼ਨ ਵਿੱਚ ਹਾਜ਼ਰ ਕਰ ਦੇਵਾਂਗਾ। ਸ਼ਾਇਰ ਨੇ ਦੋ ਲੈਣਾ ਬੜੀਆਂ ਸੁੰਦਰ ਲਿਖੀਆਂ ਨੇ। ਮੈਣੀ ਰਾਣੀ ਦੀ ਗੋਦ ਤੇ ਰੱਬ ਪੁੱਠਾ, ਵਾਹਿਗੁਰੂ ਤੇ ਦੱਸ ਮੈਂ ਨੂਰ ਦਾ ਪਿਆ ਦੀਦਾਰ ਹੋਵੇ। ਕਰਦੀ ਬੇਨਤੀ ਮੈਨੂੰ ਵੀ ਲਾਲ ਬਖਸ਼ੋ, ਜਿਹੜਾ ਆਪ ਜੀ ਦਾ ਸੇਵਾ ਦਾਰ ਹੋਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਭੈਣੋ ਕੀ ਜਵਾਬ ਦਿੰਦੇ ਨੇ? ਬੋਲੇ, ਭੋਲੇ ਭਾਲੇ ਅੱਗਿਓ ਬਾਲ ਪ੍ਰੀਤ ਮੈਂ ਇਸ ਜਗਤ ਦਾ ਮਾਤਾ ਜੀ ਮਾਣ ਛੱਡੋ, ਜੇਕਰ ਮੇਰੇ ਜਿਹਾ ਲਾਡਲਾ ਲੋਚਦੇ ਹੋ ਪੁੱਤਰ ਅੱਜ ਤੋਂ ਮੈਨੂੰ ਹੀ ਜਾਣ ਛੱਡੋ, ਚੌਂ ਜੁਗਾਂ ਦੀ ਤੁਹਾਡੇ ਨਾਲ ਮਾਤਾ ਜੀ ਸਾਂਝ ਪੈ ਜਾਵੇਗੀ। ਕਲਗੀਧਰ ਨੇ ਮੈਣੀ ਰਾਣੀ ਉਤਾਰ ਦਿੱਤਾ, ਫੌਜ ਲੈ ਕੇ ਘਰੇ ਆਏ। ਮੈਂ ਮੈਟਰ ਲੰਬਾ ਨਾ ਕਰਾਂ, ਲੈਕਚਰ ਕੱਲ ਦੇ ਦੀਵਾਨ ਵਿੱਚ ਕਰ ਲਵਾਂਗੇ। ਆ ਗੀਤ ਸੁਣ ਲਓ। ਲੋ ਗੁਰੂ ਕੀ ਸੰਗਤ, ਇੰਨੇ ਚਿਰ ਨੂੰ ਜਦੋਂ ਸਤਿਗੁਰੂ ਜੀ ਘਰੇ ਆਏ ਨੇ ਤੇ ਦੋ ਘੋੜਾ ਸਵਾਰਾਂ ਨੂੰ ਮਾਤਾ ਨਾਨਕੀ ਤੇ ਮਾਤਾ ਗੁਜਰੀ ਜੀ ਦੁੱਧ ਛਕਾ ਰਹੇ ਨੇ ਦੁੱਧ। ਆ ਦੇਖੋ ਮੇਰੇ ਦਾਤੇ ਦਾ ਚੋਜ, ਉਹਨਾਂ ਦੇ ਘੋੜਿਆਂ ਨੂੰ ਵੀ ਦਾਣਾ ਪੱਠਾ ਪਾਇਆ ਜਾ ਰਿਹਾ ਹੈ। ਇਹ ਘੋੜਾ ਸਵਾਰ ਮਾਤਾ ਜੀ ਕੌਣ ਨੇ ਤੇ ਕਿੱਥੋਂ ਆਏ ਨੇ? ਮੇਰੇ ਸਤਿਗੁਰੂ ਜੀ ਆਪਣੀ ਮਾਂ ਗੁਜਰੀ ਨੂੰ ਸਵਾਲ ਕਰਦੇ ਨੇ, ਮੇਰੇ ਪੁੱਤਰ ਪੰਜਾਬ ਦੀ ਮੁਬਾਰਕ ਧਰਤੀ ਸ਼ਿਵਾਲਕ ਦੀਆਂ ਪਹਾੜੀਆਂ ਰਿਆਸਤ ਕਹਿਲੂਰ ਦੇ ਵਿੱਚੋਂ ਤੇਰੇ ਬਾਪੂ ਗੁਰੂ ਤੇਗ ਬਹਾਦਰ ਜੀ ਦਾ ਹੁਕਮ ਲੈ ਕੇ ਆਏ ਨੇ। ਜਦੋਂ ਸਤਿਗੁਰੂ ਪਾਤਸ਼ਾਹ ਨੇ ਇਹ ਗੱਲ ਸੁਣੀ ਨਾ, ਹਜ਼ੂਰ ਘੋੜਿਆਂ ਨੂੰ ਵੀ ਮੱਥਾ ਟੇਕਦੇ ਨੇ, ਉਹ ਮੇਰੇ ਬਾਪੂ ਦਾ ਸੁਨੇਹਾ ਲੈ ਕੇ ਆਏ ਨੇ। ਹਜ਼ੂਰ

last

0: ਮੇਰੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3872.

ਆਸਾ ਦੀਵਾਰ ਦੀ ਇਸ ਮਹਾਨ ਰਚਨਾ ਦੀ ਇਹ 14ਵੀਂ ਪੌੜੀ ਜਿਸ ਦੇ ਨਾਲ ਉਚਾਰਨ ਕੀਤੇ ਹੋਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਦੋ ਸਲੋਕ। ਪ੍ਰਥਮ ਸਲੋਕ ਦੇ ਵਿੱਚ ਮਨੁੱਖ ਦੀ ਉਸ ਮਹਾਨ ਬੁੱਲ ਉਸ ਮਹਾਨ ਔਗਣ ਦਾ ਜ਼ਿਕਰ ਕਰਦੇ ਨੇ ਜਿਸ ਵਿੱਚ ਕਰੀਬਨ ਕਰੀਬਨ ਅੱਜ ਸਾਰਾ ਜਗਤ ਗ੍ਰਸਿਆ ਹੋਇਆ ਹੈ। ਮਨੁੱਖ ਦਾ ਮੂਲ ਔਗਣ ਹੈ ਹਉਮੈ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈ ਗਲ ਬ੍ਰਸਕੀਨਾ, ਦ੍ਰਿਸ਼ਟ ਰੋਗ ਪਚਮੂਏ ਪਤੰਗਾ, ਨਾਗ ਰੋਗ ਖਪ ਗਏ ਕੁਰੰਗਾ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਮਨੁੱਖ ਦਾ ਜਿਹੜਾ ਮੂਲ ਰੋਗ ਹੈ ਉਹ ਹੈ ਅਹੰਕਾਰ। ਹਾਥੀ ਦਾ ਮੂਲ ਰੋਗ ਹੈ ਕਾਮ। ਪਤੰਗੇ ਦਾ ਮੂਲ ਰੋਗ ਹੈ ਦ੍ਰਿਸ਼ਟ ਰੋਗ। ਉਹਦਾ ਸਾਰਾ ਔਗਣ ਦ੍ਰਿਸ਼ਟੀ ਤੇ ਖੜਾ ਹੈ। ਭੌਰੇ ਦਾ ਸਾਰਾ ਔਗਣ ਨਾਸਕਾ ਤੇ ਖੜਾ ਹੈ ਔਰ ਹਾਥੀ ਦਾ ਸਾਰਾ ਔਗਣ ਖਲੜੀ ਤੇ ਖੜਾ ਹੈ। ਮਨੁੱਖ ਦਾ ਸਾਰਾ ਔਗਣ ਮਨੁੱਖ ਦੀ ਸੋਚਣੀ ਤੇ ਖੜਾ ਹੈ, ਮਨੁੱਖ ਦੇ ਮਨ ਤੇ ਖੜਾ ਹੈ। ਮਨੁੱਖ ਦਾ ਜਿਹੜਾ ਸੂਖਮ ਇੰਦਰਾ ਮਨ ਹੈ ਇਸ ਤੇ ਹੀ ਮਨੁੱਖ ਦਾ ਜਿਹੜਾ ਮੂਲ ਔਗਣ ਹੈ ਆਹੰ ਭਾਵ, ਮੈਂ ਹਾਂ ਮੈਂ ਹੋਵਾਂ, ਦੂਜਾ ਨਹੀਂ ਹੋਣਾ ਚਾਹੀਦਾ। ਦੂਜਾ ਅਗਰ ਹੈ ਵੀ ਤਾਂ ਉਹ ਮੇਰੇ ਕੋਲ ਦਬਿਆ ਹੋਇਆ ਹੋਵੇ, ਮੇਰੇ ਪੈਰਾਂ ਦੇ ਥੱਲੇ ਹੋਵੇ, ਮੇਰੀ ਸਿਰ ਦੀ ਬਰਾਬਰੀ ਤੇ ਨਾ ਹੋਵੇ ਔਰ ਮੇਰੇ ਸਿਰ ਨਾਲੋਂ ਉੱਚਾ ਤੇ ਬਿਲਕੁਲ ਹੀ ਨਹੀਂ ਚਾਹੀਦਾ। ਮਨੁੱਖ ਦੀ ਇਹ ਮੂਲ ਮੰਗ ਹੈ ਔਰ ਹਰ ਵਕਤ ਜੋ ਵੀ ਹੋਵੇ ਉਹ ਮੇਰੇ ਪੈਰਾਂ ਦੇ ਥੱਲੇ ਹੋਵੇ। ਅਗਰ ਕੋਈ ਉੱਠਿਆ ਵੀ ਹੈ ਤਾਂ ਉਸਦੀ ਬੁਲੰਦੀ ਮੇਰੇ ਸਿਰ ਤੱਕ ਹੋਵੇ, ਮੇਰੇ ਸਿਰ ਤੋਂ ਉੱਚਾ ਕੋਈ ਵੀ ਨਹੀਂ ਹੋਣਾ ਚਾਹੀਦਾ। ਜਦ ਮੇਰੇ ਸਿਰ ਤੋਂ ਕੋਈ ਉੱਚਾ ਹੋਵੇ ਉਹਦਾ ਸਿਰ ਕਲਮ ਕਰ ਦਿੱਤਾ ਜਾਏ, ਉਹਦੇ ਸਿਰ ਨੂੰ ਦਬਾ ਦਿੱਤਾ ਜਾਏ। ਵਰਸ ਕੇ ਮਨੁੱਖ ਦੀ ਇਸ ਆਹੰ ਬਿਰਤੀ ਤੋਂ ਪਤਾ ਨਹੀਂ ਕਿਤਨੇ ਸਿਰ ਕੱਟੇ ਜਾਂਦੇ ਨੇ, ਕਿਤਨੇ ਸਿਰ ਦਬਾਏ ਜਾਂਦੇ ਨੇ। ਰੋਜ਼ ਪ੍ਰਿਥਵੀ ਤੇ ਬੇਸ਼ੁਮਾਰ ਸਿਰਾਂ ਨੂੰ ਦਬਾਇਆ ਜਾਂਦਾ, ਬੇਸ਼ੁਮਾਰ ਸਿਰ ਕਤਲ ਕਰਕੇ ਪਰੇ ਸੁੱਟ ਦਿੱਤੇ ਜਾਂਦੇ ਨੇ। ਕਿਹੜੇ ਸਿਰ ਜੋ ਬਰਾਬਰੀ ਤੇ ਆਣ ਜਾਂ ਉੱਚਾ ਉੱਠਣ ਦੀ ਕੋਸ਼ਿਸ਼ ਕਰਨ। ਮਨੁੱਖ ਆਪਣਾ ਸਿਰ ਉੱਚਾ ਕਰਨਾ ਚਾਹੁੰਦਾ ਹੈ, ਦੂਜਿਆਂ ਦੇ ਸਿਰ ਨੀਵੇਂ ਹੀ ਕਰਨਾ ਚਾਹੁੰਦਾ ਹੈ ਔਰ ਇਹ ਮਨੁੱਖ ਦੀ ਜਨਮ ਤੋਂ ਔਰ ਯੁਗਾਂ ਦੇ ਅੰਤ ਤੋਂ ਮੰਗ ਚਲੀ ਆ ਰਹੀ ਹੈ। ਮੂਲ ਔਗਣ ਆਹੰ ਭਾਵ, ਦੂਜਿਆਂ ਦਾ ਸਿਰ ਨੀਵਾਂ ਮੇਰਾ ਸਿਰ ਉੱਚਾ, ਤੇ ਮੰਗ ਅੰਦਰ ਹਰ ਇੱਕ ਦੀ ਇਹੀ ਹੈ ਮੇਰਾ ਸਿਰ ਉੱਚਾ ਹੋਵੇ, ਮੇਰਾ ਸਿਰ ਉੱਚਾ ਹੋਵੇ, ਮੇਰਾ ਸਿਰ ਉੱਚਾ ਹੋਵੇ। ਔਰ ਕੋਈ ਸਿਰ ਅਗਰ ਹੈ ਬਾਕੀ ਤਾਂ ਉਹ ਮੇਰੇ ਪੈਰਾਂ ਥੱਲੇ ਚਾਹੀਦੇ ਨੇ, ਨੀਵੇਂ ਚਾਹੀਦੇ ਨੇ। ਇਸ ਵਾਸਤੇ ਜਿਸ ਕੋਲ ਜਿਤਨੀ ਜ਼ਿਆਦਾ ਤਾਕਤ ਆਉਂਦੀ ਹੈ ਉਹ ਦੂਜਿਆਂ ਦੇ ਸਿਰ ਕੁਚਲਦਾ ਹੈ ਜਾਂ ਕੱਟਦਾ ਹੈ। ਇਸ ਪ੍ਰਿਥਵੀ ਦੇ ਉੱਤੇ ਪਤਾ ਨਹੀਂ ਕਿਤਨੇ ਸਿਰ ਕੱਟੇ ਜਾ ਚੁੱਕੇ ਨੇ, ਕਿਤਨੇ ਸਿਰ ਕੁਚਲੇ ਜਾ ਚੁੱਕੇ ਨੇ, ਕਿਤਨੇ ਸਿਰ ਦਬਾਏ ਜਾ ਚੁੱਕੇ ਨੇ ਔਰ ਸਿਲਸਿਲਾ ਇਹ ਜਾਰੀ ਹੈ, ਖਤਮ ਨਹੀਂ ਹੋਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸਲੋਕ ਵਿੱਚ ਗੁਣਾਂ ਦਾ ਮੂਲ ਗੁਣ ਦੱਸਦੇ ਨੇ ਤੇ ਔਗੁਣਾਂ ਦਾ ਮੂਲ ਔਗੁਣ ਦੱਸਦੇ ਨੇ। ਸਿਰ ਮੋਰ ਔਗੁਣ ਕੀ ਹੈ? ਅਹੰ ਭਾਵ। ਅਗਰ ਅਹੰਕਾਰ ਹੈ ਸਿਰ ਮੋਰ ਔਗੁਣ ਹੈ ਤਾਂ ਫਿਰ ਕੁਦਰਤੀ ਗੱਲ ਹੈ ਨਿਰਮਾਣਤਾ ਸਿਰ ਮੋਰ ਗੁਣ ਹੋਵੇਗੀ। ਤੋ ਸਾਹਿਬ ਕਹਿੰਦੇ ਨੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਚੰਗਿਆਈਆਂ ਦਾ ਤੱਤ ਨਿਚੋੜ ਮੂਲ ਮਿੱਠਤ ਨੀਵੀਂ ਨਿਰਮਾਣਤਾ ਔਰ ਮਿਠਾਸ, ਬੋਲਾਂ ਵਿੱਚ ਮਧੁਰਤਾ ਔਰ ਜੀਵਨ ਵਰਤਣੀ ਦੇ ਨਿਰਮਾਣਤਾ। ਅਗਰ ਜੀਵਨ ਦੇ ਸੋਚਣੀ ਵਿੱਚ ਨਿਰਮਾਣਤਾ ਹੈ ਤਾਂ ਬੋਲਾਂ ਵਿੱਚ ਮਧੁਰਤਾ ਹੋਵੇਗੀ। ਅਗਰ ਸੋਚਣੀ ਵਿੱਚ ਮਨ ਵਿੱਚ ਅਹੰਗ ਭਾਵ ਹੈ ਤਾਂ ਬੋਲਾਂ ਵਿੱਚ ਕਠੋਰਤਾ ਹੋਵੇਗੀ।
ਬੋਲਾਂ ਵਿੱਚ ਸਖਤੀ ਹੋਵੇ ਔਰ ਕਠੋਰ ਬੋਲ ਹਿੰਸਾ ਕਰਦੇ ਨੇ, ਕਠੋਰ ਬੋਲ ਦੂਜੇ ਨੂੰ ਚੋਟ ਪਹੁੰਚਾਉਂਦੇ ਨੇ, ਕਠੋਰ ਬੋਲ ਬੋਲਣ ਵਾਲਾ ਮਹਾਰਾਜ ਕਹਿੰਦੇ ਨੇ ਉੱਤੇ ਵਾਸਤਵਿਕ ਮੂਰਖ ਹੀ ਹੁੰਦਾ, ਫਿੱਕਾ ਮੂਰਖ ਆਖੀਏ ਪਾਣਾ ਲੈ ਸਜਾ। ਸਤਿਗੁਰਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਤਮਾਮ ਦੈਵੀ ਗੁਣਾਂ ਦੀ ਚੰਗਿਆਈਆਂ ਦਾ ਤੱਤ ਕੀ ਹੈ? ਮਿਠਾਸ ਬੋਲਾਂ ਵਿੱਚ ਮਿਠਾਸ ਔਰ ਸੋਚਣੀ ਦੇ ਨਿਰਮਾਣਤਾ। ਜੈਸੇ ਤਿਲਾਂ ਨੂੰ ਨਿਚੋੜ ਕੇ ਉਹਨਾਂ ਦਾ ਤੇਲ ਕੱਢੀਦਾ ਹੈ, ਬਦਾਮ ਦਾ ਬਦਾਮ ਰੋਗਨ, ਫੁੱਲਾਂ ਦਾ ਸੈਂਟ ਕੱਢੀਦਾ ਹੈ, ਇਸ ਤਰ੍ਹਾਂ ਦੁਨੀਆ ਭਰ ਦੀਆਂ ਸਾਰੀਆਂ ਚੰਗਿਆਈਆਂ ਦਾ ਅਗਰ ਕੋਈ ਨਿਚੋੜ ਹੈ ਤਾਂ ਉਹ ਹੈ ਨਿਰਮਾਣਤਾ ਔਰ ਬੋਲਾਂ ਵਿੱਚ ਮਧੁਰਤਾ ਤੇ ਮਿਠਾਸ। ਸੰਬੰਧ ਟੁੱਟਦੇ ਨੇ ਕਠੋਰ ਬਚਨਾਂ ਨਾਲ, ਜੈਸੇ ਕਠੋਰ ਪੱਥਰ ਨਾਲ ਸ਼ੀਸ਼ਾ ਟੁੱਟਦਾ ਹੈ, ਕਠੋਰ ਬਚਨਾਂ ਨਾਲ ਦਿਲ ਟੁੱਟਦੇ ਨੇ, ਕਠੋਰ ਬਚਨਾਂ ਨਾਲ ਹਿਰਦੇ ਟੁੱਟਦੇ ਨੇ। ਇਸ ਵਾਸਤੇ ਬਚਨਾਂ ਦੀ ਕਠੋਰਤਾ ਇੱਕ ਮਹਾਨ ਪਾਪ ਹੈ ਔਰ ਇਸ ਪਾਪ ਦਾ ਉਦੇ ਆਉਂਦਾ ਹੈ ਅਹੰ ਭਾਵ ਤੋਂ, ਹੰਕਾਰ ਤੋਂ। ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਗੁਣ ਦੈਵੀ ਸੰਪਦਾ ਦਾ ਤੱਤ ਹੈ, ਜ਼ਿੰਦਗੀ ਦੇ ਵਿੱਚ ਸੋਚਣੀ ਦੇ ਵਿੱਚ ਨਿਰਮਾਣਤਾ ਔਰ ਬੋਲਾਂ ਦੇ ਵਿੱਚ ਮਧੁਰਤਾ। ਇਸ ਤੋਂ ਉਲਟ ਜਿਹੜਾ ਹੰਕਾਰੀ ਹੈ ਉਹਦੇ ਵਾਸਤੇ ਆਪਨੇ ਜੋ ਬੜਾ ਸੁੰਦਰ ਇੱਕ ਪ੍ਰਮਾਣ ਦੇ ਕੇ ਸਮਝਾਇਆ ਉਹ ਐਸਾ, ਸਿਮਲ ਰੁੱਖ ਸਰਾਇਰਾ ਅਤ ਦੀਰਗ ਅਤ ਮੁੱਚ। ਦਰਖਤਾਂ ਦੇ ਚੋਂ ਸਿਮਲ ਦਾ ਦਰਖਤ ਬੜਾ ਉੱਚਾ ਹੈ, ਬੜਾ ਸਿੱਧਾ ਹੈ, ਬੜਾ ਇਸਦਾ ਜੋ ਹੈ ਵਿਸਥਾਰ ਹੈ, ਬੁਲੰਦੀਆਂ ਨੂੰ ਛੂੰਹਦਾ ਹੈ, ਗਗਨ ਚੁੰਬੀ ਇਹਦੀਆਂ ਸ਼ਾਖਾਂ ਨੇ, ਇਹਦੇ ਪੱਤੇ ਨੇ, ਇਹਦੀਆਂ ਟਹਿਣੀਆਂ ਨੇ। ਦਰਖਤਾਂ ਦੇ ਚੋਂ ਅਤਿਅੰਤ ਉੱਚਾ ਸਿੱਧਾ ਫੈਲਿਆ ਹੋਇਆ ਮਹਾਰਾਜ ਕਹਿੰਦੇ ਬਹੁਤ ਵੱਡਾ, ਬਹੁਤ ਦੀਰਘ, ਬਹੁਤ ਸਿੱਧਾ, ਲੇਕਿਨ ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ। ਦੂਰੋਂ ਉੱਡਦੇ ਪੰਛੀ ਜੇ ਇਹ ਆਸ ਕਰਕੇ ਆਵਣ, ਇਹ ਦਰਖਤ ਬਹੁਤ ਵੱਡਾ ਹੈ, ਇਹ ਦਰਖਤ ਬਹੁਤ ਦੀਰਘ ਹੈ, ਇਹਦੀਆਂ ਸ਼ਾਖਾਂ ਗਗਨ ਚੁੰਬੀ ਨੇ, ਕਿ ਸਿਰਫ ਉਸਦੇ ਵੱਡਪਣੇ ਨੂੰ ਹੀ ਸਾਹਮਣੇ ਰੱਖ ਕੇ ਆਸਾ ਰੱਖ ਕੇ ਆਣ ਤਾਂ ਮਹਾਰਾਜ ਕਹਿੰਦੇ ਨੇ ਉਹ ਹੁਣ ਨਿਰਾਸ਼ ਹੋ ਕੇ ਕਿੱਧਰ ਜਾਣ। ਭਾਵ ਨਿਰਾਸ਼ੇ ਹੁੰਦੇ ਨੇ, ਮਾਯੂਸੀ ਆਉਂਦੀ ਹੈ, ਪੰਛੀ ਦੀ ਆਸਾ ਤੇ ਇਹ ਆਉਂਦੀ ਹੈ ਕਿ ਛਾਇਆ ਮਿਲੇ, ਫਲ ਮਿਲੇ। ਤੇ ਇਹ ਦੋਵੇਂ ਸਿਮਲ ਦੇ ਦਰਖਤ ਦੇ ਕੋਲ ਨਹੀਂ ਨੇ, ਹੰਕਾਰੀ ਕੋਲ। ਦਰਅਸਲ ਹਲੇਮੀ ਸੁਭਾਅ ਨਹੀਂ ਹੈ, ਉਹ ਕਿਸੇ ਦਾ ਆਸਰਾ ਨਹੀਂ ਬਣਦਾ ਔਰ ਕਿਸੇ ਦੀ ਆਸ ਪੁਜਾਉਂਦਾ ਹੀ ਨਹੀਂ। ਜੋ ਮਨੁੱਖ ਕਿਸੇ ਨੂੰ ਨਿਰਾਸ਼ ਤੋਰ ਦਿੰਦਾ ਹੈ ਇਹ ਵੀ ਇੱਕ ਹੋਰ ਪਾਪ ਹੈ, ਔਰ ਖਾਸ ਕਰਕੇ ਇੱਕ ਛੋਟਾ ਆਵੇ ਤੇ ਇੱਕ ਵੱਡਾ ਉਸਦੀ ਆਸ ਨਾ ਪੂਰੀ ਕਰੇ ਆਪਣੀ ਯੋਗਤਾ ਦੇ ਮੁਤਾਬਕ, ਤਾਂ ਇਹ ਵੀ ਇੱਕ ਹੋਰ ਪਾਪ ਹੈ। ਇਸ ਦੁਨੀਆ ਵਿੱਚ ਕੋਈ ਵਿਰਲੇ ਹੀ ਵੱਡੇ ਮਨੁੱਖ ਨੇ ਜੋ ਛੋਟਿਆਂ ਦੀ ਆਸ ਪੂਰੀ ਕਰਦੇ ਨੇ। ਜਿਹੜਾ ਥੁੜਿਆ ਹੋਇਆ ਹੈ, ਜਿਹੜਾ ਛੋਟਾ ਹੈ, ਆਖਰ ਉਹ ਆਸ ਰੱਖ ਕੇ ਕਿਸੇ ਵੱਡੇ ਪਾਸ ਹੀ ਆ ਸਕਦਾ ਹੈ। ਨਿਰਧਨ ਧਨਵਾਨ ਦੇ ਕੋਲ ਆ ਸਕਦਾ ਹੈ, ਨਿਰਬਲ ਬਲਵਾਨ ਦੇ ਕੋਲ ਆ ਸਕਦਾ ਹੈ, ਔਰ ਇਸੇ ਤਰੀਕੇ ਨਾਲ ਮਾਸੂਮ ਤੇ ਪਵਿੱਤਰ ਕਿਸੇ ਬਹੁਤ ਵੱਡੇ ਸਤਾਧਾਰੀ ਪਾਸ ਆ ਸਕਦਾ ਹੈ, ਜਿਸ ਤੇ ਜ਼ੁਲਮ ਹੋਇਆ, ਜੋ ਮਜ਼ਲੂਮ ਹੈ, ਉਹ ਇਨਸਾਫ਼ ਲੈਣ ਲਈ ਕਿਸੇ ਰਾਜੇ ਕੋਲ ਹੀ ਆ ਸਕਦਾ ਹੈ। ਇਹ ਤੇ ਇੱਕ ਨਿਯਮਾਵਲੀ ਹੈ। ਅਗਰ ਧਨਵਾਨ ਕੋਲ ਨਿਰਧਨ ਦੀ ਇੱਛਾ ਨਹੀਂ ਪੂਰੀ ਹੋਈ, ਬਲਵਾਨ ਕੋਲ ਨਿਰਬਲ ਦਾ ਦਰਅਸਲ ਦਿਲ ਤੇ ਦੁੱਖ ਨਹੀਂ ਵਡਾਇਆ ਗਿਆ, ਔਰ ਇੱਕ ਮਜ਼ਲੂਮ ਨੂੰ ਸਤਾਧਾਰੀ ਦੇ ਪਾਸੋਂ ਨਿਆਂ ਨਹੀਂ ਮਿਲਿਆ, ਇਨਸਾਫ ਨਹੀਂ ਮਿਲਿਆ, ਤਾਂ ਮਹਾਰਾਜ ਕਹਿੰਦੇ ਨੇ ਉਹ ਤੇ ਸਿਮਲ ਰੁੱਖ ਦੀ ਤਰ੍ਹਾਂ ਹੈ, ਉੱਚਾ ਜ਼ਰੂਰ ਹੈ, ਵੱਡਾ ਜ਼ਰੂਰ ਹੈ, ਦੀਰਘ ਜ਼ਰੂਰ ਹੈ, ਫੈਲਿਆ ਹੋਇਆ ਜ਼ਰੂਰ ਹੈ, ਦਰਖਤਾਂ ਦੀ ਸਭ ਤੋਂ ਬੁਲੰਦ ਹੈ, ਲੇਕਿਨ ਕਿਸੇ ਦਾ ਆਸਰਾ ਨਹੀਂ ਹੈ, ਕਿਸੇ ਦੀ ਢਾਰਸ ਨਹੀਂ ਬਣਦਾ, ਕਿਸੇ ਦਾ ਸੁੱਖ ਦਾ ਬਾਇਸ ਇਹ ਨਹੀਂ ਬਣਦਾ। ਦੁਨੀਆਂ ਦੇ
सिमल रुख दी तरह पतना कितने ही मनुख ने धन संपदा दी बुलंदी उना दे कोल है, राज सता दी बुलंदी उना दे कोल है, और कई दफा कला गुणा दी बुलंदी उना दे कोल है, लेकिन वो किसे न्यासरे दा आसरा नहीं बन सकते, किसे लोड़वंदी लोड़ पूरी नहीं कर सकते, ते जो वड्डा होके किसे लोड़वंदी पूर्ति नहीं कर सकता, जो महान चोटी दा धनवान होके किसे निर्धन दा आसरा नहीं बन सकता, जो महान बलवान होके किसे मजलूम दा आसरा नहीं बन सकता, तो साहब के नाम ते सिमल रुख है। सूरमा ते ओही है, बड़ा सुंदर बात है गुरु ग्रंथ साहब जी महाराज दे च, सूरा सो पहचानी है जो लड़े दीन के हे, पुरजा पुरजा कट मरे कभू न छाड़े खेत, दीन के हे दीन तो मुराद निमाना निताना गरीब मुफलिस कमजोर। सूरमा ओ है जो किसे कमजोर दी बां पकड़े, और जालम ओ है जो किसे कमजोर दिया बावां तोड़ दे कट दे। जालम ओही है, जाबर ओही है कि किसे मजलूम कमजोर निमाणे निताणे दिया दोवें भुजावां कट के रख दे, और सूरमा ओ है महाबली ओ है कि किसे कमजोर बावां दा आसरा बन जाए, किसे कमजोर बां दे नाल अपनी बां जोड़ के उनू बलवान बना देवे, उनू महान बना देवे, बस ओ जोर सूरमा है। सूरमे ओ नहीं जो किसे दी बांवा तोड़ देंदे ने, सूरमे ओ जो कमजोर दी बां नाल जोड़ के उनू बलवान बना देंदे ने, किसे दी बां बनदे ने, किसे दा आसरा बनदे ने, किसे दी धार बनांदे ने। जिथे सूरमा ओ है उथे धनवान भी ओ है जिदा दिल वड्डा है, जिदे धन तो किसे नू सुख मिल सकदा है। गुणवान भी ओ ही वड्डा है जो अपने गुणा नू वंडदा है, तकसीम करदा है, होर भी कईयां दी झोली दे गुणा नू पाउंदा है। गुणवान होके अगर गुण नहीं वंड रहा, धनवान होके अगर निर्धन दा आसरा नहीं बन रहा, ते बलवान होके किसे कमजोर दी बां नहीं पकड़दा, तो महाराज कहिंदे ने सिमल रुख दी तरह है, ना ओ गुणवान है ना ओ धनवान है ना ही ओ बलवान है, वो ते सिमल रुख दी तरह है, उच्चा जरूर है, फैलिया होया जरूर है, पसरिया होया जरूर है, लेकिन ओए जे आवे आस कर जाए निराशे कित, उज वास करके आए ने फल दी छाया दी आश्रय दी, ओ हुण निराश होके किथे जान, भाव निराश की जानगे इस सिमल रुख पासों उन्हां दी इच्छा दी पूर्ति हो नहीं सकती। साहिब कहिंदे ने फल फिक्के फुल बक बके कम न आवे पत, क्या सिमल दा रुख फलीभूत नहीं आउंदा, उन्हूं फल नहीं लगदे फुल नहीं लगदे, ओ जो आउंदे ने ओ पंछी जो निराश चले जांदे ने, क्या ये फलीभूत नहीं आउंदा, क्या इहदे कोल फल नहीं, क्या इहदे कोल फुल नहीं। दरखत दे फल ने, दरखत दे फुल ने, मनुख कोल भी फुल ने, मनुख कोल भी फल ने, मनुख दा फल है उदी औलाद, शरीर दा फल है, तन दा फल है, औलाद ए मनुख दा फल है।

ਤਰ੍ਹਾਂ ਤਰ੍ਹਾਂ ਦੇ ਫਲ ਨੇ, ਫੁੱਲੇ ਹੋਏ ਧਨ ਸੰਪਦਾ ਇਹਦੇ ਪੱਤੇ ਨੇ, ਇਹਦੀਆਂ ਟਹਿਣੀਆਂ ਨੇ। ਪਰ ਮਹਾਰਾਜ ਕਹਿੰਦੇ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ। ਜਿਹੜਾ ਫਿੱਕਾ ਬੰਦਾ ਹੈ, ਹੰਕਾਰੀ ਬੰਦਾ ਹੈ, ਉਹਦੀ ਔਲਾਦ ਵੀ ਫਿੱਕੀ ਹੈ, ਉਹਦੀ ਔਲਾਦ ਵੀ ਅਹੰਕਾਰੀ ਹੈ, ਉਹਦੇ ਪੁੱਤਰ ਪੋਤਰੇ ਦੇ ਉਹਦੇ ਫਲ ਤੇ ਫੁੱਲ ਵੀ ਫਿੱਕੇ ਨੇ, ਕਿਸੇ ਕੰਮ ਦੇ ਨਹੀਂ। ਨਾ ਉਹਦੇ ਪੁੱਤਰ ਕਿਸੇ ਦਾ ਸਹਾਰਾ ਬਣਦੇ ਨੇ, ਨਾ ਉਹਦੇ ਪੋਤਰੇ ਕਿਸੇ ਦਾ ਸਹਾਰਾ ਬਣਦੇ ਨੇ। ਕੰਮ ਨਾ ਆਵੇ ਪੱਤ, ਉਹਦੀ ਧਨ ਸੰਪਦਾ ਵੀ ਕਿਸੇ ਕੰਮ ਨਹੀਂ ਆਉਂਦੀ। ਉਹ ਜੋ ਪੱਤੇ ਨੇ, ਉਹ ਜੋ ਸ਼ਾਖਾ ਨੇ, ਉਹ ਜੋ ਸਾਰਾ ਪਸਾਰਾ ਹੈ, ਉਹ ਵੀ ਕਿਸੇ ਨਿਆਸਰੇ ਦੀ ਆਸ ਨਹੀਂ ਪੁਜਾਂਦਾ, ਕਿਸੇ ਨਿਮਾਣੇ ਦਾ ਮਾਣ ਨਹੀਂ ਬਣਦਾ, ਕਿਸੇ ਨਿਤਾਣੇ ਦੀ ਓਟ ਨਹੀਂ ਬਣਦੀ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦਾ ਧਨਵਾਨ, ਇਸ ਤਰ੍ਹਾਂ ਦਾ ਬਲਵਾਨ ਬੰਦਾ ਬਸ ਸਿਮਲ ਰੁੱਖ ਦੀ ਤਰ੍ਹਾਂ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤੇ, ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਈਆਂ ਤੱਕ। ਜਿਸ ਦਰਖਤ ਨੂੰ ਮਿੱਠੇ ਫਲ ਲੱਗਦੇ ਨੇ, ਸਵਾਦਲੇ ਫਲ ਲੱਗਦੇ ਨੇ, ਝੁਕ ਜਾਂਦਾ ਹੈ, ਫਲਾਂ ਦੇ ਸਮੇਤ ਝੁਕ ਜਾਂਦਾ ਹੈ। ਔਰ ਝੁਕਣਾ ਇਸ ਗੱਲ ਦਾ ਸਬੂਤ ਹੈ, ਕੋਈ ਆਸਾਨੀ ਦੇ ਨਾਲ ਫਲ ਤੋੜ ਸਕੇ, ਕੋਈ ਆਸਾਨੀ ਦੇ ਨਾਲ ਛਾਂ ਦਾ ਆਨੰਦ ਮਾਣ ਸਕੇ। ਬਹੁਤ ਹੰਕਾਰੀ ਬੰਦਾ ਹੈ, ਉਹਦੇ ਅੱਗੋਂ ਤੇ ਮਨੁੱਖ ਪ੍ਰਾਰਥਨਾ ਵੀ ਨਹੀਂ ਕਰ ਸਕਦਾ, ਉਹਦੇ ਨਾਲ ਤੇ ਸੰਬੰਧ ਜੁੜਦਾ ਹੀ ਨਹੀਂ। ਪਰ ਜਿਹੜਾ ਝੁੱਕ ਕੇ ਜ਼ਮੀਨ ਦੀ ਤਰਫ ਆ ਗਿਆ ਹੈ, ਉੱਥੇ ਤੱਕ ਬੰਦੇ ਦੇ ਹੱਥ ਪਹੁੰਚ ਜਾਂਦੇ ਨੇ। ਜਿਹਦੇ ਕੋਲ ਨਿਰਮਾਣਤਾ ਹੈ, ਮਿਠਾਸ ਹੈ, ਉੱਥੇ ਹਰ ਇੱਕ ਦੀ ਪਹੁੰਚ ਹੋ ਜਾਂਦੀ ਹੈ, ਹਰ ਇੱਕ ਨੂੰ ਢਾਰਸ ਵੱਜਦੀ ਹੈ, ਹਰ ਇੱਕ ਸੋਚਦਾ ਹੈ ਇਹਦੇ ਕੋਲ ਚਲੇ ਜਾਈਏ। ਕਿਉਂ ਕਿ ਫਲਾਂ ਨਾਲ ਲਦਿਆ ਹੋਇਆ, ਮਿੱਠੇ ਫਲਾਂ ਨਾਲ ਲਦਿਆ ਹੋਇਆ ਇਹ ਦਰਖਤ ਝੁੱਕ ਜਾਂਦਾ ਹੈ, ਹਰ ਇੱਕ ਦਾ ਹੱਥ ਪਹੁੰਚਦਾ ਹੈ। ਵਾਸਤਵਿਕ ਧਨਵਾਨ ਉਹੀ ਹੈ ਜੋ ਧਨ ਪਾ ਕੇ ਝੁੱਕ ਗਿਆ ਹੈ, ਗੁਣਵਾਨ ਉਹੀ ਹੈ ਜੋ ਗੁਣਵਾਨ ਹੋ ਕੇ ਝੁੱਕ ਗਿਆ ਹੈ। ਔਰ ਸਤਾਧਾਰੀ ਤਾਕਤਵਰ ਬਲਵਾਨ ਉਹੀ ਹੈ ਜੋ ਬਲ ਸ਼ਕਤੀ ਪਾ ਕੇ ਝੁੱਕ ਗਿਆ ਹੈ। ਜਿਹਦਾ ਬਲ ਕਿਸੇ ਕਮਜ਼ੋਰ ਨੂੰ ਕੁਚਲਣ ਲਈ ਹੈ, ਜਿਹਦਾ ਧਨ ਸੂਮਪਣੇ ਦੀ ਚਾਰ ਦੀਵਾਰੀ ਵਿੱਚ ਹੈ, ਬੰਦ ਹੈ, ਤੇ ਜਿਹਦੇ ਗੁਣ ਕੇਵਲ ਆਪਣੇ ਹੀ ਲਈ ਨੇ, ਵੰਡਣਾ ਨਹੀਂ, ਬਸ ਉਹ ਤੇ ਸਿਮਲ ਰੁੱਖ ਦੀ ਤਰ੍ਹਾਂ ਉਹਦੀ ਹੋਂਦ ਬੇਵਸੂਲ ਹੈ, ਉਹਦਾ ਜ਼ਮੀਨ ਦੇ ਉੱਤੇ ਹੋਣਾ ਜ਼ਮੀਨ ਤੇ ਇੱਕ ਬੋਝ ਹੀ ਹੈ, ਹੋਰ ਕੁਛ ਨਹੀਂ, ਨਾ ਛਾਂ, ਨਾ ਫੁੱਲ, ਨਾ ਪੱਤੇ, ਨਾ ਫਲ, ਕਿਸੇ ਕੰਮ ਹੀ ਇਹ ਦਰਖਤ ਨਹੀਂ ਆਉਂਦਾ। ਇਹਨਾਂ ਸਿਮਲ ਰੁੱਖਾਂ ਦੀ ਤਰ੍ਹਾਂ ਪਤਾ ਨਹੀਂ ਪ੍ਰਿਥਵੀ ਤੇ ਕਿਤਨੇ ਮਨੁੱਖ ਘੁੰਮ ਰਹੇ ਨੇ ਜੋ ਕਿਸੇ ਕੰਮ ਦੇ ਨੇ। ਉਂਝ ਸਭ ਕੁਛ ਉਹਨਾਂ ਦੇ ਕੋਲ ਹੈ, ਉੱਚੇ ਨੇ, ਫਲ ਵੀ ਹੈਗੇ ਨੇ, ਫੁੱਲ ਵੀ ਹੈਗੇ ਨੇ, ਪੱਤੇ ਵੀ ਹੈਗੇ ਨੇ, ਭਾਵ ਪਰਿਵਾਰ ਹੈ, ਪੁੱਤਰ ਨੇ, ਪੋਤਰੇ ਨੇ, ਧਨ ਹੈ, ਸੰਪਦਾ ਹੈ, ਉਂਝ ਫਲੀ ਭੂਤ ਹੋਏ ਨੇ। ਲੇਕਿਨ ਨਾ ਫਲ ਕਿਸੇ ਕੰਮ ਦੇ, ਨਾ ਪੱਤੇ ਕਿਸੇ ਕੰਮ ਦੇ, ਉਹਨਾਂ ਦੀ ਹੋਂਦ ਸਿਰਫ ਧਰਤੀ ਦੇ ਬੋਝ ਤੋਂ ਇਲਾਵਾ ਹੋਰ ਕੁਛ ਨਹੀਂ ਹੈ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਸਾਰੀਆਂ ਚੰਗਿਆਈਆਂ ਦਾ ਨਿਚੋੜ ਤਤ, ਮਿਠਾਸ ਤੇ ਨਿਰਮਾਣਤਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨਾਂ ਵਿੱਚ ਥਾਂ ਥਾਂ ਤੇ ਨਿਰਮਾਣਤਾ ਹੀ ਡੁੱਲਦੀ ਹੈ। ਗੁਰੂ ਹੋਣ ਦਾ ਮਾਨ ਨਹੀਂ, ਅਵਤਾਰੀ ਪੁਰਸ਼ ਹੋਣ ਦਾ ਦਾਵਾ ਨਹੀਂ, ਪੈਗੰਬਰੀ ਪੁਰਸ਼ ਮੈਂ ਹੈਗਾ ਐਸਾ ਸਤਿਗੁਰ ਕਿਧਰੇ ਕਹਿੰਦੇ ਨਹੀਂ। ਐਸਾ ਵੀ ਨਹੀਂ ਆਖਦੇ ਕਿ ਦੁਨੀਆਂ ਮਾੜੀ ਹੈ, ਮੈਂ ਚੰਗਾ ਹਾਂ, ਮੈਂ ਮਹਾਨ ਹਾਂ, ਐਸਾ ਵੀ ਗੁਰੂ ਨਾਨਕ ਨਹੀਂ ਆਖਦੇ। ਗੁਰੂ ਨਾਨਕ ਤੇ ਐਸਾ ਆਖਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਇਸ ਜਗਤ ਵਿੱਚ ਕੋਈ ਬੁਰਾ ਨਹੀਂ, ਇਸ ਜਗਤ ਵਿੱਚ ਅਸੀਂ ਚੰਗੇ ਨਹੀਂ, ਮੈਂ ਚੰਗਾ ਨਹੀਂ, ਕੋਈ ਬੁਰਾ ਨਹੀਂ, ਮੈਂ ਚੰਗਾ ਨਹੀਂ। ਇਹ ਬਹੁਤ ਵੱਡੀ ਨਿਰਮਾਣਤਾ, ਅਹੰਕਾਰ ਖਤਮ, ਕੋਈ ਬੁਰਾ ਨਹੀਂ ਤੋ ਗਿਰਣਾ ਖਤਮ, ਨਫ਼ਰਤ ਖਤਮ, ਪ੍ਰੇਮ ਹੀ ਪ੍ਰੇਮ। ਦਰਅਸਲ ਦੈਵੀ ਗੁਣਾਂ ਦੀ ਮਹਾਨ ਸੰਪਦਾ ਇਸੇ ਗੁਣ ਨਾਲ ਪ੍ਰਾਪਤ ਹੁੰਦੀ ਹੈ। ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਈਆਂ ਤਤ,
ਅਗਾਂਹ ਚੱਲ ਕੇ ਸਤਿਗੁਰੂ ਕਹਿੰਦੇ ਨੇ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ। ਹਕੀਕਤ ਇਹ ਹੈ ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਲਿਖਣ ਦੇ ਚ ਝੁਕਣ ਦੇ ਚ ਇਹਦਾ ਵੀ ਆਪਣਾ ਆਪਣਾ ਇੱਕ ਅੰਦਾਜ਼ ਹੈ। ਹਕੀਕਤ ਇਹ ਹੈ ਕਿ ਹਰ ਮਨੁੱਖ ਆਪਣੇ ਲਈ ਝੁਕਦਾ ਹੈ। ਝੁਕਣ ਦੇ ਚ ਉਸਦਾ ਭਾਵ ਇਹ ਆਉਂਦਾ ਹੈ ਕਿ ਮੇਰੀ ਕੁਝ ਪੂਰਤੀ ਹੋਵੇ ਔਰ ਮੈਂ ਇਸ ਵਾਸਤੇ ਝੁਕਣਾ ਹੈ ਕਿ ਸਿਰ ਉੱਚਾ ਕਰ ਸਕਾਂ, ਮੈਂ ਇਸ ਵਾਸਤੇ ਝੁਕਣਾ ਹੈ ਕਿ ਮੈਂ ਉੱਚਾ ਹੋ ਸਕਾਂ। ਉਹਦਾ ਝੁਕਣਾ ਵੀ ਉੱਚਾ ਹੋਣ ਲਈ ਹੈ। ਔਰ ਹਕੀਕਤ ਹੈ ਕਿ ਜੋ ਇਸ ਤਰ੍ਹਾਂ ਦੀ ਝੁਕਣ ਦੀ ਕਲਾ ਜਾਣਦਾ ਉਹ ਫਿਰ ਉੱਪਰ ਵੀ ਉੱਠਦਾ। ਜਿਹੜਾ ਬੀਜ ਧਰਤੀ ਦੇ ਵਿੱਚ ਦਫ਼ਨ ਨਹੀਂ ਹੋਣਾ ਚਾਹੁੰਦਾ ਉਹਦੀਆਂ ਸ਼ਾਖਾਂ ਆਸਮਾਨ ਨੂੰ ਚੁੰਮ ਵੀ ਨਹੀਂ ਸਕਦੀਆਂ। ਕੋਈ ਦਰਖਤ ਅਗਰ ਇਹ ਚਾਹੁੰਦਾ ਹੈ ਕਿ ਮੈਂ ਆਸਮਾਨ ਨੂੰ ਛੂਹਣਾ ਹੈ ਤਾਂ ਉਹਦੀਆਂ ਜੜ੍ਹਾਂ ਨੂੰ ਪਾਤਾਲ ਨੂੰ ਛੂਹਣਾ ਪਏਗਾ। ਜੜ੍ਹਾਂ ਅਗਰ ਪਾਤਾਲ ਨੂੰ ਨਹੀਂ ਛੂਹਦੀਆਂ ਤਾਂ ਸਿਰ ਆਸਮਾਨ ਨੂੰ ਨਹੀਂ ਛੂਹ ਸਕੇਗਾ। ਹਕੀਕਤ ਹੈ ਕਿ ਬਹੁਤ ਵੱਡੀ ਜੋ ਹੈ ਸੱਚਾਈ ਹੈ। ਬਹੁਤ ਉੱਚੇ ਉੱਚੇ ਦਰਖਤਾਂ ਦੀਆਂ ਜੜ੍ਹਾਂ ਬਹੁਤ ਗਹਿਰੀਆਂ ਪਾਤਾਲ ਦੇ ਵਿੱਚ ਹੁੰਦੀਆਂ ਨੇ। ਦੁਨੀਆਂ ਦੇ ਵਿੱਚ ਉਹੀ ਮਹਾਨ ਮਨੁੱਖ ਹੋਏ ਨੇ, ਉਹੀ ਉੱਚੇ ਮਨੁੱਖ ਹੋਏ ਨੇ ਜਿਹੜੇ ਝੁਕੇ ਨੇ। ਔਰ ਜਿਤਨੇ ਜ਼ਿਆਦਾ ਝੁਕੇ ਨੇ ਉਤਨੇ ਜ਼ਿਆਦਾ ਉੱਚੇ ਹੋਏ ਨੇ। ਮਹਾਰਾਜ ਕਹਿੰਦੇ ਨੇ ਅਸਲੀ ਗੱਲ ਤੇ ਇਹ ਹੈ ਕਿ ਹਰ ਬੰਦਾ ਆਪਣੇ ਲਈ ਝੁਕਦਾ। ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਨਾ ਕੋਏ। ਦਰਅਸਲ ਕੋਈ ਕਿਸੇ ਨੂੰ ਨਹੀਂ ਨਿਵਦਾ, ਹਰ ਇੱਕ ਆਪਣੇ ਲਈ ਦੂਜੇ ਨੂੰ ਨਿਵਦਾ। ਆਪਣੀ ਹੋਂਦ ਨੂੰ ਸਾਹਮਣੇ ਰੱਖ ਕੇ, ਆਪਣਾ ਸਵਾਰਥ ਹੀ ਸਾਹਮਣੇ ਰੱਖ ਕੇ ਬੰਦਾ ਝੁਕਦਾ ਹੈ। ਪਰ ਹਕੀਕਤ ਇਹ ਹੈ ਧਰ ਤਰਾਜੂ ਤੋਲੀਏ ਨਿਵੇਂ ਸੋਗੋਰਾ ਹੋਏ। ਤਰਾਜੂ ਨਾਲ ਤੋਲ ਕੇ ਵੇਖੀਏ ਜਿਹੜਾ ਪਲੜਾ ਝੁਕ ਗਿਆ ਉਹ ਭਾਰੀ ਹੈ, ਉਹ ਮਹਾਨ ਹੈ, ਉਹ ਵੱਡਾ ਹੈ। ਜਿਹੜਾ ਪਲੜਾ ਝੁਕ ਗਿਆ ਉਹਦੇ ਚ ਵਸਤੂ ਜ਼ਿਆਦਾ ਹੈ, ਉਹਦੀ ਹੋਂਦ ਜ਼ਿਆਦਾ ਹੈ, ਉਹ ਭਾਰਾ ਹੈ। ਦਰਅਸਲ ਝੁਕਣ ਨਾਲ ਹੀ ਮਨੁੱਖ ਮਹਾਨ ਹੁੰਦਾ ਹੈ। ਇਸ ਵਾਸਤੇ ਧਾਰਮਿਕ ਦੁਨੀਆਂ ਵਿੱਚ ਸਜਦੇ ਮਹਾਨ ਹੋ ਗਏ। ਧਾਰਮਿਕ ਦੁਨੀਆਂ ਵਿੱਚ ਸਜਦਾ ਉੱਤਮ ਕਰਮ ਹੋ ਗਿਆ, ਮੱਥਾ ਟੇਕਣਾ ਇੱਕ ਮਹਾਨ ਰਸਮ ਪ੍ਰਚਲਿਤ ਹੋਈ ਇਸਲਾਮ ਵਿੱਚ। ਤੇ ਬਾਰ ਬਾਰ ਸਜਦਾ ਕਰਨਾ, ਨਮਾਜ਼ ਵਿੱਚ ਬਾਰ ਬਾਰ ਮੱਥਾ ਟੇਕੀ ਜਾਣਾ, ਇਹਦੀ ਬਹੁਤ ਵੱਡੀ ਮਹਾਨਤਾ ਹੋ ਗਈ। ਔਰ ਇਹ ਬਾਰ ਬਾਰ ਦਾ ਝੁਕਣਾ ਮੈਜ਼ ਇਸ ਲਈ ਹੈ ਕਿ ਇਹ ਬੰਦੇ ਤੂੰ ਝੁਕ, ਨਿਰਮਾਣਤਾ ਸਿੱਖ, ਗਰੀਬੀ ਸਿੱਖ, ਤੇਰਾ ਸਿਰ ਤਾਂ ਹੀ ਆਕਾਸ਼ ਨੂੰ ਛੂ ਸਕੇਗਾ ਪਹਿਲੇ ਜ਼ਮੀਨ ਨੂੰ ਛੂ, ਪਹਿਲੇ ਥੱਲੇ ਝੁਕੇ। ਤੋ ਮਹਾਰਾਜ ਕਹਿੰਦੇ ਨੇ ਧਰ ਤਰਾਜ਼ੂ ਤੋਲੀਏ ਨਿਵੇਂ ਸੋ ਗੌਰਾ ਹੋਏ। ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾ ਹੈ। ਕਿਸੇ ਦਾ ਗਿਆਨ ਕਪਟ ਤੇ ਖੜਾ ਹੋ ਸਕਦਾ ਹੈ, ਕਿਸੇ ਦਾ ਦਾਨ ਅਹੰਕਾਰ ਤੇ ਖੜਾ ਹੋ ਸਕਦਾ ਹੈ, ਕਿਸੇ ਦੀ ਪੂਜਾ ਵਹਿਮ ਤੇ ਖੜੀ ਹੋ ਸਕਦੀ ਹੈ। ਔਰ ਕਿਸੇ ਦੀ ਇਹ ਮਿਠਾਸ, ਇਹ ਨਿਰਮਾਣਤਾ, ਇਹ ਝੁਕਣਾ ਪਾਪ ਤੇ ਵੀ ਖੜਾ ਹੋ ਸਕਦਾ ਹੈ। ਅਗਰ ਇੱਕ ਕੰਮ ਚੰਗਾ ਕਰਨਾ ਹੈ ਤਾਂ ਉਹਦਾ ਆਧਾਰ ਵੀ ਚੰਗਾ ਰੱਖੀਏ। ਕੱਚੀਆਂ ਬੁਨਿਆਦਾਂ ਤੇ ਪੱਕੇ ਮਹਿਲ ਉਸਾਰਨੇ ਬੜੀ ਕਠਿਨ ਗੱਲ ਹੈ, ਬੜੀ ਔਖੀ ਗੱਲ ਹੈ। ਜੇ ਪੱਕੇ ਮਹਿਲ ਉਸਾਰਨੇ ਨੇ ਤਾਂ ਫਿਰ ਬੁਨਿਆਦ ਵੀ ਪੱਕੀ ਚਾਹੀਦੀ ਹੈ, ਵਰਨਾ ਪੱਕੇ ਮਹਿਲ ਉਸਰਨੇ ਔਖੇ ਹੋ ਜਾਣਗੇ। ਮਹਾਰਾਜ ਕਹਿੰਦੇ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾ ਹੈ। ਕਈ ਦਫ਼ਾ ਤੇ ਦੇਖਣ ਦੇ ਚਾਹਿਆ ਹੈ ਕਿ ਅਪਰਾਧੀ ਬਹੁਤ ਝੁਕਦਾ ਹੈ, ਗੁਨਾਹਗਾਰ ਬਹੁਤ ਝੁਕਦਾ ਹੈ। ਔਰ ਗੁਨਾਹਗਾਰ ਇਸ ਲਈ ਨਹੀਂ ਝੁਕ ਰਿਹਾ ਕਿ ਮੈਂ ਗੁਨਾਹਾਂ ਦੀ ਪੰਡ ਨੂੰ ਸੁੱਟਣਾ ਹੈ, ਉਹ ਜ਼ਰਾ ਇਸ ਵਾਸਤੇ ਝੁਕ ਰਿਹਾ ਹੈ ਤਾਂ ਕਿ ਗੁਨਾਹ ਦੀ ਪੰਡ ਦੇ ਵਿੱਚ ਹੋਰ ਗੁਨਾਹ ਪਾ ਛੱਡਾਂ, ਗੁਨਾਹ ਦੀ ਪੰਡ ਨੂੰ ਹੋਰ ਬਾਰਾ ਕਰਾਂ, ਇਹਦੇ ਵਿੱਚ ਹੋਰ ਗੁਨਾਹ ਪਾਵਾਂ। ਤਾਂ ਪੰਡ ਦੇ ਵਿੱਚ ਹੋਰ ਕੁਝ ਭਰਨ ਲਈ ਵੀ ਪੰਡ ਨੂੰ ਨੀਵਾਂ ਕਰਨਾ ਪੈਂਦਾ, ਸਿਰ ਨੂੰ ਨੀਵਾਂ ਕਰਨਾ ਪੈਂਦਾ। ਤਾਂ ਮਹਾਰਾਜ ਨੇ ਇੱਕ ਉਦਾਹਰਣ ਦਿੱਤਾ ਹੈ, ਜੈਸੇ ਕਿ ਸ਼ਿਕਾਰੀ ਜਦੋਂ ਹਿਰਨ ਦਾ ਕਿਸੇ ਜੰਗਲੀ ਜਾਨਵਰ ਦਾ ਸ਼ਿਕਾਰ ਨਿਸ਼ਾਨਾ ਬਣਾਉਂਦਾ ਹੈ ਤਾਂ ਜ਼ਮੀਨ ਤੇ ਲੇਟ ਜਾਂਦਾ ਹੈ ਔਰ ਸ਼ਿਸ਼ਤ ਲਾਉਂਦਾ ਹੈ, ਨਿਸ਼ਾਨਾ ਬਣਾਉਂਦਾ ਹੈ। ਹੁਣ ਜ਼ਮੀਨ ਤੇ ਇਹ ਲੇਟਣਾ ਦਰਅਸਲ
ਇਹ ਜੰਗਲੀ ਜਾਨਵਰ ਨੂੰ ਮੱਥਾ ਟੇਕਣਾ ਨਹੀਂ ਹੈ, ਇਹ ਹਿਰਨਾਂ ਨੂੰ ਮੱਥਾ ਟੇਕਣਾ ਨਹੀਂ ਹੈ, ਇਹ ਹਿਰਨ ਦੀ ਜਿੰਦ ਜਾਨ ਖੋਣਾ ਹੈ। ਉਹਨੂੰ ਨਿਸ਼ਾਨਾ ਬਣਾ ਕੇ ਉਹਨੂੰ ਮੌਤ ਦੇ ਘਾਟ ਉਤਾਰਨਾ ਹੈ। ਕਿਸੇ ਦੇ ਅੱਗੋਂ ਝੁਕ ਕੇ ਉਹਨੂੰ ਮੌਤ ਦੇ ਘਾਟ ਵੀ ਉਤਾਰਿਆ ਜਾ ਸਕਦਾ ਹੈ, ਕਿਸੇ ਦੇ

0: ਗਿਆਨ ਕਪਟ ਤੇ ਖੜਾ ਹੋਵੇ ਤੇ ਨਿਰਮਾਣਤਾ ਬਹੁਤ ਵੱਡੀ ਧੋਖੇ ਤੇ ਅਪਰਾਧ ਤੇ ਖੜੀ ਹੋਵੇ ਉਸਦਾ ਵੀ ਸਤਿਗੁਰ ਜ਼ਿਕਰ ਕਰਦੇ ਨੇ ਜਦ ਝੁਕਣਾ ਹੈ ਤਾਂ ਦੂਸਰੇ ਦੇ ਅੱਗੋਂ ਹੀ ਝੁਕਣਾ ਹੈ ਦੂਜੇ ਨੂੰ ਸਤਿਕਾਰ ਦੇਣਾ ਹੈ ਸਨਮਾਨ ਦੇਣਾ ਹੈ ਔਰ ਇਸ ਢੰਗ ਨਾਲ ਝੁਕਣਾ ਹੈ ਕਿ ਆਪਣਾ ਵੱਡਪਣਾ ਕਿਧਰੇ ਵੀ ਜ਼ਾਹਿਰ ਨਾ ਹੋਵੇ ਆਪਣੀ ਹੋਂਦ ਕਿਧਰੇ ਵੀ ਜੋ ਹੈ ਜ਼ਾਹਿਰ ਨਾ ਹੋਵੇ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਏ ਅਪਰਾਧੀ ਕਈ ਦਫਾ ਦੁਗਣਾ ਝੁਕਦਾ ਜਿਵੇਂ ਜੀਵਾਂ ਦੀ ਹੱਤਿਆ ਕਰਨ ਵਾਲਾ ਸ਼ਿਕਾਰੀ ਹਿਰਨਾਂ ਦੇ ਅੱਗੋਂ ਝੁਕਦਾ ਤੇ ਝੁਕ ਕੇ ਹਿਰਨ ਨੂੰ ਜੋ ਹੈ ਮਾਰਦਾ ਸੀਸ ਨਿਵਾਈਏ ਕਿਆ ਥੀਏ ਜਾਂ ਰਿਦੈ ਕੁਸੁੱਧੇ ਜਾਏ ਇਸ ਤਰ੍ਹਾਂ ਦਾ ਸਿਰ ਝੁਕਾਉਣਾ ਕਿਵੇਂ ਰੱਖਦਾ ਹੈ ਜਦ ਹਿਰਦਾ ਝੁਕਿਆ ਹੀ ਨਹੀਂ ਮਨ ਝੁਕਿਆ ਹੀ ਨਹੀਂ ਸਿਰ ਜ਼ਮੀਨ ਤੇ ਹੈ ਹਿਰਦਾ ਆਸਮਾਨ ਤੇ ਸਿਰ ਜ਼ਮੀਨ ਤੇ ਝੁਕ ਰਿਹਾ ਮਨ ਆਸਮਾਨ ਦੀਆਂ ਬੁਲੰਦੀਆਂ ਨੂੰ ਛੂ ਰਿਹਾ ਮਹਾਹੰਕਾਰ ਮਹਾਕਠੋਰਤਾ ਸਿਰਫ ਸਿਰ ਨਿਵੇਂ ਹੈ ਤਾਂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦਾ ਸਿਰ ਝੁਕਣਾ ਬੇਮੈਨੀ ਹੈ ਸੀਸ ਨਿਵਾਈਏ ਕਿਆ ਥੀਏ ਜਾਂ ਰਿਦੇ ਕੁਸੁੱਧੇ ਜਾਏ ਸਿਰ ਝੁਕਿਆ ਤੇ ਮਨ ਝੁਕਿਆ ਐਸਾ ਮਨੁੱਖ ਸਭ ਤੋਂ ਉੱਤਮ ਹੈ ਐਸਾ ਮਨੁੱਖ ਇਸ ਗੱਲ ਦਾ ਸਬੂਤ ਹੈ ਇਹ ਫਲਦਾਰ ਦਰਖਤ ਹੈ ਲੋਕਾਂ ਨੂੰ ਇਸ ਤੋਂ ਮਿਠਾਸ ਮਿਲੇਗੀ ਰਸ ਮਿਲੇਗਾ ਆਨੰਦ ਮਿਲੇਗਾ ਯਕੀਨ ਜਾਣੋ ਕਿ ਦੁਨੀਆਂ ਵਿੱਚ ਅਗਰ ਜਗਤ ਨੂੰ ਕਿਸੇ ਨੇ ਦਿੱਤਾ ਹੈ ਕੁਛ ਤੋ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਇਸ ਤਰ੍ਹਾਂ ਦਾ ਚੰਗਿਆਈਆਂ ਦਾ ਤਤ ਜਿਨ੍ਹਾਂ ਕੋਲ ਸੀ ਮਿਠਾਸ ਤੇ ਨਿਰਮਾਣਤਾ ਉਹਨਾਂ ਨੇ ਹੀ ਦਿੱਤਾ ਉਹਨਾਂ ਨੇ ਲੋਕਾਂ ਦੀਆਂ ਝੋਲੀਆਂ ਭਰੀਆਂ
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM ਬ੍ਰਾਡਕਾਸਟਿੰਗ ਫਰੋਮ ਦ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ ਬ੍ਰਿਟਿਸ਼ ਕੋਲੰਬੀਆ ਕੈਨੇਡਾ You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsabha2@gmail.com singsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਉਹ ਕਰਮ ਜੋ ਰਸਤੇ ਦਾ ਰੋੜਾ ਬਣ ਜਾਣ, ਮਾਰਗ ਨੂੰ ਸਾਫ ਨਾ ਕਰਨ, ਸੁਥਰਾ ਨਾ ਕਰਨ। ਤੋ ਐਸੇ ਕਿਹੜੇ ਕਰਮ ਨੇ? ਭਾਵਨਾਹੀਨ, ਯਕੀਨਹੀਨ, ਸ਼ਰਧਾ ਤੋਂ ਬਿਨਾਂ, ਸੂਝ ਤੇ ਸਮਝ ਤੋਂ ਬਿਨਾਂ ਜਿਤਨੇ ਵੀ ਕਰਮ ਕੀਤੇ ਜਾਣਗੇ ਉਹ ਬੋਝ ਨੇ। ਸਾਹਿਬ ਕਹਿੰਦੇ ਨੇ, ਜੋ ਜੋ ਕਰਮ ਕੀਓ ਲਾਲਚ ਲਗ, ਤਹਿ ਤੈਂ ਆਪ ਬੰਧਾਇਓ। ਜਿਸ ਕਰਮ ਦੇ ਨਾਲ ਲਾਲਚ ਜੁੜ ਜਾਏ, ਜਿਸ ਕਰਮ ਦੇ ਨਾਲ ਅਹੰਕਾਰ ਜੁੜ ਜਾਏ, ਜਿਸ ਕਰਮ ਦੇ ਨਾਲ ਵਾਸ਼ਨਾ ਜੁੜ ਜਾਏ, ਜਿਸ ਕਰਮ ਦੇ ਨਾਲ ਦੁਬਦਾ ਜੁੜ ਜਾਏ, ਉਹ ਹਰ ਕਰਮ ਜੀਵਨ ਲਈ ਬੋਝ। ਇਹ ਕਰਮ ਚਾਹੇ ਦੁਕਾਨ ਤੇ ਬੈਠ ਕੇ ਕੀਤਾ ਜਾਏ, ਚਾਹੇ ਗੁਰਦੁਆਰੇ ਬੈਠ ਕੇ ਕੀਤਾ ਜਾਏ। ਪੜ ਪੁਸਤਕ ਸੰਧਿਆ ਬਾਦਮ, ਤਿਲ ਪੂਜਸ ਬਗਲ ਸਮਾਧਮ। ਪੁਸਤਕਾਂ ਨੂੰ ਸਾਹਮਣੇ ਖੋਲ੍ਹ ਕੇ ਪੜ੍ਹਦਾ ਹੈ ਔਰ ਪੜ੍ਹਨ ਤੋਂ ਬਾਅਦ ਵਾਦ ਵਿਵਾਦ ਕਰਦਾ ਹੈ, ਬਹਿਸ ਮੁਬਾਸੇ। ਪੱਥਰ ਦੀ ਪੂਜਾ ਕਰਦਾ ਹੈ ਔਰ ਸਭ ਕੁਛ ਕਰਨ ਲੱਗਿਆਂ ਸਮਾਧੀ ਇੰਜ ਲਾਉਂਦਾ ਹੈ ਜੈਸੇ ਬਗਲਾ ਬਗਲ ਸਮਾਧਮ। ਅੱਖਾਂ ਉਸਨੇ ਵੀ ਮੀਟੀਆਂ ਆਉਂਦੀਆਂ ਨੇ ਔਰ ਬਦਨ ਉਸਦਾ ਵੀ ਚਿੱਟਾ ਹੈ। ਜਿਸ ਵਕਤ ਉਹ ਅੱਖਾਂ ਮੀਟ ਕੇ ਇੱਕ ਪੈਰ ਦੇ ਖੜਾ ਹੁੰਦਾ ਹੈ, ਇੱਕ ਯੋਗੀ ਲੱਗਦਾ ਹੈ, ਬਾਹਰੋਂ ਇੱਕ ਤਪੀਸ਼ਵਰ ਲੱਗਦਾ ਹੈ। ਪਰ ਉਸਦੇ ਅੰਦਰ ਝਾਤੀ ਮਾਰੀਏ ਕਿ ਤਲਾਸ਼ ਸ਼ਿਕਾਰ ਮੱਛੀ ਦੀ ਹੈ। ਹੂ ਬਹੂ ਪੱਥਰ ਦੀ ਪੂਜਾ ਕਰਨ ਲੱਗਿਆਂ, ਧਰਮ ਗ੍ਰੰਥਾਂ ਦਾ ਪਾਠ ਕਰਨ ਲੱਗਿਆਂ, ਵਾਦ ਵਿਵਾਦ ਕਰਨ ਲੱਗਿਆਂ, ਅੰਦਰ ਪ੍ਰਬਲ ਵਾਸ਼ਨਾ ਚੱਲ ਰਹੀ ਹੈ, ਅੰਦਰ ਪ੍ਰਬਲ ਤ੍ਰਿਸ਼ਨਾ ਚੱਲ ਰਹੀ ਹੈ ਔਰ ਧਰਮ ਗ੍ਰੰਥ ਨਾਲ ਕੋਈ ਸੰਬੰਧ ਨਹੀਂ, ਅੰਦਰ ਭਰੋਸਾ ਗਿਆਨ ਤੇ ਸ਼ਰਧਾ ਨੇ। ਸਹਿਬ ਕਹਿੰਦੇ ਨੇ, ਇਹ ਸਮਾਧੀ ਬਗਲ ਸਮਾਧੀ ਹੈ ਔਰ ਇਸ ਨਾਲ ਸਮਾਂ ਜ਼ਾਇਆ ਕਰਨਾ ਹੈ, ਸਮਾਂ ਸਫਲ ਨਹੀਂ। ਮੁੱਖ ਝੂਠ ਵਿਭੋਖਣ ਸਾਰੰਗ ਹੈ ਤੇ ਜ਼ਬਾਨ ਤੋਂ ਝੂਠ ਬੋਲਦਾ ਔਰ ਉਹਨੂੰ ਸੱਚ ਦੇ ਗਹਿਣਿਆਂ ਨਾਲ ਸ਼ਿੰਗਾਰਿਆ ਹੈ, ਸੰਵਾਰਿਆ ਹੈ। ਵਿਭੂਖਣ ਕਹਿੰਦੇ ਗਹਿਣਿਆਂ, ਭਾਵ ਝੂਠ ਨੂੰ ਇਤਨੀ ਸਫਾਈ ਨਾਲ ਬੋਲਦਾ ਹੈ, ਝੂਠ ਨੂੰ ਇਤਨਾ ਸ਼ਿੰਗਾਰ ਕੇ ਬੋਲਦਾ ਹੈ, ਝੂਠ ਨੂੰ ਇਤਨਾ ਵਿਸਥਾਰ ਦਿੰਦਾ ਹੈ ਕਿ ਸਰੋਤੇ ਨੂੰ ਯਕੀਨ ਹੋ ਜਾਂਦਾ ਹੈ ਸੱਚ ਹੈ। ਇਸ ਗੱਲ ਨੂੰ ਤੇ ਮਨੋਵਿਗਿਆਨੀਆਂ ਨੇ ਮੰਨ ਲਿਆ, ਅਗਰ ਇੱਕ ਝੂਠ ਬਾਰ ਬਾਰ ਦੁਹਰਾਇਆ ਜਾਏ ਔਰ ਢੰਗ ਨਾਲ ਦੁਹਰਾਇਆ ਜਾਏ, ਤਰੀਕੇ ਨਾਲ ਦੁਹਰਾਇਆ ਜਾਏ, ਤਾਂ ਉਹ ਝੂਠ ਝੂਠ ਨਹੀਂ ਰਹਿੰਦਾ, ਸੱਚ ਜਾਣ ਕੇ ਕਾਬਲੇ ਕਬੂਲ ਹੋ ਜਾਂਦਾ, ਲੋਕਾਂ ਦੇ ਹਿਰਦਿਆਂ ਵਿੱਚ ਪ੍ਰਵੇਸ਼ ਕਰ ਜਾਂਦਾ। ਦੇਖਣ ਵਿੱਚ ਆਇਆ ਇਸ ਨਜ਼ਰੀਏ ਨੂੰ ਸੰਸਾਰ ਭਰ ਦੇ ਵਿਆਪਾਰੀਆਂ ਨੇ ਵੀ ਜਾਣਿਆ ਕਿ ਇੱਕ ਗੱਲ ਬਾਰ ਬਾਰ ਰਿਪੀਟ ਕੀਤੀ ਜਾਏ, ਦੁਹਰਾਈ ਜਾਏ, ਚਾਹੇ ਉਸਦੀ ਸੱਚਾਈ ਹੈ ਜਾਂ ਨਹੀਂ, ਲੇਕਿਨ ਆਮ ਜਨਤਾ ਲਈ ਉਹ ਕਾਬਲੇ ਕਬੂਲ ਹੋ ਜਾਂਦੀ ਹੈ। ਇੱਥੋਂ ਹੀ ਐਡਵਰਟਾਈਜ਼ਮੈਂਟ ਦਾ ਸਿਲਸਿਲਾ ਚੱਲਿਆ, ਇੱਥੋਂ ਹੀ ਸਾਰਾ ਇਹ ਅਡੰਬਰ ਚੱਲਿਆ ਕਿ ਇੱਕ ਗੱਲ ਨੂੰ ਬਾਰ ਬਾਰ ਬਿਆਨ ਕੀਤਾ ਜਾਏ। ਕਿਸੇ ਵਸਤੂ ਦੀ ਖੂਬੀ ਨੂੰ ਬਾਰ ਬਾਰ ਬਿਆਨ ਕੀਤਾ ਜਾਏ ਤਾਂ ਇਹ ਸੱਚ ਹੈ, ਪਰ ਵਸਤੂ 'ਚ ਕੋਈ ਖੂਬੀ ਨਹੀਂ, ਵਸਤੂ ਵਿੱਚ ਕੋਈ ਮਹਾਨਤਾ ਨਹੀਂ, ਲੇਕਿਨ ਉਸਦੀ ਮਹਾਨਤਾ ਦਾ ਬਾਰ ਬਾਰ ਜ਼ਿਕਰ ਕੀਤਾ ਜਾਏ ਤਾਂ ਵਸਤੂ ਨੂੰ ਮਹਾਨ ਸਮਝ ਲਿਆ ਜਾਂਦਾ। ਇਹ ਗੱਲ ਵੱਖਰੀ ਹੈ ਕਿ ਵਸਤੂ ਮਹਾਨ ਨਹੀਂ। ਸਾਹਿਬ ਕਹਿੰਦੇ ਨੇ, ਹੈ ਤੇ ਝੂਠ ਜੋ ਕੁਛ ਕਿ ਇਹ ਬੋਲ ਰਿਹਾ। ਸਵਾਲ ਇਹ ਪੈਦਾ ਹੁੰਦਾ ਕਿ ਧਾਰਮਿਕ ਦੁਨੀਆਂ ਵਿੱਚ ਵੀ ਝੂਠ ਹੈ? ਬੜਾ ਵਿਆਪਕ ਝੂਠ ਚੱਲਿਆ ਜੋ ਅੱਜ ਦੇ ਵਿਗਿਆਨ ਤੇ ਸਮੇਂ ਦੀ ਧਾਰਾ ਨਾਲ ਮੇਲ ਨਹੀਂ ਖਾਂਦਾ। ਬੇਸ਼ਤਰ ਐਸੀਆਂ ਗੱਲਾਂ ਨੇ, ਐਸੀਆਂ ਕਹਾਣੀਆਂ ਨੇ ਜਿਹਨੂੰ ਅੱਜ ਦਾ ਵਿਗਿਆਨ ਰੱਦ ਕਰਦਾ ਹੈ, ਅੱਜ ਦਾ ਸਮਾਂ ਨਾਲ ਚਲਾਉਂਦਾ ਨਹੀਂ। ਲੇਕਿਨ ਫਿਰ ਵੀ ਅਗਰ ਕੋਈ ਹਿਰਦੇ ਉਸਨੂੰ ਤਸਲੀਮ ਕਰਦੇ ਨੇ ਤਾਂ ਮੈਜ਼ ਇਸ ਬਿਨਾ ਤੇ ਕਿ ਉਹਨੂੰ ਇਤਨਾ ਦੁਹਰਾਇਆ ਗਿਆ ਔਰ ਐਸੇ ਸੋਹਣੇ ਢੰਗ ਨਾਲ ਦੁਹਰਾਇਆ ਗਿਆ ਕਿ ਜਗਤ ਲਈ ਉਹ ਕਾਬਲੇ ਕਬੂਲ ਹੋ ਗਿਆ। ਮੁੱਖ ਝੂਠ ਵਿਭੂਖਣ ਸਾਰੰਗ ਹੈ ਤੇ ਝੂਠ ਜੋ ਮੂੰਹ ਵਿੱਚ ਬੋਲ ਰਿਹਾ ਪਰ ਉਹਨੂੰ ਸੱਚ ਦੇ ਗਹਿਣੇ ਪਵਾ ਦਿੱਤੇ ਗਏ ਨੇ। ਝੂਠੇ ਤੋਂ ਝੂਠਾ ਮਨੁੱਖ ਵੀ ਦਾਅਵੇ ਨਾਲ ਕਹਿੰਦਾ ਹੈ, ਜੋ ਮੈਂ ਕਹਿ ਰਿਹਾ ਇਹ ਸੱਚ ਕਹਿ ਰਿਹਾ। ਸੱਚ ਉਸ ਨਾਲ ਜੋੜਨਾ ਹੀ ਪੈਂਦਾ ਹੈ, ਸੱਚ ਦਾ ਸ਼ਿੰਗਾਰ ਦੇਣਾ ਹੀ ਪੈਂਦਾ ਹੈ, ਸੱਚ ਨਾਲ ਉਹਨੂੰ ਸਵਾਰਨਾ ਹੀ ਪੈਂਦਾ ਹੈ, ਵਰਨਾ ਝੂਠ ਆਪਣੇ ਆਪ ਵਿੱਚ ਮੁਰਦਾ ਹੈ, ਚੱਲ ਹੀ ਨਹੀਂ ਸਕੇਗਾ। साहिब कहिंदे ने पत्थर दी पूजा, धर्म ग्रंथां दा अध्ययन और बगले दी समाधि मुख दे झूठ, लेकिन सच दे गहणियां दा शिंगार ते फिर त्रैपाल ते हाल विचारन। त्रैपाल तै तिन पै जिन्हों तिपदा कहिंदे ने गुरु ग्रंथ साहिब जी महाराज दे, इस तरह दे पदे आए ने, एक पदा, दो पदा, तिपदा, चौपदा, पंच पदे, हता के अष्ट पदियां। किसे एक ख्याल नू अठ पैरां ते तोरना उनू अष्टपदी कहिंदे ने, उनू तीन पैरां ते तोलना त्रैपाल या त्रिपदा। तीन पदियां वाली ए गायत्री, जिसदा जाप, जिसदे मंत्रां दा उचारण जगत विच बड़ा पवित्र मनिया जांदा है, महान मनिया जांदा है। साहिब कहिंदे ने तीन पदियां वाली ए जिहड़ी गायत्री है, संध्या दे समय ये उसका जाप करता है, विचार करता है, पाठ करता है, पत्थर की पूजा करता है, धर्म ग्रंथां का अध्ययन करता है, लेकिन सारी समाधि बगले वाली समाधि, बगल समाधन। इस तो इलावा गल माला तिलक लिलाटन, माला गल विच पांदा है, मत्थे ते तिलक वह धारण करता है, और माला से हाथ विच फेरन लई गल विच पा लई है। सिर्फ इस वास्ते कि माला धर्म का एक चिन्ह है, धार्मिक दिखाई दे जाना एक श्रृंगार है, तो धर्म की दुनिया दे बड़े श्रृंगार हैं, और श्रृंगार करके ही बहुत सारे लोग धार्मिक बने हुए ने। कि श्रृंगार एक पासे कर दईए कि मनुख का धार्मिक होना इंज बह जाएगा जिवें बरसात दे कच्चा रंग बह जाता है। साहिब कहन गल माला तिलक लिलाटन, गल विच रुद्राख दी या तुलसी दी माला पहनी हुई है, मस्तक से तिलक लाया हुआ है, दो धोती वस्त्र कपाटन, नियम पूर्वक धोतियां दो रखियां हुई ने, और वेदा दा पाठ करन लग्या रेशमी कपड़े पहन लेंदा है। रेशमी कपड़िया नूं पावन मनिया गया, पवित्र मनिया गया, जबकि देखा जाए हजारां कीड़ियां नूं मार के थोड़ा जिहा रेशम प्राप्त होंदा है, और उस रेशम दे वस्त्र बनते ने। किस बिना से रेशम नूं पावन आख्या है, पवित्र आख्या है, इसका कुछ विज्ञानिक तथ्य सामने नहीं आया। पवित्र जान के पहनदा है रेशमी कपड़े, धोतियां दो रखदा है, सवेरे होर शामी होर मत्थे ते तिलक लांदा है, सारे इस तरह के कर्म करता है। साहिब श्री गुरु नानक देव जी महाराज अखीर विच प्रमाण करते ने, जे जानस ब्रह्मं कर्मं, जे ब्रह्म की प्राप्ति का यह कर्म जानदा होवे तो उसके सामने सब फोकट निश्चो कर्मं, यह स्पष्ट हो जाएगा कि यह सारे कर्म फोकट फिजूल व्यर्थ। तो सार्थिक कर्म केड़ा है, जिदे कीतियां ब्रह्म की प्राप्ति होवे, ईश्वर की प्राप्ति होवे, अगर यह व्यर्थ है तो साहिब कहिंदे ने कहो नानक निहचो ध्यावे, निश्चय नाल प्रभु दे ध्यान जोड़े। और यह गल स्पष्ट हो गई निश्चय दी, पत्थर की पूजा अगर निश्चा वधा गई है तो उस निश्चय का सदका सारा संसार उस लई परमात्मा की मूर्ति होवेगा। निश्चा वध गया वेदां का पाठ करदिया होया तो सारा संसार उस लई धार्मिक ग्रंथ हो गया। निश्चा वध गया प्रभु दे ता सारे गुण परमात्मा दे उहदे कंठ दा हार बन जाणगे, माला बन जाणगे। अगर निश्चा पूरा हो गया है तां उहनूं हर पासे गायत्री दा जाप हुंदा दिखाई देवेगा, भाव परमात्मा दे बोल तां किथे नहीं निकले हुए, किस थां ते प्रगट नहीं, किस थां ते लिखे हुए नहीं, उहनूं हर थां लिखे हुए दिखाई देणगे। गुरु ग्रंथ साहिब जी महाराज विच तदी एक अरदास है, और अरदास ए है, डोलन दे राखो प्रभु नानक दे कर हस्त, हे प्रभु अपना हस्त मस्तक ते रख ताकि मन डोले, मन विच निश्चा बनिया रहे। अक्सर देखने विच आया है कि जद मनुख दा निश्चा डोलदा है शक प्रबल होंदा है, पिछे मुड़ जांदा है, जद श्रद्धा बनदी है ਨਿਸ਼ਚਾ ਟਿਕਦਾ ਹੈ ਕਿ ਥੋੜਾ ਜਿਹਾ ਅੱਗੇ ਜਾਂਦਾ ਹੈ। ਸਾਰਾ ਜੀਵਨ ਇਸ ਤਰੀਕੇ ਨਾਲ ਬਤੀਤ ਹੋ ਜਾਂਦਾ ਹੈ, ਸ਼ੱਕ ਸ਼ਰਧਾ, ਸ਼ੱਕ ਤੇ ਸ਼ਰਧਾ। ਸ਼ਰਧਾ ਪੈਦਾ ਹੋਈ ਇੱਕ ਕਦਮ ਅੱਗੇ, ਔਰ ਸ਼ੱਕ ਪੈਦਾ ਹੋਇਆ ਇੱਕ ਕਦਮ ਪਿੱਛੇ। ਜਗਤ ਵਿੱਚ ਐਸਾ ਵੀ ਕੁਝ ਹੈ ਜਿਸ ਨਾਲ ਸ਼ਰਧਾ ਵੱਧਦੀ ਹੈ, ਪਰ ਜਗਤ ਵਿੱਚ ਐਸਾ ਬਹੁਤ ਕੁਝ ਹੈ ਜਿਸ ਨਾਲ ਸ਼ੱਕ ਵੱਧਦਾ ਹੈ। ਸੰਸਾਰ ਨੂੰ ਪੜ੍ਹੀਏ, ਸੰਸਾਰ ਦੇ ਹਾਲਾਤ ਦਾ ਅਧਿਐਨ ਕਰੀਏ, ਸੰਸਾਰ ਵਿੱਚ ਜੋ ਕੁਝ ਹੋ ਰਿਹਾ, ਇਹ ਸਭ ਕੁਝ ਨੂੰ ਵੇਖ ਕੇ, ਪੜ੍ਹ ਕੇ, ਸੁਣ ਕੇ ਸ਼ੱਕ ਵੱਧਦਾ ਹੈ। ਧਾਰਮਿਕ ਮੰਦਿਰ ਦੇ ਚਲੇ ਜਾਂਦੇ ਹਾਂ, ਧਾਰਮਿਕ ਗ੍ਰੰਥ ਦਾ ਪਾਠ ਪਠਨ ਕਰਦੇ ਹਾਂ, ਥੋੜਾ ਜਿਹਾ ਨਿਸ਼ਚਾ ਬਣਦਾ ਹੈ, ਥੋੜੀ ਜਿਹੀ ਸ਼ਰਧਾ ਬਣਦੀ ਹੈ। ਤੇ ਜੀਵਨ ਸਾਰੇ ਦਾ ਸਾਰਾ ਸ਼ੱਕ ਤੇ ਸ਼ਰਧਾ ਵਿੱਚ ਬਤੀਤ ਹੋ ਜਾਏ, ਇੱਕ ਕਦਮ ਅੱਗੇ ਤੇ ਇੱਕ ਕਦਮ ਪਿੱਛੇ, ਇਸ ਤਰ੍ਹਾਂ ਦਾ ਮਨੁੱਖ ਅੰਤਿਮ ਸਮੇਂ ਤੱਕ ਵੀ ਕਿਧਰੇ ਪਹੁੰਚੇਗਾ ਨਹੀਂ। ਇਹੀ ਕਾਰਨ ਹੈ ਕਿ ਧਾਰਮਿਕ ਦੁਨੀਆਂ ਵਿੱਚ ਵਿਕਾਸ ਨਹੀਂ ਹੋ ਰਿਹਾ। ਇੱਕ ਕਦਮ ਅੱਗੇ, ਇੱਕ ਕਦਮ ਪਿੱਛੇ, ਜਿਤਨੇ ਛੇਤੀ ਤੋਂ ਛੇਤੀ ਧਨਵਾਨ ਪੈਦਾ ਹੋ ਰਹੇ ਨੇ, ਗੁਣਵਾਨ ਪੈਦਾ ਹੋ ਰਹੇ ਨੇ, ਔਰ ਰਾਜਨੀਤਿਕ ਪੈਦਾ ਹੋ ਰਹੇ ਨੇ, ਭਗਤ ਨਹੀਂ ਪੈਦਾ ਹੋ ਰਹੇ। ਭਗਤਾਂ ਦਾ ਇਤਨਾ ਵਿਕਾਸ ਨਹੀਂ ਹੋ ਰਿਹਾ। ਧਾਰਮਿਕ ਦੁਨੀਆ ਇਤਨੀ ਉੱਨਤ ਨਹੀਂ ਹੋ ਰਹੀ ਜਿਤਨੀ ਧਨ ਦੀ ਦੁਨੀਆ ਉੱਨਤ ਹੋ ਰਹੀ ਹੈ, ਰਾਜਨੀਤਿਕ ਦੁਨੀਆ ਉੱਨਤ ਹੋ ਰਹੀ ਹੈ, ਹੋਰ ਵਿਗਿਆਨ ਦੀ ਦੁਨੀਆ ਉੱਨਤ ਹੋ ਰਹੀ ਹੈ, ਧਰਮ ਦੀ ਦੁਨੀਆ ਉਤਨੀ ਵਿਕਸਿਤ ਨਹੀਂ ਹੋ ਰਹੀ। ਉਹਦਾ ਮੁੱਖ ਕਾਰਨ ਇਹ ਹੈ ਕਿ ਸ਼ੱਕ ਤੇ ਸ਼ਰਧਾ, ਸ਼ੱਕ ਤੇ ਸ਼ਰਧਾ, ਇੱਕ ਕਦਮ ਅੱਗੇ, ਇੱਕ ਕਦਮ ਪਿੱਛੇ। ਅਗਰ ਜੀਵਨ ਭਰ ਐਸਾ ਹੁੰਦਾ ਰਹਿ ਤਾਂ ਮਨੁੱਖ ਕਿਧਰੇ ਵੀ ਨਹੀਂ ਪਹੁੰਚਦਾ। ਇਹੀ ਕਾਰਨ ਹੈ ਕਿ ਦੇਖਿਆ ਜਾਂਦਾ ਹੈ 40-40 ਸਾਲ ਤੋਂ ਜਿਨ੍ਹਾਂ ਨੂੰ ਧਾਰਮਿਕ ਸਾਧਨਾ ਕਰਦਿਆਂ ਹੋ ਗਏ ਨੇ, ਧਾਰਮਿਕ ਮੰਦਰਾਂ ਵਿੱਚ ਆਪਣਾ ਸਿਰ ਰਗੜਦਿਆਂ ਹੋ ਗਏ ਨੇ, ਉਹ ਵੀ ਕਿਧਰੇ ਪਹੁੰਚੇ ਨਹੀਂ। ਅੱਜ ਤੋਂ 40 ਸਾਲ ਪਹਿਲੇ ਜਿੱਥੇ ਸਨ, ਅੱਜ ਵੀ ਉੱਥੇ ਨੇ। ਔਰ ਆਮ ਤਬਕੇ 'ਚ ਅਗਰ ਨਾਸਤਿਕਤਾ ਜਨਮ ਲੈਂਦੀ ਹੈ ਤੇ ਉਹਨਾਂ ਮਨੁੱਖਾਂ ਨੂੰ ਵੇਖ ਕੇ ਜਨਮ ਲੈਂਦੀ ਹੈ ਜੋ 40 ਸਾਲ ਹੋ ਗਏ ਨੇ, ਇੱਕ ਕਦਮ ਵੀ ਅੱਗੇ ਨਹੀਂ ਚੱਲੇ, ਲੇਕਿਨ ਚੱਲੇ ਬਹੁਤ ਨੇ, ਹਜ਼ਾਰਾਂ ਕਦਮ ਚੱਲੇ ਨੇ, ਲੇਕਿਨ ਇਸ ਢੰਗ ਨਾਲ ਚੱਲੇ ਨੇ ਕਿ ਇੱਕ ਕਦਮ ਅੱਗੇ, ਇੱਕ ਕਦਮ ਪਿੱਛੇ। ਥੱਕੇ ਨੇ, ਟੁੱਟੇ ਨੇ, ਬਹੁਤ ਕੁਝ ਕੀਤਾ ਹੈ, ਲੇਕਿਨ ਵਿਕਾਸ ਨਹੀਂ ਹੋਇਆ, ਉੱਨਤੀ ਨਹੀਂ ਹੋਈ। ਕੁਝ ਅੱਗੇ ਖਿੱਚਦਾ ਹੈ ਤਾਂ ਕਦਮ ਅੱਗੇ, ਪਰ ਕੁਝ ਪਿੱਛੇ ਵੀ ਖਿੱਚਦਾ ਹੈ। ਸੰਸਾਰ ਪਿੱਛੇ ਹੈ, ਨਿਰੰਕਾਰ ਅੱਗੇ ਹੈ, ਤੇ ਖਿੱਚ ਦੋਹਾਂ ਦੀ ਬਰਾਬਰ ਹੈ, ਬਿਲਕੁਲ। ਜੈਸੇ ਇੱਕ ਮਨੁੱਖ ਦੇ ਨਾਲ ਐਸਾ ਰੱਸਾ ਲਪੇਟ ਦਈਏ ਤੇ ਉਹਨੂੰ ਦੋਹਾਂ ਦਿਸ਼ਾਵਾਂ ਤੋਂ ਖਿੱਚੀਏ, ਔਰ ਪੂਰੀ ਤਾਕਤ ਨਾਲ ਖਿੱਚੀਏ, ਔਰ ਬਰਾਬਰ ਦੀ ਤਾਕਤ ਨਾਲ ਖਿੱਚੀਏ, ਵਿਚਾਰਾ ਟੁੱਟ ਜਾਏਗਾ, ਰੇਜ਼ਾ ਰੇਜ਼ਾ ਹੋ ਜਾਏਗਾ, ਪਹੁੰਚੇਗਾ ਕਿਧਰੇ ਨਹੀਂ। ਤੋ ਦੋਹਾਂ ਦੀ ਖਿੱਚ ਦੇ ਚ ਮਨੁੱਖ ਜਕੜੇ ਆ ਗਿਆ, ਸੰਸਾਰ ਦੀ ਖਿੱਚ, ਨਿਰੰਕਾਰ ਦੀ ਖਿੱਚ, ਪਰਮਾਤਮਾ ਦੀ ਪਕੜ ਤੇ ਸੰਸਾਰ ਦੀ ਪਕੜ, ਔਰ ਦੋਵੇਂ ਪਕੜ ਬਰਾਬਰ ਦੀਆਂ ਨੇ। ਥੋੜੀ ਜਿਹੀ ਵੀ ਪ੍ਰਭੂ ਦੀ ਪ੍ਰਗਟ ਅਗਰ ਤੇਜ਼ ਹੋਵੇ, ਜ਼ਿਆਦਾ ਹੋਵੇ, ਤੇ ਮਨੁੱਖ ਅੱਗੇ ਲੰਘ ਸਕਦਾ, ਧਾਰਮਿਕ ਦੁਨੀਆਂ ਵਿੱਚ ਅੱਗੇ ਲੰਘ ਜਾਏਗਾ। ਪਰ ਇਹ ਪਕੜ ਇਤਨੀ ਬਰਾਬਰ ਹੈ ਕਿ ਜਿਤਨੀ ਪਰਿਵਾਰ ਦੀ ਪਕੜ, ਉਤਨੀ ਹੀ ਨਿਰੰਕਾਰ ਦੀ ਪ੍ਰਗਟ, ਜਿਤਨੀ ਨਿਰੰਕਾਰ ਦੀ ਹੈ ਪਕੜ ਹੈ, ਉਤਨੀ ਹੀ ਸੰਸਾਰ ਦੀ ਪਕੜ, ਜਿਤਨੀ ਕਰਤਾਰ ਦੀ ਪਕੜ ਹੈ, ਉਤਨੀ ਹੀ ਬਾਜ਼ਾਰ ਦੀ ਪਕੜ। ਔਰ ਇਸ ਪਕੜ ਦੇ ਚ ਦੋਹਾਂ ਦਿਸ਼ਾਵਾਂ ਦੀ ਖਿੱਚ ਦੇ ਚ ਮਨੁੱਖ ਦਾ ਭਰਤਾ ਹੋ ਗਿਆ, ਮਨੁੱਖ ਦਾ ਕਚੂਮਰ ਨਿਕਲ ਗਿਆ, ਔਰ ਇਹ ਕਿਧਰੇ ਪਹੁੰਚਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਸਾਹਿਬ ਕਹਿੰਦੇ ਨੇ, ਐ ਮਨੁੱਖ, ਜਿਸ ਨਾਲ ਤੇਰਾ ਨਿਸ਼ਚਾ ਡੋਲੇ ਉਸ ਤੋਂ ਬਚਣ ਦੀ ਕੋਸ਼ਿਸ਼ ਕਰ, ਤੇ ਜਿਸ ਨਾਲ ਤੇਰਾ ਨਿਸ਼ਚਾ ਵਧੇ ਉਸਦੇ ਨੇੜੇ ਆ। ਸਤਸੰਗ ਦਾ ਮਤਲਬ ਹੀ ਇੰਨਾ ਹੀ ਹੈ, ਰੋਜ਼ ਰੋਜ਼ ਸਤਸੰਗ, ਇਹਦਾ ਇੰਨਾ ਹੀ ਮਤਲਬ ਹੈ ਕਿ ਆਪਣੇ ਨਿਸ਼ਚੇ ਨੂੰ ਵਧਾ। ਸਤਸੰਗ ਦਾ ਫਲ ਮਿਲ ਰਿਹਾ, ਅਸੀਂ ਇਸੇ ਪੈਮਾਨੇ ਨਾਲ ਨਾਪ ਸਕਦੇ ਹਾਂ ਕਿ ਸ਼ਰਧਾ ਵਧ ਰਹੀ ਹੈ ਕਿ ਨਹੀਂ। ਅਗਰ ਵਧ ਰਹੀ ਹੈ ਤਾਂ ਸਤਸੰਗ ਦਾ ਫਲ ਨਾਲ ਦੇ ਨਾਲ ਮਿਲ ਰਿਹਾ। ਅਗਰ ਸ਼ਰਧਾ ਵਧ ਰਹੀ ਹੈ ਤਾਂ ਸੁਣੇ ਹੋਏ ਕੀਰਤਨ ਦਾ, ਕੀਤੇ ਹੋਏ ਪਾਠ ਦਾ ਫਲ ਨਾਲ ਦੇ ਨਾਲ ਮਿਲ ਰਿਹਾ। ਸ਼ਰਧਾ ਦਾ ਵਧਣਾ ਹੀ ਸਤਸੰਗ ਦਾ ਜੋ ਹੈ ਫਲ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਕਹੋ ਨਾਨਕ ਨਿਹਚੋ ਧਿਆਵੈ ਵਿਣ ਸਤਿਗੁਰ ਵਾਤ ਨਾ ਪਾਵੈ। ਪਰ ਨਿਸ਼ਚੇ ਦੀ ਇਹ ਵਾਤ, ਭਰੋਸੇ ਦਾ ਇਹ ਮਾਰਗ, ਸ਼ਰਧਾ ਦਾ ਇਹ ਮਾਰਗ ਬਿਨਾਂ ਗੁਰੂ ਦੀ ਸੰਗਤ ਤੋਂ ਪ੍ਰਾਪਤ ਨਹੀਂ ਹੋਵੇਗਾ, ਬਿਨਾਂ ਸਤਸੰਗ ਤੋਂ ਪ੍ਰਾਪਤ ਨਹੀਂ ਹੋਵੇਗਾ। ਨਿਸ਼ਚਾ ਸਤਸੰਗ ਦੇ ਵਿੱਚ ਹੀ ਮਨੁੱਖ ਦਾ ਜੋ ਹੈ ਬਜਦਾ ਹੈ। ਜਿੱਥੇ ਸਤ ਦੀ ਵਿਚਾਰ, ਜਿੱਥੇ ਸਤ ਦਾ ਚਿੰਤਨ, ਜਿੱਥੇ ਸਤ ਦੀ ਪ੍ਰੇਰਣਾ ਹੋਵੇ, ਉਸ ਮਾਹੌਲ ਵਿੱਚ ਮਨੁੱਖ ਰੋਜ਼ ਜਾਵੇ ਤੇ ਨਿਸ਼ਚਾ ਵੱਧਦਾ ਜਾਵੇਗਾ। ਕੁਛ ਦਿਨ ਨਾਗਾ ਪਾਵੇ ਤਾਂ ਕਈ ਦਫ਼ਾ ਬਣਿਆ ਹੋਇਆ ਨਿਸ਼ਚਾ ਵੀ ਡੋਲ ਜਾਂਦਾ। ਰੋਜ਼ ਰੋਜ਼ ਭੋਜਨ ਚਾਹੀਦਾ ਹੈ ਮਨੁੱਖ ਨੂੰ, ਰੋਜ਼ ਰੋਜ਼ ਪਾਣੀ ਚਾਹੀਦਾ, ਰੋਜ਼ ਹੀ ਹਵਾ ਚਾਹੀਦੀ ਹੈ, ਹਰ ਵਕਤ ਚਾਹੀਦੀ ਹੈ। ਹੂ ਬਹੁ ਸਤਸੰਗ ਵੀ ਚਾਹੀਦਾ। ਐਸਾ ਅਸਥਾਨ ਜਿੱਥੇ ਜਾ ਕੇ ਮਨੁੱਖ ਦੀ ਸ਼ਰਧਾ ਵਿਕਸਿਤ ਹੋਵੇ, ਤੇ ਸ਼ਰਧਾ ਦਾ ਵਿਕਾਸ ਹੀ ਧਰਮ ਦਾ ਵਿਕਾਸ ਹੈ। ਸ਼ਰਧਾ ਦਾ ਬੱਝ ਜਾਣਾ ਹੀ ਧਰਮ ਦੀ ਜੋ ਹੈ ਪ੍ਰਾਪਤੀ ਹੈ। ਤੋ ਸਾਹਿਬ ਕਹਿੰਦੇ ਕਹੋ ਨਾਨਕ ਨਹਿ ਚੋ ਧਿਆਵੇ ਵਿਣ ਸਤਿਗੁਰ ਵਾਸ ਨਾ ਪਾਵੇ। ਪਰ ਨਿਸ਼ਚਾ ਔਰ ਇਹ ਭਰੋਸੇ ਦਾ ਮਾਰਗ ਬਿਨਾਂ ਗੁਰਦੇਵ ਤੋਂ ਪ੍ਰਾਪਤ ਨਹੀਂ ਹੋਣ ਲੱਗਾ। ਇਹਨਾਂ ਦੋ ਸਲੋਕਾਂ ਦੇ ਨਾਲ ਸੰਬੰਧਿਤ ਪੌੜੀ ਇਹ ਹੈ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਭਾਵੇਂ ਸਰੀਰ ਦਾ ਇਹ ਚੋਲਾ ਬਹੁਤ ਖੂਬਸੂਰਤ ਹੈ, ਬਹੁਤ ਖੂਬਸੂਰਤ ਹੈ, ਬੜਾ ਪਿਆਰਾ ਹੈ, ਔਰ ਸਭ ਤੋਂ ਜ਼ਿਆਦਾ ਪਕੜ ਵੀ ਇਸੇ ਚੋਲੇ ਦੀ। ਔਰ ਇਸ ਚੋਲੇ ਦਿੱਤੇ ਹੋਰ ਕੱਪੜਿਆਂ ਦੇ ਚੋਲੇ ਪਾ ਲਏ ਜਾਣ ਤਾਂ ਇਹ ਰੂਪ ਹੋਰ ਸੁਹਾਵਣਾ ਹੋ ਜਾਂਦਾ ਹੈ। ਦੇਖਣ ਵਿੱਚ ਆਇਆ ਹੈ ਕਿ ਮਨੁੱਖ ਦਾ ਸਾਰਾ ਸੁਆਪਣ ਕੱਪੜਿਆਂ ਦੇ ਆਸਰੇ ਤੇ ਖੜਾ ਹੈ। ਔਰ ਇਹੀ ਕਾਰਨ ਹੈ ਕਿ ਮਨੁੱਖੀ ਦੁਨੀਆਂ ਵਿੱਚ ਨਵੇਂ ਤੋਂ ਨਵੇਂ ਫੈਸ਼ਨ ਪੈਦਾ ਹੁੰਦੇ ਨੇ, ਨਵੇਂ ਤੋਂ ਨਵੇਂ ਕੱਪੜਿਆਂ ਦਾ ਜੋ ਹੈ ਸਿਲਸਿਲਾ ਜਨਮ ਲੈਂਦਾ ਰਹਿੰਦਾ ਹੈ। ਮੈਜ਼ ਇਸ ਲਈ ਕਿ ਕੱਪੜਿਆਂ ਦੇ ਨਾਲ ਸੁੰਦਰਤਾ ਵੱਧਦੀ ਹੈ। ਪਰ ਸਾਹਿਬ ਕਹਿੰਦੇ ਨੇ ਇਹ ਠੀਕ ਹੈ ਕਿ ਰੂਪ ਅਤੀ ਸੁਹਾਵਣਾ ਹੈ, ਅਤੀ ਸੁੰਦਰ ਹੈ, ਜਿਤਨਾ ਜੀਵਨ ਹੈ ਉਹਦੇ ਵਿੱਚ ਮਨੁੱਖ ਸਾਰਿਆਂ ਨਾਲੋਂ ਖੂਬਸੂਰਤ ਹੈ। ਇਤਨਾ ਖੂਬਸੂਰਤ ਹਾਥੀ ਘੋੜੇ ਨਹੀਂ ਨੇ, ਇਤਨੇ ਖੂਬਸੂਰਤ ਪਸ਼ੂ ਪਕਸ਼ੀ ਨਹੀਂ ਨੇ, ਪਰਿੰਦੇ ਚਰਿੰਦੇ ਨਹੀਂ ਨੇ, ਜਲ ਜੰਤੂ ਥਲ ਜੰਤੂ ਨਹੀਂ ਨੇ, ਜਿਤਨਾ ਕਿ ਮਨੁੱਖ ਹੈ। ਪਰਿਪੂਰਨ ਪਰਮਾਤਮਾ ਨੇ ਇਹਨੂੰ ਬਣਾਉਣ ਲੱਗਿਆਂ, ਇਹਨੂੰ ਸਜਾਉਣ ਲੱਗਿਆਂ ਵਿਸ਼ੇਸ਼ ਤਰ੍ਹਾਂ ਦੀ ਕਾਰੀਗਰੀ ਤੋਂ ਕੰਮ ਲਿਆ, ਵਿਸ਼ੇਸ਼ ਰਹਿਮਤ ਕੀਤੀ ਹੈ, ਵਿਸ਼ੇਸ਼ ਬਖਸ਼ਿਸ਼ ਕੀਤੀ ਹੈ। ਇਹ ਸੰਪੂਰਨ ਔਰ ਵਿਕਾਸਸ਼ੀਲ ਸਰੀਰ ਹੈ। ਪਰ ਸਾਹਿਬ ਕਹਿੰਦੇ ਨੇ ਇਹਦੀ ਪਕੜ ਨਹੀਂ ਚਾਹੀਦੀ। ਕਿਉਂ? ਛੱਡ ਦੁਨੀਆ ਅੰਦਰ ਜਾਵਣਾ, ਇਹ ਚੋਲਾ ਛੱਡਣਾ ਪੈਂਦਾ। ਹਾਂ, ਇਹਨੂੰ ਵਰਤਣਾ ਹੈ, ਇਹਦਾ ਇਸਤੇਮਾਲ ਕਰਨਾ ਹੈ, ਇਹਦੀ ਪਕੜ ਨਹੀਂ। ਜਿਤਨੀ ਜ਼ਿਆਦਾ ਪਕੜ ਹੋਵੇਗੀ ਛੱਡਣ ਲੱਗਿਆਂ ਉਤਨਾ ਹੀ ਜ਼ਿਆਦਾ ਦੁੱਖ ਹੋਵੇਗਾ, ਤਿਆਗਣ ਲੱਗਿਆਂ ਉਤਨਾ ਹੀ ਜ਼ਿਆਦਾ ਪਰੇਸ਼ਾਨੀ ਹੋਵੇਗੀ। ਜਿਨ੍ਹਾਂ ਦੇ ਅੰਦਰ ਜੀਵਨ ਦਾ ਬੜਾ ਪ੍ਰਬਲ ਮੋਹ ਹੁੰਦਾ ਹੈ, ਬੜੇ ਦੁੱਖਤ ਮਰਦੇ ਨੇ, ਉਹਨਾਂ ਦੀ ਮੌਤ ਬੜੀ ਦੁੱਖਤ ਆਉਂਦੀ ਹੈ, ਉਹਨਾਂ ਦੀ ਮੌਤ ਬੜੀ ਭਿਆਨਕ ਆਉਂਦੀ ਹੈ। ਅਤੇ ਜਿਹੜੇ ਸੋਚਦੇ ਨੇ ਬਸ ਇਸ ਜੀਵਨ ਦਾ ਸਿਰਫ ਇਸਤੇਮਾਲ ਹੀ ਕਰਨਾ, ਇਹਦੀ ਸਿਰਫ ਵਰਤੋਂ ਹੀ ਕਰਨੀ ਹੈ, ਇਹ ਤੇ ਇੱਕ ਐਸੇ ਵਾਹਨ ਦੀ ਤਰ੍ਹਾਂ ਹੈ ਜਿਹਦੇ ਉੱਤੇ ਅਸਵਾਰ ਹੋ ਕੇ ਪ੍ਰਮਾਤਮਾ ਤੱਕ ਪਹੁੰਚਣਾ ਹੈ, ਈਸ਼ਵਰ ਤੱਕ ਪਹੁੰਚਣਾ ਹੈ। ਐਸੇ ਮਨੁੱਖਾਂ ਲਈ ਸਰੀਰ ਦਾ ਚੋਲਾ ਤਿਆਗਣਾ ਕੋਈ ਕਠਿਨ ਨਹੀਂ ਹੁੰਦਾ, ਬਲਕਿ ਭਗਤ ਕਬੀਰ ਤੇ ਕਹਿੰਦੇ ਨੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਆਪ ਕਹਿੰਦੇ ਮਰਨਾ ਮੇਰੇ ਲਈ ਦੁੱਖ ਨਹੀਂ ਹੈ, ਜੀਵਨ ਦੀ ਸਫਲਤਾ ਹੀ ਇਸ ਗੱਲ ਵਿੱਚ ਛੁਪੀ ਪਈ ਹੈ ਕਿ ਕਿਆ ਮਰਨ ਵਿੱਚ ਖੁਸ਼ੀ ਮਿਲੇਗੀ ਇਸ ਮਨੁੱਖ ਨੂੰ। ਅਗਰ ਮਰਨ ਵਿੱਚ ਖੁਸ਼ੀ ਨਹੀਂ, ਮਰਨ ਵਿੱਚ ਸੁੱਖ ਮਹਿਸੂਸ ਨਹੀਂ ਹੋ ਰਿਹਾ, ਮੌਤ ਕਾਬਲੇ ਕਬੂਲ ਨਹੀਂ ਹੋ ਰਹੀ, ਤਾਂ ਸਮਝ ਲੈਣਾ ਚਾਹੀਦਾ ਜੀਵਨ ਢੰਗ ਨਾਲ ਬਤੀਤ ਨਹੀਂ ਕੀਤਾ, ਜੀਵਨ ਸਫਲ ਨਹੀਂ ਹੋ ਗਿਆ, ਜੀਵਨ ਵਿੱਚ ਅਜੇ ਕੁਛ ਕਰਨਾ ਬਾਕੀ ਹੈ। ਕਹਿੰਦੇ ਜਿਸ ਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਉਹਨੇ ਸਭ ਕੁਛ ਨੂੰ ਪ੍ਰਾਪਤ ਕਰ ਲਿਆ, ਜਿਹਨੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਉਹਨੇ ਆਪਣਾ ਘਰ ਪ੍ਰਾਪਤ ਕਰ ਲਿਆ, ਔਰ ਜੋ ਘਰ ਤੱਕ ਪਹੁੰਚ ਜਾਂਦਾ ਹੈ ਉਹਨੂੰ ਫਿਰ ਵਾਹਨ ਦੀ ਲੋੜ ਨਹੀਂ ਪੈਂਦੀ, ਵਾਹਨ ਬਾਹਰ ਖੜਾ ਕਰਨਾ ਪੈਂਦਾ। ਫਿਰ ਵਾਹਨ ਨੂੰ ਆਪਣੇ ਕਮਰੇ ਵਿੱਚ ਨਹੀਂ ਲੈ ਜਾਈਦਾ, ਉਹਨੂੰ ਬਾਹਰ ਖੜਾ ਕਰਨਾ ਪੈਂਦਾ। ਫਿਰ ਸਰੀਰ ਦੇ ਚੋਲੇ ਦੀ ਪਕੜ ਨਹੀਂ ਰਹਿ ਗਈ ਕਿਉਂਕਿ ਪਰਮ ਧਾਮ ਤੱਕ ਪਹੁੰਚ ਗਏ। ਤੋ ਕਬੀਰ ਕਹਿੰਦੇ ਨੇ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਸਾਹਿਬ ਕਹਿੰਦੇ ਨੇ ਇਹ ਚੋਲਾ ਭਾਵੇਂ ਬੜਾ ਸੁੰਦਰ ਹੈ, ਬੜਾ ਸੁਹਾਵਣਾ ਹੈ, ਲੇਕਿਨ ਛੱਡਣਾ ਪੈਂਦਾ। ਐਸਾ ਸਤਿਗੁਰ ਇਸ ਵਾਸਤੇ ਆਖ ਰਹੇ ਨੇ ਕਿ ਇਸ ਢੰਗ ਨਾਲ ਜੀਵਨ ਬਤੀਤ ਕਰ ਕਿ ਛੱਡਣ ਲੱਗਿਆਂ ਦੁੱਖ ਨਾ ਆਵੇ, ਤਿਆਗਣ ਲੱਗਿਆਂ ਬੇਚੈਨੀ ਨਾ ਆਵੇ। ਔਰ ਹੋਰ ਵੀ ਸੁਣ ਲੈ, ਮੰਦਾ ਚੰਗਾ ਆਪਣਾ आपे ही कीता पावना। जो कुछ तो चंगा ते माड़ा कीता, इदा फल दूजे तीजे चौथे पंजवे नहीं भोगण गए, तू ही भोगेगा। और गुरु ग्रंथ साहब जी महाराज की बाणी का प्रमाण है, मनुख तत् छिन्न कर्मां दा फल भोगदा। तत् छिन्न ऐ कर करे सो ऐ कर पाए, एक हथ नाल करे दूजे नाल प्राप्त कर लवे। जैसे कोई मनुख अग दे हथ पावे ते हथ दे पांदे ही हथ जलदा, पीड़ा आउंदी है, तकलीफ आउंदी है। ये थोड़ी है कि अग दे हथ अज पावे ते पीड़ा कल होवे, अगले जन्म दे चोवे, एक साल बाद होवे, नहीं। तत् छिन्न पीड़ा आउंदी है। ये गल वखरी है कि अग दे जले हुए दा दाग लंबे समय तक रहिंदा है। कीते हुए कर्म दा फल ते मनुख उसे वक्त भोगदा है, लेकिन उसके संस्कार नाल चलदे ने, उसकी रेखा जो है नाल चलदी है। एक शुभ कर्म मनुख ने कीता है तो अंदर हुलास पैदा हो जाती है, खुशी पैदा हो जाती है। यह इसनु इस ढंग नाल बयान करिए, जिस कर्म नाल खुशी मिली है, हलेमी मिली है, प्यार मिले है, आनंद वधे है, सुख वधे है, बस उसे ही कर्म नु शुभ कर्म कहना चाहिए। जिहड़ा कर्म बोझ बन गया है, तनाव नु जन्म देंदा है, बेचैनी पैदा कर गया है और भार बन गया है, बस वही कर्म अशुभ है। सही मायने वास्तविक गल यही है कि जिहड़ा कर्म बोझ बन जाए और अशुभ कर्म बोझ बनता है। तो अशुभ की है, किसे लई ऐसा कुछ करना जो अशुभ होवे, जो अशुभ दूजे लई है। भाव मेरे बोल तो, मेरे कर्म तो, मेरी सोचनी तो किसी का अहित हो जाए, किसी का नुकसान हो जाए, बस यही अशुभ कर्म है। कि किसी का नुकसान दरअसल पहले अपना ही नुकसान है। किसी के घर नू अग लाण लगया पहले अग अपने हत्थां च रखनी पैंदी, किसी नू पीड़ित करन लगया पीड़ित पहले अपना हिरदा हुंदा है। तो साहिब श्री गुरु नानक देव जी महाराज का फरमान, जो तू चंगा कीता है, जो तू माड़ा कीता है, इहदा फल तू आप भोगेगा, आप प्राप्त करेगा। हुक्म किए मन भावदे, राह भीड़े अगे जावना। जो मन ने आख्या ओही हुक्म कीता, जो मन ने चाहा जगत विच ओही पदार्थां दे भोग भोगे। साहिब कहंदे ने ओहदे लई अगला पेंडा दुखदाई हो जाएगा, क्यों कि मन दी चाहत वेखण विच आई है 99% माड़ी है। मन दे फुरने 99% चंगे नहीं, किधर एक अद फुरना चंगा पैदा हुंदा है, बाकी सारे अनर्थ। ते जो मन दे फुरनिया दे अधीन चल पे है, जो मन ने आख्या है ओही करना है, जो मन कह रहा है ओही खाना है, ओही पीना है, ओही भोगना है, ओही कुछ करना है। तो साहिब कहंदे ने इस तरह के बंदे लई अगला रस्ता बड़ा दुखदाई हो जाता है। हुक्म किए मन भाव दे, राह भीड़े अगे जावना। नंगा दोजक चालिया तां दिसे खरा डरावना। इस तरह का पुरुष दरगाह विच नंगा जांदा है और प्रभु उसनु दोजक दी अग विच छाड़दा है। नंगे तो मुराद है कि जेड़े कर्म इसने कीते ते कर्मां ते पर्दा पाया जगत नु पता ही नहीं चलेगा। साहिब कहंदे ने हुण अगे नंगा जा रहा है, क्योंकि अगे हुण कोई पर्दा नहीं कि कीतिआं होइआं ते पर्दा पा सके। कीता होया सब कुछ सामने आ गया। अंतिम समय शरीर नु दफन कर दिता जांदा है या जला दिता जांदा है। अगे जो जांदा है वह संस्कारां दा ढांचा जांदा है। जीवन भर जो कुछ कीता है वह नाल लिखे होया मिटदा नहीं है। महाराज कहंदे ने काया कागज मन परवाणा, सिर के लेख न पढ़े ही आना। बड़े बड़े ग्रंथ पढ़ लेना है, बड़िया बड़िया किताबां पढ़ लेना है, पर सिर दे लेख तेनू पढ़न की जात ही नहीं आई। महाराज कहंदे ने दरगे पढ़िए तीने लेख, खोटा काम न आवे वेख। दरगाह विच ए तिन्ने लेख पढ़े जाणगे, जो तू बोल के कीते, जो तू सोच के कीता और जो तू हत्था पैरां नाल कीता। इहनू वाचक कर्म कहंदे ने, शरीरक कर्म, वाचक कर्म, मानसिक कर्म। ये तीन तरह के जो लेख तू लिखे ने दरगाह दे सारे पढ़े जाणगे, वाचे जाणगे। ये गल वखरी है कि तू अपनी सोचनी ते पर्दा पाया, तू अपने कीतियां ते भी पर्दा पाया और तू अपने बोले हुए ते भी पर्दा पाया, लेकिन ये शरीर का पर्दा और ताकत का पर्दा, धन का पर्दा, ਸ਼ਕਤੀ ਦਾ ਪਰਦਾ ਕਿ ਕਬਰ ਦੇ ਚ ਜਾਂ ਚਿਤਾ ਦੇ ਚ ਦਫਨ ਹੋ ਜਾਣਾ ਹੈ, ਜਲ ਜਾਣਾ ਹੈ। ਤੋ ਸਾਹਿਬ ਕਹਿੰਦੇ ਨੰਗਾ ਦੋਜ਼ਖ ਚਾਲਿਆ ਤਾਂ ਦਿਸੇ ਖਰਾ ਡਰਾਵਣਾ ਅਗਾਂਹ ਚੱਲ ਕੇ। ਇੰਜ ਡਰਾਵਣਾ ਪ੍ਰਤੀਤ ਆਉਂਦਾ ਹੈ ਜਿਉਂ ਡਰਨਾ ਖੇਤ ਮਾਹੇ ਡਰਾਇਆ। ਜਿਵੇਂ ਖੇਤ ਦੇ ਚ ਇੱਕ ਚੋਲਾ ਟੰਗ ਦਿੰਦਾ ਹੈ ਪੁਰਾਣਾ ਕਿਸਾਨ, ਪਰ ਉਹਦੇ ਚ ਜਿੰਦ ਜਾਨ ਤੇ ਨਹੀਂ ਆਉਂਦੀ, ਉਹ ਸਿਰਫ ਪੰਛੀਆਂ ਨੂੰ ਡਰਾਉਣ ਦੀ ਖਾਤਰ ਆਉਂਦਾ ਹੈ। ਐਸਾ ਮਨੁੱਖ ਜਦ ਪੜਦਾ ਉਸਦਾ ਉਗੜ ਜਾਂਦਾ ਹੈ ਤਾਂ ਜਗਤ ਲਈ ਡਰਾਵਣਾ ਹੁੰਦਾ ਹੈ, ਬਿਲਕੁਲ ਡਰਾਵਣਾ। ਉਸ ਤੋਂ ਭੈ ਲੱਗਦਾ ਹੈ ਕਿਉਂਕਿ ਪਾਜ ਉਗੜ ਗਿਆ। ਔਰ ਦਰਗਾਹ ਦੇ ਚ ਪ੍ਰਭੂ ਦੇ ਇਨਸਾਫ਼ ਦੇ ਚ ਇਹ ਪੜਦੇ ਰਹਿਣਗੇ ਨਹੀਂ। ਸਾਹਿਬ ਕਹਿੰਦੇ ਨੇ ਕਰ ਔਗੁਣ ਪਛੋ ਤਾਵਣਾ, ਆਖਿਰ ਇਸ ਤਰ੍ਹਾਂ ਦੇ ਔਗੁਣ ਕਰਕੇ ਅਖੀਰ ਦੇ ਚ ਪਛਤਾਉਂਦਾ ਹੈ, ਪਸ਼ਚਾਤਾਪ ਪਿੱਛੇ ਤਾਪ ਕਰਨਾ, ਇਹ ਕੋਈ ਸਿਆਣਪ ਨਹੀਂ। ਹਰ ਮਨੁੱਖ ਪਸ਼ਚਾਤਾਪ ਕਰਦਾ ਹੈ ਕਰਕੇ, ਲੇਕਿਨ ਪ੍ਰਥਮ ਤਾਪ ਪਹਿਲ ਤਾਪ ਕਰਨ ਤੋਂ ਪਹਿਲੇ ਸੁਚੇਤ ਹੋ ਜਾਣਾ, ਕੀਤਾ ਅਜੇ ਨਹੀਂ ਲੇਕਿਨ ਸੁਚੇਤ ਹੋ ਗਿਆ, ਇਹਨੂੰ ਕਹਿੰਦੇ ਨੇ ਪ੍ਰਥਮ ਤਾਪ। ਲੇਕਿਨ ਕਰ ਚੁੱਕਿਆ ਤੇ ਫਿਰ ਤਾਪ ਪੈਦਾ ਹੋਇਆ, ਇਹਨੂੰ ਕਹਿੰਦੇ ਨੇ ਪਸ਼ਚਾਤਾਪ, ਪਸ਼ਚਾਤ ਤਾਪ, ਪਿੱਛੇ ਤਾਪ ਪੈਦਾ ਹੋਣਾ, ਪਿੱਛੇ ਅਫਸੋਸ ਪੈਦਾ ਹੋਣਾ। ਕਰਨ ਤੋਂ ਪਹਿਲੇ ਜਿਸ ਦੇ ਅੰਦਰ ਅਫਸੋਸ ਪੈਦਾ ਹੋ ਗਿਆ ਵੀ ਨਹੀਂ ਕਰਨਾ, ਸਿਆਣਾ ਹੈ, ਦਾਨਿਸ਼ਮੰਦ ਹੈ, ਤੇ ਕਰ ਚੁੱਕਿਆ ਤੇ ਫਿਰ ਤਾਪ ਕਰ ਰਿਹਾ, ਇਹ ਅਕਲਮੰਦੀ ਨਹੀਂ, ਇਹ ਸਿਆਣਪ ਨਹੀਂ। ਸਾਹਿਬ ਕਹਿੰਦੇ ਨੇ ਕਰ ਔਗਣ ਪਛੋ ਤਾਵਣਾ, ਇੱਥੇ ਪਸ਼ਚਾਤਾਪ ਕਰ ਰਿਹਾ, ਔਰ ਪਸ਼ਚਾਤਾਪ ਉਸਨੂੰ ਕਰਨਾ ਹੀ ਪਏਗਾ ਜਿਹਦੇ ਕੋਲ ਔਗਣ ਨੇ, ਔਰ ਜਿਹੜੇ ਔਗਣ ਨੇ ਉਹ ਲੰਬੇ ਸਮੇਂ ਤੱਕ ਛੁਪਾਏ ਨਹੀਂ ਜਾਣ ਸਕਣਗੇ, ਆਖਿਰ ਇੱਕ ਦਿਨ ਪਾਜ ਉਗੜੇਗਾ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. ਜੋ ਜੋ ਮਾਈ ਭਾਈ ਨਿਤ ਨੇਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪੁੱਜੇ, ਸਤਿਗੁਰਾਂ ਦੇ ਦਰਸ਼ਨ, ਸਤਿਗੁਰਾਂ ਦੀ ਸੰਗਤ ਦੇ ਦਰਸ਼ਨ, ਬਾਣੀ ਦੇ ਪਾਠ, ਕੀਰਤਨ ਦੁਆਰਾ ਗੁਰ ਉਪਦੇਸ਼, ਆਤਮਕ ਗਿਆਨ ਦੀ ਪ੍ਰਾਪਤੀ ਕਰ ਰਹੇ ਹਾਂ। ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਤੋਂ ਇਲਾਹੀ ਬਾਣੀ ਦਾ ਜਸ, ਸਤਿਗੁਰਾਂ ਦੀ ਬਖਸ਼ੀ ਹੋਈ ਰਾਗਾਂ ਦੀ ਦਾਤ ਦੁਆਰਾ ਆਪ ਸਰਵਣ ਕਰ ਰਹੇ ਸੀ, ਆਨੰਦ ਮਾਣ ਰਹੇ ਸੀ। ਜਿੰਨਾ ਸਮਾਂ ਹੋਰ ਸਤਿਗੁਰ ਬਖਸ਼ਦੇ ਨੇ, ਸਤਿਗੁਰਾਂ ਦੀ ਪਵਿੱਤਰ ਬਾਣੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ੍ਰੀ ਮੁਖ ਤੋਂ, ਤੁਰਕੀ ਬਾਣੀ ਨਿਤਨੇਮ ਜੀ ਕੀ ਬਾਣੀ ਦੀ ਵਿਚਾਰ ਜੋ ਗੁਰੂ ਕਿਰਪਾ ਨਾਲ ਚੱਲ ਰਹੀ ਹੈ, ਉਸ ਵਿਚਾਰ ਦੇ ਨਾਲ ਆਪਾਂ ਜੁੜੀਏ, ਸ਼ਰਧਾ ਭਾਵਨਾ ਨਾਲ ਬੈਠ ਕੇ ਸਮੇਂ ਨੂੰ ਸਵਾਸਾਂ ਨੂੰ ਸਫਲੇ ਕਰੀਏ। ਦੂਸਰੇ ਸਵੱਈਏ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਾਜ ਸਤਾ ਦਾ ਪਦਾਰਥਵਾਦ ਦਾ ਜ਼ਿਕਰ ਕੀਤਾ। ਬੜੇ ਬੜੇ ਅਮੀਰ ਰਾਜੇ ਮਹਾਰਾਜੇ ਹਾਥੇ ਘੋੜਿਆਂ ਦੇ ਮਾਲਕ ਖਜ਼ਾਨਿਆਂ ਦੇ ਮਾਲਕ ਸ੍ਰੀ ਰਿਵਾਲਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਤਿਗੁਰਾਂ ਦੇ ਸਨਮੁਖ ਬੈਠੇ ਹਨ, ਜਿਨ੍ਹਾਂ ਦੀ ਰਾਜ ਸਤਾ ਦਾ ਜ਼ਿਕਰ ਕਰਕੇ ਨਤੀਜਾ ਦੱਸਿਆ ਮਹਾਰਾਜ ਨੇ। ਏਤੇ ਭੈ ਤੋਂ ਕਹਾਂ ਭੈ ਧੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰ। ਸ੍ਰੀ ਆਸ਼ਾ ਜੀ ਦੀ ਵਾਰ ਦੇ ਦਸਵੇਂ ਸਲੋਕ ਦਾ ਗਾਇਨ ਕਰ ਰਹੇ ਸੀ ਗੁਰਮੁਖ ਪਿਆਰੇ। ਜਗਤ ਨੂੰ ਤਾਰਦੇ ਤਾਰਦੇ ਸਤਿਗੁਰ ਨਾਨਕ ਦੇਵ ਲਾਹੌਰ ਪੁੱਜੇ। ਧਰਮਸ਼ਾਲਾ ਵਿੱਚ ਕਥਾ ਕੀਰਤਨ ਚੱਲ ਰਹੀ ਹੈ, ਸੰਗਤਾਂ ਜੁੜ ਬੈਠੀਆਂ ਨੇ। ਇੱਕ ਹੁਕਾਰਾ ਆਇਆ, ਬੇਨਤੀ ਕੀਤੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਲਾਹੌਰ ਦੇ ਸੂਬੇ ਦਾ ਸਭ ਤੋਂ ਵੱਡਾ ਅਮੀਰ ਸੇਠ ਕਰੋੜੀ ਮੱਲ, ਉਹਦੇ ਪਿਤਾ ਦੁਨੀ ਚੰਦ ਦੀ ਬਰਸੀ ਹੈ। ਬੜੇ ਭੰਡਾਰੇ ਬਣੇ ਨੇ, ਆਪ ਨੂੰ ਸੇਠ ਵੱਲੋਂ ਨਿਮੰਤਰਣ ਹੈ, ਨਿਉਂਦਾ ਹੈ ਆਪ ਪ੍ਰਸ਼ਾਦਾ ਉੱਥੇ ਛੱਡਣ। ਸੱਤ ਕਰੋੜ ਰੁਪਈਆ ਜਮ੍ਹਾਂ ਸੀ ਸੇਠ ਕੋਲ, 7 ਕਰੋੜ। ਇਹਦੇ ਮਹਿਲ ਉੱਤੇ 7 ਨਿਸ਼ਾਨ 7 ਝੰਡੇ ਝੂਲਦੇ ਸੀ, ਜਿਹੜੇ ਦੱਸ ਰਹੇ ਸੀ ਲੋਕਾਂ ਨੂੰ ਇਹਦੇ ਕੋਲ 7 ਕਰੋੜ ਰੁਪਈਆ ਜਮ੍ਹਾਂ। ਹੁਣ ਤਾਂ ਤੁਹਾਨੂੰ 7 ਕਰੋੜ ਥੋੜ੍ਹਾ ਹੀ ਲੱਗਦਾ ਹੋਣਾ ਹੈ। ਇਹ ਬਾਬੇ ਨਾਨਕ ਦੇ ਸਮੇਂ ਦੀ ਗੱਲ ਹੈ, ਜਦੋਂ ਪਿੰਡ ਵਿੱਚ 100 ਦਾ ਨੋਟ ਨਹੀਂ ਸੀ ਲੱਭਦਾ, ਉਦੋਂ ਦੀ ਕਰੰਸੀ ਵੇਖਣੀ, ਅੱਜ ਦੀ ਨਹੀਂ। ਸਤਿਗੁਰ ਕਹਿੰਦੇ ਨਾ ਭਾਈ, ਅਸ ਤਾਂ ਗੁਰੂ ਕਾ ਲੰਗਰ ਇੱਥੇ ਛਕਾਂਗੇ, ਜਵਾਬ ਦੇ ਦਿੱਤਾ। ਉਹ ਅਲਕਾਰਿਆਂ ਨੇ ਜਾ ਕੇ ਸੇਠ ਨੂੰ ਆਖਿਆ, ਸਾਰੇ ਸ਼ਹਿਰ ਦੇ ਪੰਡਿਤ ਮੰਨਗੇ, ਸਾਧੂ ਮੰਨਗੇ, ਪਰ ਬਾਬਾ ਨਾਨਕ ਨਹੀਂ ਤੇਰੇ ਘਰ ਆਉਣਾ ਮੰਨਿਆ। ਤੇ ਕਰੋੜੀ ਮੱਲ ਨੂੰ ਕੋਈ ਸ਼ਰਧਾ ਤਾਂ ਹੈ ਨਹੀਂ ਸੀ। ਉਹਦੇ ਦਿਮਾਗ ਨੇ ਸੋਚਿਆ, ਜੇ ਬਾਬਾ ਨਾਨਕ ਨਾ ਆਇਆ ਮੇਰੇ ਬਾਪੂ ਦੀ ਬਰਸੀ ਤੇ, ਉਹਨੂੰ ਪਤਾ ਨਹੀਂ ਲੱਗਣਾ ਮੈਂ ਕਿੱਡਾ ਕੁ ਵੱਡਾ ਸੇਠ
5: ਹੈ,
4: ਦਿਖਾਵਾ ਬਸ। ਦੂਜੀ ਵਾਰ ਆਪ ਗਿਆ ਤੇ ਸਤਿਗੁਰ ਕਹਿੰਦੇ ਅਸੀਂ ਨਹੀਂ ਜਾਣਾ ਭਾਈ, ਗੁਰੂ ਕਾ ਲੰਗਰ ਛਕਾਂਗੇ। ਜਦ ਬੇਨਤੀ ਕੀਤੀ ਸਤਿਗੁਰ ਕਹਿੰਦੇ ਭੰਡਾਰੇ ਕੀਤੇ ਕਾਹਦੇ ਨੇ, ਕਹਿੰਦਾ ਜੀ ਬਾਪੂ ਨੂੰ ਕਈ ਸਾਲ ਹੋ ਗਏ ਮਰੇ ਨੂੰ, ਉਹਦੀ ਬਰਸੀ ਕੀਤੀ ਹੈ। ਸਤਿਗੁਰ ਕਹਿੰਦੇ ਤੈਨੂੰ ਪਤਾ ਹੈ ਹੁਣ ਤੇਰਾ ਬਾਪੂ ਕਿੱਥੇ ਹੈ ਜਿਹਦੀ ਬਰਸੀ ਕਰ ਰਹੇ ਹੈ, ਅੱਜ ਕੱਲ੍ਹ ਪਤਾ ਕਿੱਥੇ ਹੋ। ਇਹ ਹੱਥ ਬੰਨ ਕੇ ਕਹਿੰਦਾ ਮਹਾਰਾਜ ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ, ਇੱਕ ਦੱਜ ਹੈ, ਇੱਕ ਮ੍ਰਿਤਕ ਸਰੀਰ ਨੂੰ ਦੱਜੇ ਕਹਿੰਦੇ ਸੰਸਕਾਰ ਕਰ ਦਿੰਦੇ ਨੇ, ਇੱਕ ਦੱਬੀ ਹੈ, ਇਸਲਾਮ ਸ਼ਰਅ ਅਨੁਸਾਰ ਕਬਰ ਵਿੱਚ ਦੱਬ ਦਿੰਦੇ ਨੇ, ਇੱਕ ਨਾ ਕੁੱਤੇ ਖਾਹੇ, ਇੱਕ ਨਾ ਨੂੰ ਜਾਨਵਰ ਖਾ ਲੈਂਦੇ ਨੇ, ਇੱਕ ਪਾਣੀ ਵਿੱਚ ਉਹ ਸੱਟੀ ਹੈ, ਕਈਆਂ ਨੂੰ ਜਲ ਪ੍ਰਵਾਹ ਕਰ ਦਿੰਦੇ ਨੇ, ਇੱਕ ਭੀ ਫਿਰ ਹੱਸਣ ਪਾਹੇ, ਇੱਕ ਦੇਸ਼ ਵਿੱਚ ਮੁਰਦਿਆਂ ਵਾਸਤੇ ਖੂਹ ਬਣਾਇਆ ਹੋਇਆ, ਉਹ ਡੈਡ ਬਾਡੀ ਨੂੰ ਖੂਹ ਵਿੱਚ ਗੇਰਦੇ ਨੇ, ਉਸ ਖੂਹ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਹੱਸਣ ਹੈ, ਜਿਸ ਵਿੱਚ ਮੁਰਦਿਆਂ ਦੀਆਂ ਸਰੀਰ ਡੈਡ ਬਾਡੀਜ਼ ਗੇਰੀਆਂ ਜਾਂਦੀਆਂ ਨੇ ਨਾ, ਰਿਵਾਜ ਹੈ ਉਹਨਾਂ ਦਾ। ਭੀ ਫਿਰ ਹੱਸਣ ਪਾਹੇ, ਉਸ ਮੁਲਕ ਦੀ ਬੋਲੀ ਵਿੱਚ ਉਸ ਖੂਹ ਨੂੰ ਹੱਸਣ ਕਹਿੰਦੇ ਨੇ। ਇਹ ਤਾਂ ਕਿਰਿਆ ਸਰੀਰ ਦੀ, ਪਰ ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਂ। ਸਰੀਰ ਤਾਂ ਕਿਸੇ ਨੇ ਕਬਰ ਵਿਚ ਦੇ ਤਾ, ਕਿਸੇ ਨੇ ਅੱਗ ਵਿਚ ਦੇ ਤਾ, ਕਿਸੇ ਨੇ ਪਾਣੀ ਵਿਚ, ਕਿਸੇ ਨੇ ਖੂਹ ਵਿਚ, ਕੋਈ ਜਾਨਵਰ ਖਾ ਗਏ, ਪਰ ਜੀਵ ਦਾ ਕੋਈ ਪਤਾ ਨਹੀਂ ਸਰੀਰ ਵਿਚੋਂ ਨਿਕਲ ਕੇ ਉਹ ਕਿੱਥੇ ਜਾਂਦਾ। ਸਤਿਗੁਰ ਕਹਿੰਦੇ ਫਿਰ ਅਸੀਂ ਦੱਸ ਦਿੰਦੇ ਤੇਰਾ ਬਾਪੂ ਕਿੱਥੇ ਹੈ। ਕਹਿੰਦੇ ਜਾ ਰਾਵੀ ਦੇ ਕੰਢੇ ਤੇ ਝੂੰਡਾਂ ਦੇ ਵਿੱਚ ਬਘਿਆੜ ਬਣਿਆ ਮੈਂ ਤੇਰਾ ਬਾਪੂ ਅੱਜ ਕਿਉਂਕਿ ਬਾਬਾ ਨਾਨਕ ਬੰਦਿਆਂ ਨੂੰ ਤਾਰਨ ਤੋੜੋ ਆਇਆ ਸੀ। ਬੰਦਿਆਂ ਨੂੰ ਤਾਰਨ ਤਾਂ ਪਹਿਲਾਂ ਵੀ ਬਥੇਰੇ ਆਏ, ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਣ ਪਾਰ ਉਤਾਰੇ। ਕਹਿੰਦਾ ਮਹਾਰਾਜ ਮੇਰੇ ਬਾਪੂ ਨੇ ਬੜੇ ਕਰਮ ਧਰਮ ਕੀਤੇ, ਉਹ ਬਘਿਆੜ ਦੀ ਜੂਨੀ ਵਿੱਚ ਕਾਹਤੇ ਫਿਰ। ਸਤਿਗੁਰ ਕਹਿੰਦੇ ਬਾਈ ਉਹਦੀ ਅੰਤ ਸਮੇਂ ਵਾਸਨਾ ਬਣ ਗਈ ਸੀ, ਅੰਤ ਸਮੇਂ ਇੱਛਾ ਪੈਦਾ ਹੋ ਗਈ ਕਿ ਮਰਤਾ ਚੱਲਿਆ ਮਾਸ ਨਾ ਖਾ ਕੇ ਵੇਖਿਆ। ਵਾਸਨਾ ਵੱਧਾ ਆਵੇ ਜਾਈ ਭਾਈ ਗੁਰਦਾਸ ਜੀ ਨੇ ਬਾਣੀ ਵਿੱਚ ਆਖਿਆ। ਅੰਤ ਕਾਲ ਜੋ ਲਛਮੀ ਸਿਮਰੇ ਸਾਰਾ ਸ਼ਬਦ ਕਹਿ ਰਹੇ ਸਨ। ਸਤਿਗੁਰ ਪਾਤਸ਼ਾਹ ਕਹਿੰਦੇ ਜਾ ਪਹਿਲਾਂ ਉਹਨੂੰ ਪ੍ਰਸ਼ਾਦਾ ਛਕਾ ਕੇ ਆ, ਭੁੱਖਾ ਮਰਦਾ ਵਿਚਾਰਾ, ਇੱਥੇ ਮਾਲ ਪੂੜੇ ਲੱਡੂ ਕਰਾ ਰਹੇ ਹੈ ਉਹਨੂੰ ਛਕਾ। ਕਹਿੰਦਾ ਮਹਾਰਾਜ ਮੈਥੋਂ ਕਿੱਥੇ ਛਕੂਗਾ, ਸਤਿਗੁਰ ਪਾਤਸ਼ਾਹ ਜੀ ਨੇ ਪ੍ਰਸ਼ਾਦ ਦਾ ਲਿਆ ਕੇ ਥਾਲ ਆਪਣਾ ਪਵਿੱਤਰ ਹਸਤ ਕਮਲ ਉਹਨੂੰ ਛੋਹਿਆ। ਕਹਿੰਦੇ ਜਾ ਡਰੀ ਨਾ, ਸਤ ਕਰਤਾਰ ਕਹਿ ਕੇ ਸਾਡਾ ਥਾਲਾ ਮੂਹਰੇ ਰੱਖਦੀ, ਬਘਿਆੜ ਪ੍ਰਸ਼ਾਦ ਛਕੂਗਾ। ਇੱਕ ਹੁੰਦੀ ਹੈ ਮੈਥੋਲੋਜੀ, ਐਵੇਂ ਮਿੱਥਿਆ ਗੱਲਾਂ ਇਤਿਹਾਸ ਵਿੱਚ ਲਿਖ ਦੇਣੀਆਂ, ਨਾ ਕਿਸੇ ਨੇ ਦੇਖੀਆਂ ਨਾ ਕਿਸੇ ਨੇ ਸੁਣੀਆਂ। ਸਾਡੇ ਦਸਾਂ ਗੁਰੂਆਂ ਦਾ ਇਤਿਹਾਸ ਹੈ, ਮਿਥਿਹਾਸ ਨਹੀਂ ਹੈ। ਜੋ ਵੀ ਕਥਾ ਕਹਾਣੀ ਸਾਡੇ ਸਤਿਗੁਰਾਂ ਦੀ ਤੁਹਾਡੇ ਸਾਹਮਣੇ ਆਵੇਗੀ, ਉਹ ਲੱਖਾਂ ਲੋਕਾਂ ਦੇ ਸਾਹਮਣੇ ਹੋਈ ਹੋਈ ਘਟਨਾ, ਉਹ ਕੋਈ ਗੁਪਤ ਘਟਨਾ ਨਹੀਂ ਹੋਈ ਸਾਡੇ ਸਤਿਗੁਰਾਂ ਦੀ। ਜੋ ਵੀ ਕੀਤਾ ਸੰਸਾਰ ਦੇ ਸਾਹਮਣੇ ਕੀਤਾ। ਕਹਿੰਦਾ ਮਹਾਰਾਜ ਬਘਿਆੜ ਹੈ? ਕਹਿੰਦੇ ਕੁਝ ਨਹੀਂ। ਕਹਿੰਦਾ ਜਾ ਰਥਾਂ ਤੇ ਚੜ ਕੇ ਗਿਆ, ਪਰ ਫੇਰ ਵੀ ਬੰਦੂਕਾਂ ਬਦਾਖਾਂ ਵਾਲੇ ਨਾਲ ਲੈ ਗਿਆ। ਕਹਿੰਦਾ ਪਤਾ ਹੀ ਨਹੀਂ, ਜੇ ਬਾਪੂ ਨੇ ਨਾ ਪਛਾਣੇ ਤਾਂ ਕੰਮ ਗੜਬੜ ਹੋ ਜੂਗੀ। ਅਜਖੇ ਖੁਸ਼ ਸਤਨਾਮ ਆਪਣੀ ਹਿਫਾਜ਼ਤ ਕਰਕੇ ਤੁਰਿਆ, ਉਹਨੇ ਵੇਖਣਾ ਕਿ ਮੇਰਾ ਮੁੰਡਾ ਕਰੋੜੀ ਮੱਲ ਕਿਤੇ ਮੈਨੂੰ ਇਹਨੇ ਛੱਕ ਜਾਵੇ ਬੰਦੂਕਾਂ। ਉਹ ਤਾਂ ਬਘਿਆੜ ਤੇ ਡਰਦਾ ਸੀ, ਸਾਡੇ ਸੰਤ ਮਹਾਰਾਜ ਹੁਣ ਸੰਗਤ ਤੇ ਹੀ ਡਰਦੇ ਆ ਪੰਜਾਬ ਵਿੱਚ। ਉਹ ਕੀਰਤਨ ਕਰਨ ਲੱਗੇ ਵੀ ਬੰਦੂਕਾਂ ਚੱਕੀ ਫਿਰਦੇ ਆ, ਕੋਲ ਸਤਨਾਮ ਫਿਰ ਇੱਕ ਦੋ ਬੰਦੂਕਾਂ ਇੱਧਰ ਖੜਦੇ ਆ, ਦੋ ਇੱਧਰ ਖੜਦੇ ਆ, ਦੋ ਪਿਛਲੇ ਪਾਸੇ ਖੜਦੇ ਆ, ਤਾਂ ਬਾਬਾ ਬਾਜਾ ਵਜਾਉਂਦਾ। ਉਹ ਭਲੇ ਮਾਨਸਾ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਗਿਆ, ਇਹਦੇ ਨਾਲੋਂ ਵੱਡਾ ਰੱਖਣ ਵਾਲਾ ਤੈਨੂੰ ਕੌਣ? ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭਰੋਸਾ ਨਹੀਂ ਤੇ ਬੰਦੂਕਾਂ ਕਿੱਥੇ ਰੱਖਣਗੀਆਂ ਤੈਨੂੰ? ਨਾਲੇ ਸਾਡੇ ਲਾਣਾ ਜਿਹੜਾ ਬੰਦੂਕਾਂ ਚੱਕੀ ਫਿਰਦਾ ਨਾ ਹੁਣ ਚਿੱਟੇ ਚੋਲੇ ਵਾਲੇ, ਉਹਨਾਂ ਦੀਆਂ ਦੋ ਗੱਲਾਂ ਨੋਟ ਰੱਖਿਓ। ਇੱਕ ਤਾਂ ਜਿਹੜੀਆਂ ਬੰਦੂਕਾਂ ਉਹ ਚੱਲਣ ਵਾਲੀਆਂ ਨਹੀਂ ਹੈ, ਨੰਬਰ ਦੋ ਜਿਹੜੇ ਚੱਕੀ ਫਿਰਦੇ ਉਹਨਾਂ ਨੂੰ ਚਲਾਉਣੀ ਨਹੀਂ ਆਉਂਦੀ। ਅੱਜ ਖੁਸ਼ ਨੰਬਰ ਦੋਵੇਂ ਗੱਲਾਂ ਇਕੱਠੀਆਂ ਹੋਈਆਂ। ਸ਼ਾਸਤਰ ਗੁਰਮੁਖ ਪਿਆਰੇ ਕਿਤੇ ਆਮ ਚੱਲਦਾ, ਕੋਈ ਟ੍ਰੇਨਡ ਬੰਦਾ ਹੋਵੇ ਤੇ ਇਹਨੂੰ ਵਰਤ ਸਕੇ। ਹੈ ਉਦਾਂ ਹੀ ਜਰ ਲੱਗੀਆਂ ਵੀ ਜਿਹੜੀਆਂ ਕਿਤੇ ਕੰਮ ਨਹੀਂ ਆਉਂਦੀਆਂ, ਮੋਢੇ ਚ ਪਾ ਕੇ ਦਿਖਾਵਾ ਕੀਤਾ। ਹਰ ਬਿਨ ਕੋਈ ਮਾਰ ਜਵਾਲ ਨਾ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲੋਂ ਤੇਰਾ ਵੱਡਾ ਰੱਖਕ ਕੌਣ ਹੋ ਸਕਦਾ ਦੁਨੀਆ ਵਿੱਚ? ਗਿਆ ਸ਼ਸਤਰ ਲੈ ਕੇ ਗਿਆ, ਬਘਿਆੜ ਨਿਕਲਿਆ, ਗੁਰੂ ਨਾਨਕ ਪਾਤਸ਼ਾਹ ਦਾ ਸੀਤ ਪ੍ਰਸਾਦ ਛਕਿਆ, ਛਕਦੇ ਸਾਰ ਚੜ੍ਹਾਈ ਕਰ ਗਏ ਤੇ ਕਹਿਣ ਲੱਗਾ ਜੇ ਮੇਰੇ ਬਾਪੂ ਦੀ ਆਤਮਾ ਤੋਂ ਤੇ ਤੇਰੇ ਪੁੰਨ ਕਰੇ ਹੋਏ ਕਿੱਥੇ ਗਏ? दान किथे गए तू बघियाड़ बनिया फिर थे। उस बघियाड़ की रूह विचों आवाज आई वो मेरे पुन ते दान करियां दा ही फल है कि बाबा नानक आया बैठा जेड़ा उन्हें प्रसाद भेजे है कि एवं भेजे ये मेरे दान पुन्ना दा ही फल है जा उहदे चरण फल लै शरण ले लो चरना चा के कह पिया सतगुर कृपा करो बाप नूं तां बघियाड़ दी जूनी विचों कढ़ता मेरा भी पार उतारा करो आओ चलो घर प्रशादा छको उपदेश बख्शो। सतगुर कहिंदे चक लिया प्रशादे जिन्ने हैंगे ते संगत नूं वरता दिंदे। इन्हें सोचा जे बाबा घर ना गया ते मेरी वडियाई दा पता नहीं लगना। कहिंदा महाराज घर चरण पाओ चरण बड़े चरण पैने अजकल घर बाबिया उदा ही कह दो भी घर चलो जी प्रशादा छक्या हा कह से हट जाओ बाबा जी थोड़े चरण पाने चरण चरण बाबा थानू बढ़ के दे दूंगा भी जाके ले जाओ घर रख लो सतनाम जे बाबा जाऊ ता ही चरण जाणगे बाबे नू लजांदे ही नहीं कहते चरण पाने संतां दे। हा प्रेमियो थानू बेनती है जे चरण पाने तो श्री गुरु ग्रंथ साहब जी दे पाया करो जे चरण पाने गुरु के संगतां दे जोड़े खलाया करो घर ये जेड़े चरण ने साडे बाबे दे हुंदे भी सी बापू दे हुंदे भी सी हुण भी हैगे वो गां नू भी होणगे मेरे वर्गे दे चरणां दा तो पता नहीं कल नू होणगे कि नहीं अज फुल सतनाम ओदे चरणां नाल जुड़ो जेड़े सदीव आबाद सच ने वो श्री गुरु ग्रंथ साहब जी दे चरण हन। गुर के चरण जी का निस्तारा कहना महाराज घर चलो थोड़े चरण पाने महाराज समझ गए भी चरण नहीं पाने ने अपनियां धजां दिखाउणियां महल दिखाउणे। बाबा जी कहते चलो जद महलां दे कोल आया इहनू होर शंका पै गई जे बाबा इको कमरे विच बैठ गया फिर भी मेरा महल नहीं देख होना। सतगुरां नूं कहना महाराज मेरे नाल नाल आ जाओ सारी कोठी वेखो सारा महल वेखो जेड़ा कमरा थोड़े पसंद होगा उत्थे थोड़े आसन लाओगे। बाबा जी तो जानते ही थे तुरी गए तुरी गए करोड़ा रुपये दे महल हजारा रुपये दे बेड काउच लगे हुए गलीचे बिछे हुए श्रृंगार होए होए डेकोरेशन होई होई सब देखी गए गुरु नानक देव जी। सतगुरु नूं कहना महाराज दसो किथे पलंग डावा तुहाडा सतगुरु कहंदे आ जा दस दे बाहर निकल के ना महल तो कलर विच भूंजे ही बैठ गए गुरु नानक देव धरती से। सतगुरु नूं कहना महाराज ये खाली जगह ये कलर मिट्टी एडे वड्डे महल छड के तुसी इस कलर विच आ बैठे खाली जगह आ बैठे तानू गुरु नानक कहंदे मरदानिया खोल रबाब इहनू दसीए भी खाली जगह केड़ी हुंदी है ते भरी होई जगह केड़ी हुंदी उत्थे शब्द की उचारिया फिर भाई मरदाना रबाबी किते एवें नहीं राग विद्या मिलदी गुरसिख प्यारियो इत्थे मेरे वर्गे ज्ञानी तां कहणगे मरदाने नूं भुख बहुत लगदी सी ओनू तां रोटियां दी लगदी सी सानू डालरां दी लगी होई है अज को सतनाम वो ते प्रशादा छके चार लैंदा ते सानू जब तक आन फिट पार ना होवे कत्ती सौ लैना बयाली सौ लैना कवंजा सौ लैना उदों तक साडा सारे गामा पाधानी सारी हुंदा अज को सतनाम कितने भुख सी गुरसिख प्यारियो ओदे वर्गा रज्या तां तुहानू लभणा ही कोई नहीं कदे समा आया मरदाने का रज तुहानू दसीए किन्ना रजिया होया सी मरदाना ते मरदाना कोई एवें चाके तुर पिया सी नाल तुंबा मरदाना ओ खानदानी रागी साडे देश का सब तो वड्डा रागी तान सेन जी नूं मन्निया तान सेन दा गुरु हरिदास अकबर बी जी दा आशिक सी कैल सी ते हरिदास दा गुरु बाबा मर्दाना जिथे आखो सकन किथे तक ओदी पीढ़ी मिलदी है। ती रागां विच कीर्तन कर देना बाबे नानक दे नाल कोई सखाली गल हुण ते सखाला ही कम है। हुण ते आशा दी बार विच भी दुल्ला ही लगदा है अज के आखो सतनाम। हुण कोई हुण ते ओह हाल होया अपना जिहड़ा भाई गुरदास जी ने 250 साल पहला लिखिया अमृतसर होया कीर्तन दरबार बड़े रागी इकट्ठे हुए कोई बिलावल गावे कोई टोडी गावे कोई मियां की मल्हार गावे कोई ठुमरी गावे कोई दादरा गावे कोई चंचल गावे कोई तिन ताल गावे कोई बड़ा हंस गावे कोई गौड़ी सारा दिन सारे कम पता नहीं सा सारे कम पता नहीं सा हुंदा रहा। ते संगत विच बैठा सी एक बोला ऊंची सुनदा सी जद पिया भोग ओनू पुछदे हो तू क्यों आया सी इत्थे तैनू को पता लग्या वो हथ बन के कहंदा पता तो नहीं मैनू कुछ भी लगे पर जिन्ने आए मुंह बहुत अड़दे थे आज के खुश सतनाम कहंदा पता मैनू कख नहीं लगे आ हुण हाल अपना है। भाई गुरदास जी ने लिख दिता इस गल नूं बोले अगे गावना भैरों ते गौड़ी। कल सानू एक गुरु दा प्यारा मिलिया कहंदे रागी सिंघां दा मैनू पता नहीं लगदा क्या कहने मैं कह तेनू पता लगदा गुरदास मान दा जिखे खुश सचना तेनू भाई दिलबाग सिंह दा किथे पता लगे तेनू पता लगदा सदीक दा किथे तूंबे आई दा तेनू इन्हां दी की कीमत भी राग की हुंदे ने ते किथे तक पहुंचे किथे तक गुण है बोए अगे गावना भैरों ते गौड़ी वो हाल है साडा बस कोई ऐसे जो मर्जी बोली जावे कोई करी जावे ते राम नाल बैठे सुनी जाने पिछों गल्लां करनगे कि गुरमत तो उल्ट बोलदा जी वो जद करदा सी उदों क्यों नहीं बोलदा भी तुसीं। सतगुर पातशाह जी ने मरदाने नूं कहा खोल रबाब उत्थे शब्द की उचारिया कोठे मंडप माड़िया पासों चित दिया ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸਖਣੀਆਂ ਓਏ ਕਰੋੜੀ ਮਲ ਸੇਸ਼ਾ ਜਿਵੇਂ ਤੈਨੂੰ ਆ ਖਾਲੀ ਜਗ੍ਹਾ ਲੱਗੀ ਹੈ ਨਾ ਕੱਲਰ ਜਿੱਥੇ ਮੈਂ ਬੈਠਾ ਤੇਰਾ ਸਾਰਾ ਹੀ ਮਹਿਲ ਮੈਨੂੰ ਖਾਲੀ ਹੋ ਲੱਗਿਆ ਖੋ ਸਤਨਾ ਤੂੰ ਲੱਖਾਂ ਰੁਪਈਆਂ ਦੇ ਵਿੱਚ ਸਮਾਨ ਰੱਖੇ ਹੋਏ ਉਹ ਖਾਲੀ ਹੈ ਤੇਰਾ ਮਹਿਲ ਕਾਹਤੋਂ ਬਿਨਾਂ ਕਿਸੇ ਕਮਰੇ ਵਿੱਚੋਂ ਆਵਾਜ਼ ਨਹੀਂ ਆਈ ਸਤਨਾਮ ਸ੍ਰੀ
5: ਵਾਹਿਗੁਰੂ
4: ਜਦ ਆ ਠੋਕਰ ਮਾਰੀ ਨਾ ਚਰਨਾ ਤੇ ਢਹਿ ਪਿਆ ਕਹਿਣ ਲੱਗਾ ਮਹਾਰਾਜ ਆ ਗਿਆ ਹੁਣ ਤੂੰ ਭਰ ਦੇ ਫੇਰੇ ਨੂੰ ਨਾਮ ਧੰਨ ਨਾਲ ਭਰ ਦੇ ਵਿਹੜੇ ਵਿੱਚ ਬੈਠੇ ਨੇ ਲਾਹੌਰ ਸ਼ਹਿਰ ਕਰੋੜੀ ਮਲ ਦੀ ਕੋਟੀ ਵਿੱਚ ਉਦੋਂ ਉਚਾਰਿਆ ਆਸਾ ਜੀ ਦੀ ਵਾਰ ਦਾ ਦਸਵਾਂ ਸਲੋਕ ਜਿਹੜੇ ਗੁਰਮੁਖ ਪਿਆਰੇ ਗਾਇਨ ਕਰ ਰਹੇ ਇਹ ਦਸਵਾਂ ਸਲੋਕ ਆਸਾ ਜੀ ਦੀ ਵਾਰ ਦਾ ਕਰੋੜੀ ਮਲ ਸੇਠ ਦੇ ਘਰ ਉਹਦੇ ਵਿਹੜੇ ਵਿੱਚ ਬੈਠ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਇਹੀ ਅਵਸਥਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੱਲ ਦੇ ਸਵੱਈਏ ਵਿੱਚ ਸਾਨੂੰ ਬਖਸ਼ਿਸ਼ ਕੀਤੀ ਸੀ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਆ ਜਦੋਂ ਦਸਵਾਂ ਸਲੋਕ ਮਹਾਰਾਜ ਤੋਂ ਸੁਣਿਆ ਕੀਰਤਨ ਸੁਣਿਆ ਬੈਰਾਗ ਆ ਗਿਆ 7 ਕਰੋੜ ਰੁਪਈਆ ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਦੱਸੋ ਕਿੱਥੇ ਲਾਵਾਂ ਕਹਿੰਦੇ ਇਹ ਗਰੀਬਾਂ ਤੋਂ ਵਿਆਜ ਪਰ ਵਿਆਜ ਲਾ ਕੇ ਤੇਰੇ ਬਾਪ ਨੇ ਇਕੱਠਾ ਕੀਤਾ ਇਹਨੂੰ ਗਰੀਬਾਂ ਦੇ ਭਲੇ ਵਾਸਤੇ ਜਿਤਨੀਆਂ ਧਰਮਸ਼ਾਲਾ ਲਾਹੌਰ ਵਿੱਚ ਬਣੀਆਂ ਨੋਟ ਕਰ ਲਿਓ ਕਰੋੜੀ ਮਲ ਸੇਠ ਦੇ ਪੈਸਿਆਂ ਨਾਲ ਬਣੀਆਂ ਇੱਕ ਹੋਰ ਹਿਸਟੋਰੀਕਲ ਪੁਆਇੰਟ ਲਓ, ਕਰਤਾਰਪੁਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅੰਤਮ ਯਾਦ ਰਾਵੀ ਦੇ ਕੰਢੇ ਤੇ, ਜਿੱਥੇ ਜੋਤੀ ਜੋਤ ਸਮਾਏ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਜਿੱਥੇ ਗੁਰਗੱਦੀ ਦਿੱਤੀ ਹੈ ਬਾਬਾ ਲਹਿਣਾ ਜੀ ਨੂੰ, ਗੁਰੂ ਅੰਗਦ ਬਣਾਇਆ, ਉਹ ਜਿਹੜਾ ਪਿੰਡ ਹੈ ਨਾ ਕਰਤਾਰਪੁਰਾ, ਇਹ ਕਿੱਥੇ ਵਸਾਇਆ ਬਾਬੇ ਨਾਨਕ ਨੇ? ਜਿੱਥੇ ਕਰੋੜੀ ਮੱਲ ਸੇਠ ਦੇ ਬਾਪ ਨੂੰ ਬਘਿਆੜ ਦੀ ਜੂਨੀ ਵਿੱਚੋਂ ਮੁਕਤ ਕੀਤਾ ਸੀ, ਰਾਵੀ ਦੇ ਕੰਢੇ ਜਿੱਥੇ ਬਘਿਆੜ ਦੀ ਜੂਨੀ ਵਿੱਚੋਂ ਛਡਾਇਆ ਸੀ ਨਾ ਜੂਨੀ ਚੰਦ ਨੂੰ, ਉਸ ਜਗ੍ਹਾ ਕਰਤਾਰਪੁਰ ਹੈ। ਤੇ ਉਹ ਸਾਰੇ ਇਲਾਕੇ ਦੀ ਜ਼ਮੀਨ ਇਸ ਕਰੋੜੀ ਮੱਲ ਸੇਠ ਨੇ ਲਾਹੌਰ ਦੇ ਸੂਬੇ ਤੋਂ ਆਪਣੇ ਪੈਸਿਆਂ ਦੀ ਖਰੀਦ ਕੇ ਗੁਰੂ ਨਾਨਕ ਦੇ ਨਾਂ ਲਵਾਈ ਸੀ, ਜਿੱਥੇ ਕਰਤਾਰਪੁਰਾ ਵਸਦਾ। ਉਸ ਪਿੰਡ ਦੀ ਸਾਰੀ ਜ਼ਮੀਨ ਇਸ ਕਰੋੜੀ ਮੱਲ ਸੇਠ ਨੇ ਖਰੀਦ ਕੇ ਬਾਬੇ ਨਾਨਕ ਨੂੰ ਦਿੱਤੀ ਸੀ, ਤੇ ਬਾਬੇ ਨਾਨਕ ਨੇ ਵਸਾਇਆ ਪਿੰਡ, ਪਰ ਪਿੰਡ ਦਾ ਨਾਂ ਨਾਨਕਪੁਰਾ ਨਹੀਂ ਰੱਖਿਆ, ਲਖਮੀਦਾਸਪੁਰਾ ਨਹੀਂ ਰੱਖਿਆ, ਸ੍ਰੀ ਚੰਦਪੁਰਾ ਨਹੀਂ ਰੱਖਿਆ, ਆਪਣੇ ਪਰਿਵਾਰ ਦੇ ਨਾਂ ਤੇ ਨਹੀਂ ਰੱਖਿਆ। ਉਸ ਨਗਰ ਦਾ ਨਾਂ ਰੱਖਿਆ ਕਰਤਾਰਪੁਰਾ, ਵਾਹਿਗੁਰੂ ਦਾ ਨਗਰ, ਪਰਮੇਸ਼ਰ ਦਾ ਨਗਰ। ਤਾਂ ਹੀ ਫਿਰ ਉਹ ਨਗਰ ਵਡਿਆਈ ਲੈ ਗਿਆ ਗੁਰੂ ਗ੍ਰੰਥ ਸਾਹਿਬ ਵਿੱਚ, ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਉਹ ਸੱਤ ਕਰੋੜੀ ਸੇਠ, ਕਰੋੜਾਪਤੀ ਸੇਠ ਮਹਾਰਾਜ ਨੇ ਜਦੋਂ ਗਿਆਨ ਬਖਸ਼ਿਸ਼ ਕੀਤਾ, ਮਾਰੀਆਂ ਸੱਟਾਂ ਸ਼ਬਦ ਦੀਆਂ, ਕੂੜ ਮੰਡਪ ਕੂੜ ਮਾੜੀ ਕੂੜ ਬੈਠਣ ਹਾਂ, ਕੂੜ ਸਿਉਣਾ ਕੂੜ ਰੂਪਾ ਕੂੜ ਪਹਿਨਣ ਹਾਂ। ਇਹ ਜਾਣਦੇ ਤਾਂ ਆਪਾਂ ਵੀ ਹੈਗੇ, ਪਤਾ ਕਿਹਨੂੰ ਨੀ ਹੈਗਾ ਸਭ ਬਿਨਸਨਹਾਰ ਹੈ, ਸਭ ਝੂਠ ਹੈ, ਪਰ ਪਿਆਰ ਕਿਉਂ ਹੈ, ਇਹਦੇ ਨਾਲ ਮੋਹ ਕਿਉਂ ਹੈ, ਨਾਲੇ ਪਤਾ ਵੀ ਝੂਠ ਹੈ। ਮਰਜ ਕਹਿੰਦੇ ਕੂੜ ਕੂੜੇ ਨੇਹੋ ਲਗਾ ਵਿਸਰਿਆ ਕਰਤਾਰ। ਪੰਜਾਬ ਵਿੱਚੋਂ ਆਏ ਹੋ ਜਾਂ ਸਾਡੀਆਂ ਧੀਆਂ ਭੈਣਾਂ ਸਵੇਰੇ ਵਿਹੜਾ ਸੰਭਰਦੀਆਂ ਸੀ ਨਾ, ਹੁਣ ਵੀ ਸੰਭਰਦੀਆਂ, ਉਹ ਭਰ ਲੈਂਦੀਆਂ ਨੇ ਕੂੜੇ ਦਾ ਟੋਕਰਾ ਤਸਲਾ, ਤੇ ਜਿਸ ਤਸਲੇ ਟੋਕਰੇ ਵਿੱਚ ਕੂੜਾ ਪਾਇਆ ਹੁੰਦਾ ਨਾ, ਕੋਈ ਭੈਣ ਤੁਸੀਂ ਵੇਖੀ ਹੈ ਉਸ ਟੋਕਰੇ ਨੂੰ ਅੰਦਰ ਨੂੰ ਲਿਜਾਂਦੀ ਵੀ ਇਹ ਪੇਟੀ ਵਿੱਚ ਰੱਖਣਾ, ਕੋਈ ਕੂੜੇ ਦੇ ਤਸਲੇ ਨੂੰ ਬੀਬੀ ਅੰਦਰ ਨੂੰ ਲਿਜਾਂਦੀ ਵੇਖੀ ਹੈ ਵੀ ਸੰਦੂਕ ਵਿੱਚ ਰੱਖਣਾ। ਉਹ ਜਿਸ ਤਸਲੇ ਟੋਕਰੇ ਵਿੱਚ ਕੂੜਾ ਹੁੰਦਾ ਹੈ ਉਹ ਕਿੱਥੇ ਨੂੰ ਜਾਂਦਾ ਹੁੰਦਾ ਹੈ? ਜਿੱਥੇ ਪਹਿਲਾਂ ਕੂੜੇ ਦਾ ਢੇਰ ਹੋਵੇ, ਕੂੜ ਕੂੜੇ ਨਿਹੋ ਲੱਗਾ, ਕੂੜੇ ਦਾ ਟੋਕਰਾ ਕਿੱਥੇ ਨੂੰ ਜਾਊਗਾ? ਜਿੱਥੇ ਪਹਿਲਾਂ ਕੂੜਾ ਪਿਆ। ਇਹ ਕੋਈ ਟੋਕਰਾ ਨਹੀਂ ਆਪਾਂ ਹੀ ਹੈ, ਆ ਜਿਹੜਾ 3.5 ਮਣ ਦਾ ਟੋਕਰਾ ਦੇਹੀ ਦਾ ਚੱਕੀ ਫਿਰਦੇ ਹੋ, ਇਹ ਕੂੜ ਨਾਲੇ ਭਰਿਆ ਹੋਇਆ। ਸਤਨਾਮ। ਇਹ ਕੂੜਾ ਕਰਕੇ ਇਕੱਠਾ ਕਰਕੇ ਟੋਕਰਾ ਭਰਤਾ ਦੇਹੀ ਦਾ, ਪਰ ਇਹ ਜਾਂਦਾ ਕਿੱਥੇ ਨੂੰ ਹੈ? ਜਿੱਥੇ ਗਾਹਾਂ ਵੀ ਕੂੜੇ ਦਾ ਢੇਰ ਹੋਵੇ, ਜਿੱਥੇ ਗਾਹਾਂ ਵੀ ਕੂੜੇ ਵਾਪਰਿਆ ਹੋਵੇ, ਤੇ ਧੰਨ ਭਾਗੀ ਹੁੰਦੇ ਨੇ ਗੁਰਸਿੱਖ। ਟੋਕਰਾ ਕੂੜ ਦਾ ਤੇ ਆਵੇ ਸੱਚ ਦੇ ਕੋਲ, ਤਾਂ ਹੀ ਤਾਂ ਭਾਗਾਂ ਨਾਲ ਮਿਲਦੀ ਹੈ ਨਾ ਸੰਗਤ। ਕੂੜ ਕੂੜੇ ਨੇ ਉਹ ਲੱਗਾ ਵਿਸਰਿਆ ਕਰਤਾਰ। 22 ਧਾਰ ਰਾਜੇ ਬੈਠੇ ਨੇ ਜਿਨ੍ਹਾਂ ਦਾ ਕੂੜ ਵਿੱਚ ਮੋਹ ਹੈ, ਕੂੜ ਦੇ ਪਸਾਰੇ ਵਿੱਚ ਹੋਮੇ ਆਇਆ ਹੋਇਆ, ਉਹਨਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਭਾਈ ਇਤੇ ਭੈ ਤੋਂ ਕਹੋ ਪੈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਅੱਜ ਤੀਸਰਾ ਸਵਈਆ ਸੁਣੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮੁੱਖ ਤੋਂ। ਇੱਥੇ ਇੱਕ ਰਾਜੇ ਦੀ ਗੱਲ ਹੈ ਦੂਸਰੇ ਸਵਈਏ ਵਿੱਚ, ਹੁਣ ਅੱਗੇ ਆ ਰਹੀ ਹੈ ਉਸ ਰਾਜੇ ਦੀ ਗੱਲ ਜੋ ਆਪਣੇ ਦੇਸ਼ ਵਿੱਚ ਰਾਜ ਨਹੀਂ ਕਰ ਰਿਹਾ, ਜਿਹਨੇ ਆਂਢੀ ਗੁਆਂਢੀ ਰਾਜੇ ਵੀ ਜਿੱਤ ਕੇ ਆਪਣੇ ਅਧੀਨ ਕੀਤੇ ਹੋਏ ਨੇ। ਇੱਕ ਹੁੰਦਾ ਰਾਜਾ, ਇੱਕ ਹੁੰਦਾ ਮਹਾਰਾਜਾ, ਇੱਕ ਹੁੰਦਾ ਪਾਤਸ਼ਾਹ। ਰਾਜੇ ਤਾਂ ਆਮ ਹੁੰਦੇ ਨੇ ਰਿਆਸਤਾਂ ਦੇ ਮਾਲਕ, सौ राजा जिससे अधीन होवे ओ हुंदा महाराजा। सौ महाराजा जी

0: ਜਿੰਦ ਫਿਰੇ, ਜਿੱਧਰ ਨੂੰ ਵੀ ਚੜਾਈ ਕਰਕੇ ਜਾਵੇ, ਜਿੱਤਾਂ ਹੀ ਜਿੱਤਾਂ, ਦੇਸ਼ ਆਪਣਾ ਦਿਸ਼ਾਨ, ਦਿਸ਼ ਜਮਾ ਆਨ, ਦਿਸ਼ਾਨ ਸ਼ਬਦ ਦੋ ਸ਼ਬਦਾਂ ਦਾ ਜੋੜ ਹੈ, ਇੱਕ ਦਿਸ਼ਾ ਇੱਕ ਅਨ, ਅਨ ਕਹੀਏ ਦੂਜਾ, ਇੱਕ ਤਾਂ ਆਪਣਾ ਦੇਸ਼ ਹੁੰਦਾ, ਦਿਸ਼ਾਨ ਦਾ ਅਰਥ ਕਰਨੇ ਦੂਜੇ ਮੁਲਕਾਂ ਨੂੰ ਜਿੱਤਣਾ, ਹੋਰ ਰਾਜਿਆਂ ਦੇ ਰਾਜ ਨੂੰ ਜਿੱਤਣਾ, ਆਪਣੇ ਦੇਸ਼ ਨੂੰ ਛੱਡ ਕੇ ਦਿਸ਼ਾਨ ਕੋ ਬਾਕੀ ਰਾਜਿਆਂ ਦੇ ਦੇਸ਼ਾਂ ਨੂੰ ਵੀ ਜਿੱਤਦਾ ਫਿਰਿਆ।
1: ਬਾਜਤ ਢੋਲ ਮਰਦੰਗ ਨਿਗਾਰੇ,
0: ਜਿੱਧਰ ਨੂੰ ਚੜਾਈ ਕਰਦੇ ਤੌਸੇ ਵੱਜਦੇ ਜਾਂਦੇ ਨੇ, ਫੌਜਾਂ ਦੇ ਨਗਾਰੇ ਵੱਜਦੇ ਜਾਂਦੇ ਨੇ, ਦੂਜਾ ਅਰਥ ਜਦੋਂ ਜਿੱਤ ਪ੍ਰਾਪਤ ਕਰਦਾ ਰਾਜਾ, ਫਿਰ ਉਹਦੇ ਮਹਿਲਾਂ ਦੇ ਮੂਹਰੇ ਆ ਕੇ ਸਿਫਤ ਕਰਨ ਵਾਲੇ, ਸ਼ਲਾਘਾ ਕਰਨ ਵਾਲੇ, ਸੂਰਬੀਰਾਂ ਦੀ ਉਪਮਾ ਕਰਨ ਵਾਲੇ ਆ ਕੇ ਫਿਰ ਉਸ ਰਾਜੇ ਦੇ ਦਰਵਾਜੇ ਤੇ ਨਗਾਰੇ ਵਜਾਉਂਦੇ ਨੇ, ਧੌਸੇ ਵਜਾਉਂਦੇ ਨੇ, ਸਿਫਤਾਂ ਕਰਦੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਸ਼ਮ ਗ੍ਰੰਥ ਵਿਚ ਬਚਨ ਕੀਤਾ, ਜਿਹਨੇ ਸਾਰੇ ਰਾਜਿਆਂ ਨੂੰ ਜਿੱਤ ਲਿਆ ਸੀ, ਇਹਨਾਂ ਰਾਜਿਆਂ ਨੂੰ ਨੀ, ਇੰਡੀਆ ਦੇ ਨੂੰ ਨੀ, ਇੰਗਲੈਂਡ ਕਨੇਡਾ ਦੇ ਨੂੰ ਨੀ, ਜਿਹਨੇ ਸੁਰਗ ਦੇ ਰਾਜੇ ਨੂੰ ਵੀ ਜਿੱਤ ਲਿਆ ਸੀ। ਉਹ ਕੌਣ ਹੋਇਆ ਰਾਜਾ? ਉਹ ਹੋਇਆ ਰਾਵਣ। ਉਹਨੇ ਇੱਥੋਂ ਦੇ ਰਾਜੇ ਨਹੀਂ ਸੀ ਜਿੱਤੇ। ਰਾਵਣ ਦੀਆਂ ਗੱਲਾਂ ਤਾਂ ਬੜੀਆਂ ਚੱਲਦੀਆਂ ਨੇ, ਰਾਮਲੀਲਾ ਵੀ ਚੱਲਦੀ ਏ। ਆਏ ਸਾਲ ਫਗਵਾੜੇ ਗਰਾਇਆ ਹੁਸ਼ਿਆਰਪੁਰ ਜਲੰਧਰ ਕਪੂਰਥਲੇ ਬੁੱਤ ਜਾ ਬਚਾ ਕੇ ਬਣਾ ਕੇ ਵਿਚਾਰੇ ਦੇ ਪਟਾਕੇ ਬਜਾ ਦਿੰਦੇ, ਫੂਕਦੇ ਨਾ ਆਏ ਸਾਲ, ਬੜੇ ਤਾੜੀਆਂ ਮਾਰਦੇ ਕਿ ਰਾਵਣ ਫੂਕਦਾ। ਜੇ ਇੱਕ ਸਾਲ ਫੂਕਦਾ ਦੂਏ ਸਾਲ ਜੰਮ ਪਿਆ ਸਾਧਨਮ, ਆਏ ਸਾਲ ਕਈ ਜਿੰਨੇ ਰਾਵਣ ਫੂਕਦਾ ਰਾਵਣ ਫੂਕਦਾ, ਉਹ ਜਿਹੜਾ ਇੱਕ ਵਾਰ ਫੂਕਦਾ ਤੇ ਦੂਈ ਵਾਰ ਕਿੱਥੇ ਰਹਿ ਗਿਆ? ਪਰ ਫੂਕਿਆ ਜਾਣਾ ਚਾਹੀਦਾ, ਆਪਾਂ ਨੇ ਤਾਂ ਮਰਨੇ, ਇੱਕ ਦਿਨ ਫਿਊਨਲ ਤੇ ਲੈ ਜਾਣਾ, ਦੂਈ ਵਾਰ ਤਾਂ ਨੀ ਫੂਕਣਾ ਪੈਣਾ ਆਪਾਂ ਨੂੰ। ਉਹਨੂੰ ਆਏ ਸਾਲ ਫੂਕਦੇ ਨੇ, ਫੂਕਣਾ ਵੀ ਚਾਹੀਦਾ, ਕਰਤੂਤ ਸੋਹਣੀ ਕਰੀਏ ਫੂਕਣਾ ਵੀ ਚਾਹੀਦਾ, ਕਰਤੂਤ ਬੜੀ ਸੋਹਣੀ ਕਰਕੇ ਗਿਆ ਦੁਨੀਆਂ ਦੇ ਵਿੱਚ। ਦੇਖੋ ਇਹ ਤੋਂ ਸਿੱਖਿਆ ਲਓ ਕੁਛ, ਪੈੜੀ ਕਰਤੂਤ ਕਰਦੇ ਤੇ ਆਏ ਸਾਲ ਪਟਾ ਕੇ ਵੱਜਦੇ ਨੇ, ਆਏ ਸਾਲ ਪਟਾ ਕੇ ਪੈੜੀ ਕਰਤੂਤ ਕਰਦੇ ਤੇ ਆਏ ਸਾਲ ਪਟਾ ਕੇ ਵੱਜਦੇ ਨੇ, ਆਏ ਸਾਲ ਪਟਾ ਕੇ। ਪਰ ਜੇ ਕਿਤੇ ਰਾਵਣ ਦੇ ਗੁਣ ਵੇਖੋ ਨੇ, ਗੁਣ ਗੁਰਸਿੱਖ ਪਿਆਰਿਓ, ਕੋਈ ਲੱਭਣਾ ਹੀ ਨਹੀਂ ਤੁਹਾਨੂੰ ਮਿਸਾਲ ਦੇਣ ਵਾਸਤੇ। ਪੰਜ ਗੁਣ ਲਿਖੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਜੇ ਰਾਵਣ ਨੂੰ ਵੇਖਣਾ ਨਾ ਤੁਸੀਂ, ਰਾਵਣ ਕੌਣ ਸੀ, ਤਾਂ ਕੇਵਲ ਤੇ ਕੇਵਲ ਦਸ਼ਮ ਗ੍ਰੰਥ ਪੜ੍ਹੋ, ਤੁਹਾਨੂੰ ਪਤਾ ਲੱਗੇ ਰਾਵਣ ਕੌਣ ਸੀ। ਜੇ ਰਾਵਣ ਨੂੰ ਵੇਖਣਾ ਸ੍ਰੀ ਰਾਮ ਮਾਨਸ ਚਰਿੱਤਰ ਪੜ੍ਹੋ ਤੁਲਸੀ ਜੀ ਦਾ, ਪਤਾ ਲੱਗੇ ਰਾਵਣ ਕੌਣ ਸੀ। ਇਹ ਡਰਾਮੇ ਕਰ ਲੈਣੇ ਤਾਂ ਸਿਖਾਲਾ ਹੀ ਕੰਮ ਹੈ, ਡਰਾਮਾ ਤਾਂ ਜਿਹਦਾ ਮਰਜ਼ੀ ਖੇਡ ਲਓ। ਗੁਰਸਿੱਖ ਪਿਆਰਿਓ, ਪੰਜ ਗੁਣ ਅੱਜ ਤੱਕ ਕਿਸੇ ਬੰਦੇ ਨੂੰ ਪ੍ਰਮਾਤਮਾ ਨੇ ਨਹੀਂ ਦਿੱਤੇ ਕਟੇ, ਤੇ ਸ਼ਾਇਦ ਗਾਂ ਵੀ ਕਿਸੇ ਨੂੰ ਨਾ ਦਵੇ। ਕਿਹੜੇ ਪੰਜ ਗੁਣ? ਅਤ ਸੁੰਦਰ, ਜੀ ਤੋਂ ਵੱਧ ਦੁਨੀਆਂ ਵਿੱਚ ਕੋਈ ਸੁੰਦਰ ਨਾ ਹੋਵੇ, ਉਹ ਰਾਵਣ ਆਇਆ ਦੁਨੀਆਂ ਦੇ। ਸੁਣੋ ਉਹਦੀ ਸੁੰਦਰਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਤੋਂ, ਕਿੰਨਾ ਕੁ ਸੁੰਦਰ ਸੀ ਰਾਵਣ। ਦੇਖ ਪਰ ਤਾਪ ਤਪ ਤਪਨ ਘੁਮੰਦ ਹੋਤ, ਉਹਦੇ ਸਰੂਪ ਉਹਦੇ ਮੁਖ ਦੀ ਲਾਲੀ ਵੇਖ ਕੇ ਨਾ ਸੂਰਜ ਦੀ ਧੁੱਪ ਵੀ ਫਿੱਕੀ ਪੈ ਜਾਂਦੀ ਸੀ। ਅਤ ਸੁੰਦਰ, ਜੀ ਤੋਂ ਵੱਧ ਕੋਈ ਸੁੰਦਰ ਨਾ ਹੋਵੇ। ਦੇਖ ਪਰਤਾ

0: तप तापन को मंद होत तारण हारण तेज कीन छीन छीन जिन्हें सूरज की शक्ति सूरज का तपस भी साध संगत धुंधला कर दिता फिका पा दिता। अत सुंदर नंबर दो कुलीन, कुलीन का अर्थ है कुल जमा आन, ऊंची कुल दे विच जन्म होना, कुल ऊंची होनी ब्राह्मणा दे घर जन्म। दो गुण अत सुंदर कुलीन चतर, चतर पहले वर्गा जमे कोई नहीं, एदी चतराई जे वेखनी है श्री गुरु नानक देव तो पुछो, रामकली का शब्द पढ़ो, उठे दी चतराई लिखी है चतराई। बाबा नानक कहंदा जिन सीता आंदी डौरू वाए, देखो रावण दी चतराई। ये गल मेरे खातर कह लेनी सिखाई है, और तुहानू सुननी सिखाई है कि रामचंद्र जी की घरवाली भी चक लिया, पर किसी की घरवाली कनी उंगली करनी बड़ी औखी है। अज के आखो सतनाम संझ नू भोगदे सलोक पढ़ा दिंदा अगला। माड़ी जी गल किसी की बीबी स्त्री वल कर दीए, 14 कला विष्णु दे अवतार, त्रेते युग दे अवतार, मर्यादा पुरुषोत्तम, उन्हां दी घरवाली नू चुक के लियाउणा कोई सखाला कम नहीं सी, पर चतराई ऐसी फौजा नहीं लैके गया, दौरू बजा के ही चक लिया। जिन सीता आंदी दौरू वाए, मंगता बन के ही दौरू बजा के ही चक लिया। कैसी चतराई वरती, अत सुंदर कुलीन चतर मुख ज्ञानी, चार वेद छे शास्त्र रावण दे जबानी याद सी एना महान पंडित। मुख ज्ञानी जो कुछ कहना है तो जबानी याद होवे। अजकल अजकल मुख ज्ञानी नहीं, अजकल टेप ज्ञानी है। अज के आखो सतनाम टेप ज्ञानी, भाई एक दी टेप सुन ली गांह सुनाती, गांहली दी सुन ली गांह सुनाती, पढ़ना और दुख दी गल तो सिख कौम च पैगी। तुसीं भी नाराज ना होयो, जे थानू हुण इत्थे टाइम होवे कले कले नूं पुछे ना खड़ा करके भी जपजी साहब आ जाए जी, 3% भी नहीं निकलना, तुसी 5% भी नहीं निकलना, तुसी भी जपजी साहब कंठ है जी कि नहीं। वो चलो थोड़ी गल हुण छड़ दें, हुण साडी गल ले लो, मेरे वर्गा 100 इकट्ठा कर लो, 95 दे फेर याद नहीं। अज के आखो सतनाम तुहाडी तां गल गई, असीं भी रुड़ गए पिछे, असीं साडा लाणा भी रुड़ गया। और बड़िया बड़िया कथा कहानियां याद है, बड़िया बड़िया स्टोरियां याद है, बड़े बड़े इतिहास याद है, पर गुरु की बाणी साडे याद नहीं गुर सकते। ऐ बच्चे बच्चिया नूं कीर्तन सिखाया करो बीबीओ, बड़ी चंगी गल है, पर कीर्तन मूहरे पोथियां रख के ना सिखाओ। जेड़ा शब्द बच्चे नूं कीर्तन कराउणा पहला उहदे कंठ कराओ बच्चे दे। तुसीं पोथियां रखदे ने मूहरे, वेखो बड़े बड़े पोथे प्रकाश कर लेंदे ने बाजे दे उत्ते। ओ बाजा मंजी साहब है, बाजा पीढ़ी है जिते पोथी रखदे उत्ते। 3600 साल सी बाजा चक्की फिरना, गड्डियां च पए जुत्तियां च कपड़े होई उन्हां पर गुटके प्रकाश बाजिया पर पोथियां प्रकाश। नहीं नहीं, जेड़ी बाणी पानी उन्हूं याद करो, जे रखना है तो हेठ रुमाल रखो जुदा पोथी दे हेठ। पर हुण तां की काम चलदा है, पोथी प्रकाश कर ली, मतलब दा शब्द पढ़ लिया, जेड़े पैसे होणगे उह तां पा ले बैग विच, बाजा बन तां कपड़े च, पोथी नूं चक्के परे धर दिंदे वी हुण तैनूं कल नूं मिलेंगे। अज के आखो सतनाम ना उन्हू रुमाल लाउणा ना उन्हू उच्ची जगह रखनी। वो गल्लां की करिए तुहाडे नाल गुरसिख प्यारियो, गुरुद्वारे च की हाल है, बाणी दे गुटके मंजी साहब दे हेठ, मंजी साहब दे हेठ बाणी दे गुटके, साइंस पढ़ गए ना तुसीं। सिख कहिंदा कि बड़े बाबे नूं मंजी साहब चाहिए, छोटा तां हेठे सार लूगा। जिथे आखो सतनाम, वेखो सिख किधर नूं तुरे फिरदे ने। और गुटके विच बाणी छोटी है, आ बाबा तो साडा गुरु नहीं कि खासा बड़ा है, ਇਹ ਆਕਾਰ ਗੁਰੂ ਨਹੀਂ ਹੈ, ਬਾਣੀ ਗੁਰੂ, ਸ਼ਬਦ ਗੁਰੂ ਹੈ। ਇਹਦੇ ਵਿੱਚ ਇੱਕ ਇੱਕ ਅੱਖਰ ਜਿਹੜਾ ਬਾਣੀ ਦਾ ਉਹ ਸਾਡਾ ਗੁਰੂ ਹੈ, ਗੁਰਸਿੱਖ ਪਿਆਰਿਆ। ਤੇ ਉਹੀ ਸ਼ਬਦ, ਉਹੀ ਅੱਖਰ ਗੁਟਕਿਆਂ ਵਿੱਚ ਨੇ। ਘਰਾਂ ਵਿੱਚ ਵੀ ਤੁਹਾਨੂੰ ਅੱਗੇ ਬੇਨਤੀ ਕੀਤੀ ਸੀ, ਜਿੱਥੇ ਗੁਟਕੇ ਰੱਖਦੇ ਹੋਰ ਚੀਜ਼ ਨਹੀਂ ਰੱਖਣੀ ਚਾਹੀਦੀ ਕੋਈ ਵੀ। ਉੱਥੇ ਚਮਚੇ ਪਏ ਨੇ, ਉੱਥੇ ਕੌਡੀਆਂ ਪਈਆਂ, ਵਿੱਚੇ ਵਿਚਾਰੀ ਰਹਿ ਰਾਸ ਪਈ ਹੈ। ਰਹਿ ਰਾਸ ਨੇ ਥੋੜੇ ਚਮਚਿਆਂ ਨਾਲ ਸੇਵੀਆਂ ਖਾਣੀਆਂ, ਜਿੱਥੇ ਕੁਲ ਸਾਹਿਬ ਨਾਲ ਦੇਖੋ ਇੱਥੇ ਕੌਲੀਆਂ ਰੱਖੀਆਂ ਵੀ ਸੁਖਮਨੀ ਸਾਹਿਬ ਕੌਲੀਆਂ ਖੜਕਾ ਹੱਥ ਗੁਟਕੇ ਰੱਖਣੇ। ਬਾਣੀ ਗੁਰੂ ਸਤਵੇਂ ਪਾਤਸ਼ਾਹ ਦਾ ਬਚਨ ਹੈ, ਜੈ ਪੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਾਹੇ ਹਮਾਰਾ। ਜਿਸ ਨੂੰ ਬਾਣੀ ਦਾ ਅਦਬ ਨਹੀਂ ਹੈ ਉਹ ਸਿੱਖੇ ਨਹੀਂ ਹੈ ਮਹਾਰਾਜ ਕਹਿੰਦੇ, ਕਿਉਂਕਿ ਬਾਣੀ ਹੀ ਗੁਰੂ ਹੈ, ਗੁਰੂ ਹੀ ਬਾਣੀ ਹੈ। ਦੋਹਾਂ ਦਾ ਮਹਾਰਾਜ ਨੇ ਅਵਖੇਪ ਕੱਢ ਕੇ ਇੱਕ ਰੂਪ ਬਣਾ ਦਿੱਤਾ। ਤੇ ਸਤ ਸੰਗਤ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਬਾਣੀ ਕੱਠ ਕਰਿਆ ਕਰੋ ਪ੍ਰੇਮੀਓ। ਬੜੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਬਾਣੀ ਕੰਠ ਪੈਸਾ ਗੰਠ, ਜਿਹੜਾ ਪੈਸਾ ਤੁਹਾਡੇ ਜੇਬ ਵਿੱਚ ਹੈ ਜਿੱਥੇ ਮਰਜ਼ੀ ਵਰਤ ਲਓ, ਜਿਹੜੀ ਬਾਣੀ ਤੁਹਾਡੇ ਕੰਠ ਹੈ ਬੱਸ ਵਿੱਚ ਬੈਠੇ ਹੀ ਪੜ ਲਓ, ਅੱਜ ਆਖੋ ਸਤਨਾਮ, ਖੇਤ ਵਿੱਚ ਨੱਕੇ ਚੜਦੇ ਪੜੋ, ਬਾਣੀ ਕੰਠ ਕਰਿਆ ਕਰੋ। ਇਹਦੇ ਚਾਰ ਵੇਦ, ਛੇ ਸ਼ਾਸਤਰ, ਜਵਾਨੀ ਆਦਿ ਸੀ ਚਾਰ ਗੁਣ, ਤੇ ਪੰਜਵਾਂ ਗੁਣ ਧਨਵੰਤ। ਕੌਣ ਜੰਮਿਆ? ਰਾਵਣ ਵਰਗਾ ਅਮੀਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕੁਐਸਚਨ ਰਾਈਜ਼ ਕੀਤਾ, ਇਸ ਸੰਸਾਰ ਦੇ ਲੋਕੋ ਤੇ ਰਾਵਣ ਤੋਂ ਅਮੀਰ ਦੱਸੋ ਕੀ ਲਿਖਿਆ? ਰਾਵਣ ਸੇ ਅਧਿਕਾਈ ਸੇ, ਤੇ ਸਵਾਲੀਆ ਫਿਰਕਾ ਬਣਿਆ। ਜਿੱਥੇ ਸੇ ਸ਼ਬਦ ਆ ਗਿਆ ਉੱਥੇ ਉਰਦੂ ਦੇ ਵਿੱਚ ਜਿਹਨੂੰ ਅਸੀਂ ਕਿਉਂ ਕਹਿੰਦੇ, ਕਿਆ ਕਹਿੰਦੇ, ਸਾਈਨ ਆਫ ਇੰਟੈਰੋਗੇਸ਼ਨ ਆ ਗਿਆ ਪਿੱਛੇ, ਸਵਾਲੀਆ ਫਿਕਰਾ ਪੈਦਾ ਹੋ ਗਿਆ। ਮਹਾਰਾਜ ਕਹਿੰਦੇ ਕੋਈ ਦੱਸੋ ਰਾਵਣ ਤੋਂ ਵੀ ਵੱਡਾ? ਇੱਕ ਲੱਖ ਪੂਤ ਸਵਾ ਲੱਖ ਨਾਤੀ, ਤੈ ਰਾਵਣ ਘਰ ਦੀਆ ਨਾ ਬਾਤੀ, ਲੰਕਾ ਘਰ ਸੇ ਉਹਨੇ ਕਾ ਭਇਆ। ਮੂਰਖ ਰਾਵਣ ਪੰਜ ਗੁਣ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਡਿਗਰੀ ਕੀ ਮਿਲੀ ਹੈ ਉਹਨੂੰ? ਡਿਗਰੀ ਮਿਲੀ ਹੈ ਮੂਰਖ ਦੀ। ਅੱਜ ਆਖੋ ਸਤਨਾਮ। 1430 ਸਫੇ ਵਿੱਚ ਮੂਰਖ ਸ਼ਬਦ ਬਹੁਤ ਵਾਰ ਆਇਆ, ਬਹੁਤ ਵਾਰ ਆਇਆ, ਪਰ ਨੌ ਲੈ ਕੇ ਮੂਰਖ ਕੇਵਲ ਇੱਕ ਵਾਰ ਲਿਖਿਆ ਮਹਾਰਾਜ ਨੇ ਸਾਰੀ ਬਾਣੀ ਦੇ ਵਿੱਚ। ਕਿਸੇ ਨੂੰ ਨੌ ਲੈ ਕੇ ਮੂਰਖ ਕਹਿਣਾ ਨਾ, ਉਹ ਕੇਵਲ ਇੱਕ ਵਾਰ ਆਇਆ, ਉਹ ਰਾਵਣ ਖਾਤਰ ਆਇਆ ਜਿਹੜਾ ਚਾਰ ਵੇਦ ਛੇ ਸ਼ਾਸਤਰਾਂ ਦਾ ਮੁੱਖ ਗਿਆਨੀ ਸੀ, ਸਾਰਿਆਂ ਤੋਂ ਸੁੰਦਰ ਸੀ, ਉਹਨੇ ਜਿੱਤੇ ਸਾਰੇ ਦੇਸ਼, ਜੀਤ ਫੇਰਿਆ ਸਭ ਦੇਸ਼ ਦਿਸਾਨ ਕੋ। ਸੁਰਗਪੁਰੀ ਦਾ ਰਾਜਾ ਵੀ ਜਿੱਤ ਲਿਆ ਇੰਦਰ, ਪਰ ਗੁਰਸਿੱਖ ਪਿਆਰੇ ਇਹ ਜਿੱਤ ਕੇ ਬਣਿਆ ਕੀ? ਅੱਜ ਕੋਈ ਮੜੀ ਤੇ ਦੀਵਾ ਮਚਾਉਣ ਵਾਲਾ ਨਹੀਂ ਹੈ। ਅੱਜ ਫੇਰ ਆਖੋ ਸਤ, ਉਹਦੇ ਦਰਵਾਜੇ ਤੇ ਕੀ ਹੁੰਦਾ ਸੀ? ਬਾਜਤ ਢੋਲ ਮਰਦੰਗ ਨਗਾਰੇ, ਉਹਦੇ ਦਰਵਾਜੇ ਤੇ ਪਤਾ ਕੀ ਵੱਜਦੇ ਸੀ? ਸਾਤੋਂ ਪੌਰ। ਨੋਟ ਕਰਿਓ, ਜਿਹਨੂੰ ਲੰਕਾ ਕਹਿੰਦੇ ਸੀ ਨਾ ਰਾਵਣ ਦਾ ਕਿਲਾ, ਉਹਦੇ ਸੱਤ ਦਰਵਾਜੇ ਸੀ ਗੁਰਮੁਖ ਪਿਆਰੇ, ਸੱਤ ਦਰਵਾਜੇ ਸੀ ਲੰਕਾ ਦੇ, ਜਿੱਥੇ ਬੈਠ ਕੇ ਰਾਜ ਕਰਦੇ ਸੀ ਦੇਵ ਤੇ ਰਾਕਸ ਲੋਕ, ਤਿੰਨਾਂ ਲੋਕਾਂ ਦੇ ਰਾਜੇ ਇਹਦੇ ਸੱਤਾਂ ਦਰਵਾਜਿਆਂ ਤੇ ਨੰਗੇ ਪੈਰੀ ਆ ਕੇ ਖੜਦੇ ਸੀ, ਨੰਗੇ ਪੈਰੀ, ਤੇ ਹੱਥ ਵਿੱਚ ਭੇਟਾਂ ਲੈ ਕੇ ਅਰਦਾਸਾਂ ਕਰਦੇ ਸੀ, ਬੇਨਤੀਆਂ ਕਰਦੇ ਸੀ, ਹੇ ਰਾਵਣ ਮਹਾਰਾਜ ਸਾਨੂੰ ਆਗਿਆ ਦੇ, ਅਸੀਂ ਅੰਦਰ ਆ ਕੇ ਤੇਰੇ ਚਰਨਾਂ ਵਿੱਚ ਭੇਟਾਂ ਰੱਖੀਏ। ਹੱਥੋਂ ਪੌਣ ਨਾਂਗੇ ਪੈਰ ਛੱਡੇ ਰਹੇ, ਨਿਆਰੋ ਨਿਆਰੋ ਆਪਣੇ ਜੋਹਾਰ ਕੋ ਪਹੁੰਚਾਵਤੇ, ਆਪੋ ਆਪਣੀਆਂ ਨਮਸਕਾਰ। ਤੇ ਕਿਹਨੂੰ ਅੰਦਰ ਆਉਣ ਦੀ ਆਗਿਆ ਮਿਲਦੀ ਸੀ? ਜਿਹਨੂੰ ਤੁਸੀਂ ਲੰਕਾ ਕਹਿੰਦੇ ਹੋ ਨਾ, ਹੁਣ ਰਾਵਣ ਦਾ ਕਿਲਾ, ਇਹ ਐਵੇਂ ਨਹੀਂ ਸੀ ਜਾ ਕੇ ਦੇਖ ਹੁੰਦਾ? ਪਹਿਲਾਂ ਅਰਜੀ ਦੇ ਕੇ ਰਾਵਣ ਤੋਂ ਪਰਮਿਸ਼ਨ ਲੈਣੀ ਪੈਂਦੀ ਸੀ ਕਿ ਮੈਂ ਲੰਕਾ ਵੇਖ ਸਕਦਾ ਕਿ ਨਹੀਂ। ਜਾਹੀ ਕੋ ਬੁਲਾਵ ਤੋਂ ਸੋ ਆਪ ਤੋਂ ਸੰਸਮਾਨ, ਜਿਹਨੂੰ ਹੁਕਮ ਕਰਦਾ ਸੀ ਅੰਦਰ ਆ ਜਾ, ਉਹੀ ਅੰਦਰ ਆ ਕੇ ਦਰਸ਼ਨ ਕਰ ਸਕਦਾ ਸੀ, ਦੇਖਦਾ ਸੀ ਤੇ ਜਿਹਨੂੰ ਹੁਕਮ ਵੀ ਕਰ ਦਿੰਦਾ ਸੀ ਨਾ ਉਹ ਚੌੜਾ ਹੋ ਕੇ ਥੋੜਾ ਤੁਰਦਾ ਸੀ ਉਹ ਵੀ ਕੰਬਦਾ ਹੀ ਤੁਰਦਾ ਸੀ ਵੀ ਪਤਾ ਨੀ ਇਹਨੇ ਕਿਆ ਕਰ ਦੇਣਾ ਜਾਹੀ ਕੋ ਬੁਲਾਵ ਤੋਂ ਸੁਆਬ ਤੋਂ ਸੰਸਮਾਨ ਬਿਨਾਂ ਮੋਹਰੇ ਕਹੇ ਢਿੱਗ ਬੈਠਣੋ ਨਾ ਪਾਪ ਤੇ ਜਿਹੜਾ ਅੰਦਰ ਚਲਿਆ ਵੀ ਜਾਂਦਾ ਸੀ ਆਗਿਆ ਤੋਂ ਬਿਨਾਂ ਬੈਠ ਨਹੀਂ ਸੀ ਸਕਦਾ ਦੇਖੋ ਕੈਸੇ ਜੀਤ ਫੇਰਾ ਸਭ ਦੇਹ ਸਥਾਨ ਜਦ ਭਗਵਾਨ ਰਾਮ ਜੀ ਨਾਲ ਹੋਇਆ ਚਰ ਬਾਜਾਂ ਬਾਰੇ ਲਿਖਦੇ ਨੇ ਗੱਲਾਂ ਜਦ ਗ੍ਰੰਥ ਪੜ੍ਹੋ ਕਿਤੇ ਆਪਣਾ ਪਤਾ ਲੱਗੇ ਜਦ ਹੋਇਆ ਜੰਗ ਤੇ ਗੁਰਮੁਖ ਪਿਆਰੇ ਉਹ ਕੱਲਾ ਗਿਆ ਫਿਰ ਸੂਰਮਾ ਐਸਾ ਸੀ ਨਾ ਗੁਰਮੁਖੋ ਸੂਰਮਾ ਸਾਰੇ ਮਰ ਗਏ ਕੱਲਾ ਰਹਿ ਗਿਆ ਤੜਕੇ ਸ਼ਸਤਰ ਬਸਤਰ ਤੁਰਿਆ ਤੇ ਜਦੋਂ ਲੰਕਾ ਦੇ ਕਿਲੇ ਵਿੱਚੋਂ ਬਾਹਰ ਨਿਕਲਿਆ ਨਾ ਰਾਵਣ ਉਦੋਂ ਵੇਖਿਆ ਗਿਰਜਾਂ ਫਿਰ ਰਹੀਆਂ ਨੇ ਗਿੱਦੜ ਫਿਰ ਰਹੇ ਨੇ ਰਿੱਛ ਫਿਰ ਰਹੇ ਨੇ ਮਾਸ ਖਾਂਦੇ ਸੂਰਮਿਆਂ ਦਾ ਜਿਹੜੇ ਮਰ ਚੁੱਕੇ ਨੇ ਸ਼ਹੀਦ ਹੋ ਚੁੱਕੇ ਨੇ ਜੰਗ ਵਿੱਚ ਉਹ ਲੱਗ ਪਈ ਹੋਈ ਹੈ ਦੇਖੋ ਸੂਰਮ ਗਤੀ ਸੂਰਮਾ ਕਿੰਨਾ ਸੀ ਸਾਰਾ ਟੱਬਰ ਖਤਮ ਕੋਈ ਨਾਲ ਨਹੀਂ ਫਿਰ ਵੀ ਬਹਾਦਰੀ ਜੀ ਦਿਲ ਪੰਖਨ ਸਿਉ ਕਿਹੋ ਰਾਵਣ ਹਨੂੰਮਾਨ ਨਾਟਕ ਪੜ੍ਹੋ ਉਹਨਾਂ ਗਿਰਜਾ ਨੂੰ ਕਹਿੰਦਾ ਨਾ ਰਾਵਣ ਐ ਗਿਰਜੋ ਐ ਪੰਖੀਓ ਐ ਸੂਰਮਿਆਂ ਦਾ ਮਾਸ ਖਾਣ ਵਾਲੀਓ ਮੇਰੀ ਅਬੈ ਬਿਨਤੀ ਸੁਣ ਲੀਜੇ ਮੈਂ ਜੰਗ ਵਿੱਚ ਮਰਨ ਚੱਲਿਆ ਸ਼ਹੀਦ ਹੋਣ ਚੱਲਿਆ ਰਾਮ ਕੇ ਸੰਗ ਨਿਸ਼ਚੰਸ ਲੜੋ ਮੈਂ ਰਾਮ ਦੇ ਨਾਲ ਜੰਗ ਕਰਨ ਚੱਲਿਆ ਸੀਤਾ ਜੀ ਦੀ ਪ੍ਰਾਪਤੀ ਖਾਤਰ ਜੇ ਤਾਂ ਮੈਂ ਜਿੱਤ ਗਿਆ ਫਿਰ ਤਾਂ ਤੁਹਾਨੂੰ ਤਕਲੀਫ ਨਹੀਂ ਦੇਣੀ ਮਾਸ ਖਾਣ ਦੀ ਜੇ ਮੈਂ ਮਰ ਗਿਆ ਤਾਂ ਮੇਰਾ ਮਾਸ ਖਾਇਓ ਤੋੜ ਤੋੜ ਕੇ ਖਾਇਓ ਖਿੱਚ ਖਿੱਚ ਕੇ ਖਾਇਓ ਪਰ ਇੱਕ ਗੱਲ ਯਾਦ ਰੱਖਿਓ ਪੰਛੀਓ ਮੇਰੇ ਮਾਸ ਦੀ ਬੋਟੀ ਚੁੱਕ ਕੇ ਲੰਕਾ ਵੱਲ ਨਾ ਲਿਆਇਓ ਦੇਖੋ ਬਹਾਦਰੀ ਜੇ ਚੁੰਜ ਵਿੱਚ ਮਾਸ ਲਜਾਣਾ ਤਾਂ ਰਾਮ ਕੱਲੀ ਨੂੰ ਤੁਰਿਓ ਅੱਜ ਫੇਰ ਕੋ ਸਤਨਾਮ ਮੇਰੇ ਮਰੇ ਹੋਏ ਸਰੀਰ ਦੇ ਮਾਸ ਦੀ ਬੋਟੀ ਵੀ ਪਿੱਛੇ ਨਹੀਂ ਮੁੜਨੀ ਚਾਹੀਦੀ ਉਹ ਵੀ ਅੱਗੇ ਹੀ ਵਧਣੀ ਚਾਹੀਦੀ ਐਸੀ ਸੂਰਮਤਾ ਪਰ ਜਦ ਮਾਰ ਮਾਰ ਕੇ ਤੀਰ ਰਾਮ ਜੀ ਨੇ ਗੇਰ ਦਿੱਤਾ ਮਰਨ ਲੱਗਿਆ ਇਹ ਉਸ ਰਾਜੇ ਦੀ ਗੱਲ ਹੈ ਜੋ ਜੀਤ ਫੇਰੇ ਸਭ ਦੇਸ਼ ਸਥਾਨ ਕੋ ਬਾਜਿਤ ਢੋਲ ਮਰਦੰਗ ਨਗਾਰੇ 24 ਘੰਟੇ ਨਗਾਰੇ ਵੱਜਦੇ ਸੀ ਜਿੱਤਾਂ ਦੇ ਜੈ ਜੈਕਾਰ ਹੁੰਦੀ ਸੀ ਜਦ ਬੇਹੋਸ਼ ਹੋ ਕੇ ਡਿੱਗੇ ਹਨ ਫੇਰ ਉਸ ਲੰਕਾ ਵੱਲ ਵੇਖਿਆ ਜਿਹਨੂੰ ਪਰਮਿਸ਼ਨ ਲੈ ਕੇ ਅੰਦਰ ਵੇਖਣ ਜਾਂਦੇ ਸੀ ਜਿਹਨੂੰ ਵੇਖ ਕੇ ਕੰਬਦੇ ਸੀ ਲੋਕ ਤੇ ਉੱਥੇ ਫਿਰ ਬਚਨ ਕੀ ਕਹੇ ਨਾ ਆਖਿਰ ਦੇ ਸਮੇਂ ਚਾਹੀ ਗੜ ਕੋ ਨਿਸ਼ਾਂਸ ਕੋ ਨਾ ਦੇਖ ਸਕੇ ਤੇ ਉਹ ਮੇਰਾ ਕਿਲਾ ਜਿਹਨੂੰ ਕੋਈ ਮੇਰੀ ਆਗਿਆ ਤੋਂ ਬਿਨਾਂ ਦੇਖ ਨਹੀਂ ਸੀ ਸਕਦਾ ਸਾਰੇ ਰਾਜੇ ਮਹਾਰਾਜੇ ਇਕੱਠੇ ਹੋ ਕੇ ਦੇਵਤੇ ਸੱਤੇ ਦਰਵਾਜ਼ਿਆਂ ਤੇ ਬੇਨਤੀਆਂ ਕਰਦੇ ਸੀ ਸਾਨੂੰ ਅੰਦਰ ਆਉਣ ਦੀ ਆਗਿਆ ਦੇ ਪਰ ਅੱਜ ਕੀ ਵੇਖਦਾ ਪਤਾ ਅੰਤ ਸਮੇਂ ਹੀ ਲੱਗਦਾ ਚਰਨਾਂ ਵਿੱਚ ਬੇਨਤੀ ਹੈ ਕੱਲ ਵੀ ਮੈਂ ਬੇਨਤੀ ਕੀਤੀ ਸੀ ਵੱਡੇ ਮਹਾਂਪੁਰਸ਼ ਭਜਨ ਕਰਦੇ ਹੁੰਦੇ ਸੀ ਗੱਲਾਂ ਚਾਰ ਨੇ ਗੁਰਮੁਖ ਪਿਆਰਿਓ ਪੰਜਵੀਂ ਦੀ ਲੋੜ ਨਹੀਂ ਦੋ ਗੱਲਾਂ ਰੱਖੋ ਯਾਦ ਤੇ ਦੋ ਭੁੱਲ ਜੋ ਬਸ ਪਾਰ ਉਤਾਰ ਪੂਰਨ ਮਹਾਂਪੁਰਖਾਂ ਦੇ ਬਚਨ ਨੇ ਵੱਡੇ ਮਹਾਂਪੁਰਸ਼ਾਂ ਦੋ ਗੱਲਾਂ ਯਾਦ ਰੱਖੋ ਛੱਡ ਦੋ ਹੋਰ ਜੁਗਰਾਫੀਏ ਛੱਡ ਦੋ ਅਕਲਾਂ ਕਿਹੜੀਆਂ ਇੱਕ ਯਾਦ ਰੱਖੋ ਰੱਬ ਨੂੰ ਇੱਕ ਯਾਦ ਰੱਖੋ ਮੌਤ ਨੂੰ ਇਹ ਦੋ ਗੱਲਾਂ ਨੇ ਯਾਦ ਰੱਖਣ ਦਾ ਇੱਕ ਰੱਬ ਨੂੰ ਯਾਦ ਰੱਖੋ ਸਦਾ ਨਾਲ ਹੈ ਇੱਕ ਮੌਤ ਨੂੰ ਯਾਦ ਰੱਖੋ ਇੱਥੋਂ ਜਾਣਾ ਤੇ ਸੁਣੋ ਇਹਦਾ ਫਾਇਦਾ ਕੀ ਹੋਵੇਗਾ ਉਹ ਬਾਬਾ ਨਾਨਕ ਧਨਾਸਰੀ ਵਿੱਚ ਲੈ ਗਿਆ ਇਹਦਾ ਫਾਇਦਾ ਨਿਕਟ ਬੁੱਝੇ ਤੂੰ ਬੁਰਾ ਕਿਉਂ ਕਰੇ ਜਿਹਨੂੰ ਯਾਦ ਹੈ ਰੱਬ ਮੇਰੇ ਨਾਲ ਹੈ ਮੌਤ ਮੇਰੇ ਨਾਲ ਹੈ ਉਹ ਜ਼ਿੰਦਗੀ ਚ ਬੁਰਾ ਕੰਮ ਕਰੇ ਨਹੀਂ ਸਕਦਾ। ਰਾਜ ਕੇ ਰੱਖੋ ਨਿਕਟ ਬੁੱਝੇ ਜਿਹਨੇ ਰੱਬ ਨੂੰ ਨਾਲ ਸਮਝਿਆ ਹੋਇਆ, ਮੌਤ ਨੂੰ ਨਾਲ ਸਮਝਿਆ ਹੋਇਆ, ਕਿਉਂਕਿ ਦੋਵੇਂ ਸੱਚਾਈਆਂ ਨੇ ਨਾ। ਰੱਬ ਵੀ ਸੱਚਾਈ ਹੈ, ਮੌਤ ਵੀ ਸੱਚਾਈ ਹੈ। ਮਰਨਾ ਸੱਚ, ਜਿਉਣਾ ਝੂਠ, ਫਰਕ ਦੋਵਾਂ ਸੱਚਾਈਆਂ ਵਿਚ ਹੈ। ਰੱਬ ਉਹ ਸੱਚਾਈ ਹੈ ਜੋ ਸਦੀਵ ਇੱਥੇ ਆਪੇ ਵਿਆਪਕ ਹੈ, ਮੌਤ ਉਹ ਸੱਚਾਈ ਹੈ ਜਿਹਨੇ ਆਉਣਾ ਹੈ। ਅੱਜ ਫਿਰ ਆਪੋ ਸਤਨਾਮ। ਇਹ ਦੋ ਗੱਲਾਂ ਯਾਦ ਰੱਖੋ, ਇੱਕ ਵਾਹਿਗੁਰੂ ਸਦਾ ਨਾਲ ਹੈ, ਤੇ ਹੋਰ ਸਾਨੂੰ ਬੇਨਤੀ ਹੈ ਤੁਹਾਡੇ ਚਰਨਾਂ ਵਿਚ ਉਹ ਆਪਣੇ ਆਪ ਨੂੰ ਸਿੱਖ ਨਾ ਸਮਝੇ। ਜਿਹੜਾ ਕਵੇ ਮੇਰਾ ਗੁਰੂ ਗੁਰਦੁਆਰੇ ਰਹਿੰਦਾ, ਉਹ ਆਪਣੇ ਆਪ ਨੂੰ ਬ੍ਰਾਹਮਣ ਨਾ ਸਮਝੇ। ਜਿਹੜਾ ਕਵੇ ਰਾਮ ਮੰਦਿਰ ਵਿਚ ਰਹਿੰਦਾ, ਉਹ ਮੁਸਲਮਾਨ ਨੂੰ ਮੁਸਲਮਾਨ ਬਣਨ ਦਾ ਹੱਕ ਨਹੀਂ। ਜਿਹੜਾ ਕਵੇ ਖੁਦਾ ਮਸੀਤ ਵਿਚ ਰਹਿੰਦਾ, ਉਹ ਈਸਾਈ ਈਸਾਈ ਨਹੀਂ। ਜਿਹੜਾ ਕਵੇ ਈਸਾ ਕ੍ਰਾਈਸਟ ਜੀਸਸ ਕਿਸੇ ਗਿਰਜੇ ਵਿਚ ਬੈਠਾ ਹੈ, ਸਿੱਖ ਇਹ ਸਮਝੇ। ਮੈਂ ਕੱਲ ਵੀ ਤਾਂ ਬੇਨਤੀ ਕੀਤੀ ਸੀ, ਕਈ ਗੁਰਦੁਆਰੇ ਦੇ ਮੂਹਰੇ ਬੋਰਡ ਲੱਗੇ ਹੁੰਦੇ ਨੇ, ਕਹਿੰਦੇ ਜੀ ਨੰਗੇ ਸਿਰ ਇੱਥੇ ਨਾ ਆਓ। ਇੱਕ ਹੋਰ ਬੋਰਡ ਲੱਗਿਆ ਹੁੰਦਾ, ਸ਼ਰਾਬ ਪੀ ਕੇ ਗੁਰਦੁਆਰੇ ਨਾ ਆਓ। ਇਹਦਾ ਮਤਲਬ ਹੋਇਆ ਵੀ ਬਾਹਰ ਪੀ ਲਿਆ ਕਰੋ, ਸਤਨਾਮ ਛੁੱਟੀ ਉਹ ਦੇ ਤੀ। ਦੇਖੋ ਛੁੱਟੀ ਦੇ ਤੀ ਵੀ ਗੁਰਦੁਆਰੇ ਨੀ ਸ਼ਰਾਬ ਪੀ ਕੇ ਆਉਣਾ, ਘਰ ਪੀ ਲਿਆ ਕਰ, ਹੋਟਲ ਚ ਪੀ ਲਿਆ ਕਰ, ਕਾਰ ਚ ਬੈਠ ਕੇ ਪੀ ਲਿਆ ਕਰ, ਬੈਂਕਟ ਹਾਲ ਚ ਜਿੰਨੀ ਮਰਜ਼ੀ ਪੀ ਲਿਆ ਕਰ। ਪਰ ਸ਼ਰਾਬ ਪੀਣੀ ਅਲਾਊਡ ਕਿੱਥੇ ਹੈ ਸਿੱਖ ਨੂੰ? ਕੱਲੀ ਗੁਰਦੁਆਰੇ ਪਾਬੰਦੀ ਹੈ ਤੇ ਨੰਗੇ ਸਿਰ ਕੇ ਗੁਰਦੁਆਰੇ ਨਹੀਂ ਆਉਣਾ। ਉਹ ਨੰਗਾ ਸਿਰ ਤਾਂ ਕਦੇ ਵੀ ਸਿੱਖ ਨੂੰ ਰੱਖਣ ਦਾ ਹੁਕਮ ਨਹੀਂ ਹੈਗਾ। ਇਹ ਤਾਂ ਅਸੀਂ ਛੁੱਟੀਆਂ ਦੇਤੀਆਂ, ਇੱਥੇ ਆ ਕੇ ਢੱਕ ਲਿਆ ਕਰੋ ਤੇ ਬਾਹਰ ਤਾਰ ਦਿਆ ਕਰੋ, ਫਿਰ ਨਹੀਂ। ਗੁਰਸਿੱਖ ਪਿਆਰਿਓ, ਸਿੱਖ ਕੌਣ ਹੈ? ਜਿਹੜਾ ਸਮਝੇ ਮੇਰਾ ਗੁਰੂ ਗੁਰਦੁਆਰੇ, ਭੁੱਲ ਜੇ ਉਹ ਜੇ ਉਹ ਕਦੇ ਵੀ ਨਾ ਮੰਨਿਓ ਮੈਂ ਸਿੱਖ। ਸਿੱਖ ਕੌਣ ਹੁੰਦਾ? ਸਿੱਖ ਉਹ ਹੈ ਜਿਹੜਾ ਸੋਚੇ ਗੁਰ ਮੇਰੇ ਸੰਗ ਸਦਾ ਹੈ। ਜਿਹੜਾ ਬਸ ਵਿਚ ਬੈਠਾ ਵੀ ਕਵੇ ਗੁਰੂ ਨਾਨਕ ਮੇਰੇ ਨਾਲ ਹੈ, ਜੌਬ ਤੇ ਖੜਾ ਕੰਮ ਕਰਦਾ ਵੀ ਕਵੇ ਦਸਵੇਂ ਪਾਤਸ਼ਾਹ ਬਾਪ ਮੇਰੇ ਨਾਲ ਹੈ, ਖੇਤਾਂ ਵਿਚ ਨੱਕੇ ਛੱਡਦਾ ਵੀ ਕਵੇ ਗੁਰੂ ਮੇਰੇ ਨਾਲ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ ਤੇ ਗੁਰਸਿੱਖ ਪਿਆਰੋ, ਦੋ ਚੀਜ਼ਾਂ ਯਾਦ ਰੱਖੋ, ਬੁਰਿਆਈ ਤੋਂ ਬਚੋਗੇ ਜਦ ਗੁਰੂ ਸਾਹਮਣੇ, ਮੌਤ ਸਾਹਮਣੇ ਤੇ ਕਦੋਂ ਝੂਠ ਬੋਲੋਗੇ, ਕਦੋਂ ਕਿਸੇ ਨਾਲ ਵਿਕਾਰ ਕਰੋਗੇ? ਜੇ ਦੋ ਚੀਜ਼ਾਂ ਭੁੱਲ ਗਏ, ਰੱਬ ਨੂੰ ਤੇ ਮਰਨ ਨੂੰ, ਵਿਕਾਰਾਂ ਦੇ ਦਰਵਾਜ਼ੇ ਖੁੱਲ ਜਾਣਗੇ, ਔਗਣਾਂ ਦੇ ਦਰਵਾਜ਼ੇ ਖੁੱਲ ਜਾਣਗੇ, ਔਗਣਾਂ ਦਾ ਸਮੁੰਦਰ ਫੁੱਟ ਪਵੇਗਾ। ਤੇ ਦੋ ਗੱਲਾਂ ਰੱਖੋ ਯਾਦ ਤੇ ਦੋ ਗੱਲਾਂ ਜਾਓ ਭੁੱਲ। ਰੱਬ ਤੇ ਮੌਤ ਨੂੰ ਰੱਖੋ ਯਾਦ, ਆਪਣਾ ਗੁਣ ਤੇ ਪਰਾਏ ਦਾ ਔਗੁਣ ਇਹ ਕਦੇ ਯਾਦ ਨਾ ਰਹੋ। ਜੋ ਤੁਹਾਡੇ ਵਿੱਚ ਗੁਣ ਹੈ ਭੁੱਲ ਜਾਓ, ਜੋ ਪਰਾਏ ਦਾ ਔਗੁਣ ਵੇਖਦੇ ਹੋ ਉਹ ਉੱਥੇ ਭੁੱਲ ਜਾਓ। ਪਰ ਪਤਾ ਨਹੀਂ ਕੀ ਬਿਮਾਰੀ ਪੈਂਦੀ, ਆਪਣੇ ਦੋ ਢਾਈ ਗੁਣ ਹੈ ਉਹ ਤਾਂ ਛੰਡਦਾ ਫਿਰਦਾ, ਸਿਖਾਉਂਦਾ ਫਿਰਦਾ ਮੈਂ ਹੈਗਾ, ਤੇ ਪਰਾਏ ਦੇ ਔਗੁਣ ਉਹ ਤਾਂ ਮੈਂ ਪਰਸੋਂ ਵੀ ਤੁਹਾਨੂੰ ਕਿਹਾ ਸੀ ਵੀ ਜੇ ਮਾੜੀ ਜੀ ਗੱਲ ਇੱਥੇ ਕਿਸੇ ਦੀ ਪਤਾ ਲੱਗ ਜਾਵੇ ਤੁਹਾਨੂੰ ਨਾ, ਜਦ ਤੱਕ 250 ਟੈਲੀਫੋਨ ਨਾ ਖੜਕਾ ਦੋ ਚਾਹ ਚੰਗੀ ਉਹ ਨਹੀਂ ਲੱਗਣੀ। ਜਦ ਤੱਕ ਉਹਦੀ ਐਡਵਰਟਾਈਜਮੈਂਟ ਇੱਥੇ ਖੜ ਕੇ ਕਹੋਗੇ ਜਿਹਨਾਂ ਸਿੱਖਾਂ ਨੇ ਦੇਖ ਕੇ ਅਣਡਿੱਠ ਕੀਤਾ, ਸੁਣ ਕੇ ਅਣ ਸੁਣਿਆ ਖੜ ਜਿਹਨਾਂ ਸਿੱਖਾਂ ਨੇ, ਆਪਾਂ ਫਿਰ ਇੱਥੇ ਆਉਂਦੇ ਹੀ ਕਾਹਨੂੰ ਹੈ? ਜਿਹਨਾਂ ਸਿੱਖਾਂ ਦੀ ਇੱਥੇ ਗੱਲ ਹੈ ਉਹ ਆਈ ਜਾਣ, ਰਾਜ ਖੇ ਕੋ ਸਤਨਾਮ। ਜਦ ਤਾਂ ਉਹ ਕੰਮੇ ਹੀ ਨਹੀਂ ਕਰਨਾ ਤੇ ਰਾਤ ਬਣ ਕੇ ਵਾਹਿਗੁਰੂ ਵਾਹਿਗੁਰੂ ਕਰੂ ਕਰਨਗੇ। ਦੇਖ ਕੇ ਅਣਡਿੱਠ ਕੀਤਾ, ਸੁਣ ਕੇ ਅਣਸੁਣਿਆ ਕੀਤਾ। ਆਪਣਾ ਗੁਣ ਨਾ ਯਾਦ ਰੱਖੋ, ਟੈਂਪਰੇਚਰ ਵਧੂਗਾ, ਹੋਮੇ ਦਾ ਵਧਿਆ ਪਿਆ 104.6 ਨਾ ਨਾ ਨਾ ਹੁਣ ਤਾਂ ਥਰਮਾਮੀਟਰ ਚ ਨੰਬਰ ਹੀ ਨਹੀਂ ਰਹੇ, ਪੜਾਕਾ ਹੀ ਪਊਗਾ। ਅੱਜ ਫਿਰ ਕੋਈ ਸਤਨਾਮ, ਹੁਣ ਤਾਂ ਇੰਨਾ ਬਣ ਗੁਰਸਿੱਖ ਪਿਆਰੇ, ਮੁੱਲ ਲੱਗੇ ਨੂੰ ਪਤਾ ਲੱਗਿਆ, ਸਿਰ ਦਿੱਤਾ ਤੀਰ ਮਾਰ ਮਾਰ ਕੇ, ਜਿਹੜਾ ਜੀਤ ਪੇਰੇ ਸਭ ਦੇਸ਼ ਦਸਾਨ ਕੋ, ਬਾਜ ਢੋਲ ਮਗਲੰਗ ਨਗਾਰੇ, ਕਹਿੰਦਾ ਯਾਹੀ ਗੜ ਕੋ ਆਜ ਬਾਂਧ ਰੀਸ ਲਪੇਟ ਹੈ ਸਭ ਦਿਨ ਏਕ ਸੇ ਨਾ ਰਹੇ ਜਿਸ ਗੜ ਨੂੰ ਦੇਖਣ ਵਾਸਤੇ ਮੇਰੀ ਪਰਮਿਸ਼ਨ ਲੈਣੀ ਪੈਣੀ ਸੀ ਬਾਦਸ਼ਾਹ ਧੌਂਸੇ ਵਜਾਉਂਦੇ ਸੀ ਮੇਰੀਆਂ ਸਿਫਤਾਂ ਕਰਦੇ ਸੀ ਅੱਜ ਉਸੇ ਗੜ ਨੂੰ ਉਸੇ ਲੰਕਾ ਨੂੰ ਬਾਂਦਰ ਅੱਗ ਲਾ ਰਹੇ ਨੇ ਅੱਜ ਆਖੋ ਸਾਡਾ ਜੀਤ ਫੇਰਾ ਸਭ ਦੇ ਸਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ
1: ਗੁੰਜਤ ਗੂੜ ਗਜਾਨ ਕੇ ਸੁੰਦਰ
0: ਗੁੰਜਿਤ ਗੂੜ ਗੁੰਜਿਤ ਕਹੀਏ ਗੁੰਜਾਰਾਂ ਪਾਈਆਂ ਹੋਈਆਂ ਗੂੜ ਕਹੀਏ ਬਹੁਤ ਭਣੇ ਅਣਗਿਣਤ ਗੁੰਜਿਤ ਗੂੜ ਗਜਾਨ ਗਾਜ ਆਨ ਜਿੱਥੇ ਹਾਥੀ ਬੰਨਣ ਵਾਲੇ ਤਬੇਲੇ ਸੀ ਗਜ ਕਹੀਏ ਹਾਥੀ ਆਨ ਕਹੀਏ ਘਰ ਗਜ ਆਨ ਗਜਾਨ ਉਹਨਾਂ ਬਾਦਸ਼ਾਹਾਂ ਦੇ ਹਾਥੀਆਂ ਦੇ ਤਬੇਲਿਆਂ ਵਿੱਚ ਜਿਹਨੂੰ ਫੀਲ ਖਾਨਾ ਕਹਿੰਦੇ ਰਾਜ ਭਾਸ਼ਾ ਵਿੱਚ ਫੀਲ ਖਾਨਾ ਫੀਲ ਹਾਥੀ ਨੂੰ ਕਹਿੰਦੇ ਨੇ ਵਰਤਿਆ ਨਾ ਕਬੀਰ ਸਾਹਿਬ ਨੇ ਫੀਲ ਰਬਾਬੀ ਬਲਦ ਕਾਬੀ ਕੌਆ ਤਾਲ ਵਜਾਵੇ ਫੀਲ ਖਾਨਾ ਭਰੇ ਪਏ ਸੀ ਹਾਥੀਆਂ ਦੇ ਨਾਲ ਹਾਥੀ ਖਾਨੇ ਗੁੰਜਾਲਾ ਪਾ ਰਹੇ ਸੀ ਸੁੰਡਾਂ ਨਾਲ ਆਵਾਜ਼ ਕਰ ਕਰਕੇ
1: ਇੱਜ਼ਤ ਹੀ ਹਜਰਾਜ ਹਜ਼ਾਰੇ
0: ਇੱਜ਼ਤ ਹੱਸ ਰਹੇ ਨੇ ਹਿਣਕ ਰਹੇ ਨੇ ਹੈ ਕਹੀਏ ਘੋੜਾ ਰਾਜ ਕਹੀਏ ਬੜੀਆਂ ਉੱਚੀਆਂ ਨਸਲਾਂ ਦੇ ਹੈ ਰਾਜ ਹੈ ਰਾਜ ਦਾ ਅਸਕਰ ਨੇ ਭਾਈ ਹੈ ਕਹੀਏ ਘੋੜਾ ਰਾਜ ਕਹੀਏ ਉੱਚੀਆਂ ਜਾਤਾਂ ਦੇ ਉੱਚੀਆਂ ਸ਼੍ਰੇਣੀਆਂ ਦੇ ਘੋੜੇ ਮੈਂ ਕੱਲ ਵੀ ਤਾਂ ਕਹੀ ਸੀ ਐਵੀਂ ਇਹੋ ਜਿਹੇ ਘੋੜੇ ਨੀ ਇਹੋ ਜਿਹੇ ਠੱਡੂ ਨੀ ਜਿਹੜੇ ਮੁਰਿੰਡੇ ਤੇ ਪਰਾਲੀ ਨੂੰ ਟਾਂਗੇ ਨਾਲ ਜੁੜਦੇ ਹੋਣ ਜਿੱਥੇ ਆਖੋ ਸਤਨਾ ਉੱਚੀਆਂ ਸ਼੍ਰੇਣੀਆਂ ਦੇ ਘੋੜੇ ਹਿੰਸਤ ਹੀ ਹੈ ਰਾਜ ਹੈ ਕਹੀਏ ਘੋੜਾ ਰਾਜ ਕਹੀਏ ਉੱਚੀਆਂ ਕੁਲਾਂ ਦੇ ਚੰਗੀਆਂ ਨਸਲਾਂ ਦੇ ਹਿਣਕ ਰਹੇ ਨੇ ਕਿੰਨੇ ਹਜ਼ਾਰੇ ਦੋ ਚਾਰ ਦਸ ਵੀ ਨੀ ਜਿਨ੍ਹਾਂ ਦੇ ਘੋੜ ਖਾਨਿਆਂ ਵਿਚ ਹਜ਼ਾਰਾਂ ਘੋੜੇ ਬੜੀਆਂ ਚੰਗੀਆਂ ਚੰਗੀਆਂ ਅਰਬੀ ਨਸਲਾਂ ਦੇ ਹਿਣਕ ਰਹੇ ਹਨ
1: ਉਤੇ ਭਵਿੱਖ ਭਗਵਾਨ ਕੇ ਭੂਤ
0: ਇਹਨੇ ਤਿੰਨ ਕਾਲ ਭਾਈ ਭੂਤ ਭਵਿੱਖ ਭਗਵਾਨ ਤਿੰਨੇ ਟੈਂਸ ਨੇ ਨਾ ਲੰਘ ਚੁੱਕਿਆ ਸਮਾਂ ਵਰਤਮਾਨ ਸਮਾਂ ਆਉਣ ਵਾਲਾ ਸਮਾਂ ਭਵਿੱਖ ਕਾਲ ਕਹਿੰਦੇ ਆਉਣ ਵਾਲੇ ਫਿਊਚਰ ਟੈਂਸ ਨੂੰ ਭੂਤ ਕਹਿੰਦੇ ਪਾਸਟ ਟੈਂਸ ਨੂੰ ਜੋ ਲੰਘ ਚੁੱਕਿਆ ਸਮਾਂ ਭਗਵਾਨ ਕਹਿੰਦੇ ਨੇ ਵਰਤਮਾਨ ਪ੍ਰੈਜੈਂਟ ਟੈਂਸ ਭੂਤ ਭਵਿੱਖ ਭਗਵਾਨ ਕੇ ਭੂਤ ਸ੍ਰੀ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਭੀਮ ਚੰਦਰ ਤੂੰ ਤਾਂ ਇੱਥੇ 10-20 ਸਾਲ ਰਾਜ ਕਰਕੇ ਪਹਾੜੀਆਂ ਦੇ ਉੱਤੇ ਚਲੇ ਜਾਣੇ ਆ ਜਿਨ੍ਹਾਂ ਦਾ ਉੱਪਰ ਜ਼ਿਕਰ ਕੀਤਾ ਲੱਖਾਂ ਘੋੜੇ ਲੱਖਾਂ ਹਾਥੀ ਲੱਖਾਂ ਨਗਾਰੇ ਦਰਵਾਜ਼ਿਆਂ ਚ ਵੱਜਦੇ ਨੇ ਸਾਰੇ ਦੇਸ਼ ਇਹਨਾਂ ਨੇ ਜਿੱਤ ਲਏ ਉਹ ਨਾ ਤਾਂ ਪਿੱਛੇ ਹੋਏ ਹੋਏ ਕੋਈ ਗਿਣ ਸਕਦਾ ਨਾ ਜਿੰਨੇ ਹੁਣ ਹੈ ਉਹਨਾਂ ਦੀ ਗਿਣਤੀ ਹੋ ਸਕਦੀ ਹੈ ਉਹ ਰਾਜਿਆਂ ਗਾਹਾਂ ਨੂੰ ਵੀ ਪਤਾ ਨਹੀਂ ਇਹੋ ਜੇ ਬਾਦਸ਼ਾਹ ਜੇਤੂ ਕਿੰਨੇ ਹੋਣਗੇ
1: ਕੌਣ ਗਣੇ ਨਹੀਂ ਜਾਤ ਵਿਚਾਰ
0: ਕੌਣ ਗਣੇ ਕੌਣ ਕਰ ਸਕਦਾ ਗਿਣਤੀ ਦਸਮ ਗ੍ਰੰਥ ਪੜ੍ਹੋ ਭਾਵ ਰਸਾ ਅੰਮ੍ਰਿਤ ਪੜ੍ਹੋ ਵਿਚਾਰ ਸਾਗਰ ਪੜ੍ਹੋ ਗੁਰਸਿੱਖ ਪਿਆਰਿਓ ਅਧਿਆਤਮ ਰਮਾਇਣ ਪੜ੍ਹੋ ਕੀ ਲਿਖਿਆ ਰਾਜਿਆਂ ਦਾ ਸਮੁੰਦਰ ਦੇ ਕੱਬੇ ਬੈਠੇ ਹੋ ਨਾ ਤੁਸੀਂ ਟਾਪੂ ਹੈ ਨੇ ਚਾਰ ਚਵੇਰੇ ਸਮੁੰਦਰ ਸੱਤ ਸਮੁੰਦਰ ਨੇ ਕਿਸੇ ਸਾਇੰਸਦਾਨ ਤੋਂ ਪੁੱਛਿਓ ਕਿਹਨੇ ਪੱਟੇ ਤੇ ਕਿਹਨੇ ਬਣਾਏ ਨੇ ਕਿੱਥੋਂ ਬਣੇ ਨੇ ਸਮੁੰਦਰ ਨਹਿਰ ਪੱਟ ਕੇ ਬਣਾਉਣੀ ਪੈਂਦੀ ਹੈ ਖਾਰੇ ਪੱਟ ਕੇ ਬਣਾਉਣੇ ਪੈਂਦੇ ਨੇ ਸੀਵਰੇਜ ਥੋੜੀ ਪੱਟ ਕੇ ਬਣਾਉਣੀ ਪਈ ਹੈ ਸਮੁੰਦਰ ਪੜ੍ਹੋ ਜਰਾ ਅਧਿਆਤਮ ਰਮਾਇਣ ਪੜ੍ਹੋ ਦਸਮ ਗ੍ਰੰਥ ਪਤਾ ਲੱਗੇ ਸਮੁੰਦਰ ਜਿਨ ਕੇ ਰਤ ਨੇਮ ਦਰਾਰ ਨੁਸੇ ਸਭ ਸਾਗਰ ਹੈ ਅਬ ਲੋ ਜਗ ਮਾਹੀ ਜਿਨ ਕੇ ਰਥ ਐਸੇ ਸੂਰਬੀਰ ਹੋਏ ਜਿਨ੍ਹਾਂ ਦੇ ਰਥ ਸੀ ਨਾ ਨੇਮ ਬਹੁਤ ਪਿਆਰ ਨਾਲ ਸੁਣਿਓ ਗ੍ਰੰਥੀ ਸਿੰਘ ਜੈਮੀ ਸਿੰਘ ਉਹਨਾਂ ਦੇ ਚਰਨਾਂ ਵਿੱਚ ਨੇਮ ਸ਼ਬਦ ਆਪਣੇ ਪੰਜਾਬ ਵਿੱਚ ਹੁੰਦੇ ਸੀ ਰਥ ਤੇ ਗੱਡੇ ਉਹਨਾਂ ਦੇ ਹੁੰਦੇ ਸੀ ਪਹੀਏ ਉਹਨਾਂ ਪਹੀਆਂ ਉੱਤੇ ਲੋਹੇ ਦਾ ਚੜਿਆ ਹੁੰਦਾ ਸੀ ਹਾਲ ਯਾਦ ਕਰਿਓ ਪੰਜਾਬ ਨੂੰ ਲੋਹੇ ਦਾ ਆਪਾਂ ਚੜਾਉਂਦੇ ਸੀ ਨਾ ਹਾਲ ਮਿਸਤਰੀਆਂ ਤੋਂ, ਰਾਥਾਂ ਦੇ ਵੀ ਤੇ ਗੱਡੀਆਂ ਦੇ ਵੀ ਲੋਹੇ ਦਾ ਇੱਕ ਪੀਸ ਚਾਰ ਚਵੇਰੇ ਗੋਲ ਕੁੰਡਲ ਉਹੀ ਲੱਗਦਾ ਹੁੰਦਾ ਸੀ ਧਰਤੀ ਨੂੰ ਤਾਂ ਕਿ ਲੱਕੜੀ ਘਸੇ ਨਾ। ਲਓ ਜਿਹੜਾ ਉਸ ਗੱਡੇ ਦਾ ਹਾਲ ਹੈ ਨਾ ਉਹ ਲੋਹੇ ਦਾ, ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੇਮ ਲਿਖਿਆ। ਕੇਵਲ ਇੱਕ ਜਗ੍ਹਾ ਹੈ ਇਹ ਨੇਮ ਸ਼ਬਦ ਜਿਹਦਾ ਅਰਥ ਹਾਲ ਹੈ ਨਾ ਗੱਡੇ ਦਾ, ਉਹ 1430 ਸਮੇਂ ਵਿੱਚ ਇੱਕ ਵਾਰ ਆਇਆ। ਹੁਣ ਮੈਂ ਦੱਸਣਾ ਨੀ, ਤੁਸੀਂ ਆਪੇ ਟੋਲ ਲਿਓ ਅਜਿਹੇ ਅਕੁਲ ਸਾਹਿਬ ਸਾਹਿਬ। ਆ ਹੁਣ ਪੜ੍ਹੋ ਅਧਿਆਤਮ ਰਮਾਇਣ ਵਿੱਚ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ, ਜਿਨ ਕੇ ਰਥ ਨੇਮ ਦਰਾਰਨ ਸੇ, ਜਿਨ੍ਹਾਂ ਦੇ ਰਥਾਂ ਦੇ ਪਹੀਆਂ ਦੇ ਉੱਪਰ ਚੜੇ ਹੋਏ ਲੋਹੇ ਦੇ ਨੇਮ ਹਾਲ, ਜਿੱਥੇ ਨੂੰ ਉਹ ਰਥ ਲਾਂਘੇ ਦਰਾੜ, ਇੰਨੇ ਇੰਨੀ ਧਰਤੀ ਪਾਟ ਗਈ ਕਿ ਅੱਜ ਤੱਕ 7 ਸਮੁੰਦਰ ਬਣੇ ਹੋਏ ਨੇ। ਅੱਜ ਕੇ ਅਕੋਲ ਜਿਨ ਕੇ ਰਥ ਨੇਮ ਦਰਾਰਨ ਸੇ, 7 ਸਾਗਰ ਹੈ ਅਬਲੋ ਜਗਮਾਹੀ, ਜਿਨ ਚਾਪਨ ਕੋਸ਼ਨ ਕੇ ਬਲ ਸੇ, ਸਭ ਸੈਲ ਬਟੋਰ ਧਰੇ ਧਰ ਮਾਹੀ। ਇਹ ਲਾਈਨਾਂ ਵਿਚ ਲੱਗੇ ਪਏ ਪਹਾੜ, ਦੇਖਿਆ ਹਿਮਾਲਾ ਪਰਬਤ ਕਿਵੇਂ ਲਾਈਨ ਚ ਲੱਗੇ ਹੋਏ, ਕਿਵੇਂ ਇੱਕ ਤੇ ਗਾਂ ਤੇ ਕਿਵੇਂ ਬਿਠਾ ਤੇ। ਇਹਦਾ ਪ੍ਰਮਾਣ ਤੁਹਾਨੂੰ ਗਾਹਾਂ ਆਊਗਾ ਸਵਈਆਂ ਵਿਚ। ਕਰ ਪਰਬਤ ਪੰਖ ਹਲੇ ਨਾ ਹਲੇਂਗੇ, ਇਹੀ ਪ੍ਰਮਾਣ ਅੱਗੇ ਆਊਗਾ। ਇਹ ਸੂਰ ਵੀਰਾਂ ਨੇ ਮਾਰ ਮਾਰ ਕੇ ਤੀਰ ਪਰਬਤਾਂ ਨੂੰ ਉਡਾ ਉਡਾ ਕੇ ਖੂੰਜੇ ਲਾ ਦਿੱਤੇ, ਪਰ ਸੂਰ ਵੀਰਾਂ ਦੇ ਪੈਰ ਨਹੀਂ ਹਿੱਲੇ। ਕਰ ਪਰਬਤ ਪੰਖ ਹਲੇ ਨਾ ਹਲੇਂਗੇ, ਐਸੇ ਸੂਰ ਵੀਰ ਉਹਨਾਂ ਨੂੰ ਜਾਂਗੇ ਮੈਦਾਨ ਵਿਚੋਂ ਕੋਈ ਹਿਲਾ ਨਹੀਂ ਸਕਿਆ। ਜਿਨ ਕੇ ਰਤ ਨੇਮ ਦਰਾਰਨ ਸੇ, ਸਤ ਸਾਗਰ ਹੈ ਅਬਲੋ ਜਗਮਾਹੀ, ਜਿਨ ਚਾਪਨ ਕੋਸ਼ਨ ਕੇ ਬਲ ਸੇ, ਸਭ ਸੈਲ ਬਟੋਰ ਧਰੇ ਧਰ ਮਾਹੀ। ਹੋਏ ਅੱਜ ਤੱਕ ਅਰਥ ਗ੍ਰੈਵਿਟੀ ਤੋਂ ਉੱਪਰ ਚਲੇ ਗਏ ਹਾਥੀ ਉਡਾਏ ਹੋਏ, ਪਰ ਮਨ ਤੇ ਜਗ ਭੀਤਰ ਨਾਹੇ ਰਹੇ। ਤੂੰ ਕਿਹੜੇ ਬਾਗ ਦੀ ਬੋਲੀ, ਉਹਨਾਂ ਵੱਲ ਵੇਖ ਜਿਨ੍ਹਾਂ ਨੇ ਆਹ ਕੰਮ ਕੀਤੇ, ਉਹਨਾਂ ਦਾ ਨੌ ਨਿਸ਼ਾਨ ਨਹੀਂ ਹੈ ਇੱਥੇ। ਇੱਕ ਸ਼ਬਦ ਸੁਣਾਉਂਦੇ ਹੁੰਦੇ ਸੀ ਵੱਡੇ ਬਾਪੂ, ਕਹਿੰਦੇ ਉਹ ਮਾਣ ਕਾਹਨੂੰ ਕਰਦੇ, ਪਾਪਾਂ ਦੇ ਖਨਵਾੜੇ ਵਧੇ ਨਾ ਧਰਮ ਦੀ ਵੱਧੀ ਪੂਰੀ, ਜ਼ਿਕਰੀਏ ਦੇ ਤਨ ਕੀੜੇ ਪਾਏ, ਉਹਨੂੰ ਕਰਨੀ ਮਿਲੀ ਨਾ ਕੁਰਲੀ, ਸਮਸਤ ਬਰੇਜ ਦੀ ਖਲ ਲੁਆਤੀ ਤੇ ਮਨਸੂਰ ਚੜਾਇਆ ਸੂਈ। ਓਏ ਬੰਦਿਆ, ਉਹਨੇ ਆਪਣੇ ਭਗਤਾਂ ਨਾਲ ਆਹ ਕੁਝ ਕੀਤਾ, ਤੂੰ ਕਿਹੜੇ ਬਾਗ ਦੀ ਮੋਹਲੀ ਕੀਤੀ, ਤੇਰੀ ਡੇਢ ਪਾ ਚੂਨ ਚਬਾਰੇ ਰਸੋਈ। ਮਹਾਰਾਜ ਕਹਿੰਦੇ ਗੀਤ ਫੇਰੇ ਸਭ ਦੇਸ ਦਸਾਨ ਕੋ, ਬਾਜਦ ਢੋਲ ਮਰਦੰਗ ਨਗਾਰੇ, ਗੁੰਜਤ ਗੂੜਕ ਜਾਨ ਕੇ ਸੁੰਦਰ, ਹਿੰਸਤ ਹੀ ਗਏ ਰਾਜ ਹਜ਼ਾਰੇ, ਊਤ ਭਵਿੱਖ ਭਵਾਨ ਕੇ ਭੂਪਤ, ਹੈ ਭੂਪਤ ਰਾਜਿਆ। ਲੰਘ ਚੁੱਕੇ ਸਮੇਂ ਦੇ, ਵਰਤਮਾਨ ਸਮੇਂ ਦੇ, ਆਉਣ ਵਾਲੇ ਸਮੇਂ ਵਿਚ ਕੌਣ ਗਿਣੂਗਾ ਕਿ ਕਿੰਨੇ ਕੁ ਹੋ ਚੁੱਕੇ ਹਨ।
1: ਸ੍ਰੀਪਤ ਸ੍ਰੀ ਭਗਵਾਨ ਪਜੇ ਬਿਨ,
0: ਬਸ ਹੋਲੇ ਏਡੇ ਏਡੇ ਹੁਣ ਵੀ ਹੈਗੇ, ਏਡੇ ਏਡੇ ਗਾਹ ਨੂੰ ਵੀ ਹੋਣਗੇ, ਪਰ ਸ੍ਰੀ ਪਤ, ਸ੍ਰੀ ਕਹੀਏ ਲਕਸ਼ਮੀ, ਪਤ ਕਹੀਏ ਪਤੀ। ਸ੍ਰੀ ਪਤ ਦਾ ਅਰਥ ਪਰਮੇਸ਼ਰ ਵਾਹਿਗੁਰੂ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਕੀ ਲਿਖੇ, ਮਾਧੋ ਸ਼ਬਦ ਪੜ੍ਹਦੇ ਨੇ ਜਾਂ ਕਿ ਸਿੰਘਾਂ ਤੋਂ ਸੁਣੇ ਹੋਣਾ ਮੇਰੇ ਮਾਧੋ ਜੀ। ਮਾਧੋ ਕੌਣ ਹੁੰਦਾ, ਕਿਤੇ ਫਲਾਵਰ ਦਾ ਬਾਣੀਆ ਨਹੀਂ ਹੁੰਦਾ।
2: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250 392 3074 ਅਤੇ ਫੈਕਸ ਨੰਬਰ एरिया कोड 250-392-3375।
3: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
4: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
5: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
6: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Assi bol rahe haan Gurdwara Western Singh Sabha Williams Lake BC Canada to. Tusi sanu apna salah mashwara den layi sade is number te sampark kar sakde ho 250-392-3374. ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3374। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Thank you.

Thank you.

ਸ਼ੁਕਰੀ ਹਰ ਮਿਲਣ ਦੀ।

Yes!

Ну, вот это, ну, да, ну, да.

Agora sim, garota de cena.

I'm not going to be able to do it.

Oh,

Thank you.

ਤੋੜੀ ਸੇ ਸਵਾਈਏ ਮਤ ਤੋੜੀ ਸੇ ਸਵਾਈਏ ਤੋੜੀ ਸੇ ਸਵਾਈਏ ਮਤ ਤੋੜੀ ਸੇ ਸਵਾਈਏ ਜੇ ਮਨ ਦਾ ਸਤ

ਗੁਰਜੀ

Ah!

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਨਕ ਧੂੜ ਮੰਗੇ ਤਿੰਨ ਪੀਰ ਜੋ ਗੁਰਤੇ ਸੁਖ ਮੇਰੇ ਪਾਰ ਜੋ ਗੁਰਤੇ

तुम्हें मैं मारा।

Thank you.

ಬಯ್ಯ ಏಕೆ ನಾನು ಕೇಳಿದ್ದೆ ಬಯ್ಯ.

ਲਿਆਈਏ ਸੁਣ ਆਰਤਾਂ।

Oh, my God.

लाल के बाद

देखो रात नहीं जन नाम देखो रात चल है देखना।

सत्कार कमामनी सत्कार कमामनी भोर लाल के बाद।

Thank you.

ਮਨ ਵੇਖਿਆ

Oh, yeah, it's all about us.

ਇਹ ਭਾਣ ਬਖਸ਼ੇ ਪੂਰਾ ਕਰਨੀ

Gott, hatten mich

आज कुछ नहीं लगता तो हो रहे थे।

ਇਹ ਸਾਧ ਭੋਜਨ ਪਾਖਿਆ।

不见你发财。

Yeah.

वचन सुभाषिया।

Kakak tu beli untuk kau beli.

देख प्यारी,

ਰੱਬ ਹੇਕ

आगे आ

Thank you.

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਬਹੁ ਵਨ ਦਿਨ ਮੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ। ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ।

फिरत प्रव्याया प्रयतौ शरणाय नानक की प्रभु बेनती अपनी भक्ति लाए हम आप गुण भरे एक गुण नाही अमृत छाड़ बिखै बिख खाए माया मोह परम पैपुले सुत दारा स्यों प्रीत लगाई एक उत्तम पंथ सुनियो गुरसंगत तेहे मिलंत जम त्रास मिटाई एक अरदास पाठ कीरत की गुरु रामदास राखो सरनाई सो कहो टल गुर सेवी है अहनस सहज सुपाय दर्शन परसियाँ गुरु कै जन्म मरण दुख जाय हो गए शिव सुख सामंदी नूर अरसों पुरसों झटी है तुद डिठे सचे पातशाह मल जन्म जन्म दी कटी है सज्जन सचा पातशाह सिर शाहां दशाह जिस पास बैठिया सोही है सब नां दा वेसा सतनाम श्री वाहिगुरु जी तनासरी महला पहला छंत एक ओंकार सतगुर प्रसाद तीर्थ नावण जाओ तीर्थ नाम है तीर्थ शब्द विचार अंतर ज्ञान है तीर्थ नावण जाओ तीर्थ नाम है तीर्थ शब्द विचार अंतर ज्ञान है गुर ज्ञान साचा थान तीर्थ दस पुरब सदा दसहरा हाँ नाम हर का सदा जांचाओ देह प्रभ धरणी तरा संसार रोगी नाम दारू मैल लाग सच बिना गुरवाक निर्मल सदा चानण नित साच तीर्थ मजना साच न लाग मैल क्या मल धोई है गुण है हार परोए किस कौ रोई है विचार मारे तरह तारे उल्ट जोन ना आवई आप पारस परम त्यानी साच साचे पावई आनंद आनदन हरख साचा दुख गल विख पर हरे सच नाम पाया गुर देखाया मैल नाही सच मने संगत मीत मिलाप पूरा नावण गावे गावण हार शब्द सुहावण साल आहे साचे मन सतगुर पुन दान दया मते फिर संग भावे सहज नावे बेणी ता संगम सत सते आराध एकंकार साचा नित दे चढ़े सवाया गत संग मीता संत संगत कर नदर मेल मिलाया कहन कह सब कोय के वड्याखी है हाँ मूर्ख नीच अजान समझा साखी है सच गुर की साखी अमृत भाखी तित मन मानिया मेरा कूच कहे आवे बिखला दे शब्द सच्चा है गुर मेरा आखण तो उठना भगत भंडारी भरपुर रहे आसोई नानक साच कह बेनंती
ਮਨ ਮਾਂਜੈ ਸੱਚ ਸੋਈ ਆਖਣ ਤੋਟ ਨਾ ਭਗਤ ਭੰਡਾਰੀ ਭਰਪੁਰ ਰਹਿਆ ਸੋਈ ਨਾਨਕ ਸਾਚ ਕਹਿ ਬੇਨੰਤੀ ਮਨ ਮਾਂਜੈ ਸੱਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਵਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾਂ ਪੁਲੀਆਂ ਪਾਰ ਸਹਿਸ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਚਵ ਕੂੜਾ ਤੁੱਪੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਬੜਿਆਈ ਹੁਕਮੀ ਅਤਮਨੀ ਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਏ ਗਾਵੈ ਕੋ ਤਾਰਣ ਹੋਵੈ ਕਿਸੈ ਤਾਰਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਦੂਰ ਕਥਨਾ ਕਥੀ ਨਾ ਆਵੈ ਤੋਟ ਗਦ ਗਦ ਕਥੀ ਗੋਟੀ ਗੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਹੀ ਪਾਖਿਆ ਭਾਉ ਅਪਾਰੂ ਆਖਹਿ ਮੰਗੈ ਦੇਹ ਦੇ ਦਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਕਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਣ ਭਾਣੇ ਕੇ ਨਹਾਈ ਕਰੀ ਜੇ ਤੀ ਸਿਰਠ ਅਪਾਈ ਵੇਖਾ ਬਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਵਰ ਗਾਇਕ ਹੈ ਜਸ ਕੀਰਤ ਜਗ ਲਏ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਹੈ ਸਦ ਪੀਰ ਸੁਰਨਾਥ ਸੁਣਿਆ ਧਰਤ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਖੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਬਰਮਾਇੰਦ ਸੁਣਿਆ

ਗਿਆ ਨ ਸੁਣਿਆ ਹੈ ਆਠਸਠ ਕਾ ਇਸ਼ਨਾਨ ਸੁਣਿਆ ਹੈ ਪੜ ਪੜ ਭਾਵ ਹੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵ ਹੈ ਰਾਹ ਸੁਣਿਆ ਹਾਥ ਹੋਵੈ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬ ਹੈ ਕਰਨ ਵਿਚਾਰ ਵੈਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੂੰਹ ਝੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਨ ਦੁਰਗਮਾਨ ਪੰਚੇ ਸੋਹੈ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਵਰਤੇ ਕਾ ਕਰਣੈ ਨਾਹੀਂ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖਾ ਪ੍ਰਖਿਆ ਜਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤਬਲੇ ਉੱਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਭਾਰ ਤਲੈ ਗਵਣ ਜੋਰ ਜੀ ਅਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਕੋ ਪਵਾਓ ਦਿਸਦੇ ਹੋਏ ਲਖ ਦਰੀਆਓ ਕੁਦਰਤ ਗਵਣ ਕਹਾਂ ਵਿਚਾਰੂ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਦਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੋਨ ਲਿਬਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੜਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪੱਖ ਗਾਹੀ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਾਇਮ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਭ ਗਮ ਗਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅੱਖਰੀ ਲਿਖਣ ਬੋਲਣ ਬਾਣ ਅੱਖਰਾ ਸਰਸਨ ਯੋਗ ਅਖਾਣ ਜਿਨੇ ਲਿਖੇ ਦਿਸ ਸਿਰ ਨਾਹੀ ਜਬ ਪੁਰਮਾਏ ਦਿਵ ਦਬਾਏ ਜੇਤਾ ਕੀਤਾ ਆਦੇ ਦਾ ਨਾਉ ਬਣਨਾਵੈ ਨਾਹੀ ਕੋ ਥਾਉ ਕੁਦਰਤ ਗਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇ ਬਾਣੀ ਧੋਤਾ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈ ਆਹੁਤ ਹੋਏ ਭਰੀਐ ਮਤ ਬਾਬਾ ਕੈ ਸੰਗ ਉਹ ਧੋਪੈ ਨਾ ਵੈ ਕੈ ਰੰਗ ਬੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਪ ਜਾਹ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਅਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਬੇਲਾ ਵਕਤ ਕਵਣ ਕਵਣ ਸਿਤ ਕਵਣ ਵਾਰੂ ਕਵਣ ਸਿਰੁਤੀ ਮਾਂ ਕਵਣ ਜਤ ਆਕਾਰ
वेल न पाइया पंडती जेहु वलेख पुराण भगत न पायो कादिया जे लिखण लेख पुराण थित वार न जोगी जाने रुत महान कोई जा करता सिर ठीक साजे आपे जाने सोई किव कर आखा किव सलाही क्यों वरनी किव जाना नानक आखण सब को आखें एक दू एक सियाणा वड्डा साहिब वड्डी नाई कीता जै कहो वै नानक जे को आपा जाने गगया न सोहै पातालां पाताल लख आगासा आगास उड़क उड़क पाल थके वेद कहन कवात सहस अठारह कनक देबा सलूक धात लेखा हुए द लिखी है लिख हुए विनाश नानक वड्डा आखी है आपी जाने आप सला ही सलाह एति सुरद न पाईया नदियां तै वाह पवह समुंद न जानिया समुंद सा सुल्तान गिरह सीति माल तन कीड़ी तुल न होवनी जे तिस मनो न विसरै अंत न सिवती कहण न अंत अंत न करण देण न अंत अंत न वेखण सुन न अंत अंत न जापै गै मन मंत अंत न जापै गीता आकार अंत न जापै पार हवार अंत कारण किते बिल लाही ताकि अंत न पाए जाहे हे अंत न जाने कोए बहुता कहिए बहुता होए वड्डा साहिब ऊंचा थाउ ऊंचे उपर ऊंचा नाउ एवड़ ऊंचा होवै कोए दसू चे कौ जाने सोए देवड़े आप जाने आप नानक नदरी करमिंगा तो बहुता कर्म लिख्या न जाई वड्डा दाता दिल ना तमाए केते मंगे जूदा पारू केतिया गणत नहीं बिचारू केते खबद टैम बेकार केते लै लै मुकर पाहे केते मूर्ख साही खाहे केत्या दुख भू सद मार हे पे दात तेरी दातार बंद खलासी भाणै होए हो राख न सकै कोए जे को खाए को आखण पाए हो जाने जितियां मुँह खाए आपे जाने आपे दे आखे से पे कई के जिसनों बख्शे शब्द सलाह नानक बादशाही बादशाह अमूल गुण मुल व्यापार मुल व्यापारी अमूल भंडार मुला वह मुल लै जाहे मुल पाही मुला समाहे मुल धर्म मुल दीवान मुल तुल मुल प्रवान अमूल बख्शीस मुल निशान मुल कर्म मुल फरमान मुलो मुला आख्या ना जाई आख आख रहे लिबलाई आख वेद पाठ पुराण आख बड़े करें बख्याण

ਆਖਹਿ ਸੁਰਨਰਮੁੰਜਨ ਸੇਵ ਕੀਤੇ ਆਖਹਿ ਆਖਣ ਬਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਹੀ ਕੇ ਜੇਵੜ ਭਾਵੈ ਦੇਵੜ ਹੋਏ ਨਾਨਕ ਜਾਣੈ ਸੱਚ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਰਕਾਰ ਹੰਗਾਰ ਸੋ ਦਾਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਬਾਜੇ ਨਾਦ ਅਨੇਕ ਅਸੰਖਾ ਉਹ ਕੀਤੀ ਭਾਵਣਹਾਰੇ ਕੇਤੇ ਰਾਗ ਬਣੀ ਸੋ ਕਹੀ ਅਨ ਕੇਤੇ ਗਾਵਣਹਾਰੇ ਗਾਵੇ ਧੁਨ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਬਵਾਰੀ ਗਾਵਹਿ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦਰਨਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣ ਯਾ ਮਨ ਮੋਹਣ ਸੁਰਗਾ ਮਛ ਪਾਇਆ ਲੈ ਗਾਵਨ ਰਤਨ ਪਾਏ ਤੇਰੇ ਆਠ ਸੱਠ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਬਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਦਨ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਉਸੇ ਮੈਂ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨ ਕਰਨ ਹੰਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਿਭੂਤ ਖਿੰਸਾ ਕਾਲ ਕੁਆਰੀ ਕਾਇਆ ਜੋਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦਸੈ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕ ਹੋਵੇਸ ਭੁਗਤ ਗਿਆਨ ਦਇਆ ਭੰਡਾਰਨ ਗੜਗੜ ਵਜੈ ਨਾਦ ਆਪਨਾਥ ਨਾਥੀ ਸਭ ਜੈਂ ਕੀਰਤ ਸਦੇ ਬਰਾ ਸਾਦ ਸੰਜੋਗ ਵਜੋਦ ਕਾਰ ਚਲਾਵੈ ਲੇਖੇ ਆਵੈ ਪਾਗ ਆਦੇਸ਼ ਦਸੈ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕ ਹੋਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਸ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਦਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਗੜ ਗੜ ਵਜੈ ਨਾਦ ਆਪਨਾਥ ਨਾਥੀ ਸਭ ਜਾ ਕੇ ਰਜ ਸਦੇ ਬਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵੈ ਲਿਖੇ ਆਵੈ ਪਾਗ

ਸਦਾ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਦਾਗੇ ਰੂਪ ਨਾ ਕਥਨੇ ਜਾਹੀ ਨਾ ਉਹ ਮਰੈ ਨ ਠਾਗੇ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਤਿਥੈ ਭਗਤ ਵਸੈ ਕੈ ਲੋ ਕਰੈ ਆਨੰਦ ਸਚੈ ਮਨ ਸੋਏ ਸੱਚ ਖੰਡ ਵਸੈ ਨਿਰੰਕਾਰੂ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਪਰ ਪਾਂਡਵ ਜੇ ਕੋ ਕਥਾ ਤਾਂ ਅੰਤ ਨਾ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਦੇਵੈ ਦਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਬਹਾਰਾ ਧੀਰ ਜਸਨ ਯਾਰ ਹਰਣ ਮਤਵੇਦ ਹਥਿਆਰ ਪਾਉ ਖਲਾ ਗੰਧ ਪਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਟਾਲ ਘੜੀ ਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹਾਤ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ

ਜਾਪ ਸਾਹਿਬ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ਼ਬਦ ਸ਼ੰਤ ਪ੍ਰਸਾਦ ਚੱਕਰ ਚਿਹਨ ਅਰ ਬਰੰਜਾ ਤਰ ਪਾਤ ਨਹਿੰਦੇ ਰੂਪ ਰੰਗ ਅਰ ਦੇਖ ਭੇਖ ਕੂ ਕਹਿ ਨਾ ਸਕਤ ਕੇ ਅਚਲ ਮੂਰਤਨ ਪਉ ਪ੍ਰਕਾਸ਼ ਮਿਤੋ ਕਹਿ ਜਾਏ ਕੋਟ ਇੰਦਰ ਇੰਦਰਾਣ ਸਾ ਸਹਾਣ ਗਿਣੇ ਜਾਏ ਫਿਰ ਪਵਣ ਮਹੀਪ ਸੁਰ ਨਾਰਿਆ ਸੁਰ ਨੀਤ ਨੀਤ ਬਣ ਤ੍ਰਿਣ ਕਹਿ ਤਉ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸਮਤ ਭੁਜੰਗ ਪ੍ਰਯਾਤ ਛੰਦ ਨਮਸਤੰਗਾ ਕਾਲੇ ਨਮਸਤੰਗ ਕਰਪਾਲੇ ਨਮਸਤੰਗਾ ਰੂਪੇ ਨਮਸਤੰਗਾ ਰੂਪੇ ਨਮਸਤੰਗਾ ਪੇਖੇ ਨਮਸਤੰਗਾ ਲੇਖੇ ਨਮਸਤੰਗਾ ਕਾਲੀ ਨਮਸਤੰਗਾ ਜਾਈ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ ਨਮਸਤੰਗਾ ਕਰਮਗ ਨਮਸਤੰਗਾ ਧਰਮਗ ਨਮਸਤੰਗਾ ਜੀਤੇ ਨਮਸਤੰਗਾ ਨਾਮਗ ਨਮਸਤੰਗਾ ਧਾਮ ਨਮਸਤੰਗਾ ਜੀਤੇ ਨਮਸਤੰਗਾ ਪੀਤੇ ਨਮਸਤੰਗਾ ਬਾਹੀ ਨਮਸਤੰਗਾ ਢਾਹੀ ਨਮਸਤੰਗਾ ਨੀਲੇ ਨਮਸਤੰਗਾ ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਗੰਜੇ ਨਮਸਤੰਗਾ ਪੰਜੇ ਨਮਸਤੰਗਾ ਉਦਾਰੀ ਨਮਸਤੰਗਾ ਪਾਰੀ ਨਮਸਤੰਗ ਸੁਏਕੈ ਨਮਸਤੰਗਾ ਨੇਕੈ ਨਮਸਤੰਗਾ ਭੂਤੇ ਨਮਸਤੰਗਾ ਝੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਨਿਰਮਾਨੇ ਨਮਸਤੰਗ ਨਿਰਾਨੇ ਨਮਸਤੰਗ ਗਾਹੀ ਨਮਸਤੰਗ ਬਾਹੀ ਨਮਸਤੰਗ ਤ੍ਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਯੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ ਨਮਸਤੰਗ ਗੰਮੇ ਨਮਸਤਾ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਬਾਤੇ ਨਮਸਤੰਗ ਮਜਬੇ ਨਮਸਤਾ ਸਜਬੇ ਅਦੇਸੰਗ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਤਾਮੇ ਨਮਸਤੰਗ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਾਸਤੁ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਭਨਮੇ ਨਮੋ ਸਰਵਗਾਉਣੇ ਨਮੋ ਸਰਵਪਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਾਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵਤੰਦੇ ਨਮੋ ਵਸਤਾ ਬੰਦੇ ਨਮਸਤੰਗ ਨਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਾਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਭੋਗੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਯੋਗ ਯੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪੈ ਨੂਪੈ ਜੂਹੈ ਪੂਹੈ ਲੇਖਾ ਪੇਖਾ ਨਾਮ ਕਾਮੈ ਅਦੇਹੈ ਪੇਹੈ ਜੀਤਾ ਪੀਤੈ ਤਰਮਾਨ ਨਿਧਾਨ ਤ੍ਰਿਵਰਗ ਸਰਗ ਨੀਲ ਅਨਾਦ ਜਯਾ ਜਾਦ ਜਨਮ ਵਰਣ ਭੂਤ ਪਰਣੈ ਅਗੰਜ ਹੈ ਪੰਜ ਹੈ ਚੂਜ ਹੈ ਜਨ

ਕੇ ਸਰਵੰ ਕਲੀਆਂ ਕੇ ਸਰਵੰ ਦਲੀਆਂ ਕੇ ਸਰਵਤਰ ਮਾਨਿਆਂ ਕੇ ਸਰਵਤਰ ਦਾਨਿਆਂ ਕੇ ਸਰਵਤਰ ਗਾਉਣਾਂ ਕੇ ਸਰਵਤਰ ਪਾਉਣਾਂ ਕੇ ਸਰਵਤਰ ਦੇਸਾਂ ਕੇ ਸਰਵਤਰ ਵੇਸਾਂ ਕੇ ਸਰਵਤਰ ਕਾ ਰਾਜੈ ਕੇ ਸਰਵਤਰ ਸਾਜੈ ਕੇ ਸਰਵਤਰ ਦੀਨਾਂ ਕੇ ਸਰਵਤਰ ਲੀਨਾਂ ਕੇ ਸਰਵਤਰ ਜਾਓ ਕੇ ਸਰਵਤਰ ਪਾਓ ਕੇ ਸਰਵਤਰ ਦੇਸਾਂ ਕੇ ਸਰਵਤਰ ਵੇਸਾਂ ਕੇ ਸਰਵਤਰ ਰਾਜੈ ਕੇ ਸਰਵਤਰ ਸਾਜੈ ਕੇ ਸਰਵਤਰ ਦੀਨਾਂ ਕੇ ਸਰਵਤਰ ਲੀਨਾਂ ਕੇ ਸਰਵਤਰ ਜਾਹੋ ਕੇ ਸਰਵਤਰ ਪਾਹੋ ਕੇ ਸਰਵਤਰ ਦੇਸਾ ਕੇ ਸਰਵਤਰ ਪੇਸਾਇ ਕੇ ਸਰਵਤਰ ਕਾਲੈ ਕੇ ਸਰਵਤਰ ਪਾਲੈ ਕੇ ਸਰਵਤਰ ਇੰਦ੍ਰੈ ਕੇ ਸਰਵਤਰ ਚੰਦ੍ਰੈ ਕੇ ਸਰਵੰ ਕਲੀਮੈ ਕੇ ਪਰਮੰ ਭੀਮੈ ਕਿ ਆਕਲ ਲਾਮੈ ਕਿ ਸਾਹਿਬ ਕਲਾਮੈ ਕਿ ਉਸ ਨਾਲ ਵਜੂਆ ਤਮਾਮ ਅਦਰ ਜੂਆ ਮੈਂ ਸੋ ਲਾਮੈ ਸ੍ਰੀ ਖਤਮ ਦਾਮੈ ਗਨੀ ਮਲ ਸਕਸਤਾ ਗਰੀਬ ਲ ਪਰਸਤਾ ਬਲੰਦਰ ਮਕਾਨੈ ਜਮੀਨ ਹੋ ਜਮਾਨੈ ਕਮੀ ਜੁਲ ਤਮਾਮੈ ਰੁਜਵਲ ਨਦਾਨ ਹਰੀ ਫਲ ਜੀ ਮੈ ਰਿਆ ਕਿ ਜਗੀ ਨਾਨੇ ਗੁਲ ਤਰਾਂਗਾ ਭੇਦਾ ਪਾਂਗਾ ਜੀ ਜਲ ਨਵਾਜਾ ਗਨੀ ਮਲ ਫਰਾਜਾ ਨਿਰੋਤ ਸਰੂਪਾ ਤਰਮੋਤ ਬਭੂਤਾ ਪ੍ਰਭੂਤ ਪ੍ਰਵਾਹ ਸਜਉ ਸੁਦਾਏ ਸਦੈਵ ਸਰੂਪਾ ਭੇਦੀ ਅਨੂਪ ਹੈ ਸਮਾਸ ਤੋਂ ਬਰਾਜੈ ਸਦਾ ਸਰਵ ਸਾਜੈ ਸਮਾਸ ਸੁਰ ਸਲਾਮ ਹੈ ਸਦੈਵ ਕਾਮ ਹੈ ਨਿਰਵਾਸ ਸਰੂਪ ਹੈ ਗਾਦ ਅਨੂਪ ਹੈ ਓ ਅੰਗਾਦ ਰੂਪੇ ਨਾਦ ਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਕਾਮੇ ਤ੍ਰਿਪਰਗੰ ਤ੍ਰਿਪਾਦੇ ਗੰਜੇ ਗਾਦੇ ਸੁਭੰਗ ਸਰਭਾਗੇ ਸਰਭਾ ਨਰਾਗੇ ਤ੍ਰਿਭੁਗ ਸਰੂਪ ਹੈ ਸਜੈ ਸੂਤੈ ਕਿਣਕੰ ਪ੍ਰਣਾਸ ਹੈ ਪ੍ਰਥੀ ਉਲ ਪ੍ਰਵਾਸ ਹੈ ਨਿਰੋਕਤ ਪ੍ਰਭਾ ਹੈ ਸਦੈਵ ਸਦਾ ਹੈ ਵਿਭੁਤ ਸਰੂਪ ਹੈ ਪ੍ਰਜੋਤ ਅਨੂਪ ਹੈ ਨਿਰੋਕਤ ਸਦਾ ਹੈ ਵਿਭੁਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਜੋਤ ਅਨੂਪ ਹੈ ਜਾਜਰੀ ਸ਼ੰਭ ਅਪੰਗ ਹੈ ਨੰਗ ਹੈ ਅਭੇਖਾ ਲੇਖ ਹੈ ਪਰਮਾ ਕਰਮਾ ਅਨਾਦ ਜਗਾਦ ਹੈ ਜੇ ਪਿਆ ਪੂਤਾ ਦੂਤਾ ਨਾ ਸਭ ਦਾਸ ਹੈ ਤੰਦ ਹੈ ਬੰਧ ਹੈ ਅਭਗਤ ਹੈ ਵਿਰਗਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਲਿਖ ਹੈ ਲੇਖ ਅਭੇਖ ਹੈ ਗਾਹ ਗਾਹ ਸੰਭੈ ਗੰਭੈ ਨੀਲਾ ਨਾਦ ਹੈ ਨਿਤ ਸੁਨਿਤ ਜਾਤ ਆਜਾਦ ਹੈ ਚਾਰ ਪੁੱਟ ਸ਼ੰਦ ਪ੍ਰਸਾਦ ਸਰਵੰਗ ਹੰਤਾ ਸਰਵੰਗ ਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰ ਸਰਵੰਗ ਤ੍ਰਾਣੰ ਸਰਵੰਗ ਕਰਮੰ ਸਰਵੰਗ ਧਰਮੰ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਦਵ ਪ੍ਰਸਾਦ ਨਮੋ ਨਰਕ ਨਾਸੇ ਸਦੈਵੰਗ ਪ੍ਰਕਾਸ਼ੇ ਨੰਗੰ ਸਰੂਪੇ ਭੰਗੰ ਬਭੂਤੇ ਪ੍ਰਮਾਦੰ ਪ੍ਰਮਾਤੇ ਸਦਾ ਸਰਵ ਸਾਥੇ ਅਗਾਲ ਸਰੂਪੇ ਨਿਰਵਾਦ ਬਭੂਤੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਗਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸਤਰਾ ਨਾ ਮਿਤਰਾਏ ਨਾ ਤਾਤਿਆ ਨਾ ਮਾਤਾ ਨਾ ਜਾਤਿਆ ਨਾ ਪਾਤਿਆ ਨਿਰਸਾਕ ਸ੍ਰੀ ਗਾਮਿਤੋ ਮੀ ਗਾਏ ਸਦੈਵੰ ਪ੍ਰਵਾਹ ਜਾ ਜਾਏ ਭਗਵਤੀ ਛੰਦ ਦਵ ਪ੍ਰਸਾਦ ਕਿ ਜਾਰ ਜੂਰ ਹੈ ਕਿ ਹਾਜ਼ਰ ਹਜੂਰ ਹੈ ਮੇਸਲ ਸਲਾਮ ਹੈ ਸਮਾਦ ਲਗਲਾਮ ਹੈ ਕਿ ਸਭ ਦਿਮਾਗ ਹੈ ਕੋਸਲ ਜਰਾਗ ਹੈ ਕਿ ਕਾਮਨ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਹਿੰਦਾ ਹੈ ਕਿ ਰਾਜ ਕਰਹਿੰਦਾ ਗਰੀਬ ਕਮਾਲ ਹੈ ਕਿ ਉਸ ਨੂੰ ਜਮਾਲ ਹੈ ਗਰੀਬ ਰਾਜ ਹੈ ਗਰੀਬ ਨਿਵਾਜ ਹੈ ਹਰੀ ਫੁਲ ਸਿਕਾਨ ਹੈ ਰਾਸ ਲਪਕਾਨ ਹੈ ਕਲੰਕ ਪ੍ਰਣਾਸ ਹੈ ਸਮਾਦ ਤੁਲ ਨਿਵਾਸ ਹੈ ਅਗੰਜ ਲੁਗਨੀਮ ਰਿਆ ਕਰਹੀਮ ਹੈ ਸਮਾਦ ਤੁਲ ਜਵਾਹ ਹੈ ਕਿ ਸਾਹਿਬ ਗ੍ਰਹਿ ਹੈ ਕਿ ਨਰਕੰ ਪ੍ਰਣਾਸ ਹੈ ਬੈਰ ਤੁਲ ਨਿਵਾਸ ਹੈ ਕਿ ਸਰਬ ਲਗਵਾਨ ਹੈ ਮੀ ਸੁਧਰ ਵਨ ਹੈ ਤਮਾਮ ਤਮੀਜ ਹੈ ਸਮਾਦ ਤੁਲ ਅਜੀਜ ਹੈ ਪਰੰ ਪਰਮੀਸ ਹੈ ਸਮਾਦ ਤੁਲ ਅਧੀਸ ਹੈ ਦੀਸ ਲੋ ਲੇਖ ਹੈ ਮੀ ਸਲੋ ਭੇਖ ਹੈ ਜਮੀਨ ਉਲ ਜਮਾ ਹੈ ਮੀ ਕੁਲ ਮਾਹ ਹੈ ਕਰੀਮਲ ਕਮਾ ਲੈਂਗੇ ਜਰੂਰ ਜਮਾ ਲੈਂਗੇ ਅਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਭੂਤ ਹੈ ਕਿ ਮਿੱਤੋ ਬਸਾਹੇ ਕਿ ਆਤਮ ਪ੍ਰਵਾਹੇ ਕਿ ਅਚਲੰਗ ਨੰਗ ਹੈ ਕਿ ਮਿੱਤੋ ਭੰਗ ਹੈ ਮਦ ਪਾਰ ਛੰਦ ਤਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਹਰ ਭਰਿਆ ਗਾਂਜੂ ਹਰ ਨਰ ਪ੍ਰਭਾਂਜੂ ਗਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡੂ ਵਰ ਨਰ ਅਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਫਲ ਮਦਾਮ ਅੰਸ ਜੇ ਅੰਗ ਆਸਨ ਭੰਗ ਉਪਮਾ ਪਾਰ ਗਾਤਮਿਤ ਉਦਾਰ ਜਲ ਫਲ ਅਮੰਡ ਦੇਸ ਵੇਸਿਆ ਭੰਡ

ਜਗਤ ਨੀਨ ਆਦਿ ਖਲਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਜਚਰਨ ਨਾਮ ਅੰਸ਼ ਜਗਾਤ ਅਜ ਜਿਨ ਬਾਤ ਅੰਸ਼ ਜਗਾਤ ਅੰਦਰ ਜਵਾਤ ਅਣ ਟੁੱਟ ਭੰਡਾਰ ਅਣ ਠੱਟ ਬਾਰ ਅਡੀਠ ਧਰਮ ਦਸ ਜੀਠ ਕਰਮ ਅਣ ਬ੍ਰਣਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਦਾ ਪ੍ਰਸਾਦ ਕਰੁਣਾਲਿਆ ਹੈ ਅਰਗਾਲਿਆ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵਵਾਰਨ ਹੈ ਦ੍ਰਿਦ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਕਰ ਹੈ ਸਰਬੰਕਰ ਹੈ ਸਰਵਾਸਿਆ ਹੈ ਸਰਵਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਿਮੰਡ ਹੈ ਖਲਖੰਡ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਅਜਪ ਅਜਪ ਹੈ ਤਪਰ

ਨਮਰਦਾਇ ਨਿਰਨਾਇਕਾ ਖਲਕਾਇ ਗਾਇ ਰਿਪ ਦਾਪਨ ਹੈ ਜਪ ਜਾਪਨ ਹੈ ਵਿਸਵੰਬਰ ਹੈ ਕਰੁਣਾਲਿਆ ਹੈ ਨਿਰਪਨਾਇਕ ਹੈ ਸਰਵ ਪਾਇਕ ਹੈ ਪਵ ਭੰਜਨ ਹੈ ਅਰ ਗੰਜਨ ਹੈ ਰਿਪ ਦਾਪਨ ਹੈ ਜਪ ਜਾਪਨ ਹੈ ਅਗਲੰਗ੍ਰਿਤ ਹੈ ਸਰਵਾਗ੍ਰਿਤ ਹੈ ਕਰਤਾ ਕਰ ਹੈ ਅਰਧਾਰ ਹੈ ਪਰਮਾਤਮਾ ਹੈ ਸਰਵਾਤਮਾ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਦਿ ਸ਼ੰਭ ਨਮੋ ਸੂਰ ਸੂਰਜ ਨਮੋ ਚੰਦਰ ਚੰਦਰੇ ਨਮੋ ਰਾਜ ਰਾਜ ਜੀ ਨਮੋ ਇੰਦਰੇ ਨਾਰਾਇਣ ਨਮੋ ਅੰਧਕਾਰੀ ਨਮ ਤੇਜ ਤੇਜੀ ਨਮ ਬ੍ਰਿੰਦ ਬ੍ਰਿੰਦ ਨਮ ਬੀਬੀ ਜੀ ਨਮ ਰਾਜ ਸੰਤਾਪ ਸਿੰਘ ਸਤ ਰੂਪੇ ਨਮ ਵਰੁਣ ਦੱਤ ਤਤੰਗ ਤਤੰਗ ਸਰੂਪੇ ਨਮ ਯੋਗ ਯੋਗੇ ਨਮ ਗਿਆਨ ਗਿਆਨੀ ਨਮ ਅੰਤਰ ਮੰਤਰੇ ਨਮ ਧਿਆਨ ਧਿਆਨੇ ਨਮੋ ਜੁਧ ਜੁਧੇ ਨਮ ਗਿਆਨ ਗਿਆਨੀ ਨਮ ਬੁਝ ਬੁਝੇ ਨਮ ਬਨ ਬਾਨੇ ਨਮੋ ਕਲੇ ਕਰਦਾ ਨਮੋ ਸ਼ਾਂਤ ਰੂਪੇ ਨਮ ਇੰਦਰਿੰਦਰੇ ਨਾਦ ਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸੇ ਨਮ ਬੰਗ ਬੰਗੇ ਅਭੰਗੀ ਸਰੂਪੇ ਨੰਗੀ ਨਾਮੇ ਤ੍ਰਿਪੰਗੀ ਤ੍ਰਿਗਾਲੇ ਨੰਗੀ ਕਾਮੇ ਕਛਰੀ ਛੰਦ ਅਜੈ ਅਲੈ ਅਭੈ ਅਵੈ ਅਪੂ ਅਜੂਗਨਾਸ ਅਕਾਸ ਗੰਜ ਪੰਜ ਲਖ ਪਖ ਅਕਾਲ ਅਲ ਲੇਖ ਭੇਖ

ਪਰੇਸ਼ਾਨ ਰਹਿੰਦੇ ਨਮਾਜ਼ ਤੁਲ ਪ੍ਰਣਾਮੇ ਸਮਾਧ ਤੁਲ ਪ੍ਰਣਾਸੇ ਗੰਜਲਾਨਾਮੇ ਸਮਾਧ ਤੁਲ ਨਿਵਾਸੇ ਦਰਗਾਮੰਗ ਬਭੂਤੇ ਸਮਾਧ ਤੁਲ ਸਰੂਪੇ ਗੋ ਕਰਮੰਗ ਪ੍ਰਣਾਸੇ ਸੁਧਰਮੰਗ ਬਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਰੀਮਲ ਗੁਨਿੰਦਾ ਸਮਾਧ ਤੁਲ ਨਿਵਾਸੀ ਜੈ ਬਭੂਤੇ ਵਿਜੈਵ ਗਰੀਮੇ ਹਰਿਅੰ ਕਰਿਅੰ ਕਰੀਮ ਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯਮ ਭਵ ਸੁਭੰਗ ਸਰਵਦਾ ਸਰਵ ਜੁਗਤੇ ਦੁਗਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਸੰਗੇ ਭੰਗੰ ਬਭੂਤੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯਮ ਭਵ ਸੁਭੰਗ ਸਰਵਦਾ ਸਰਵ ਜੁਗਤੇ ਦੁਗਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਸੰਗੇ ਭੰਗੰ ਬਭੂਤੇ ਚਤੁਰ ਚੱਕਰ ਵਰਤੀ ਚਤੁਰ ਚੱਕਰ

ਸਤਿਗੁਰਪ੍ਰਸਾਦ ਤਾਪ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸ਼ਰਾਵਕ ਸ਼ੁੱਧ ਸਮੂਹ ਸੁਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾ ਦੇ ਕੋ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀ ਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਪਏ ਕਰਤੀ ਬਿਨੇ ਕਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੀ ਕੋਟ ਤਰੰਗ ਬਰੰਗ ਸੇ ਗੁਰਤ ਪੌਣ ਕੇ ਗੁਣ ਕੋ ਜਾਤ ਨਿਵਾਰੀ ਭਾਰੀ ਪਜਾਨ ਕੇ ਭੂਪਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੀ ਤੇ ਬੈ ਤੂੰ ਕਹਾਂ ਪਏ ਭੂਪਤ ਅੰਤ ਕੋ ਨਾ ਗਈ ਪਾਣੀ ਪਦਾਰੀ ਜੀਤ ਫਿਰੈ ਸਭ ਦੇਸ ਦਸਾਨ ਕੋ ਬਾਜ ਢੋਲ ਮਲੰਗ ਨਗਾਰੀ ਗੁੰਜਿਤ ਗੂੜ ਗਜਾਨ ਕੇ ਸੁੰਦਰ ਹਿੰਸ ਤੈ ਹਜਰਾਜ ਹਜਾਰੀ ਭੂਤ ਭਵਿੱਖ ਭਗਵਾਨ ਕੇ ਭੂਪਤ ਕੌਣ ਕਰੇ ਨਹੀਂ ਜਾਤ ਵਿਚਾਰੀ ਸਰੀ ਪਦ ਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਹਾਨ ਦਮਦਾਨ ਸੋ ਸੰਜਮ ਨਿਯਮਾਂ ਨੇਕ ਵਸੇਖੈ ਵੇਦ ਪੁਰਾਣਕ ਦੇਵ ਪੁਰਾਣ ਜਮੀਨ ਜਵਾਨ ਸਵਾਨ ਕਪੇਖੈ ਪੌਣ ਹਾਰ ਜਗੀ ਜਾਰ ਸਭ ਸਭ ਚਾਰ ਹਜ਼ਾਰ ਕਲੇਖੈ ਸ੍ਰੀ ਭਗਵਾਨ ਭਰੇ ਮਨ ਭੁਪਤ ਇੱਕ ਰਤੀ ਬਿਨ ਇੱਕ ਨਾਲ ਲੇਖੈ ਸੁਧ ਸੁਬਾਦਰ ਅੰਤ ਸਵਾਹ ਸਸਾ ਸਨਾਦਰ ਜਾਨ ਦਲੈਂਗੇ ਭਾਰੀ ਗੁਮਾਨ ਪਰੇ ਮਨ ਮੈਂ ਕਰੂ ਪਰਵਤ ਪੰਖਾ ਲੈ ਨਹਾ ਲੈਂਗੇ ਤੋਰ ਹਰੀਨ ਮਰੋਰ ਮਵਾਸਨ ਮਾਤਿਮ ਦੰਗਨ ਮਾਨ ਮਲੈਂਗੇ ਸਰੀ ਪਦ ਸਰੀ ਭਗਵਾਨ ਕਿਰਪਾ ਬੈਨੂੰ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਪਟੀ ਬਰਿਆਰ ਵਿਚਾਰੇ ਸਰ ਗਿਤਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤਿਕ ਜਾਣ ਕੇ ਮਾਨ ਮਲਈਆ ਗਾੜੇ ਗਿੜਾਰ ਕੋ ਤੋੜਨ ਹਾਰ ਸੁਬਾਤ ਨਹੀਂ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨ ਵਦੇ ਫਿਰੰਦਨ ਸਾਚਰ ਭੂਤ ਭਵਿੱਖ ਭਗਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਸਾਫ ਸਪੈਂਗੇ ਹੁਣ ਪ੍ਰਦਾਪਨ ਵਾਟ ਜੈਤ ਦੋਨ ਬਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਦਰ ਸਭ ਲੋਕ ਜਪੈਂਗੇ ਮਾਨ ਅਵਿੰਦਰ ਗਜਿੰਦਰ ਨਰਾ ਤਪ ਜੋ ਅੰਤਰ ਲੋਕ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੋ ਅੰਬਰ ਸਾਜ ਭਰਾਂਗੇ ਬ੍ਰਹਮ ਮਹੇਸ਼ਵਰ ਬਿਸਨ ਸਚੀ ਪਤ ਅੰਤ ਬਸੇ ਜਮ ਭਾਜ ਭਰਾਂਗੇ ਜੇ ਨਰ ਸਰੀਪਤ ਕੇ ਪਰ ਸਹਿ ਭਾਗ ਤੇ ਨਰ ਫੇਰ ਨਾ ਦੇਹ ਧਰਾਂਗੇ ਕਹਾਂ ਪਇਓ ਜਦੋ ਲੋਚਨ ਮੂੰਦ ਗਏ ਬੈਠ ਰਹੇ ਭਗਤ ਹਾਂ ਲਗਾਇਓ ਨਹਾਤ ਬਰੇਲੀ ਅਸਾਸ ਸਮੁੰਦਰ ਮੈਂ ਲੋਕ ਗਾਇਓ ਪਰ ਲੋਕ ਗਵਾਇਓ ਬਾਸ ਕੀ ਵਖਿਆਨ ਸੁ ਬੈਠ ਗਏ ਐਸੇ ਹੀ ਐਸੇ ਸੁਬੈਤ ਬਤਾਇਓ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂੰ ਲੈ ਪਾਹਨ ਪੂਜ ਧਰਵਸਰ ਕਾਹੂੰ ਲੈ ਲਿੰਗ ਕਰੇ ਲਟਕਾਇਓ ਕਾਹੂੰ ਲਖਿਓ ਹਰ ਵਚ ਦਿਸਾ ਮੈਂ ਕਾਹੂ ਪੁਛਾ ਕੁਸੀ ਸੁਨਵਾਇਓ

ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਓ ਪਈ ਹਮਰੀ ਕਰੋ ਹਾਦਰ ਚਾ ਪੂਰਨ ਹੋਏ ਜਿਤ ਕੀ ਇੱਛਾ ਦਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਿਤ ਪਾਰਾ ਹਮਰੇ ਦੁਸ਼ਟ ਸਬਤ ਮੁਕਾਵਹੁ ਆਪ ਹਾਦੈ ਮੋਹ ਬਚਾਵਹੁ ਸੁਖੀ ਵਸੈ ਮੋਰ ਪਰਿਵਾਰ ਸੇਵਕ ਸਿੱਖ ਸਭ ਕਰਤਾਰਾ ਮੋਰ ਇੱਛਾ ਨਿਜ ਕਰਦੈ ਕਰਿਆ ਸਭ ਬੈਰਨ ਕਉ ਆਸ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਦਾਰੀ ਹੈ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਰ ਦੇ ਮੁਝ ਵਰਿਆ ਮਰਨ ਕਾਲ ਕਾ ਦਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪੱਛਾ ਸਰੀਆ ਸੋਜੂ ਕਰੇ ਹੋ ਰੱਛਾ ਰਾਖ ਲਿਓ ਅਮਰ ਰੱਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਉਪਜਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲ ਮੋਹਬਦ ਕੀਓ ਖੜ ਖੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਦੇ ਕੁੰਜਰ ਸਥੂਲਾ ਸਭ ਪਰ ਕਿਰਪਾ ਦ੍ਰਿਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕੜ ਕੜ ਕੇ ਬਟ ਬਟ ਕੀ ਜਾਣੈ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਦਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਅਨਾਦ ਸੰਭ ਤਾਂ ਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕੋ ਕਹਿ ਸਦਾ ਸੇਵੋ ਨਿਰੰਕਾਰ ਕਾ ਜੀਂਦ ਨਹਿ ਪੈਵੋ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿਨ ਭਿਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿੰਦ ਸਜਾ ਪ੍ਰਥਮ ਸੰਸਾਰਾ ਆਈ ਕਹਿ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹਿ ਭੂਪਾ

ਇਹ ਮਾਜ ਧਰ ਵਿਸਰਿਆ ਮੋਹ ਬਜੈ ਭਾਉ ਦੂਜਾ ਲਾਇਆ ਕਹੇ ਨਾਨਕ ਹੋਰ ਆਂਦਰਾ ਸਾਹਿਬ ਵਿਸਰੇ ਯਾਰ ਵਸੈ ਇਹ ਮਾਜ ਧਰ ਵਿਸਰਿਆ ਮੋਹ ਬਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਮਾਇਆ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲ ਕਹੇ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟਰ ਹੋ ਲੋਕ ਰਹੇ ਲੋਕ ਬਿਨ ਲਾਈ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀ ਆਏ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਇਹ ਸਰੀਰ ਆ ਮੇਰੇ ਹਰ ਤੁਮ ਜੋਤ ਰੱਖੀ ਹਰ ਆਪ ਮੁਲਕ ਹੈ ਭਗਤ ਨਾ ਕਿ ਨਾਨਕਾ ਜਿੰਦਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਅਨਤ ਜਪਿਓ ਜੀਓ ਲਾਹ ਖਟਿਓ ਦਿਹਾੜੀ ਇਹ ਤਨ ਤਿਨਾ ਮਿਲਿਆ ਜਨ ਹਰਿਆ ਪੇ ਬਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ

ਵਾਲਾ ਗਿਆ ਏ, ਇਹ ਹਰ ਰਸਾ ਕਰਮੀ ਪਾਈ ਹੈ, ਸਤਿਗੁਰ ਮਿਲਿਆ ਜਸ ਆਏ, ਕਹਿ ਨਾਨਕ ਹੋਰ ਰਾਮ ਰਸਾ ਬਿਸਰੇ ਨਾਰ ਵਸੈ ਮਨ ਆਏ। ਇਹ ਸ੍ਰੀ ਰਾਮ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਪਾਇਆ ਪ੍ਰਭਾਗ ਨੂੰ ਸੁਣਿਆ, ਹਰ ਮੰਗਲ ਗਾਓ ਸਕੀ ਗ੍ਰਹਿ ਮੰਦਿਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾ ਕੇ ਜਨਸ ਪਾ ਕੇ ਆਪਣਾ ਬਿਰ ਜਾਪੇ, ਅਨਹਤ ਬਾਣੀ ਗੁਰ ਸਭ ਜਾਣੀ, ਹਰ ਨਾਮ ਹਰ ਰਸ ਭੋਗ, ਕਹੇ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ ਏ ਸ੍ਰੀ ਰਾਮ ਮੇਰਿਆ। ਇਸ ਜਗ ਮੈਂ ਆਏ ਕਹਿ ਕਿਆ, ਤਦ ਕਰਮ ਕਮਾਇਆ, ਕਿ ਕਰਮ ਕਮਾਇਆ ਤਦ ਸਰੀਰ ਆ ਜਾ, ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੁਵਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੁਰੂ ਲਿਖਿਆ ਪਾਇਆ, ਕਹਿ ਨਾਨਕ ਸ੍ਰੀ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਇਹ ਨੇਤਰਾ ਮੇਰੇ ਵਾਰ ਤੋਂ ਮੈਂ ਜੋ ਧਰੀ, ਹਰ ਬਿਨਾਂ ਵਰਨਾ ਦੇਖੋ ਕੋਈ, ਹਰ ਬਿਨਾਂ ਵਰਨਾ ਦੇਖੋ ਕੋਈ, ਨਦਰੀ ਹਰ ਨੇ ਹਾਲਿਆ, ਇਹ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਪੁੱਜਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨਾਂ ਵਰਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇ ਬਦ੍ਰਿਸ਼ਟ ਹੋਈ, ਇਹ ਸਰਵਣੋ ਮੇਰੇ ਉਹ ਸਾਚਾ ਸੁਣਦੇ ਨੂੰ ਪਠਾਏ, ਸਾਚਾ ਸੁਣਦੇ ਨੂੰ ਪਠਾਏ, ਸਰੀਰ ਲਾਈ ਸੁਣੋ ਸਤਬਾਣੀ, ਜਿੱਤ ਸੁਣੀ ਮਨ ਧਨ ਹਰਿਆ ਹੋਆ, ਰਸਨਾ ਰਸ ਮਾਣੀ, ਸਾਚਾ ਲੱਖ ਵਡਾਉਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣਦੇ ਨੂੰ ਪਠਾਏ। ਹਰ ਜੀਉ ਗੁਫਾ ਅੰਦਰ ਰੱਖ, ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨਾਮ ਦੁਆਰੇ ਪ੍ਰਗਟ ਕੀਏ, ਦਸਵਾਂ ਗੁਰ ਦਿਖਾਇਆ, ਗੁਰਦੁਆਰੇ ਲਾਏ ਪਾਵਣੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਨੇਕ ਰੂਪ ਨਾਉ ਨਾਉ ਨੇ ਦਸਦਾ ਅੰਤਰਾਂ ਜਾਈ ਪਾਇਆ, ਕਹੇ ਨਾਨਕ ਹਰ ਪਿਆਰੇ ਜੀ ਉਹ ਗੁਫਾ ਅੰਦਰ ਰੱਖ ਗਏ, ਵਾਜਾ ਪਾਉਣ ਵਜਾਇਆ, ਇਹ ਸੱਚ ਸੋਹਿਲਾ ਸੱਚ ਕਰ ਗਾਵ, ਗਾਵ ਤੋ ਸੋਹਿਲਾ ਕਰ ਸੱਚ, ਜਿੱਥੇ ਸੱਚ ਦਿਆਵੇ।

Gracias.

Obrigado, meu Deus.

ਸਤਨਾਮ ਵਾਹਿਗੁਰੂ ਸਾਹਿਬ ਜੀ ਅਨਕ ਜਨਮ ਭ੍ਰਮ ਸਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦੇਹ ਜੀ ਬਤਾਈ ਸਤਨਾਮ ਸ੍ਰੀ ਵਾਹਿਗੁਰੂ ਜੀ ਧਨਾਸਰੀ ਮਹੱਲਾ ਪਹਿਲਾ ਚੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਜਿਸ ਜੈ ਧਿਆਨ ਦੇ।

ਸਿਮਰਨ ਸਰ

ਕਰਿਓ ਗੁਰਸਿੱਖੀ ਕਾਮਨਾ।

चौका

ਅੰਦਰ ਸਭ ਤੋਂ ਵਿਨਵੀ ਕਰਾਏਗਾ, ਆਪੇ ਦੇ ਬਣਾਈਆਂ ਆਪੇ ਹੀ ਕਰਮ ਕਰਾਏਗਾ, ਬੜੋ ਬੜਾ ਬਣਮੇਤਨੀ ਕਰੇ ਕੰਧੇ ਲਾਏਗਾ, ਮਦਕ ਪੰਛੀ ਦੇਖਰੇ ਸੁਲਤਾਨ ਦਾ ਕਵਰ ਕਰਾਏਗਾ, ਕਰਮ ਗੁਣ ਸਿੱਖ ਨਾ ਪਾਏਗਾ, ਕਰਮ ਗੁਣ ਸਿੱਖ ਨਾ ਪਾਏਗਾ, ਸਤਨਾਮ ਸ੍ਰੀ

ਧੰਨ ਹੈ ਧੰਨ ਹੈ ਧੰਨ ਹੈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਲਾਹੀ ਗੁਰਬਾਣੀ ਦੇ ਸਿਧਾਂਤ ਅਨੁਸਾਰ ਹਰ ਮਨੁੱਖ ਮਾਤਰ ਦੇ ਜੀਵਨ ਦਾ ਮਕਸਦ ਉਸ ਇੱਕ ਪਰਿਪੂਰਨ ਪਰਮੇਸ਼ਵਰ ਵਿੱਚ ਅਭੇਦ ਹੋਣਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਆਰੰਭ ਵਿੱਚ ਉਸ ਇੱਕ ਓਅੰਕਾਰ ਦੀ ਸਿਫਤ ਕੀਤੀ, ਫਿਰ ਉਸ ਇੱਕ ਓਅੰਕਾਰ ਦੇ ਵਿੱਚ ਅਭੇਦ ਹੋਣ ਦਾ ਵਸੀਲਾ ਉਸ ਇੱਕ ਓਅੰਕਾਰ ਨਾਲ ਇੱਕਮਿੱਕ ਹੋਣ ਦੇ ਲਈ ਜੁਗਤ ਵੀ ਮਾਨਵਤਾ ਨੂੰ ਪ੍ਰਦਾਨ ਕੀਤੀ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਰੰਭ ਹੁੰਦੀ ਹੈ ਤੇ ਹਜ਼ੂਰ ਨੇ ਸਭ ਤੋਂ ਪਹਿਲਾਂ ਜੋ ਬਚਨ ਕਿਹਾ ਉਹ ਹੈ ਇੱਕ ਓਅੰਕਾਰ। ਇਸ ਦਾ ਭਾਵ ਹੈ ਉਹ ਪਰਿਪੂਰਨ ਪਰਮੇਸ਼ਵਰ ਇੱਕ ਹੈ, ਉਸ ਇੱਕ ਵਰਗਾ ਦੂਜਾ ਕੋਈ ਹੋਰ ਨਹੀਂ, ਉਹ ਅਦੁੱਤੀ ਹੈ। ਉਸ ਦੇ ਬਰਾਬਰ ਕਿਸੇ ਹੋਰ ਨੂੰ ਤੁਲਨਾ ਨਹੀਂ ਦਿੱਤੀ ਜਾ ਸਕਦੀ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੀ ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਉਹ ਇੱਕ ਹੈ, ਹੈ ਵੀ ਅਦੁੱਤੀ। ਜੇ ਕੇਵਲ ਇਹ ਸ਼ਬਦ ਵਰਤੀਏ ਕਿ ਪਰਮੇਸ਼ਵਰ ਇੱਕ ਹੈ ਤਾਂ ਫਿਰ ਵਿਚਾਰਵਾਨ ਇਹ ਵੀ ਕਹਿ ਸਕਦੇ ਨੇ ਕਿ ਇਸ ਧਰਤੀ ਦਾ ਸੂਰਜ ਵੀ ਇੱਕ ਹੈ, ਇਸ ਧਰਤੀ ਦਾ ਚੰਦਰਮਾ ਵੀ ਇੱਕ ਹੈ, ਕਿ ਉਹ ਗਿਣਤੀ ਕਰਕੇ ਇੱਕ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਹੀਂ, ਉਹ ਇੱਕ ਐਸਾ ਹੈ ਜੋ ਅਦੁੱਤੀ ਹੈ। ਇਸ ਧਰਤੀ ਦਾ ਸੂਰਜ ਅਦੁੱਤੀ ਨਹੀਂ, ਇਸ ਵਰਗੇ ਹੋਰ ਬੇਅੰਤ ਸੂਰਜ ਪ੍ਰਭੂ ਨੇ ਪੈਦਾ ਕੀਤੇ, ਇਸ ਵਰਗੇ ਅਨੇਕਾ ਚੰਦਰਮਾ ਮਾਲਕ ਨੇ ਆਪ ਪੈਦਾ ਕੀਤੇ। ਇਸ ਤੋਂ ਮੁਰਾਦ ਕਿ ਉਹ ਅਦੁੱਤੀ ਨਹੀਂ ਹਨ, ਉਹਨਾਂ ਵਰਗੇ ਕੋਈ ਹੋਰ ਉਹਨਾਂ ਤੋਂ ਵੱਡੇ ਵੀ ਨੇ, ਪਰ ਕੇਵਲ ਪਰਿਪੂਰਨ ਪਰਮੇਸ਼ਵਰ ਪ੍ਰਭੂ ਇੱਕ ਹੈ, ਜਿਸ ਵਰਗਾ ਦੂਜਾ ਹੋਰ ਕੋਈ ਨਹੀਂ। ਤਾਂ ਹੀ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਇਸ ਤੋਂ ਅੱਗੇ ਹਜ਼ੂਰ ਨੇ ਫਿਰ ਉਸ ਇੱਕ ਦੇ ਕੁਛ ਕੁ ਗੁਣ ਬਿਆਨ ਕੀਤੇ ਨੇ। ਜੇ ਉਹ ਇੱਕ ਹੈ ਤੇ ਸਹਿਬ ਫਿਰ ਨਾਲ ਕਹਿੰਦੇ ਨੇ ਸੱਤ ਨਾਮ। ਉਸ ਇੱਕ ਦਾ ਨਾਮ ਹੀ ਸਦੀਵਕਾਰ ਰਹਿਣ ਵਾਲਾ ਹੈ, ਬਾਕੀ ਜਿਤਨੇ ਵੀ ਨਾਮ ਆਪਾਂ ਸੰਸਾਰ ਵਿੱਚ ਦੇਖਦੇ ਹਾਂ ਉਹ ਸਾਰੇ ਨਾਮ ਇੱਕ ਦਿਨ ਬਿਣਸ ਜਾਣੇ ਨੇ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਰਾਗ ਅੰਦਰ ਇੱਕ ਅੰਮ੍ਰਿਤ ਬਚਨ ਕੀਤਾ ਹੈ, ਹਜ਼ੂਰ ਫਰਮਾਉਂਦੇ ਨੇ ਉਦਾਹਰਨ ਫਿਰ ਉਹ ਸੂਰਜ ਚੰਦਰਮਾ ਤੇ ਤਾਰਿਆਂ ਦੀ ਲੈਂਦੇ ਨੇ, ਧਰਤੀ ਤੇ ਅਸਮਾਨ ਦੀ ਲੈਂਦੇ ਨੇ। ਮਨੁੱਖ ਨੇ ਜਿਸ ਜਗ੍ਹਾ ਤੇ ਰਹਿੰਦਾ ਹੈ ਇਸ ਨੂੰ ਨਾਮ ਪ੍ਰਿਥਵੀ ਦੇ ਦਿੱਤਾ, ਧਰਤੀ ਦੇ ਦਿੱਤਾ, ਜੋ ਸੂਰਜ ਰੋਸ਼ਨੀ ਦਿੰਦਾ ਹੈ ਇਸ ਨੂੰ ਵੀ ਨਾਮ ਮਨੁੱਖ ਨੇ ਦਿੱਤਾ, ਤਾਰਿਆਂ ਨੂੰ ਨਾਮ ਦੇ ਦਿੱਤਾ, ਬ੍ਰਹਿਮੰਡ ਨੂੰ ਨਾਮ ਦੇ ਦਿੱਤਾ। ਪਰ ਹਜ਼ੂਰ ਕਹਿੰਦੇ ਨੇ ਅਸਲ ਵਿੱਚ ਇਹ ਮਨੁੱਖ ਦੇ ਦਿੱਤੇ ਹੋਏ ਨਾਮ ਇੱਕ ਦਿਨ ਬਿਣਸ ਜਾਣੇ ਨੇ, ਜੇ ਸਦੀਵਕਾਰ ਰਹਿਣ ਵਾਲਾ ਕੋਈ ਨਾਮ ਹੈ ਤਾਂ ਕੇਵਲ ਇੱਕ ਪਰਮੇਸ਼ਵਰ ਦਾ। ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ ਹੈ, ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚਲ ਸੀ ਮੁਕਾਮ ਉਹੀ ਏਕ, ਦਿਨ ਰਵ ਚਲੈ ਨਿਸ ਸੱਤ ਚਲੈ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਜੇ ਟਿਕਾਣਾ ਜਾਂ ਸਦੀਵਕਾਰ ਰਹਿਣ ਵਾਲਾ ਹੈ ਉਹ ਕੇਵਲ ਇੱਕ ਪਰਮੇਸ਼ਵਰ ਦਾ ਨਾਮ ਹੈ। ਹਜ਼ੂਰ ਕਹਿ ਰਹੇ ਨੇ ਉਹ ਪ੍ਰਭੂ ਇੱਕ ਹੈ, ਉਸ ਦਾ ਨਾਮ ਸਦੀਵਕਾਰ ਰਹਿਣ ਵਾਲਾ ਉਹ ਸੱਚ ਹੈ। ਤੇ ਫਿਰ ਨਾਲ ਬਖਸ਼ਿਸ਼ ਕੀਤੀ, ਕਹਿੰਦੇ ਨੇ ਉਸ ਸੱਚੇ ਦੇ ਨਾਮ ਮਨੁੱਖ ਨੇ ਅਨੇਕਾਂ ਰੱਖ ਲਏ। ਜਿਸ ਤਰ੍ਹਾਂ ਮਾਲਕ ਦੀ ਕਿਰਤ ਨੂੰ ਤੱਕਿਆ
ਉਸੇ ਤਰ੍ਹਾਂ ਹੀ ਉਹਦੇ ਨਾਮ ਰੱਖ ਲਏ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤਾਂ ਬਖਸ਼ਿਸ਼ ਕਰਦੇ ਨੇ ਹੇ ਪ੍ਰਭੂ ਕਿ ਇਸ ਧਰਤੀ ਦੇ ਬਾਦਸ਼ਾਹ ਕੀ ਦੇਵਤੇ ਤੇ ਕੀ ਦੈਂਤ ਸਾਰੇ ਤੇਰੇ ਚਰਨਾਂ ਵਿੱਚ ਝੋਕੇ ਨਮਸਕਾਰ ਕਰਦੇ। ਇੱਥੋਂ ਤੱਕ ਕਿ ਜੰਗਲ ਦਾ ਤਿਨਕਾ ਤਿਨਕਾ ਤੈਨੂੰ ਪੁਕਾਰਦਾ ਪਿਆ ਹੈ ਹੇ ਪ੍ਰਭੂ। ਲੋਕ ਤੇਰੇ ਕੰਮਾਂ ਨੂੰ ਦੇਖ ਕੇ ਤੇਰੇ ਨਾਮ ਰੱਖ ਲੈਂਦੇ ਨੇ, ਪਰ ਤੇਰੇ ਸਾਰੇ ਨਾਮ ਕੋਈ ਬਿਆਨ ਕਿਵੇਂ ਕਰ ਸਕਦਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਬਚਨ ਆਪਾਂ ਪੜ੍ਹਨੇ ਆ, ਤ੍ਰੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਸਿਆਣੇ ਲੋਕਾਂ ਨੇ ਤੇਰੇ ਕਰਮਾਂ ਨੂੰ ਦੇਖ ਕੇ ਤੇਰੇ ਨਾਮ ਰੱਖ ਲਏ। ਜੇ ਧਰਤੀ ਦੇ ਜੀਵਾਂ ਦੀ ਪਾਲਣਾ ਕੀਤੀ ਤੇ ਮਨੁੱਖ ਨੇ ਨਾਮ ਦੇ ਦਿੱਤਾ ਗੋਪਾਲ, ਧਰਤੀ ਦੀ ਪਾਲਣਾ ਕਰਨ ਵਾਲਾ ਹੈ। ਜੇਕਰ ਤੁਸੀਂ ਧਰਤੀ ਦਾ ਆਸਰਾ ਬਣੇ ਤੇ ਨਾਮ ਦੇ ਦਿੱਤਾ ਗੋਬਿੰਦ, ਧਰਤੀ ਨੂੰ ਸਹਾਰਾ ਦੇਣ ਵਾਲਾ ਹੈ। ਜੇ ਤੁਸੀਂ ਪਾਪੀਆਂ ਨੂੰ ਪਵਿੱਤਰ ਕਰਦੇ ਰਹੇ, ਮਨੁੱਖ ਨੇ ਨਾਮ ਦੇ ਦਿੱਤਾ ਪਤਿਤ ਪਾਵਨ। ਜੇ ਗਰੀਬ ਉੱਤੇ ਤੁਸੀਂ ਦਇਆਲਤਾ ਕੀਤੀ ਤੇ ਮਨੁੱਖ ਦੀ ਜ਼ਬਾਨ ਨੇ ਤੈਨੂੰ ਨਾਮ ਦੇ ਦਿੱਤਾ ਦੀਨ ਦਇਆਲ, ਮਨੁੱਖ ਨੇ ਤੇਰੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਨਾਮ ਰੱਖੇ ਨੇ, ਪਰ ਸਤ ਨਾਮ ਤੇਰਾ ਪਰਾ ਪੂਰਬਲਾ ਕਹਿਣ ਤੋਂ ਮੁਰਾਦ ਤੇਰੇ ਨਾਮ ਨੇ ਕਦੀ ਖਤਮ ਨਹੀਂ ਹੋਣਾ। ਉਹ ਇੱਕ ਹੈ ਜਿਸ ਦਾ ਨਾਮ ਸਤ ਹੈ। ਫਿਰ ਅੱਗੇ ਸਾਹਿਬ ਕਹਿੰਦੇ ਨੇ ਉਹਦੇ ਵਿੱਚ ਹੋਰ ਗੁਣ ਕਿਹੜੇ ਨੇ। ਮਹਾਰਾਜ ਜੀ ਨੇ ਸ਼ਬਦ ਅਗਲਾ ਵਰਤਿਆ ਹੈ ਕਰਤਾ ਪੁਰਖ। ਕਰਤਾ ਦਾ ਅਰਥ ਹੁੰਦਾ ਹੈ ਬਣਾਉਣ ਵਾਲਾ, ਤੇ ਪੁਰਖ ਦਾ ਅਰਥ ਹੈ ਉਹ ਸਭ ਕੁਝ ਬਣਾ ਕੇ ਇਹਦੇ ਵਿੱਚ ਆਪ ਸਮਾਇਆ ਹੋਇਆ ਹੈ। ਸੰਸਾਰ ਦੇ ਅੰਦਰ ਕਿਰਤ ਕਰਨ ਵਾਲੇ ਕਰਤੇ ਤਾਂ ਬੇਅੰਤ ਮਿਲ ਜਾਣਗੇ, ਪਰ ਕਰਤਾ ਪੁਰਖ ਕੇਵਲ ਇੱਕ ਓਅੰਕਾਰ ਹੈ। ਸਤਿਗੁਰੂ ਨੇ ਕਿਰਪਾ ਕਰ ਅੰਮ੍ਰਿਤ ਬਾਣੀ ਵਿੱਚ ਕੁਝ ਉਦਾਹਰਣਾਂ ਦੇ ਕੇ ਇਸ ਗੱਲ ਨੂੰ ਸਪਸ਼ਟ ਕੀਤਾ ਕਿ ਉਹ ਇੱਕ ਓਅੰਕਾਰ ਕਰਤਾ ਪੁਰਖ ਕਿਵੇਂ ਹੈ। ਸਤਿਗੁਰੂ ਅੰਮ੍ਰਿਤ ਬਚਨ ਕਰਦੇ ਨੇ, ਕਹਿੰਦੇ ਨੇ ਦੇਖੋ ਇੱਕ ਕੁਮਾਰ ਮਿੱਟੀ ਲਿਆ ਕੇ ਮਿੱਟੀ ਦੇ ਬਰਤਨ ਤਿਆਰ ਕਰਦਾ ਹੈ। ਉਹਨਾਂ ਬਰਤਨਾਂ ਨੂੰ ਬਣਾਉਣ ਵਾਲਾ ਕਰਤਾ ਜਾਂ ਕਿਰਤ ਕਰਨ ਵਾਲਾ ਇੱਕ ਕੁਮਾਰ ਵੀਰ ਹੈ। ਉਹ ਕਰਤਾ ਤਾਂ ਭਾਂਡਿਆਂ ਦਾ ਹੋ ਸਕਦਾ ਹੈ, ਪਰ ਕਰਤਾ ਪੁਰਖ ਨਹੀਂ। ਇੱਕ ਲੱਕੜ ਦਾ ਕਾਰੀਗਰ ਲੱਕੜ ਦਾ ਸਮਾਨ ਬਣਾਉਂਦਾ ਹੈ, ਉਸ ਸਮਾਨ ਦਾ ਕਰਤਾ ਤਾਂ ਉਹ ਕਾਰੀਗਰ ਹੋ ਸਕਦਾ ਹੈ, ਪਰ ਕਰਤਾ ਪੁਰਖ ਨਹੀਂ। ਇੱਕ ਸੋਨੇ ਦੀ ਡਲੀ ਨੂੰ ਢਾਲ ਕੇ ਕੋਈ ਅਨੇਕਾਂ ਤਰ੍ਹਾਂ ਦੇ ਸੋਨੇ ਦੇ ਗਹਿਣੇ ਤਿਆਰ ਕਰਦਾ ਹੈ, ਉਹ ਸੋਨੇ ਦੇ ਗਹਿਣਿਆਂ ਦਾ ਕਰਤਾ ਤਾਂ ਹੋ ਸਕਦਾ ਹੈ, ਪਰ ਕਰਤਾ ਪੁਰਖ ਨਹੀਂ। ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝਣ ਦੇ ਲਈ, ਜਿਵੇਂ ਕੋਈ ਸੱਜਣ ਮਿੱਟੀ ਦੇ ਬਰਤਨ ਤਿਆਰ ਕਰਦਾ ਹੈ, ਕਲਾ ਉਹਦੇ ਕੋਲ ਭਾਂਡਾ ਬਣਾਉਣ ਦੀ ਜ਼ਰੂਰ ਹੈ। ਪਰ ਇੱਕ ਗੱਲ ਹੋਰ ਸਪਸ਼ਟ ਕਰਦਿਆਂ ਕਿ ਦੁਨੀਆਂ ਦੇ ਕਰਤੇ ਤਾਂ ਕੁਛ ਕਿਰਤ ਕਰ ਸਕਦੇ ਨੇ ਜੇਕਰ ਉਹਨਾਂ ਕੋਲ ਉਸ ਚੀਜ਼ ਨੂੰ ਬਣਾਉਣ ਲਈ ਕੋਈ ਮਟੀਰੀਅਲ ਹੋਵੇ। ਭਾਂਡਾ ਤਾਂ ਬਣੇਗਾ ਜੇ ਮਿੱਟੀ ਹੋਵੇਗੀ, ਗਹਿਣਾ ਤਾਂ ਖੋਦ ਵਿੱਚ ਆਵੇਗਾ ਜੇ ਸੋਨਾ ਹੋਵੇਗਾ, ਲੱਕੜ ਦਾ ਸਮਾਨ ਤਾਂ ਤਿਆਰ ਹੋਵੇਗਾ ਜੇ ਲੱਕੜ ਹੋਵੇਗੀ। ਕਾਰੀਗਰ ਕੋਲ ਕਲਾ ਜਿਤਨੀ ਮਰਜ਼ੀ ਹੋਵੇ, ਪਰ ਜਿਤਨੀ ਦੇਰ ਤੱਕ ਉਹਦੇ ਕੋਲ ਸਮਾਨ ਨਹੀਂ, ਓਨੀ ਦੇਰ ਤੱਕ ਉਹ ਕੋਈ ਵੀ ਕਿਰਤ ਖੋਦ ਵਿੱਚ ਨਹੀਂ ਲਿਆ ਸਕਦਾ। ਪਰ ਉਹ ਕਰਤਾ ਪੁਰਖ ਇੱਕ ਐਸਾ ਹੈ ਵਾਹਿਗੁਰੂ, ਜਿਹਨੂੰ ਮਟੀਰੀਅਲ ਦੀ ਲੋੜ ਨਹੀਂ, ਕੇਵਲ ਇੱਕ ਸ਼ਬਦ ਆਪਣੇ ਮੁੱਖ ਤੋਂ ਕਹੇ ਤੇ ਕਰੋੜਾਂ ਬ੍ਰਹਿਮੰਡਾਂ ਨੂੰ ਉਹ ਸਿਰਜ ਸਕਦਾ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਬਚਨ ਕਹੇ ਨੇ, ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਜਿਵੇਂ ਹਜ਼ੂਰ ਬਖਸ਼ਿਸ਼ ਕਰਦੇ ਨੇ ਕਿ ਹੁਕਮੀ ਹੋਵਨ ਆਕਾਰ, ਉਸ ਪ੍ਰਭੂ ਨੇ ਕੇਵਲ ਇੱਕ ਹੁਕਮ ਕੀਤਾ ਤੇ ਪੂਰੇ ਦਾ ਪੂਰਾ ਜੋ ਸੰਸਾਰ ਉਹਨੇ ਸਿਰਜ ਦਿੱਤਾ। ਇਹ ਫਿਰ ਕਰਤਾ ਪੁਰਖ ਕਿਵੇਂ ਵੀ ਪ੍ਰਭੂ ਜੋ ਕੁਝ ਸਿਰਜਦਾ ਹੈ, ਸਿਰਜਣ ਤੋਂ ਬਾਅਦ ਉਹਦੇ ਵਿੱਚ ਆਪ ਬੈਠ ਗਿਆ ਹੈ, ਪਰ ਸੰਸਾਰ ਦੇ ਕਰਤੇ ਆਪਣੀ ਕਿਰਤ ਵਿੱਚ ਨਹੀਂ ਬੈਠ ਸਕਦੇ। ਮਿੱਟੀ ਦਾ ਬਰਤਨ ਤਿਆਰ ਕਰਦਾ ਸੱਜਣ, ਪਰ ਭਾਂਡਾ ਬਣਨ ਤੋਂ ਬਾਅਦ ਬਾਜ਼ਾਰ ਵਿੱਚ ਵਿਕ ਜਾਂਦਾ ਹੈ, ਬਣਾਉਣ ਵਾਲਾ ਕਿਤੇ ਚਲਾ ਜਾਂਦਾ ਹੈ,
ਤੇ ਬਣਾਈ ਹੋਈ ਕਿਰਤ ਕਿਤੇ ਚਲੀ ਜਾਂਦੀ। ਸੋਨੇ ਦੇ ਗਹਿਣੇ ਤਿਆਰ ਹੁੰਦੇ ਨੇ, ਪਰ ਗਹਿਣੇ ਖਰੀਦ ਕੇ ਕੋਈ ਲੈ ਜਾਂਦਾ ਤੇ ਬਣਾਉਣ ਵਾਲਾ ਕਿਤੇ ਬੈਠਾ ਹੋਏ। ਪਰ ਪ੍ਰਭੂ ਐਸਾ ਕਰਤਾ ਨਹੀਂ, ਜੋ ਕੁਝ ਉਹਨੇ ਸਿਰਜਿਆ ਹੈ ਉਹ ਆਪਣੀ ਕਿਰਤ ਵਿੱਚ ਆਪ ਬਿਰਾਜਮਾਨ ਹੈ। ਤਾਂ ਹੀ ਸਤਿਗੁਰੂ ਕੀ ਅੰਮ੍ਰਿਤ ਬਾਣੀ ਵਿੱਚ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਏਕਲ ਮਾਟੀ ਕੁੰਚਰ ਚਿੰਟੀ ਘੱਟ ਘੱਟ ਰਾਮ ਸਮਾਨਾ ਰੇ। ਕਹਿੰਦੇ ਨੇ ਇੱਕੋ ਮਿੱਟੀ ਤੋਂ ਮੇਰੇ ਮਾਲਕ ਨੇ ਕੀੜੀ ਤੋਂ ਲੈ ਕੇ ਖਾਤੀ ਤੱਕ ਬਣਾਏ, ਪਰ ਜੋ ਕੁਝ ਵੀ ਬਣਾਇਆ ਉਹ ਮੇਰਾ ਕਰਤਾ ਆਪ ਬਣਾ ਕੇ ਇਹਦੇ ਵਿੱਚ ਸਰਬ ਵਿਆਪਕ ਹੈ। ਤਾਂ ਹੀ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਖਸ਼ਿਸ਼ ਵੀ ਕੀਤੀ, ਸਭੈ ਕਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ। ਕਰਤਾ ਪੁਰਖ ਸਾਹਿਬ ਕਹਿੰਦੇ ਨੇ ਉਹ ਇੱਕ ਓੰਕਾਰ ਹੈ, ਸਭ ਕੁਝ ਬਣਾ ਕੇ ਇਹਦੇ ਵਿੱਚ ਆਪ ਸੁਭਾਏ ਮਾਣ, ਆਪ ਉਹ ਵਿਆਪਕ ਹੈ। ਹਜ਼ੂਰ ਫਿਰ ਉਸ ਪ੍ਰਭੂ ਦਾ ਅਗਲਾ ਗੁਣ ਦੱਸਦੇ ਨੇ, ਕਹਿੰਦੇ ਨੇ ਜੇ ਉਹ ਕਰਤਾ ਪੁਰਖ ਹੈ, ਅਗਲਾ ਉਸ ਦਾ ਗੁਣ ਹੈ ਉਹ ਨਿਰਭਉ ਹੈ। ਉਸ ਪ੍ਰਭੂ ਨੂੰ ਕਿਸੇ ਦਾ ਕੋਈ ਭੈ ਨਹੀਂ। ਸੰਸਾਰ ਵਿੱਚ ਜੋ ਕੁਝ ਵੀ ਸਿਰਜਿਆ ਗਿਆ ਉਹ ਭੈ ਦੇ ਅਧੀਨ ਹੈ। ਧੰਨ ਗੁਰੂ ਨਾਨਕ ਸਾਹਿਬ ਤਾਂ ਬਖਸ਼ਿਸ਼ ਕਰਦੇ ਨੇ, ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਫਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਚਾਹੇ ਪਵਨ ਹੋਵੇ ਚਾਹੇ ਪਾਣੀ ਦੇ ਦਰਿਆ ਹੋਣ, ਭਾਵੇਂ ਅਸਮਾਨ ਵਿੱਚ ਬੱਦਲ ਉੱਡ ਕੇ ਜਾਏ, ਪਰ ਜੋ ਕੁਝ ਵੀ ਦੇਖਨੇ ਆ ਇਹ ਭੈ ਦੇ ਅੰਦਰ ਏ। ਹਜ਼ੂਰ ਕਹਿੰਦੇ ਨੇ ਜੇਕਰ ਕੋਈ ਨਿਰਭਉ ਹੈ ਤਾਂ ਕੇਵਲ ਇੱਕ ਓੰਕਾਰ, ਜਿਸ ਨੂੰ ਕਿਸੇ ਦਾ ਕੋਈ ਭੈ ਨਹੀਂ। ਹਜ਼ੂਰ ਦੇ ਅੰਮ੍ਰਿਤ ਬਚਨ ਆਉਂਦੇ ਨੇ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਕੇਵਲ ਇੱਕ ਓੰਕਾਰ ਹੈ ਜਿਹਨੂੰ ਕਿਸੇ ਦਾ ਭੈ ਨਹੀਂ। ਹਜ਼ੂਰ ਨੇ ਨਾਲ ਬਾਣੀ ਵਿੱਚ ਇਹ ਵੀ ਬਖਸ਼ਿਸ਼ ਕੀਤੀ, ਕਹਿੰਦੇ ਨੇ ਇਹਨੂੰ ਭੈ ਤਾਂ ਹੋਵੇ ਇੱਕ ਨੂੰ ਜੇ ਇਸ ਤੋਂ ਉੱਪਰ ਕੋਈ ਹੋਵੇ। ਹਜ਼ੂਰ ਕਹਿੰਦੇ ਨੇ ਤਿਸ ਤੇ ਉੱਪਰ ਨਾ ਹੀ ਕੋਈ, ਕੌਣ ਡਰੈ ਡਰ ਕਿਸ ਕਾ ਹੋਏ। ਨਿਰਭਉ ਜੇ ਹੈ ਤੇ ਨਾਲ ਫਿਰ ਉਹਦਾ ਅਗਲਾ ਗੁਣ ਹੈ ਇੱਕ ਓੰਕਾਰ ਦਾ ਨਿਰਵੈਰ। ਉਸ ਪ੍ਰਭੂ ਨੂੰ ਕਿਸੇ ਨਾਲ ਕੋਈ ਵੈਰ ਨਹੀਂ, ਉਹਨੇ ਕਦੀ ਵੀ ਟਕਰਾ ਨਹੀਂ ਕੀਤਾ, ਉਸ ਪ੍ਰਭੂ ਨੇ ਕਦੀ ਵੀ ਦਵੈਸ਼ ਨਹੀਂ ਰੱਖੀ, ਕਦੀ ਵੀ ਉਹ ਕਿਸੇ ਮਨੁੱਖ ਦੇ ਨਾਲ ਵੈਰ ਨਹੀਂ ਕਮਾਉਂਦਾ। ਸਤਿਗੁਰੂ ਤਾਂ ਅੰਮ੍ਰਿਤ ਬਚਨ ਕਰਦੇ ਨੇ, ਮਨੁੱਖ ਕਿਸੇ ਨਾਲ ਵੈਰ ਪੈ ਜਾਏ, ਸਾਰੀ ਜ਼ਿੰਦਗੀ ਇਹ ਹੀ ਯਤਨ ਕਰਦਾ ਕਿ ਮੇਰਾ ਵੈਰੀ ਕਦੀ ਮੇਰੇ ਸਾਹਮਣੇ ਉੱਠ ਨਾ ਸਕੇ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਕਲਗੀਧਰ ਇੱਕ ਉਦਾਹਰਨ ਦੇਖ ਕੇ ਸਪਸ਼ਟ ਕਰਦੇ ਨੇ ਉਹ ਨਿਰਵੈਰ ਕਿਵੇਂ। ਹਜ਼ੂਰ ਸਵਈਆਂ ਵਿੱਚ ਬਖਸ਼ਿਸ਼ ਕਰਦੇ ਨੇ ਕਿ ਭਗਤੀ ਕਰਨ ਵਾਲਿਆਂ ਨੂੰ ਤਾਂ ਆਪਾਂ ਕਹਿੰਦੇ ਹਾਂ ਪ੍ਰਭੂ ਰਿਜ਼ਕ ਦਿੰਦਾ, ਕਿਉਂਕਿ ਇਹ ਪ੍ਰਭੂ ਦੇ ਪਿਆਰੇ ਨੇ। ਇਸ ਬਨਸਪਤੀ ਨੂੰ ਮਨੁੱਖ ਜੀਵਨ ਦਿੰਦਾ, ਪਸ਼ੂ ਪੰਛੀਆਂ ਨੂੰ ਜੀਵਨ ਦਿੰਦਾ, ਪਰ ਗੁਰੂ ਕਲਗੀਧਰ ਬਖਸ਼ਿਸ਼ ਕਰਦੇ ਨੇ ਮੇਰਾ ਪ੍ਰਭੂ ਇੰਨਾ ਕੁ ਨਿਰਵੈਰ ਹੈ, ਜਿਹੜੇ ਲੋਕ ਉਸ ਪ੍ਰਭੂ ਦੀ ਦਿਨ ਰਾਤ ਨਿੰਦਿਆ ਕਰਦੇ ਨੇ, ਇਸ ਯਤਨ ਵਿੱਚ ਹੀ ਉਹ ਦਿਨ ਰਾਤ ਬਤੀਤ ਕਰਦੇ ਨੇ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ। ਕਲਗੀਧਰ ਸਵਾਮੀ ਕਹਿੰਦੇ ਨੇ ਉਹ ਪ੍ਰਭੂ ਮਨੁੱਖ ਦੇ ਪਾਪਾਂ ਨੂੰ ਔਗੁਣਾਂ ਨੂੰ ਦੇਖ ਕੇ ਵੀ ਉਹਨੂੰ ਰਿਜ਼ਕ ਪਿਆ ਦਿੰਦਾ ਕਿ ਇਹ ਪਰਮੇਸ਼ਵਰ ਨਿਰਵੈਰ ਦੀ ਇੰਨੀ ਵੱਡੀ ਰਹਿਮਤ ਨਹੀਂ। ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ, ਗਨੀ ਮਨ ਗਾਰੈ ਪਸ਼ ਪਸ਼ੂ ਨਗ ਨਾਗ ਨਿਰਾਦਿਤ, ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੇ ਕਰਮ ਵਿਚਾਰੈ, ਦੀਨ ਦਇਆਲ ਦਇਆ ਨਿਧ, ਉਹ ਦਇਆ ਦਾ ਘਰ ਦਇਆ ਦਾ ਖਜ਼ਾਨਾ, ਜਿਹੜਾ ਰਹਿਮਤਾਂ ਕਰਦਾ ਪਿਆ, ਦੁੱਖਨ ਦੇਖਤ ਹੈ ਜੀਵਾਂ ਦੇ ਔਗਣ ਪਾਪ ਗੁਨਾਹ ਵੀ ਦੇਖਦਾ, ਪਰ ਦੇਤ ਨਹਾਰੈ ਕਿਸੇ ਦੇ ਔਗਣ ਦੇਖ ਕੇ ਵੀ ਉਹਨੂੰ ਰੋਜ਼ੀ ਦੇਈ ਜਾਣੀ। ਸਾਹਿਬ ਕਹਿੰਦੇ ਨੇ ਉਹ ਇੱਕ ਓੰਕਾਰ ਨਿਰਵੈਰ ਹੈ, ਅਕਿਰਤ ਘਣਾ ਨੂੰ ਉਹ ਰਿਜ਼ਕ ਪਿਆ ਦਿੰਦਾ। ਸਾਹਿਬ ਕਹਿ ਰਹੇ ਨੇ ਕਿ ਜਿਸ ਇੱਕ ਨਾਲ ਤੂੰ ਜੁੜਨਾ ਉਹ ਸੱਚ ਹੈ, ਸਭ ਕੁਝ ਬਣਾ ਕੇ ਵਿਆਪਕ ਹੈ,
ਉਹਨੂੰ ਕਿਸੇ ਦਾ ਕੋਈ ਭੈ ਨਹੀਂ, ਉਹ ਕਿਸੇ ਨਾਲ ਕੋਈ ਵੈਰ ਨਹੀਂ ਕਮਾਉਂਦਾ। ਤੇ ਸਾਹਿਬ ਕਿੰਨੇ ਅਕਾਲ ਮੂਰਤ, ਉਸ ਪ੍ਰਭੂ ਦੇ ਉੱਤੇ ਕਾਲ ਦਾ ਅਰਥ ਸਮਾਂ ਤੇ ਕਾਲ ਦਾ ਅਰਥ ਮੌਤ ਵੀ, ਉਸ ਪ੍ਰਭੂ ਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ, ਨਾ ਉਹਦੇ ਤੇ ਬਚਪਨ, ਨਾ ਜਵਾਨੀ, ਨਾ ਬੁਢੇਪਾ। ਖਜ਼ੂਰ ਕਹਿੰਦੇ ਨੇ ਸਮੇਂ ਤੋਂ ਰਹਿਤ ਹੈ, ਸਮੇਂ ਤੋਂ ਉੱਪਰ ਹੈ, ਤਾਂ ਹੀ ਖਜ਼ੂਰ ਕਹਿੰਦੇ ਨੇ ਕਾਲ ਰਹਿਤ ਅਨਕਾਲ ਸਰੂਪਾ। ਉਹ ਕਰਤਾ ਪੁਰਖ ਵਾਹਿਗੁਰੂ ਜਿਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਖਜ਼ੂਰ ਨੇ ਫਿਰ ਅੱਗੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਅਜੂਨੀ, ਉਹ ਮਾਲਕ ਕਦੀ ਜੂਨਾਂ ਵਿੱਚ ਨਹੀਂ ਆਉਂਦਾ, ਜਿਹੜਾ ਸਮੇਂ ਤੋਂ ਰਹਿਤ ਹੈ ਉਹਨੂੰ ਕਦੀ ਜੂਨ ਨਹੀਂ, ਕਿਉਂਕਿ ਜਿਹੜਾ ਜੂਨ ਵਿੱਚ ਆਇਆ ਉਹਦਾ ਜਨਮ ਵੀ ਹੈ ਤੇ ਜਨਮ ਵਾਲੇ ਲਈ ਮੌਤ ਵੀ ਅੱਗੇ। ਪਰ ਪ੍ਰਭੂ ਇਹ ਕਹਿਤਾ ਜਿਹਦੇ ਤੇ ਨਾ ਸਮੇਂ ਦਾ ਨਾ ਕਿਸੇ ਜੂਨ ਦਾ ਪ੍ਰਭਾਵ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਕਿਰਪਾ ਕਰਕੇ ਮਾਂਝ ਕੀ ਵਾਰ ਵਿੱਚ ਬਖਸ਼ਿਸ਼ ਕੀਤੀ। ਕਹਿੰਦੇ ਨੇ ਬਾਕੀ ਸਾਰੇ ਸਮੇਂ ਤੇ ਜੂਨ ਦੇ ਅਧੀਨ ਨੇ, ਪਰ ਮੇਰਾ ਇੱਕ ਓਅੰਕਾਰ ਉਹਦੇ ਤੇ ਸਮੇਂ ਦਾ ਤੇ ਜੂਨਾਂ ਦਾ ਕੋਈ ਪ੍ਰਭਾਵ ਨਹੀਂ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧ ਕਾ ਧਰਾ, ਅਸਤ ਏਕ ਦਿਗਰ ਕੋਈ, ਏਕ ਤੁਈ ਏਕ ਤੁਈ। ਹੇ ਪ੍ਰਭੂ, ਕੀ ਦੇਵਤੇ, ਕੀ ਦੈਂਤ, ਕੀ ਮਨੁੱਖ, ਸਾਰੇ ਸਮੇਂ ਤੇ ਮੌਤ ਦੇ ਅਧੀਨ ਨੇ, ਪਰ ਇੱਕ ਤੂੰ ਹੈ ਜਿਹਦੇ ਉੱਤੇ ਮੌਤ ਦਾ ਜੂਨਾਂ ਦਾ ਸਮੇਂ ਦਾ ਕੋਈ ਪ੍ਰਭਾਵ ਨਹੀਂ। ਹਜ਼ੂਰ ਤਾਂ ਇੱਥੋਂ ਤੱਕ ਬਖਸ਼ਿਸ਼ ਕਰਦੇ ਨੇ, ਨਾ ਦਾਦੇ ਦੇਖਿੰਦ ਆਦਮੀ, ਨਾ ਸਪਤ ਜੇਰ ਜਮੀ, ਅਸਤ ਏਕ ਦਿਗਰ ਕੋਈ, ਏਕ ਤੂੰ ਏਕ ਤੂੰ। ਏਕੋ ਓਅੰਕਾਰ ਐਸਾ ਜਿਹਦੇ ਉੱਤੇ ਜੂਨਾਂ ਦਾ ਕੋਈ ਅਸਰ ਨਹੀਂ, ਸਮੇਂ ਦਾ ਕੋਈ ਪ੍ਰਭਾਵ ਨਹੀਂ। ਹਜ਼ੂਰ ਫਿਰ ਅੱਗੇ ਗੁਣ ਬਿਆਨ ਕਰਦਿਆਂ ਕਹਿਣ ਲੱਗੇ ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ ਸਹਿ ਭੰਗ, ਉਹਨੂੰ ਬਣਾਉਣ ਵਾਲਾ ਕੋਈ ਨਹੀਂ। ਸਹਿ ਭੰਗ ਦਾ ਅਰਥ ਸੁੱਤੇ ਸਿੱਧ ਉਹ ਪ੍ਰਕਾਸ਼ਮਾਨ ਹੈ, ਉਹਨੇ ਕਿਸੇ ਤੋਂ ਕੋਈ ਤਾਕਤ ਉਧਾਰੀ ਨਹੀਂ ਲਈ। ਉਹਨੂੰ ਹੀ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹਨੂੰ ਗੁਰੂ ਨਾਨਕ ਸਾਹਿਬ ਜੀ ਆਸਥਾ ਕੀ ਵਾਰ ਦੀ ਪਹਿਲੀ ਪੌੜੀ ਵਿੱਚ ਬਖਸ਼ਿਸ਼ ਕਰਦੇ ਨੇ। ਉਹ ਸਹਿ ਭੰਗ ਕਿਵੇਂ ਹੈ? ਹਜ਼ੂਰ ਕਹਿੰਦੇ ਨੇ ਇਸ ਗੱਲ ਨੂੰ ਕੋਈ ਬਿਆਨ ਕਰ ਹੀ ਨਹੀਂ ਸਕਦਾ। ਜੇਕਰ ਕੋਈ ਇਹ ਕਹੇ ਕਿ ਮੈਨੂੰ ਪ੍ਰਭੂ ਦੇ ਆਦਿ ਦਾ ਪਤਾ ਹੈ, ਤੇ ਸਾਹਿਬ ਕਹਿੰਦੇ ਨੇ ਇਹ ਤਾਂ ਇਹੋ ਜਿਹੀ ਗੱਲ ਹੋ ਜਾਏਗੀ ਜਿਵੇਂ ਇੱਕ ਬੱਚਾ ਇਹ ਦਾਅਵਾ ਕਰੇ ਕਿ ਮੈਂ ਆਪਣੇ ਪਿਤਾ ਦੇ ਜਨਮ ਵਾਲੇ ਦਿਨ ਆਪ ਮੌਜੂਦ ਸਾਂ। ਕਹਿਣ ਲੱਗੇ ਜਿਵੇਂ ਪਿਤਾ ਦੇ ਜਨਮ ਵਾਲੇ ਦਿਨ ਪੁੱਤਰ ਦੀ ਹੋਂਦ ਨਹੀਂ, ਇਸੇ ਤਰ੍ਹਾਂ ਉਸ ਏਕੋ ਅੰਕਾਰ ਜਿਹੜਾ ਸਹਿ ਭੰਗ ਸੁੱਤੇ ਸਿੱਧ ਪ੍ਰਕਾਸ਼ਮਾਨ ਹੈ, ਉਹਦੇ ਸੰਬੰਧੀ ਕੋਈ ਜੀਵ ਜਾਣ ਨਹੀਂ ਸਕਦਾ। ਹਜ਼ੂਰ ਨੇ ਬਖਸ਼ਿਸ਼ ਵੀ ਕੀਤੀ, ਪਿਤਾ ਕਾ ਜਨਮ ਕੇ ਜਾਣੈ ਪੂਤ, ਪਿਤਾ ਦੇ ਜਨਮ ਸੰਬੰਧੀ ਪੁੱਤਰ ਨੂੰ ਕੀ ਜਾਣਕਾਰੀ। ਪਰ ਹਜ਼ੂਰ ਨੇ ਆਸਾ ਦੀ ਵਾਰ ਦੀ ਪਹਿਲੀ ਪੌੜੀ ਵਿੱਚ ਜਦੋਂ ਸਹਿ ਭੰਗ ਦੀ ਵਿਆਖਿਆ ਕੀਤੀ, ਫਿਰ ਕਹਿਣ ਲੱਗੇ ਆਪੀ ਨੇ ਆਪ ਸਾਜਿਓ, ਆਪਣੇ ਆਪ ਨੂੰ ਸਿਰਜਣ ਵਾਲਾ ਬਣਾਉਣ ਵਾਲਾ ਉਹ ਆਪ ਹੈ। ਆਪੀ ਨੇ ਰਚਿਓ ਨਾਉ, ਆਪਣਾ ਨਾਮ ਵੀ ਉਹਨੇ ਆਪ ਰਚਿਆ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ, ਕਰ ਆਸਨ ਦਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੇ ਕਰੈ ਪਸਾਹੋ। ਆਪਣਾ ਨਾਮ ਵੀ ਆਪ ਰਚਿਆ, ਜੋ ਕੁਝ ਬਣਾਇਆ ਉਹਦੇ ਵਿੱਚ ਆਪ ਬਿਰਾਜਮਾਨ ਏ। ਜੀਵਾਂ ਨੂੰ ਦਾਤਾਂ ਦੇਣ ਵਾਲੇ ਦਾਤਾ ਵੀ ਆਪ ਹੋ, ਸਿਰਜਣ ਵਾਲੇ ਵੀ ਆਪ ਹੋ। ਤੇਰੀ ਮਰਜ਼ੀ ਆਵੇ, ਜੀਵ ਨੂੰ ਜਿੰਦ ਦੇ ਦੇਣਾ, ਤੇ ਜਿੱਦਣ ਤੇਰਾ ਸਦੜਾ ਆਵੇ, ਜੀਵ ਤੋਂ ਜਿੰਦ ਤੂੰ ਖੋ ਲੈਣਾ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸੈ, ਦੇ ਲੈ ਸੈ ਜਿੰਦ ਕਵਾਓ, ਕਰ ਆਸਨ ਡਿੱਠੋ ਚਾਓ। ਆਪ ਤੂੰ ਵਿੱਚ ਬੈਠ ਕੇ ਸਾਰੀ ਖੇਡ ਦੇਖ ਰਿਹਾ। ਹੁਣ ਤੱਕ ਦੀ ਸਾਰੀ ਵਿਚਾਰ ਦਾ ਸਿੱਟਾ ਇਹ ਸੀ ਕਿ ਉਹ ਇੱਕ ਓਅੰਕਾਰ ਇੱਕ ਹੈ, ਸਤ ਨਾਮ ਹੈ, ਸਭ ਕੁਝ ਸਿਰਜਣ ਵਾਲਾ ਹੈ, ਜਿਹਦੇ ਤੇ ਭੈ, ਜਿਹਦੇ ਤੇ ਵੈਰ, ਜਿਹਦੇ ਤੇ ਸਮਾਂ ਤੇ ਮੌਤ ਕੋਈ ਅਸਰ ਨਹੀਂ ਕਰਦੇ। ਤੇ ਜਗਿਆਸੂ ਇੱਕ ਸਵਾਲ ਕਰੇਗਾ ਕਿ ਦਾਤਾ
ਜਿਸ ਇੱਕ ਓੰਕਾਰ ਵਿੱਚ ਇੰਨੇ ਗੁਣ ਨੇ, ਫਿਰ ਉਸ ਨੂੰ ਮਿਲਣ ਦਾ ਵਸੀਲਾ ਕੀ ਹੈ? ਕਿਹੜੇ ਤਰੀਕੇ ਨਾਲ ਉਸ ਇੱਕ ਨੂੰ ਮਿਲਿਆ ਜਾ ਸਕਦਾ? ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਖੀਰ ਵਾਲੇ ਸ਼ਬਦ ਵਿੱਚ ਪੂਰੇ ਦੇ ਪੂਰੀ ਉਸ ਜੁਗਤ ਦਾ, ਉਸ ਵਸੀਲੇ ਦਾ, ਉਸ ਤਰੀਕੇ ਦਾ ਬਿਆਨ ਕਰ ਦਿੱਤਾ। ਕਹਿਣ ਲੱਗੇ, ਜੇ ਉਸ ਇੱਕ ਓੰਕਾਰ ਨੂੰ ਮਿਲਣਾ ਚਾਹੁੰਦਾ, ਫਿਰ ਗੁਰ ਪ੍ਰਸਾਦ, ਗੁਰ ਦਾ ਅਰਥ ਹੈ ਗੁਰੂ, ਪ੍ਰਸਾਦ ਦਾ ਅਰਥ ਹੈ ਕਿਰਪਾ। ਉਸ ਇੱਕ ਓੰਕਾਰ ਨੂੰ ਮਿਲਣ ਦਾ ਕੇਵਲ ਇੱਕ ਤਰੀਕਾ ਹੈ ਕਿ ਤੇਰੇ ਕੋਲ ਗੁਰ ਪ੍ਰਸਾਦ ਹੋਵੇ। ਗੁਰੂ ਦੀ ਕਿਰਪਾ ਤੋਂ ਬਿਨਾਂ ਉਸ ਇੱਕ ਦੀ ਕਦੀ ਪ੍ਰਾਪਤੀ ਨਹੀਂ ਹੋ ਸਕਦੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦਾ ਸਿਧਾਂਤ ਹੈ ਕਿ ਜੇ ਇੱਕ ਨਾਲ ਮਿਲਣਾ ਹੈ ਤੇ ਫਿਰ ਗੁਰੂ ਕੀ ਕਿਰਪਾ ਜ਼ਰੂਰ ਲਈ। ਗੁਰੂ ਸ਼ਬਦ ਜਿਹੜਾ ਹੈ, ਇਹਦਾ ਜਦੋਂ ਆਪਾਂ ਸੰਧੀ ਛੇਦ ਕਰਨੇ ਤੇ ਦੋ ਅੱਖਰਾਂ ਦੇ ਸੁਮੇਲ ਵਿੱਚੋਂ ਇਹ ਸ਼ਬਦ ਪੈਦਾ ਹੋਇਆ ਗੁਰੂ। ਗੋ ਅਤੇ ਰੂਹ, ਗੋ ਦਾ ਅਰਥ ਹੈ ਹਨੇਰਾ ਤੇ ਰੂਹ ਦਾ ਅਰਥ ਹੈ ਚਾਨਣ। ਗੁਰੂ ਦਾ ਅਖਰੀ ਅਰਥ ਹੀ ਇਹ ਵੇ ਜਿਹੜਾ ਸਾਨੂੰ ਹਨੇਰੇ ਵਿੱਚੋਂ ਕੱਢ ਕੇ ਅੰਦਰ ਚਾਨਣ, ਅੰਦਰ ਗਿਆਨ ਦਾ ਦੀਵਾ ਬਾਲ ਦੇਵੇ। ਸਾਹਿਬ ਕਹਿੰਦੇ ਨੇ ਫਿਰ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਤੋਂ ਬਿਨਾਂ ਉਸ ਦੀ ਪ੍ਰਾਪਤੀ ਨੇ। ਸ੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਨੇ ਉਸ ਇੱਕ ਨਾਲ ਅਭੇਦ ਹੋਣ ਦੀ, ਗੁਰ ਪ੍ਰਸਾਦ ਦੀ ਇੱਕ ਜੁਗਤ ਸਾਨੂੰ ਆਪਣੀ ਬਾਣੀ ਵਿੱਚ ਬਖਸ਼ਿਸ਼ ਕੀਤੀ। ਭਾਈ ਗੁਰਦਾਸ ਜੀ ਦੀ ਰਚਨਾ ਪੜ੍ਹਦਿਆਂ ਭਾਈ ਸਾਹਿਬ ਕਹਿੰਦੇ ਨੇ, ਜੇ ਗੁਰੂ ਵਿੱਚ ਅਭੇਦ ਹੋਣੇ ਤੇ ਗੁਰੂ ਤੈਨੂੰ ਇੱਕ ਓੰਕਾਰ ਵਿੱਚ ਅਭੇਦ ਕਰ ਸਕਦਾ। ਭਾਈ ਸਾਹਿਬ ਨੇ ਇੱਕ ਉਦਾਹਰਣ ਲਈ ਤੇ ਉਦਾਹਰਣ ਦਾ ਹਮੇਸ਼ਾ ਇੱਕ ਪੱਖ ਹੀ ਆਪਾਂ ਵਰਤਨੇ। ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਪ੍ਰਾਣੀ, ਜੇ ਤੂੰ ਉਸ ਇੱਕ ਓੰਕਾਰ ਵਿੱਚ ਅਭੇਦ ਹੋਣਾ ਤੇ ਪੂਰੇ ਗੁਰੂ ਦੀ ਸ਼ਰਨ ਵੀ ਜਾ, ਪੂਰਾ ਗੁਰੂ ਆਪਣੀ ਕਿਰਪਾ ਨਾਲ ਤੈਨੂੰ ਉਸ ਵਿੱਚ ਅਭੇਦ ਕਰ ਸਕਦਾ। ਭਾਈ ਸਾਹਿਬ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਗੁਰੂ ਇੱਕ ਕਬਰ ਦੀ ਤਰ੍ਹਾਂ ਹੈ। ਸਿਰਫ ਉਦਾਹਰਣ ਸਮਝਣ ਵਾਲੀ ਇਹ ਨਹੀਂ ਕਿ ਕਬਰ ਗੁਰੂ ਹੈ, ਕਹਿੰਦੇ ਨੇ ਕਿ ਗੁਰੂ ਇੱਕ ਗੋਰ ਦੀ ਤਰ੍ਹਾਂ, ਕਬਰ ਦੀ ਤਰ੍ਹਾਂ ਹੈ। ਤੇ ਚੇਤੇ ਰੱਖੀ, ਕਬਰ ਵਿੱਚ ਕਦੀ ਵੀ ਜਿਉਂਦੇ ਨਹੀਂ ਸਮਾਉਂਦੇ, ਕਬਰ ਜਦੋਂ ਵੀ ਥਾਂ ਦਿੰਦੀ ਏ, ਮਰ ਚੁੱਕੇ ਪ੍ਰਾਣੀ ਨੂੰ ਕਬਰ ਥਾਂ ਦੇਗੀ, ਜਿਉਂਦੇ ਦੇ ਲਈ ਕਬਰ ਕੋਲ ਥਾਂ ਕੋਈ ਨਹੀਂ, ਮਰੇ ਹੋਏ ਨੂੰ ਕਬਰ ਕੇਵਲ ਥਾਂ ਬਖਸ਼ਦੀ ਹੈ। ਭਾਈ ਗੁਰਦਾਸ ਹੋਰਾਂ ਨੇ ਉੱਥੇ ਇਸ ਉਦਾਹਰਣ ਨੂੰ ਲੈ ਕੇ ਇਸ ਗੱਲ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਗੁਰ ਪ੍ਰਸਾਦ ਕਿਵੇਂ ਵਾਪਰਦੀ, ਗੁਰੂ ਕੀ ਕਿਰਪਾ ਕਿਵੇਂ ਮਿਲਦੀ। ਭਾਈ ਗੁਰਦਾਸ ਕਹਿ ਰਹੇ ਨੇ, ਗੁਰੂ ਕਬਰ ਹੈ ਤੇ ਸਿੱਖ ਮੁਰੀਦ ਬਣ ਕੇ ਆਏ, ਮੁਰਦਾ ਬਣ ਕੇ ਆਏ, ਤੇ ਤਾਂ ਉਸ ਮੁਰੀਦ ਨੂੰ ਗੁਰੂ ਕਬਰ ਆਪਣੇ ਵਿੱਚ ਥਾਂ ਦਿੰਦੀ। ਭਾਈ ਸਾਹਿਬ ਦੀ ਜਦੋਂ ਇਹ ਗੱਲ ਮੇਰੇ ਸਨਮੁਖ ਆਈ ਤੇ ਖਿਆਲ ਆਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਿੰਨ ਤਰ੍ਹਾਂ ਦੇ ਮੁਰਦੇ ਮੰਨੇ ਨੇ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰੀ ਤੱਕੀਏ ਤੇ ਕਬਰ ਵਿੱਚ ਤਿੰਨ ਬੜੇ ਵੱਡੇ ਗੁਣ ਨੇ, ਤੇ ਜਿਹੜੇ ਕਬਰ ਵਿੱਚ ਤਿੰਨ ਵੱਡੇ ਗੁਣ ਨੇ, ਸੱਚ ਜਾਣੋ ਇਹ ਗੁਣ ਮਾਨੋ ਮੇਰੇ ਗੁਰੂ ਦੇ ਅੰਦਰ ਪ੍ਰਮੁੱਖ ਦਿਸਦੇ ਪਏ। ਭਾਈ ਗੁਰਦਾਸ ਕਹਿ ਰਹੇ ਨੇ, ਗੁਰੂ ਕਬਰ ਹੈ, ਕਬਰ ਵਿੱਚ ਪਹਿਲਾਂ ਤਿੰਨ ਕਿਹੜੇ ਗੁਣ ਨੇ, ਇਹਦੀ ਆਪਾਂ ਵਿਚਾਰ ਥੋੜ੍ਹੀ ਜਿਹੀ ਵਿਸਤਾਰ ਨਾਲ ਕਰਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕਬਰ ਵਿੱਚ ਸਭ ਤੋਂ ਪਹਿਲਾ ਗੁਣ ਇਹ ਵੇ ਕਿ ਕਬਰ ਨਿਥਾਵੇ ਨੂੰ, ਨਿਘਰੇ ਨੂੰ ਆਪਣਾ ਘਰ ਦੇ ਦਿੰਦੀ। ਦੂਜਾ ਕਬਰ ਵਿੱਚ ਗੁਣ ਇਹ ਹੈ ਕਿ ਜਿਹੜਾ ਕਬਰ ਕੋਲ ਚਲਾ ਜਾਏ ਉਹਨੂੰ ਆਪਣੀ ਗੋਦ ਵਿੱਚ ਰੱਖ ਕੇ ਉਹਦੇ ਔਗਣ ਉਹ ਸਦਾ ਲਈ ਛਪਾ ਦਿੰਦੀ ਏ, ਲੁਕਾ ਦਿੰਦੀ ਏ। ਤੀਸਰਾ ਕਬਰ ਵਿੱਚ ਗੁਣ ਇਹ ਵੇ ਕਿ ਉਹੀ ਕਬਰ ਜਿਹੜੀ ਇਹਦੀ ਸ਼ਰਨ ਵਿੱਚ ਕੋਈ ਮਨੁੱਖ ਜਾਏ ਤੇ ਉਸ ਮਨੁੱਖ ਨੂੰ ਕੁਝ ਸਮੇਂ ਤੋਂ ਬਾਅਦ ਆਪਣਾ ਰੂਪ ਦੇ ਦਿੰਦੀ ਏ। ਤੇ ਭਾਈ ਗੁਰਦਾਸ ਕਹਿੰਦੇ ਨੇ, ਇਹ ਕਬਰ ਜਿਹੜੇ ਤੇਰੇ ਵਿੱਚ ਤਿੰਨ ਪ੍ਰਮੁੱਖ ਗੁਣ ਨੇ ਕਿ ਇੱਕ ਨਿਥਾਵੇ ਨੂੰ ਥਾਂ ਦੇਣੀ, ਦੂਜਾ ਜਿਹੜਾ ਤੇਰੇ ਕੋਲ ਆ ਜਾਏ ਪਰਦੇ ਪਾ ਕੇ ਉਹਦੇ ਐਬ ਢੱਕ ਦੇਣੇ, ਤੇ ਤੀਜਾ ਕੁਝ ਸਮੇਂ ਤੋਂ ਬਾਅਦ ਕਬਰ ਤੂੰ ਉਸ ਮਨੁੱਖ ਨੂੰ ਆਪਣਾ ਰੂਪ ਦੇ ਦੇਣੀ ਏ। ਸੱਚ ਜਾਣ ਮੇਰੇ ਗੁਰੂ ਕੋਲ ਵੀ ਇਹ ਤਿੰਨ ਗੁਣ ਨੇ, ਤੇ ਜਿਹਨੇ ਗੁਰ ਪ੍ਰਸਾਦ ਲੈਣੀ ਹੈ ਉਹ ਇਹਨਾਂ ਤਿੰਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਦ੍ਰਿੜ ਕਰ ਲਵੇ। ਪਹਿਲਾ ਗੁਣ ਹੈ
ਕਿ ਕਬਰ ਨਿਥਾਵੇਂ ਨੂੰ ਥਾਂ ਦਿੰਦੀ। ਸਿਰਫ ਇੱਕ ਉਦਾਹਰਨ ਬਾਬਾ ਫਰੀਦ ਜੀ ਦੇ ਪਵਿੱਤਰ ਬਚਨਾਂ ਵਿੱਚੋਂ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਸ਼ਹਿਰਾਂ ਵਿੱਚ, ਪਿੰਡਾਂ ਵਿੱਚ, ਜਿੱਥੇ ਮੁਰਦੇ ਦਾ ਸੰਸਕਾਰ ਕੀਤਾ ਜਾਂਦਾ ਹੈ ਜਾਂ ਮਨੁੱਖ ਮਰ ਚੁੱਕੇ ਨੂੰ ਦਫ਼ਨ ਕੀਤਾ ਜਾਂਦਾ ਹੈ, ਅਕਸਰ ਉਹ ਪਿੰਡਾਂ ਤੋਂ ਬਾਹਰ ਜਗ੍ਹਾ ਬਣਦੀ। ਲੋਕ ਪਤਾ ਨਹੀਂ ਕੀ ਕਾਰਨ ਕਿ ਸ਼ਮਸ਼ਾਨ ਭੂਮੀ ਤੋਂ ਡਰ ਕੇ ਪੈ ਖਾ ਕੇ ਉਹਦੇ ਨੇੜੇ ਵੀ ਕੋਈ ਨਹੀਂ ਲੰਘਣਾ ਚਾਹੁੰਦਾ। ਬਾਬਾ ਫਰੀਦ ਸਾਹਿਬ ਨੇ ਉਦਾਹਰਨ ਲੈ ਲਈ, ਕਹਿਣ ਲੱਗੇ, ਮੈਂ ਇੱਕ ਦਿਨ ਕਬਰ ਦੇ ਕੋਲੋਂ ਲੰਘਿਆ ਹਾਂ ਅਤੇ ਇਹ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨੇ। ਬਾਬਾ ਫਰੀਦ ਕਹਿੰਦੇ ਨੇ, ਮੈਂ ਕਬਰ ਕੋਲੋਂ ਲੰਘਣਾ ਪਿਆ ਵਾਂ ਅਤੇ ਅਚਨਚੇਤ ਮੇਰੇ ਪਿੱਛੋਂ ਇੱਕ ਆਵਾਜ਼ ਆਈ ਕਿ ਇਹ ਜਾਣ ਵਾਲੇ ਰਾਹੀ, ਇੱਕ ਸੁਨੇਹਾ ਮੇਰਾ ਪਿੰਡ ਦੇ ਲੋਕਾਂ ਤੱਕ, ਸ਼ਹਿਰ ਦੀ ਬਸਤੀ ਵਿੱਚ ਵੱਸਦੇ ਕੋਈ ਲੋਕਾਂ ਤੱਕ ਪਹੁੰਚਾ ਦੇ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਜਦੋਂ ਮੈਂ ਉਸ ਆਵਾਜ਼ ਨੂੰ ਸੁਣਿਆ ਅਤੇ ਮੇਰੇ ਮਨ ਦੇ ਅੰਦਰ ਆਇਆ ਇਹ ਦਰਦ ਭਰੀ ਆਵਾਜ਼, ਇਹ ਕੌਣ ਜੋ ਬੋਲ ਕੇ ਆਪਣੀ ਵੇਦਨਾ ਪ੍ਰਗਟ ਕਰਦੇ ਪਏ। ਕਹਿੰਦੇ ਨੇ, ਮੈਂ ਆਪਣਾ ਚਿਹਰਾ ਪਿੱਛੇ ਘੁਮਾਇਆ ਅਤੇ ਉਸ ਆਵਾਜ਼ ਤੋਂ ਪੁੱਛਿਆ, ਤੂੰ ਕੌਣ ਹੈ ਕਿ ਜਿਹਨੇ ਮੈਨੂੰ ਆਪਣਾ ਸੁਨੇਹਾ ਪਿੰਡ ਦੇ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ? ਕਹਿੰਦੇ ਨੇ, ਉਹ ਆਵਾਜ਼ ਕਿਸੇ ਮਨੁੱਖ ਦੀ ਨਹੀਂ, ਉਹ ਆਵਾਜ਼ ਕਿਸੇ ਇਸਤਰੀ ਦੀ ਨਹੀਂ, ਉਹ ਆਵਾਜ਼ ਕਿਸੇ ਪਸ਼ੂ ਜਾਂ ਪੰਛੀ ਦੀ ਨਹੀਂ, ਉਹ ਆਵਾਜ਼ ਮਾਨੋ ਕਬਰ ਦੇ ਵਿੱਚੋਂ ਆਉਂਦੀ ਪਈ ਸੀ ਅਤੇ ਕਬਰ ਆਪਣੀ ਵੇਦਨਾ ਬਾਬੇ ਫਰੀਦ ਦੇ ਰਾਹੀਂ ਇਸ ਵੱਸਦੇ ਹੋਏ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੀ। ਕਬਰ ਨੇ ਕਿਹਾ, ਕਹਿਣ ਲੱਗੀ ਬਾਬਾ ਫਰੀਦ ਸਾਹਿਬ ਨੂੰ, ਇਹ ਆਵਾਜ਼ ਕੇਵਲ ਮੇਰੀ ਹੈ, ਮੈਂ ਆਪਣੀ ਆਵਾਜ਼ ਤੇਰੇ ਰਾਹੀਂ ਪਿੰਡ ਤੱਕ ਪਹੁੰਚਾਉਣੀ ਚਾਹੁੰਦੀ ਹਾਂ। ਅਤੇ ਬਾਬਾ ਫਰੀਦ ਪੁੱਛਦੇ ਨੇ, ਕਿਉਂ? ਕਹਿਣ ਲੱਗੀ, ਪਤਾ ਨਹੀਂ ਕੀ ਕਾਰਨ ਹੈ ਕਿ ਜਦੋਂ ਵੀ ਲੋਕ ਮੇਰੇ ਕੋਲੋਂ ਲੰਘਦੇ ਨੇ, ਭਾਵਾਂ ਕੋਈ ਅਮੀਰ ਹੋਵੇ, ਭਾਵਾਂ ਕੋਈ ਗਰੀਬ ਹੋਵੇ, ਮੇਰੇ ਕੋਲੋਂ ਲੰਘਣ ਲੱਗਿਆਂ ਲੋਕ ਡਰਦੇ ਕਿਉਂ ਨੇ? ਭਿਓ ਭੈ ਕਿਉਂ ਖਾਂਦੇ ਨੇ? ਇਹਨਾਂ ਦੇ ਅੰਦਰ ਕੰਬ ਕਿਉਂ ਜਾਂਦੇ ਨੇ? ਅਤੇ ਕਹਿੰਦੇ ਨੇ ਅੱਗੋ ਬਾਬਾ ਫਰੀਦ ਜੀ ਉੱਤਰ ਦਿੰਦੇ ਨੇ, ਕਬਰ, ਤੇਰੇ ਕੋਲ ਮੁਰਦੇ ਦਫਨਾਏ ਜਾਂਦੇ ਨੇ, ਤੇਰੇ ਕੋਲ ਲੋਕਾਂ ਨੂੰ ਅੱਗ ਵਿੱਚ ਰੱਖ ਕੇ ਫੂਕ ਦਿੱਤਾ ਜਾਂਦਾ ਹੈ, ਇਸ ਕਰਕੇ ਜਿਉਂਦੇ ਲੋਕ ਆਪਣੇ ਘਰਾਂ ਵਿੱਚ ਜਾਣਾ ਚਾਹੁੰਦੇ ਨੇ, ਉਹ ਨਹੀਂ ਚਾਹੁੰਦੇ ਕਿ ਜਿੱਥੇ ਮੁਰਦੇ ਦਫਨ ਕੀਤੇ ਜਾਂਦੇ ਨੇ ਅਸੀਂ ਇਹਦੇ ਕੋਲੋਂ ਲੰਘੀਏ, ਉਹ ਆਪਣੇ ਘਰਾਂ ਵਿੱਚ ਰਹਿਣਾ ਚਾਹੁੰਦੇ ਨੇ। ਬਾਬਾ ਫਰੀਦ ਕਹਿੰਦੇ ਨੇ, ਕਬਰ ਨੇ ਇਸ ਗੱਲ ਨੂੰ ਸੁਣ ਕੇ ਉੱਤਰ ਦਿੱਤਾ ਸੀ। ਕਹਿਣ ਲੱਗੀ, ਦੇਖ ਇਹ ਫਰੀਦ, ਇਹ ਸੰਸਾਰ ਦੇ ਲੋਕਾਂ ਨੂੰ ਮੇਰਾ ਇੱਕ ਸੁਨੇਹਾ ਪਹੁੰਚਾ ਦੇਵੀਂ ਕਿ ਜਿਸ ਨੂੰ ਤੁਸੀਂ ਆਪਣਾ ਘਰ ਕਹਿੰਦੇ ਹੋ, ਮੇਰੇ ਤੋਂ ਨਫ਼ਰਤ ਕਰਦੇ ਹੋ, ਜਿਸ ਦਿਨ ਮੌਤ ਆਈ ਤੁਹਾਨੂੰ ਆਪਣਿਆਂ ਨੇ ਇੱਕ ਰਾਤ ਵੀ ਘਰ ਨਹੀਂ ਰੱਖਣਾ ਅਤੇ ਜਿੱਦਣ ਆਪਣਿਆਂ ਨੇ ਘਰ ਨਾ ਰੱਖਿਆ, ਮੇਰੇ ਘਰ ਦਾ ਦਰਵਾਜ਼ਾ ਤੁਹਾਡੇ ਲਈ ਖੁੱਲ੍ਹਾ ਹੋਵੇਗਾ, ਜਿਤਨੀ ਮਰਜ਼ੀ ਨਫ਼ਰਤ ਮੇਰੇ ਤੋਂ ਕਰ ਲਓ, ਜਿੱਦਣ ਆਪਣੇ ਘਰ ਦੇ ਧੱਕਾ ਮਾਰ ਕੇ ਬਾਹਰ ਕੱਢਣਗੇ, ਉਦਣ ਮੇਰੀ ਗੋਦ ਤੋਂ ਬਿਨਾਂ ਤੁਹਾਨੂੰ ਕਿਸੇ ਨੇ ਥਾਂ ਨਹੀਂ ਦੇ। ਬਾਬਾ ਫਰੀਦ ਜੀ ਕਹਿੰਦੇ ਨੇ, ਉਸ ਕਬਰ ਦੀ ਗੱਲ ਮੈਨੂੰ ਸਮਝ ਪੈ ਗਈ ਕਿ ਬੰਦਿਆ, ਜਿਉਂਦਿਆਂ ਦੇ ਤਾਂ ਘਰ ਹੈਨ, ਮਰਨ ਤੋਂ ਬਾਅਦ ਆਪਣੇ ਘਰ ਦੇ ਵੀ ਘਰ ਨਹੀਂ ਰੱਖਦੇ, ਤੇ ਕਬਰ ਵਿੱਚ ਪਹਿਲਾ ਗੁਣ ਇਹ ਵੇ ਕਿ ਜਿਸ ਨੂੰ ਆਪਣੇ ਵੀ ਧੱਕਾ ਮਾਰ ਦੇਣ, ਕਬਰ ਸ਼ਮਸ਼ਾਨ ਭੂਮੀ ਉਹਨਾਂ ਧੱਕਾ ਮਾਰਿਆ ਹੋਇਆਂ ਨੂੰ ਵੀ ਆਪਣੇ ਕੋਲ ਥਾਂ ਦੇ ਦਿੰਦੀ। ਬਾਬਾ ਫਰੀਦ ਸਾਹਿਬ ਦਾ ਪਵਿੱਤਰ ਬਚਨ ਹੈ, ਗੋਰ ਨਿਮਾਣੀ ਸੱਡ ਕਰੈ ਨੇ ਕਰਿਆ ਕਰ ਆਓ, ਸਰ ਪਰ ਮੈਥੈ ਆਵਣਾ ਮਰਨੋ ਨਾ ਡਰਿਆ, ਇੱਕ ਦਿਨ ਤੈਨੂੰ ਮੇਰੇ ਕੋਲ ਆਉਣਾ ਪੈਣਾ, ਭੈ ਕਿਉਂ ਖਾਨੈ। ਸਿਰਫ ਪਹਿਲੀ ਉਦਾਹਰਨ ਸੀ ਕਿ ਕਬਰ ਉਹਨਾਂ ਨੂੰ ਥਾਂ ਦਿੰਦੀ ਏ ਜਿਨ੍ਹਾਂ ਦੇ ਆਪਣੇ ਵੀ ਸਾਥ ਛੱਡ ਜਾਣ। ਤੇ ਇਹ ਦੁਨੀਆਂ ਦੇ ਲੋਕੋ, ਇੱਕ ਗੱਲ ਦ੍ਰਿੜ ਕਰ ਲਵੋ ਕਿ ਜਿਸ ਦਿਨ ਆਪਣੇ ਵੀ ਸਾਥ ਛੱਡ ਜਾਣਗੇ ਤੇ ਗੁਰੂ ਨਾਨਕ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਵੇਗਾ, ਜਿੱਦਣ ਆਪਣੇ ਵੀ ਨੇੜੇ ਨਾ ਆਉਣ ਉਦਣ ਸਤਿਗੁਰੂ ਦੇ ਘਰ ਵੀ ਤੈਨੂੰ ਥਾਂ ਮਿਲ ਜਾਏ। ਕਬਰ ਦਾ ਪਹਿਲਾ ਗੁਣ ਨਿਥਾਵੇਂ ਨੂੰ ਥਾਂ ਦਿੰਦੀ ਏ, ਤੇ ਗੁਰੂ ਦਾ ਪਹਿਲਾ ਗੁਣ ਇਹ ਵੇ ਕਿ ਜਿਸ ਮਨੁੱਖ ਨੂੰ ਕੋਈ ਵੀ ਨਾ ਰੱਖਦਾ ਹੋਵੇ ਉਸ ਨਿਥਾਵੇ ਨੂੰ ਗੁਰੂ ਆਪਣੇ ਘਰ ਦੇ ਵੀ ਥਾਂ ਦੇ ਦਿੰਦਾ। ਖਜ਼ੂਰ ਨੇ
ਅੰਮ੍ਰਿਤ ਬਾਣੀ ਦੇ ਅੰਦਰ ਇੱਕ ਪ੍ਰਮਾਣ ਦਿੱਤਾ। ਸਾਹਿਬ ਕਹਿੰਦੇ ਨੇ, ਕਈ ਵਾਰੀ ਇਨਸਾਨ ਜਦੋਂ ਸੰਸਾਰ ਤੋਂ ਦੁਖੀ ਹੋ ਜਾਏ, ਪਰਿਵਾਰ ਤੋਂ ਦੁਖੀ ਹੋ ਜਾਏ ਤੇ ਕਹਿੰਦਾ ਚਲੋ ਨਿਰੰਕਾਰ ਦਾ ਘਰ ਤਾਂ ਮੇਰੇ ਲਈ ਹੈ। ਤੇ ਹਜ਼ੂਰ ਕਹਿੰਦੇ ਨੇ, ਜੇਕਰ ਉਸ ਬੰਦੇ ਨੂੰ ਨਿਰੰਕਾਰ ਦੇ ਘਰੋਂ ਵੀ ਕੋਈ ਤੱਕ ਦੇਵੇ ਤੇ ਫਿਰ ਉਹ ਇਨਸਾਨ ਜਾਏਗਾ ਕਿੱਥੇ? ਪਰਿਵਾਰ ਨੇ ਦੁਰਕਾਰ ਦਿੱਤਾ, ਸੰਸਾਰ ਨੇ ਫਿਟਕਾਰ ਦਿੱਤਾ, ਨਿਰੰਕਾਰ ਨੇ ਆਪਣੇ ਘਰ ਨਾ ਥਾਂ ਦਿੱਤੀ ਤੇ ਉਹਦੀ ਕੋਈ ਥਾਂ ਸੰਸਾਰ ਵਿੱਚ ਹੈ? ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਅੰਮ੍ਰਿਤ ਬਚਨ ਆਉਂਦਾ ਹੈ, ਕਹਿੰਦੇ ਨੇ ਦੇਖ ਉਹ ਬੰਦਿਆ, ਜੇ ਪਰਿਵਾਰ ਤੇਰਾ ਨਹੀਂ, ਸੰਸਾਰ ਤੇਰਾ ਨਹੀਂ ਤੇ ਨਿਰੰਕਾਰ ਵੀ ਤੈਨੂੰ ਘਰੋਂ ਤੱਕ ਦਿੰਦਾ ਹੈ ਤੇ ਤੂੰ ਪੂਰੇ ਗੁਰੂ ਦੇ ਚਰਨਾਂ ਦੀ ਸ਼ਰਨ ਵੀ ਚਲਾ ਜਾਈ, ਰੱਬ ਦੇ ਘਰ ਵਿੱਚ ਧੱਕਿਆਂ ਹੋਇਆਂ ਨੂੰ ਵੀ ਗੁਰੂ ਪਵਿੱਤਰ ਕਰਕੇ ਪ੍ਰਭੂ ਦੀ ਦਰਗਾਹ ਵੀ ਥਾਂ ਦਵਾ ਦਿੰਦਾ। ਹਜ਼ੂਰ ਨੇ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ, ਆਪੇ ਕੁਦਰਤ ਸਾਜ ਕਹਿ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਆਪੇ ਪਰਖਣਹਾਰ, ਖਰੇ ਖਜ਼ਾਨੇ ਪਾਈਆਂ, ਖੋਟੇ ਸਟੀਆਂ ਬਾਰ ਵਾਰ, ਖੋਟੇ ਸੱਚੀ ਦਰਗਹਿ ਸੁਟੀਆਂ, ਕਿਸ ਆਗੈ ਕਰੈ ਪੁਕਾਰ। ਫਿਰ ਹਜ਼ੂਰ ਕਹਿੰਦੇ ਨੇ, ਅੱਜ ਤੂੰ ਨਿਥਾਵੈ, ਤੇਰੀ ਇੱਕ ਥਾਂ ਤੇ ਪੁਕਾਰ ਸੁਣੀ ਜਾ ਸਕਦੀ, ਉਹ ਥਾਂ ਹੈ ਸਤਿਗੁਰ ਪਿੱਛੇ ਭੱਜ ਪਵੈ, ਇਹ ਆ ਕਰਨੀ ਸਾਰ, ਸਤਿਗੁਰੂ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਗੁਰੂ ਆਪਣੇ ਸ਼ਬਦ ਦੀ ਕਿਰਪਾ ਨਾਲ ਖੋਟੇ ਨੂੰ ਵੀ ਖਰਾ ਬਣਾ ਦਿੰਦਾ। ਮੈਂ ਅਰਜ਼ ਕਰ ਰਿਹਾ ਹਾਂ ਕਿ ਕਬਰ ਵਿੱਚ ਤਿੰਨ ਗੁਣ ਨੇ। ਪਹਿਲਾ ਪ੍ਰਮੁੱਖ ਗੁਣ ਕਿ ਕਬਰ ਨਿਘਰਿਆਂ ਦਾ ਘਰ ਬਣ ਜਾਂਦੀ ਏ, ਨਿਥਾਵਿਆਂ ਦਾ ਥਾਂ ਬਣ ਜਾਂਦੀ ਏ। ਤੇ ਗੁਰੂ ਵਿੱਚ ਵੀ ਸਭ ਤੋਂ ਵੱਡਾ ਗੁਣ ਇਹ ਵੇ ਕਿ ਜਿਸ ਬੰਦੇ ਦੀ ਕੋਈ ਵੀ ਥਾਂ ਨਾ ਬਣੇ, ਉਸ ਬੰਦੇ ਨਿਥਾਵੇ ਦੀ ਥਾਂ ਪੂਰਾ ਗੁਰੂ ਬਣ ਜਾਂਦਾ। ਦੂਸਰਾ ਕਬਰ ਵਿੱਚ ਭਾਈ ਗੁਰਦਾਸ ਕਹਿੰਦੇ ਨੇ, ਗੁਣ ਇਹ ਵੇ ਕਿ ਮਨੁੱਖ ਕਿਸੇ ਵੀ ਰੋਗ ਨਾਲ ਪੀੜਿਤ ਹੋ ਕੇ ਚਲਾਣਾ ਕਰ ਜਾਏ, ਮੰਨ ਲਓ ਉਹਦੇ ਤਨ ਦੇ ਵਿੱਚੋਂ ਬਦਬੋ ਆਉਂਦੀ ਹੋਵੇ, ਉਹਦੇ ਸਰੀਰ ਨੂੰ ਉਹਦਾ ਪਰਿਵਾਰ ਵੀ ਸਪਰਸ਼ ਨਾ ਕਰਨਾ ਚਾਹੇ, ਪਰ ਦੇਖ ਕਬਰ ਦਾ ਹੌਂਸਲਾ ਕਿੰਨਾ ਕੁ ਵੱਡਾ ਹੈ। ਉਹ ਕਹਿੰਦੀ ਏ ਕਿ ਭਾਵੇਂ ਲੋਕ ਤਾਂ ਤੇਰੇ ਤਨ ਤੋਂ ਨਫ਼ਰਤ ਕਰਦੇ ਨੇ, ਪਰ ਮੈਂ ਆਪਣੀ ਗੋਦ ਵਿੱਚ ਤੇਰੇ ਲਈ ਥਾਂ ਬਣਾ ਕੇ ਰੱਖੀ ਏ, ਇੱਕ ਵਾਰੀ ਤੂੰ ਮੇਰੀ ਗੋਦ ਵਿੱਚ ਆ ਗਿਓ, ਮੈਂ ਪਰਦੇ ਪਾ ਕੇ ਮਿੱਟੀ ਪਾ ਕੇ ਤੈਨੂੰ ਇਹੋ ਜਿਹਾ ਆਪਣੇ ਹਿੱਕ ਨਾਲ ਲਾਵਾਂਗੀ ਕਿ ਲੋਕ ਤੇਰੀ ਬਦਬੋਧ ਤੋਂ ਨਫ਼ਰਤ ਕਰਦੇ ਨੇ, ਪਰ ਮੈਂ ਆਪਣੀ ਗੋਦ ਵੀ ਤੈਨੂੰ ਸਦਾ ਲਈ ਸਮੇਟ ਲਵਾਂਗੀ। ਕਹਿੰਦੇ ਨੇ ਬੰਦਾ ਰੋਗੀ ਹੋਵੇ, ਕਬਰ ਵਿੱਚ ਜਾਏ ਤੇ ਕਬਰ ਦੀ ਮਿੱਟੀ ਉਹਦੀ ਬਿਮਾਰੀ ਨੂੰ ਵੀ ਲੁਕਾ ਲੈਂਦੀ ਏ। ਦੇਖ ਮਨਾ, ਸੰਸਾਰ ਦੇ ਲੋਕ ਭਾਵੇਂ ਨਫ਼ਰਤ ਕਰਦੇ ਹੋਣ ਕਿ ਇਸ ਬੰਦੇ ਦਾ ਜੀਵਨ ਅੱਤ ਦਾ ਨੀਵਾਂ ਹੈ, ਇਹ ਬੰਦਾ ਬਿਲਕੁਲ ਡਿੱਗ ਚੁੱਕਾ ਹੈ, ਤੂੰ ਗੁਰੂ ਦੀ ਸ਼ਰਨ ਵੀ ਜਾਈ, ਲੋਕ ਨਫ਼ਰਤ ਕਰਨਗੇ, ਪਰ ਗੁਰੂ ਕਬਰ ਦੀ ਤਰ੍ਹਾਂ ਇਹੋ ਜਿਹਾ ਗੋਦ ਵੀ ਤੈਨੂੰ ਢੱਕ ਲਵੇਗਾ, ਮਾਨੋ ਨੇ ਤੇਰੇ ਸਾਰੇ ਔਗਣਾਂ ਉੱਤੇ ਪਰਦਾ ਪਾ ਦਿੱਤਾ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇਸ ਪ੍ਰਥਾਏ ਬਚਨ ਕੀਤਾ ਹੈ ਕਿ ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਤਾਂ ਹੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਦੋਂ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਮਾਨੋ ਬੇਨਤੀ ਕਰਦੇ ਨੇ, ਕਹਿੰਦੇ ਨੇ ਖੇ ਮੇਰੇ ਮਾਲਕਾ, ਮੈਂ ਇਸ ਸੰਸਾਰ ਵੱਲ ਝਾਤੀ ਮਾਰਨਾ ਵਾਂ ਕਿ ਇੰਨੇ ਔਗਣਾਂ ਨਾਲ ਮੈਂ ਭਰਿਆ ਵਾਂ, ਨਾ ਤਾਂ ਮੇਰਾ ਰਿਸ਼ਤੇਦਾਰ ਕੋਈ ਮੈਨੂੰ ਨੇੜੇ ਲੱਗਣ ਦਿੰਦਾ, ਨਾ ਕੋਈ ਸਾਖ ਸੰਬੰਧੀ ਮੈਨੂੰ ਆਪਣੇ ਕੋਲ ਥਾਂ ਦਿੰਦਾ, ਮਾਨੋ ਯਤੀਮ ਕਹਿ ਕੇ ਦੁਰਕਾਰਦੇ ਰਹੇ ਨੇ। ਪਰ ਇੱਕ ਗੱਲ ਦੀ ਸਮਝ ਪੈ ਗਈ ਕਿ ਕਰੋੜਾਂ ਪਾਪ ਕਰਕੇ ਵੀ ਤੇਰੀ ਸ਼ਰਨ ਵਿੱਚ ਕੋਈ ਆਏ, ਤੂੰ ਕਿਰਪਾ ਕਰਕੇ ਪਾਪਾਂ ਤੇ ਪਰਦੇ ਪਾ ਕੇ ਉਹਨੂੰ ਟੱਕ ਲੈਣਾ। ਧੰਨ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਬਚਨ ਕਹੇ ਨੇ, ਕਹਿਣ ਲੱਗੇ, ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੈ ਤਾਂ ਬਿਸ਼ਮ ਹੋਏ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਤ ਮੇਰਾ ਸਖਾ ਸਿਖਾਏ, ਦਾਤਾ ਮੈਨੂੰ ਤਾਂ ਸਾਰਾ ਸੰਸਾਰ ਨਫ਼ਰਤ ਕਰਦਾ ਸੀ, ਕਿਉਂਕਿ ਮੇਰੀ ਅਵਸਥਾ ਸੀ ਜੋ ਖਮਰੀ ਬਿਦ ਹੋਤੀ ਮੇਰੇ ਸਤਿਗੁਰਾਂ, ਸਾ ਬਿਦ ਤੁਮ ਹਰ ਜਾਣੋ ਆਪੇ, ਖਮ ਰੁਲਤੇ ਫਿਰਤੇ
कोई बात ना पूछता, गुर सतगुर संग कीरे हम थापे, धन धन गुरु नानक जन केरा, जित मिले चूके सब सोग संतापे। कहन तो मुराद, जे कबर आए कोई बंदे ते पर्दे पा दें दिए, ते गुरु दे चरना विच कोई चला जाए ते मेरा सतगुरु ओदे पापा ते पर्दे पा के ओनू भी टक लेंदा। कबर विच तीसरा गुण है कि जेड़ा मनुख एक वरी कबर विच चला जाए ते कुछ समय तो बाद कबर दी मिट्टी मानो उस बंदे नू अपना रूप बना देंदी, अपने वर्गा बना लेंदी। हजूर कहिंदे ने भाई गुरदास के कबर निथावें दी थां कबर मनुख दे पर्दे पा के ढक लै, कबर अपना रूप दे देंदी है। ते जेड़ा मनुख किते थां ना मिले गुरु कुल चला जाए थां मिलदी है। सतगुरु कृपा करके पर्दे पा के ढक लैंदे ने, ते जदों कोई घालना घालदा है ते मेरा सतगुरु कृपा करके कबर दी तरह उस सिख नू अपना रूप ही दे देंदा, अपने नाल अभेद कर लैंदा। सिख इतिहास ने बेअंत ऐसे गुरमुखां दे जीवन सांभ के रखे ने, जेड़े अपने आप नू मुरीद बना के गए ते मेरे सतगुरु ने एक दिन उन्हां सिखां नू अपने नाल अभेद कर लिया। वह मनुख गुरु दा रूप हो गए। जिवें उदाहरण दे तौर ते गुरु अर्जुन देव जी दे प्यारे सिख भाई साहब भाई मंझ जी दे जीवन तो कौन जाणू ने, उन्हां दी कालना उन्होंने गुर प्रसाद किवें लई, किवें ओ गुरु नाल अभेद हो गए। उन्हां दी साखी नू पढ़दे सुणने ते अंदर नू सिदक अंदर नू सहारा मिलदा, मना तू गुरु की चरण शरण में जा ते सतगुरु अपना रूप दे देंदे ने। भाई मंझ जदों गुरु के सिखां दे मुख तो बाणी सुणदा है ते अक्सर ओ तीन बचन कहिंदा सी, जदों अजे सिक्खी वल आया नहीं ओ पहला बचन कहिंदा सी, सिखो तुहाडा गुरु झील दी तरह है ते तुसी गुरु विच्चों निकले हुए दरिया हो, तुहाडा सतगुरु एक समुंदर दी तरह है ते तुसी गुरु समुंदर विच्चों उठे हुए बदल हो, जेडे गुरु कोलो दात लै के मेहरां दा मीह वरसांदे हो। ते तीजी गल कहिंदा सी, तुहाडा गुरु चन्नण दा रुख है ते तुसी उस चंदन दे रुख कोलो निकलन वाली हवा हो, जिथे भी जांदे हो मानो सिक्खी दी महक बखेरी जांदे हो। मन विच आया, मना तू ही गुरु अर्जुन देव जी दे चरणा दी शरण लै, हो सकदा तेरा पार उतारा हो जाए। पूजा करदा सी ओ सरवर दी, पूजा करदा सी ओ कबर दी, ते धन गुरु अर्जुन देव सच्चे पातशाह जी दे दरबार विच आया ते परे हुए दरबार विच उसने खड़िया हो के एक बेनती की। गुरु अर्जुन देव जी नू कहिंदा है, दाता मैं तेरे सिखां दे जीवन नू देख के आया वां, बड़ी रहमत उन्हां ते मेरे ते किरपा कर दे, मैं तीन तेरे दर ते बेनतियां करना आया। पुछया केड़ियां, पहला बचन कीता हे दाता किरपा कर मेरे तिन्ने ताप दूर कर दे, आद ब्याद ते उपाद, दूजी किरपा कर जन्म ते मरण दा दुख कट दे, ते तीजी किरपा मेरे ते कर दे आ जिहड़ा मौत दा भय मैनू सतांदा है, ए मौत दा भय सदा लई खत्म हो जाए। धन गुरु अर्जुन देव महाराज जी ने इस भाई मंझ दे बचन सुने ते नाल मुस्करा के एक बचन कहा, कहन लगे पुरखा सिक्खी उत्ते सिक्खी नहीं हो टिकदी। पुछया महाराज ए रमज की पाई जे, साहब कहन लगे पहला तू अपने मन भी झाती मार के देख, तेरा अपना मन तू कबरां नू पूजना पै। ओ सजना भांडे विच चीज वस्तु तां पैंदी ए जे भांडा खाली होवे, जेड़ा भांडा पहले ही भरिया होया है भरे उत्ते आपां की पा सकने हैं। कहिंदा दाता मैनू समझ नहीं पई। धन गुरु अर्जुन देव कहिंदे ने, मंझ जी जिन्नी देर तक तुसी कबर पूजा नहीं त्याग दे, गुरु ते पूरा यकीन नहीं, ओनी देर तक गुरु की रहमत टिकेगी किवें। कहिंदा महाराज मैं अज तो बाद हर कर्म कांड छड़िया, तुसी कृपा करके मैनू सिक्खी दी दात दे दिओ। धन गुरु अर्जुन साहब कहिंदे ने, इस तरह नहीं,
ਇੱਕ ਗੱਲ ਹੋਰ ਚੇਤੇ ਰੱਖੀ, ਸਿੱਖੀ ਨੂੰ ਕਮਾਣ ਤੁਰਿਆ, ਅੱਜ ਤੂੰ ਇਲਾਕੇ ਦਾ ਪਿੰਡ ਦਾ ਚੌਧਰੀ ਏ, ਤੇਰੀ ਸਰਦਾਰੀ ਤੇਰੀ ਚੌਧਰ ਵੀ ਖਤਮ ਹੋ ਸਕਦੀ। ਅੱਜ ਤੇਰੇ ਘਰ ਵਿੱਚ ਨੌਕਰ ਚਾਕਰ ਨੇ, ਕੱਲ ਨੂੰ ਹੋ ਸਕਦਾ ਵੀ ਤੇਰੇ ਪੱਲੇ ਕੁਛ ਵੀ ਨਾ ਰਹੇ। ਅੱਜ ਤੇਰੇ ਕੋਲ ਦੌਲਤ ਦੇ ਭੰਡਾਰ ਨੇ, ਕੱਲ ਕਿਤੇ ਤੈਨੂੰ ਮਜ਼ਦੂਰੀ ਕਰਨੀ ਪੈ ਜਾਏ, ਕਿ ਇਹ ਸੌਦਾ ਤੈਨੂੰ ਪ੍ਰਵਾਨ ਹੈ? ਭਾਈ ਮੰਦ ਜੇ ਹੱਥ ਜੁੜ ਗਏ, ਨੇਤਰ ਸੇਜਲ ਨੇ, ਕਹਿੰਦਾ ਦਾਤਾ ਚੌਧਰ ਨਹੀਂ, ਦੌਲਤ ਨਹੀਂ, ਪਦਵੀ ਨਹੀਂ, ਜੇ ਤਰੁੱਠੇ ਹੋ ਤੇ ਮੇਰੇ ਤੇ ਬਖਸ਼ਿਸ਼ ਕਰਕੇ ਮੈਨੂੰ ਆਪਣੇ ਘਰੋਂ ਉਹ ਸਿੱਖੀ ਦੀ ਦਾਤ ਜਿਹੜੇ ਜਿਹੜੀ ਸਿੱਖੀ ਤੇਰੇ ਪਿਆਰੇ ਰੰਗ ਰਤੜੇ ਸਿੱਖ ਪੈਮਾਨ ਦੇ। ਧੰਨ ਗੁਰੂ ਅਰਜਨ ਦੇਵ ਜੀ ਦੇ ਬਚਨ ਮੰਨੇ ਪਿੰਡ ਗਿਆ ਹੈ, ਜਾ ਕੇ ਕਬਰ ਦੀ ਪੂਜਾ ਤਿਆਗ ਦਿੱਤੀ। ਸਿੱਖ ਇਤਿਹਾਸ ਨੇ ਗੁਰੂ ਇਤਿਹਾਸ ਵਿੱਚ ਇਹ ਬੜੇ ਬਚਨ ਸਾਂਭ ਕੇ ਰੱਖੇ, ਜਾ ਕੇ ਕਬਰ ਦੀ ਪੂਜਾ ਤਿਆਗੀ। ਪਿੰਡ ਦੇ ਲੋਕ ਆਏ, ਕਹਿਣ ਲੱਗੇ ਮੰਝ ਨੂੰ ਅੱਜ ਤੋਂ ਬਾਅਦ ਅਸੀਂ ਤੈਨੂੰ ਚੌਧਰੀ ਨਹੀਂ ਮੰਨਦੇ। ਭਾਈ ਮੰਝ ਕਹਿੰਦਾ ਸੱਜਣੋ, ਇਹ ਚੌਧਰੀ ਵਾਲੀ ਜਿਹੜਾ ਛੱਜ ਸੀ, ਚੌਧਰ ਵਾਲੀ ਜਿਹੜੀ ਪਦਵੀ ਸੀ, ਇਹ ਮੈਂ ਗੁਰੂ ਦੇ ਦਰ ਤੇ ਛੱਡ ਕੇ ਆ ਗਿਆ। ਮੈਂ ਲੋਕਾਂ ਕਿਹਾ ਕਿ ਅੱਜ ਤੋਂ ਬਾਅਦ ਤੇਰਾ ਰਿਸ਼ਤੇਦਾਰਾਂ ਵਿੱਚ ਬਰਾਦਰੀ ਵਿੱਚੋਂ ਬਾਈਕਾਟ। ਭਾਈ ਮੰਝ ਕਹਿੰਦਾ ਸੱਜਣੋ, ਜਦੋਂ ਮੇਰੀ ਗੁਰੂ ਨਾਨਕ ਦੇ ਘਰ ਨਾਲ ਸਾਂਝ ਪੈ ਗਈ, ਤੁਹਾਡੀ ਮਰਜ਼ੀ ਏ ਵਰਤਿਓ, ਤੁਹਾਡੀ ਮਰਜ਼ੀ ਏ ਨਾ, ਪਰ ਅੱਜ ਤੋਂ ਬਾਅਦ ਮੈਂ ਗੁਰੂ ਦਾ ਦਰ ਛੱਡਣਾ ਨਹੀਂ। ਪਰਮੇਸ਼ਵਰ ਦੀ ਕਰਨੀ, ਚੌਧਰ ਚਲੀ ਗਈ। ਪਰਿਵਾਰ ਦੇ ਰਿਸ਼ਤੇਦਾਰ ਲੋਕ ਜਿਹੜੇ ਨੇ ਉਹ ਵੀ ਨਾਰਾਜ਼ ਹੋ ਗਏ। ਸਮੇਂ ਦਾ ਗੇੜ ਇਹੋ ਜਿਹਾ ਗਿੜਿਆ ਕਿ ਭਾਈ ਮੰਝ ਦੀ ਫਸਲ ਚਲੀ ਗਈ, ਸੋਹਣੇ ਕੀਮਤੀ ਬਲਦ ਸਨ ਉਹ ਵੀ ਮਰ ਗਏ, ਮੱਝ ਡੰਗਰ ਪਸ਼ੂ ਵੀ ਮਰ ਗਏ। ਪਰ ਪਤਾ ਨਹੀਂ ਮੇਰੇ ਸਤਿਗੁਰੂ ਨੇ ਅੰਦਰ ਨੂੰ ਕਿੰਨਾ ਕੁ ਧੀਰੇ ਦਿੱਤਾ, ਇੰਨਾ ਭਾਣਾ ਵਾਪਰਨ ਤੋਂ ਬਾਅਦ ਇੱਕ ਖਿੰਨ ਵੀ ਭਾਈ ਮੰਝ ਦਾ ਅੰਦਰ ਜਿਹੜਾ ਉਹ ਡੋਲਿਆ ਨੇ। ਭਾਈ ਸਾਹਿਬ, ਭਾਈ ਮੰਝ ਇਹ ਵੀ ਸਮਾਂ ਦੇਖਣ ਨੂੰ ਪਿਆ ਕਿ ਜਿੱਥੇ ਚੌਧਰੀ ਸੀ ਨੌਕਰ ਚਾਕਰ ਸਨ, ਅੱਜ ਪਿੰਡ ਨੂੰ ਛੱਡ ਕੇ ਦੂਜੇ ਪਿੰਡ ਚਲਾ ਗਿਆ, ਆਪ ਉੱਥੇ ਘਾਹ ਖੋਤਰ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਧੰਨ ਗੁਰੂ ਅਰਜਨ ਦੇਵ, ਜਦੋਂ ਸਿੱਖੀ ਦੀ ਦਾਤ ਦਿੱਤੀ ਤੇ ਇੱਕੋ ਗੱਲ ਕਹੀ ਸੀ ਮੰਝ ਹੋਏ, ਦੇਖੀ ਝੱਖੜ ਬੜੀ ਆਉਣੇ ਨਹੀਂ, ਹਨੇਰੀਆਂ ਬੜੀਆਂ ਆਉਣੀਆਂ ਨਹੀਂ, ਪਰ ਵੇਖ ਰੁੱਖ ਤੇ ਅੱਤ ਦਾ ਕੋਰਾ ਠੰਡ ਵੀ ਪੈਂਦੀ ਏ, ਗਰਮੀ ਵਿੱਚ ਲੂ ਵੀ ਪੈਂਦੀ ਏ, ਬਰਸਾਤ ਵਿੱਚ ਉਹਦੇ ਤੇ ਝੜੀ ਵੀ ਲੱਗਦੀ ਏ, ਝੱਖੜ ਹਨੇਰੀਆਂ ਵੀ ਆਉਂਦੀਆਂ ਨੇ, ਪਰ ਜਿਹੜਾ ਰੁੱਖ ਹਨੇਰੀ ਨੂੰ ਕੋਰੇ ਨੂੰ ਸਰਦੀ ਗਰਮੀ ਨੂੰ ਆਪਣੇ ਤਨ ਤੇ ਚੱਲ ਜਾਏ, ਉਸੇ ਰੁੱਖ ਨੂੰ ਇੱਕ ਦਿਨ ਕੀਮਤੀ ਮਿੱਠੇ ਫਲ ਲੱਗਦੇ ਨੇ। ਤੂੰ ਸਭ ਕੁਝ ਜਰ ਜਾਈ, ਮੇਰੇ ਗੁਰੂ ਨਾਨਕ ਨੂੰ ਪਾਇਆ ਤੇ ਰੂਹਾਨੀਅਤ ਦਾ ਫਲ ਮਿਲੇਗਾ। ਧਿਆਨ ਵਿੱਚ ਜੀਣਾ ਸ਼ੁਰੂ ਕਰ ਦੇ, ਉੱਠਦਿਆਂ ਬੈਠਦਿਆਂ ਜਾਗਦਿਆਂ ਸੁੱਤਿਆਂ ਕਦੀ ਨਾਮ ਭੁੱਲੇ ਨਾ। ਸੰਖੇਪ ਜੀ ਅਰਜ਼ ਕਰ ਰਿਹਾ ਕਿ ਗੁਰੂ ਸਿੱਖ ਨੂੰ ਆਪਣਾ ਰੂਪ ਕਿਵੇਂ ਦੇ ਦਿੰਦੇ ਨੇ, ਗੁਰਪ੍ਰਸਾਦ ਰਾਹੀਂ ਸਿੱਖ ਇੱਕ ਓੰਕਾਰ ਵਿੱਚ ਕਿਵੇਂ ਅਭੇਦ ਹੋ ਜਾਂਦਾ। ਸਮਾਂ ਲੰਘਿਆ, ਭਾਈ ਮੰਝ ਦੂਜੇ ਪਿੰਡ ਵਿੱਚ ਘਾਹ ਖੋਦ ਕੇ ਗੁਜ਼ਾਰਾ ਕਰਦਾ। ਅੱਜ ਧੰਨ ਗੁਰੂ ਅਰਜਨ ਦੇਵ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਨੇ ਮੇਵੜੇ ਨੂੰ ਆਵਾਜ਼ ਮਾਰੀ, ਅਰਦਾਸ

ਮੇਵੜਾ ਜਾ ਪਹੁੰਚਿਆ, ਆਵਾਜ਼ ਦਿੱਤੀ, ਤੁਹਾਡਾ ਨਾਂ ਹੀ ਭਾਈ ਮਾਂਝੇ? ਹੱਥ ਝਾੜ ਕੇ ਮਿੱਟੀ ਵਾਲੇ ਉੱਠ ਖਲੋਤੇ ਖੱਤ ਜੁੜ ਗਏ। ਕਹਿਣ ਲੱਗੇ, ਖਾਂ ਪੁਰਖਾ, ਮੇਰਾ ਨਾਮ ਹੀ ਭਾਈ ਮਾਂਝੇ, ਤੁਸੀਂ ਕਿਵੇਂ ਜਾਣਦੇ ਹੋ? ਤੇ ਗੁਰੂ ਕੇ ਭੇਜੇ ਹੋਏ ਉਸ ਸਿੱਖ ਨੇ ਕਿਹਾ, ਮੈਨੂੰ ਧੰਨ ਗੁਰੂ ਅਰਜੁਨ ਦੇਵ ਨੇ ਭੇਜਿਆ। ਜਦੋਂ ਗੁਰੂ ਦਾ ਨਾਮ ਸੁਣਿਆ, ਭਾਈ ਮੰਝ ਦੀਆਂ ਅੱਖਾਂ ਸੇਜਲ ਹੋ ਗਈਆਂ, ਚਰਨ ਪਕੜ ਕੇ ਉਸ ਸਿੱਖ ਦੇ ਧੂੜ ਮਸਤਕ ਲਾ ਕਹਿੰਦਾ, ਸਿੱਖਾ, ਮੇਰੇ ਸਤਿਗੁਰੂ ਦੇ ਘਰ ਦੀ ਮੈਨੂੰ ਕੋਈ ਗੱਲ ਸੁਣਾ। ਉਸ ਮੇਵੜੇ ਨੇ ਕਿਹਾ, ਧੰਨ ਗੁਰੂ ਅਰਜੁਨ ਦੇਵ ਜੀ ਨੇ ਆ ਇੱਕ ਹੁਕਮਨਾਮਾ ਤੇਰੇ ਲਈ ਭੇਜਿਆ। ਭਾਈ ਮੰਝ ਕਹਿੰਦਾ, ਦੱਸੋ। ਪਰ ਅੱਗੋ ਦੇਣ ਵਾਲਾ ਕਹਿੰਦਾ, ਇਸ ਤਰ੍ਹਾਂ ਨਹੀਂ, 20 ਰੁਪਈਏ ਦੇਗਾ ਤਾਂ ਹੁਕਮ ਮਿਲਣੇ। ਕਹਿੰਦੇ ਨੇ, ਭਾਈ ਮੰਝ ਨੇ ਔਖੇ ਸੌਖੇ ਕੋ ਉਹ 20 ਰੁਪਈਏ ਦਿੱਤੇ ਤੇ ਹੁਕਮਨਾਮਾ ਲੈ ਕੇ ਜਦੋਂ ਖੋਲਿਆ ਤੇ ਉਹਦੇ ਵਿੱਚ ਸਿਰਫ ਇਹ ਹੀ ਸ਼ਬਦ ਲਿਖੇ ਸਨ ਕਿ ਭਾਈ ਮੰਝ, ਤੈਨੂੰ ਕਰਤਾਰ ਚੇਤੇ ਆਵੇ, ਤੈਨੂੰ ਪ੍ਰਭੂ ਚੇਤੇ ਆਵੇ। ਜਦੋਂ ਇਹ ਸ਼ਬਦ ਪੜ੍ਹੇ ਤੇ ਇੱਕੋ ਦਮ ਰੋ ਪਿਆ। ਜਿਹੜਾ ਲੈ ਕੇ ਆਇਆ ਸੀ ਹੁਕਮਨਾਮਾ, ਉਹ ਕਹਿੰਦਾ, ਤੈਨੂੰ ਦੁੱਖ ਤਾਂ ਨਹੀਂ ਕਿ ਇਸ ਚੀਜ਼ ਦਾ 20 ਰੁਪਈਏ ਦੇ ਕੇ ਤੂੰ ਹੁਕਮ ਲਿਆ ਤੇ ਇਹਦੇ ਵਿੱਚ ਲਿਖਿਆ ਵੀ ਸਿਰਫ ਇਹ ਵੇ ਤੈਨੂੰ ਕਰਤਾਰ ਚੇਤੇ ਆਵੇ, ਤੂੰ ਦੁੱਖ ਕਰਕੇ ਤੇ ਨਹੀਂ ਰੋਇਆ? ਭਾਈ ਮੰਝ ਕਹਿੰਦਾ, ਨਹੀਂ ਸੱਜਣਾ, ਦੁੱਖ ਕਰਕੇ ਨਹੀਂ, ਇਹ ਮੇਰੇ ਖੁਸ਼ੀ ਦੇ ਅਥਰੂ ਨੇ। ਤੇ ਕਹਿੰਦਾ, ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਤੇਰੇ ਘਰ ਦੇ ਅੰਦਰ ਅੱਤ ਦੇ ਅਮੀਰ ਤੋਂ ਅਮੀਰ ਸਿੱਖ ਨੇ, ਤੇਰਾ ਸ਼ੁਕਰ ਕਿਵੇਂ ਕਰਾਂ? ਇੰਨੇ ਅਮੀਰਾਂ ਦੀ ਭੀੜ ਵਿੱਚ ਵੀ ਮੈਨੂੰ ਘਾਹ ਖੋਤਰਨ ਵਾਲੇ ਨੂੰ ਤੂੰ ਯਾਦ ਰੱਖਿਆ। ਭਾਈ ਸਾਹਿਬ, ਭਾਈ ਮੰਝ ਗੁਰੂ ਕੀ ਰਜ਼ਾ ਵੀ ਜੀਣ ਲੱਗੇ। ਸਮਾਂ ਲੰਘਿਆ, ਦੂਜੀ ਵਾਰੀ ਫਿਰ ਹੁਕਮਨਾਮਾ ਆਇਆ ਤੇ ਅੱਜ ਦਾ ਹੁਕਮਨਾਮਾ ਜਦੋਂ ਭਾਈ ਮੰਝ ਨੇ ਦੂਜੀ ਵਾਰ ਪੜ੍ਹਿਆ ਤੇ ਉਹਦੇ ਤੇ ਸ਼ਬਦ ਲਿਖੇ ਸਨ ਕਿ ਭਾਈ ਮੰਝ ਜੀ, ਗੁਰੂ ਕੇ ਲੰਗਰ ਵਿੱਚ ਤੇਰੀ ਜ਼ਰੂਰਤ ਹੈ। ਹੁਕਮਨਾਮੇ ਨੂੰ ਪੜ੍ਹਦਿਆਂ ਸਾਰ ਤੁਸੀਂ ਅੰਮ੍ਰਿਤਸਰ ਦੀ ਧਰਤੀ ਤੇ ਆ ਜਾਓ। ਸੰਖੇਪ ਵਿੱਚ, ਭਾਈ ਸਾਹਿਬ, ਭਾਈ ਮੰਝ ਸਾਰੀ ਰਾਤ ਸੁੱਤਾ ਨਹੀਂ ਕਿ ਮੈਨੂੰ ਗੁਰੂ ਨੇ ਆਪਣੀ ਸੇਵਾ ਵਿੱਚ ਬੁਲਾ ਲਿਆ। ਅਸਲ ਵਿੱਚ ਗੁਰ ਪ੍ਰਸਾਦ ਮਿਲਦਾ ਹੀ ਤਾਂ ਹੈ ਜੇ ਮਨੁੱਖ ਆਪਣੇ ਆਪ ਨੂੰ ਸਮਰਪਿਤ ਕਰ ਦੇ। ਇੱਕ ਅਦੀਬ ਨੇ ਬੜੇ ਸੋਹਣੇ ਬਚਨ ਕਹੇ ਨੇ। ਉਹ ਕਹਿੰਦਾ, ਕੂਚਾ ਇਹ ਯਾਰ ਨੇ ਬੈਤ ਨਕਸ਼ੇ ਪਾਂ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਆਪਣੇ ਮੁਰਸ਼ਦ ਦੀ ਗਲੀ ਵਿੱਚ ਇਸ ਤਰ੍ਹਾਂ ਬਹੁ ਕਿ ਤੂੰ ਮਿਟ ਤਾਂ ਜਾਏ ਪਰ ਤੈਨੂੰ ਉੱਥੋਂ ਕੋਈ ਹਟਾ ਨਾ ਸਕੇ। ਭਾਈ ਸਾਹਿਬ, ਭਾਈ ਗੁਰਦਾਸ ਜੀ, ਉਹਨਾਂ ਨੇ ਮਾਨੋ ਭਾਈ ਮੰਝ ਦੀ ਘਾਲਣਾ ਜਾਂ ਜਿੰਨੇ ਗੁਰ ਪ੍ਰਸਾਦ ਲੈਣੇ ਗੁਰੂ ਕਬਰ ਵਿੱਚ ਅਭੇਦ ਹੋਣੇ। ਬੜੀਆਂ ਸੋਹਣੀਆਂ ਤਿੰਨ ਉਦਾਹਰਨਾਂ ਦਿੱਤੀਆਂ ਨੇ ਆਪਣੇ ਕਵਿਤਾ ਵਿੱਚ। ਕਹਿੰਦੇ ਨੇ, ਜੇ ਇੱਕੋ ਅੰਕਾਰ ਨਾਲ ਅਭੇਦ ਹੋਣੇ ਤੇ ਸਿਦਕ ਇੰਨਾ ਕੁ ਚਾਹੀਦਾ ਹੈ ਕਿ ਜਿਵੇਂ ਇੱਕ ਭਿਖਾਰੀ ਭੀਖ ਮੰਗਣ ਜਾਂਦਾ ਹੈ ਉਹਦੇ ਅੰਦਰ ਸਿਦਕ ਹੋਵੇ, ਜਿਵੇਂ ਮਾਲਕ ਦੇ ਦਰ ਤੇ ਬੈਠੇ ਹੋਏ ਕੁੱਤੇ ਦੇ ਅੰਦਰ ਸਿਦਕ ਏ, ਤੇ ਜਿਵੇਂ ਸਿਦਕ ਤੇਰੇ ਪੈਰਾਂ ਵਿੱਚ ਪਾਈ ਹੋਈ ਜੁੱਤੀ ਵਿੱਚ। ਭਾਈ ਸਾਹਿਬ, ਭਾਈ ਗੁਰਦਾਸ ਨੂੰ ਪੁੱਛਿਆ ਵੀ ਇਹ ਸਿਦਕ ਕੀ ਹੋ ਗਿਆ? ਤੇ ਭਾਈ ਗੁਰਦਾਸ ਕਹਿੰਦੇ ਨੇ, ਜਦੋਂ ਪਿੰਡ ਵਿੱਚ ਭਿਖਾਰੀ ਕਿਤੇ ਭੀਖ ਮੰਗਣ ਜਾਂਦਾ ਹੈ ਤੇ ਪਿੰਡ ਦੇ ਕੁੱਤੇ ਉਸ ਭਿਖਾਰੀ ਨੂੰ ਦੇਖ ਕੇ ਭੌਂਕਦੇ ਨੇ, ਪਰ ਭਿਖਾਰੀ ਕਦੀ ਉਹਨਾਂ ਕੁੱਤਿਆਂ ਦੀ ਆਵਾਜ਼ ਨੂੰ ਸੁਣ ਕੇ ਪਿਛਾ ਨਹੀਂ ਮੁੜਦਾ। ਉਹ ਲੋਕਾਂ ਦੇ ਦਰ ਤੇ ਸਦਾ ਦਿੰਦਾ, ਆਵਾਜ਼ ਦਿੰਦਾ, ਤੇ ਕਈ ਵਾਰੀ ਲੋਕ ਆਪਣੇ ਘਰ ਦੇ ਦਰਵਾਜ਼ੇ ਵੀ ਬੰਦ ਕਰ ਦਿੰਦੇ ਨੇ, ਕਠੋਰ ਬੋਲ ਵੀ ਬੋਲਦੇ ਨੇ, ਅਪ ਸ਼ਬਦ ਵੀ ਕਹਿੰਦੇ ਨੇ, ਪਰ ਭਿਖਾਰੀ ਬੂਹੇ ਵਿੱਚ ਖਲੋਤਾ ਕਹਿੰਦਾ, ਜਜਮਾਨ ਭਾਵੇਂ ਧੱਕੇ ਮਾਰ ਲੈ, ਭਾਵੇਂ ਸ਼ਬਦ ਮਾੜੇ ਬੋਲਦੇ, ਪਰ ਮੈਂ ਝੋਲੀ ਅੱਡ ਕੇ ਮੰਗਣ ਆਇਆ, ਮੇਰੀ ਝੋਲੀ ਨੂੰ ਖਾਲੀ ਮੋੜੀ ਨਾ। ਜਦੋਂ ਭਿਖਾਰੀ ਇੰਨੇ ਅਕੀਦੇ ਨਾਲ ਜਾਂਦਾ ਹੈ ਤੇ ਘਰ ਦੇ ਲੋਕ ਤਰਸ ਖਾ ਕੇ ਉਹਦੀ ਝੋਲੀ ਵਿੱਚ ਕੁਝ ਨਾ ਕੁਝ ਪਾ ਦਿੰਦੇ। ਭਾਈ ਸਾਹਿਬ ਕਹਿੰਦੇ ਨੇ, ਉਹ ਸਿੱਖਾ, ਜੇ ਗੁਰੂ ਦਰ ਤੋਂ ਕੁਝ ਲੈਣਾ ਹੀ ਤੇ ਭਿਖਾਰੀ ਦੀ ਤਰ੍ਹਾਂ ਜਾਈ, ਭਾਵੇਂ ਧੱਕੇ ਪੈਣ, ਭਾਵੇਂ ਕੋਈ ਕਬੋਲ ਬੋਲੇ, ਝੋਲੀ ਆਪਣੀ ਅੱਡ ਕੇ ਖਲੋਤਾ ਰਹੀ, ਉਸ ਦੇ ਦਰ ਤੋਂ ਤੇਰੀ ਝੋਲੀ ਵਿੱਚ ਖੈਰ ਜ਼ਰੂਰ ਪੈਗੀ, ਪਰ ਸ਼ਰਤ ਤੈਨੂੰ ਭਿਖਾਰੀ ਦੀ ਤਰ੍ਹਾਂ ਮੰਗਣਾ ਆਉਂਦਾ ਹੋਵੇ। ਤਾਂ ਹੀ ਧੰਨ ਗੁਰੂ ਅਮਰਦਾਸ ਜੀ ਨੇ ਸ਼ਬਦ ਵਰਤੇ ਨੇ ਕਿ ਖੰਭ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib Western Singh Sabha at Williams Lake. Any comments and suggestions, please call
3: 250-392-3874.
4: There is but one God.
3: Satnam,
4: the Supreme Truth.
3: Karta Purakh,
4: the Creator.
3: Nirupa,
4: without fear.
3: Nirvair,
4: without hate.
3: Akal Murat,
4: omnipresent.
3: Ajuni Sepan,
4: immortal.
3: Guru Parsad,
4: through his grace,
3: Japu,
4: thou shalt worship the eternal truth.

0: Behold, even if one lost soul, after listening to these few words, speaks the eternal truth of Vaheguru and accepts it in their heart, then our humble quest will have been fulfilled.
1: अगर एक भी व्यक्ति इस टेप नु सुन के उस अकाल पुरख वाहेगुरु जी दा नाम सतनाम श्री वाहेगुरु अपने मन विच बसा लवे ता असी समझांगे कि साडी ए टेप बनाउण दा मकसद पूरा होया। वाहेगुरु जी का खालसा, वाहेगुरु जी की फतेह।
2: थैंक यू फॉर लिसनिंग टू CISK सिख रेडियो 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
3: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
4: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਵਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸਕ ਸਰੋਤਾ ਜਨ, ਆਓ ਕੀ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਪਰਮਿੰਦਰ ਕੌਰ ਅਤੇ ਅੱਜ ਮੇਰਾ ਸਾਥ ਦੇਣ ਦੀਆਂ ਦੋ ਨਵੀਆਂ ਆਵਾਜ਼ਾਂ, ਉਨ੍ਹਾਂ ਦੀ ਪਹਿਚਾਣ ਅੱਗੇ ਚੱਲ ਕੇ ਆਪ ਜੀ ਨਾਲ ਕਰਾਵਾਂਗੀ।

ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮਸ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੇ ਸੁਣ ਰਹੇ ਹੋ। ਸਿੱਖੀ ਵਿਰਸੇ ਦੇ ਵਾਸਤੋਂ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਬਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਅੰਮ੍ਰਿਤਬਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਲਓ ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਦੇਖ ਕੇ ਦਿਖਦੀਆਂ ਹਨ। ਪ੍ਰਵਾਨ ਕਰੋ ਜੀ ਕਲਗੀਧਰ ਪਿਤਾ ਸਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ। ਵਾਹਿਗੁਰੂ ਜੀ ਕਾ

0: ਕਿਸੇ ਵਿਰਸੇ ਦੀ ਲੜੀ ਫਰੋਏ ਸਰੋਤਿਓ ਕਨੇਡਾ ਦੇ ਇਤਿਹਾਸ ਵਿਚ 23 ਮਈ ਦਾ ਦਿਨ ਸਿੱਖਾਂ ਲਈ ਇੱਕ ਵੱਖਰੀ ਅਹਿਮੀਅਤ ਰੱਖਦਾ ਹੈ। 23 ਮਈ 1914 ਈਸਵੀ ਨੂੰ ਕਾਮਾ ਗਾਟਾ ਮਾਰੂ ਨਾਮ ਜਹਾਜ਼ ਜਾਂ ਜਿਸ ਨੂੰ ਸਿੱਖ ਗੁਰੂ ਨਾਨਕ ਜਹਾਜ਼ ਵੀ ਆਖਦੇ ਹਨ 376 ਯਾਤਰੀਆਂ ਨੂੰ ਲੈ ਕੇ ਵੈਨਕੂਵਰ ਦੀ ਬੰਦਰਗਾਹ ਤੇ ਲੱਗਾ ਸੀ। ਅੱਜ ਦੇ ਪ੍ਰੋਗਰਾਮ ਵਿਚ ਅਸੀਂ ਇਸ ਦਿਨ ਦੇ ਪਿਛੋਕੜ ਅਤੇ ਦੁਖਦਾਈ ਸਾਕੇ ਦਾ ਇਤਿਹਾਸ ਆਪ ਜੀ ਨਾਲ ਸਾਂਝਾ
1: ਕਰਾਂਗੇ। ਪਰ ਪਹਿਲਾਂ ਸਰਵਣ ਕਰੋ ਜੀ ਗੁਰੂ ਅਰਜਨ ਸਾਹਿਬ ਜੀ ਦੇ ਇਹ ਦਰਗਾਹੀ ਫਰਮਾਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1185 ਉੱਪਰ ਸ਼ੋਭਿਤ

ਕੇ ਸ਼ਬਦ ਮੈਂ ਤੇਰੇ ਪੱਤਾਂ ਤੋਂ ਸਦਕੇ ਜਾਂਦਾ ਹਾਂ। ਅਸਲ ਵਿੱਚ ਉਹਨਾਂ ਦੀ ਹੀ ਕਿਰਪਾ ਨਾਲ ਆਪ ਜੀ ਦੇ ਦਰ ਤੇ ਪਹੁੰਚਿਆ ਜਾ ਸਕਦਾ ਹੈ। ਹੇ ਦਾਤਾ ਜੀਓ, ਜਿੱਥੇ ਤੁਸੀਂ ਵਸਦੇ ਹੋ ਉਹ ਥਾਂ ਸਦਾ ਸੋਹਣਾ ਹੈ। ਤੁਹਾਡੇ ਚੋਜ ਤਮਾਸ਼ੇ ਵੀ ਬੇਅੰਤ ਹਨ।

ਸਿੱਖ ਇਤਿਹਾਸ ਭਰਿਆ ਪਿਆ ਜੇ ਸੇਵਾ ਭਾਵਨਾ ਦੀਆਂ ਰੂਹਾਂ ਨਾਲ। ਇਸ ਸੇਵਾ ਦੀ ਬੁਨਿਆਦ ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਅਤੇ ਦਸਾਂ ਹੀ ਜਾਮਿਆਂ ਵਿੱਚ ਇਸ ਸੇਵਾ ਦੀ ਗੁਰਤੀ ਨੇ ਸਿੱਖਾਂ ਨੂੰ ਜ਼ੁਲਮ ਦੇ ਖਿਲਾਫ਼ ਆਵਾਜ਼ ਉਠਾਉਣ ਲਈ ਪ੍ਰੇਰਿਆ।

0: ਕਰੋ ਜਾਣ ਗੁਰੂ ਸਾਲ ਦਾ ਸਮਾਂ ਸਿੱਖ ਦਾ ਸਿਰ ਝੁਕ ਜਾਂਦਾ ਹੈ ਗੁਰੂ ਦੇ ਲਾਡਲੇ ਸਿੱਖਾਂ ਦੀਆਂ ਸੇਵਾਵਾਂ ਵੱਲ
1: ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੇਸ਼ ਦੇ ਸਵੈ ਮਾਨ ਅਤੇ ਜ਼ੁਲਮ ਵਿਰੁੱਧ ਜੱਦੋ ਜਹਿਦ ਕਰਕੇ ਹਿੰਦੁਸਤਾਨ ਦੀ ਧਰਤੀ ਤੋਂ ਮੁਗਲ ਰਾਜ ਨੂੰ ਜੜੋਂ ਉਖਾੜਿਆ ਅਤੇ ਸਿੱਖਾਂ ਨੇ ਇੱਥੇ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਥਾਪਿਤ ਕੀਤਾ। ਇਸ ਭਾਵਨਾ ਸਦਕਾ ਹੀ ਹਿੰਦੁਸਤਾਨ ਦੀ ਆਜ਼ਾਦੀ ਤੱਕ ਵੱਖ ਵੱਖ ਸਿੱਖ ਲਹਿਰਾਂ ਨੇ ਦੇਸ਼ ਅਤੇ ਕੌਮ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ।

ਸਿੱਖਾਂ ਦੀ ਅਣਥੱਕ ਸੇਵਾ ਨੇ ਹੀ ਸਿੱਖਾਂ ਨੂੰ ਕੈਨੇਡਾ ਅਤੇ ਅਮਰੀਕਾ ਦੀ ਧਰਤੀ ਤੇ ਲਿਆਂਦਾ ਅਤੇ ਇਨ੍ਹਾਂ ਸੂਰਮਿਆਂ ਨੇ ਆਪਣੇ ਸੁੱਖਾਂ ਦੀ ਪਰਵਾਹ ਨਾ ਕਰਦੇ ਹੋਏ ਸਿੱਖ ਕੌਮ ਨੂੰ ਇਸ ਧਰਤੀ ਤੇ ਆਉਣ ਅਤੇ ਮਾਣ ਨਾਲ ਰਹਿਣ ਲਈ

0: ਕੌਮਾਂ ਗਾਟਾ ਮਾਰੂ ਸਾਕੇ ਦਾ ਇਤਿਹਾਸ ਪੜਚੋਲਣ ਤੋਂ ਪਹਿਲਾਂ ਆਪ ਜੀ ਨੂੰ ਕੈਨੇਡਾ ਵਿੱਚ ਸਿੱਖਾਂ ਦੇ ਇਤਿਹਾਸ ਦੀ ਮੁੱਢਲੀ ਜਾਣਕਾਰੀ ਦੇਣੀ ਚਾਹਾਂਗੇ। ਸਰੋਤਿਓ, ਕੈਪਟਨ ਕੇਸਰ ਸਿੰਘ ਸਭ ਤੋਂ ਪਹਿਲਾ ਸਿੱਖ ਸੀ ਜਿਸਨੇ ਕੈਨੇਡਾ ਦੀ ਧਰਤੀ ਤੇ ਪੈਰ ਰੱਖਿਆ। ਇਹ ਸਮਾਂ ਸੀ 1897 ਈਸਵੀ ਦਾ, ਜਦ ਅੰਗਰੇਜ਼ੀ ਹਕੂਮਤ ਪੰਜਾਬ ਅਤੇ ਹਿੰਦੁਸਤਾਨ ਤੇ ਰਾਜ ਕਰਦੀ ਸੀ। ਕੈਪਟਨ ਕੇਸਰ ਸਿੰਘ ਦਾ ਫੌਜੀ ਦਸਤਾ ਮਹਾਰਾਣੀ ਵਿਕਟੋਰੀਆ ਦੀ ਡਾਇਮੰਡ ਜੁਬਲੀ ਮਨਾਉਣ ਬਾਅਦ ਇੰਗਲੈਂਡ ਤੋਂ ਹਿੰਦੁਸਤਾਨ ਵਾਪਸ ਜਾਂਦੇ ਹੋਏ ਕੈਨੇਡਾ ਦੀ ਧਰਤੀ ਤੇ ਰੁਕੇ ਸਨ।
1: ਇਸ ਫੌਜੀ ਦਸਤੇ ਨੇ ਮੌਂਟਰੀਅਲ ਤੋਂ ਵੈਨਕੂਵਰ ਤੱਕ ਰੇਲ ਗੱਡੀ ਰਾਹੀਂ ਸਫ਼ਰ ਕੀਤਾ। ਸਰੋਤਿਓ, ਤੁਹਾਡੇ ਵਿੱਚੋਂ ਜਿਸਨੇ ਵੀ ਇਸ ਦੇਸ਼ ਦੀ ਸੁੰਦਰਤਾ ਦੇਖੀ, ਉਸਦਾ ਇਸ ਧਰਤੀ ਨਾਲ ਪਿਆਰ ਪੈਣਾ ਕੁਦਰਤੀ ਗੱਲ ਹੈ। ਇਸੇ ਹੀ ਸੁੰਦਰਤਾ ਤੇ ਪਿਆਰ ਨੇ ਸਿੱਖਾਂ ਨੂੰ ਕੈਨੇਡਾ ਦੀ ਧਰਤੀ ਤੇ ਲਿਆਂਦਾ।
0: ਨਤੀਜੇ ਵਜੋਂ ਪੰਜਾਬ ਦੇ ਵਸਨੀਕ ਬਰਤਾਨੀਆ ਦੀ ਪਰਜਾ ਦਾ ਹਿੱਸਾ ਹੋਣ ਕਰਕੇ ਸਿੱਖਾਂ ਨੇ ਆਪਣੇ ਬਰਤਾਨੀਆ ਸਾਮਰਾਜ ਦੇ ਖੇਤਰ ਅੰਦਰ ਰਹਿਣ ਦੇ ਹੱਕਾਂ ਦਾ ਇਜ਼ਹਾਰ ਕੀਤਾ। ਉਹਨਾਂ ਦੀ ਇਸ ਕੋਸ਼ਿਸ਼ ਦਾ ਸਦਕਾ ਸਿੱਖਾਂ ਦਾ ਥੋੜਾ ਬਹੁਤਾ ਕੈਨੇਡਾ ਆਉਣਾ ਖੁੱਲ੍ਹ ਗਿਆ।

0: ਸਨ 1900 ਦੀ ਮਰਦਸ਼ੁਮਾਰੀ ਮੁਤਾਬਕ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ 2050 ਲਿਖੀ ਮਿਲਦੀ ਹੈ। 1905 ਤੋਂ 1908 ਦਰਮਿਆਨ ਲੋਕਾਂ ਦੀ ਆਬਾਦੀ ਵਿੱਚ ਕੁਝ ਵਾਧਾ ਹੋਇਆ ਅਤੇ ਇਤਿਹਾਸ ਅੰਕੜੇ ਤਕਰੀਬਨ 5000 ਸਿੱਖਾਂ ਦੀ ਕੈਨੇਡਾ ਵਿੱਚ ਆਬਾਦੀ ਦਾ ਜ਼ਿਕਰ ਕਰਦੇ ਹਨ।
1: ਸਿੱਖਾਂ ਦੀ ਵੱਡੀ ਆਬਾਦੀ ਅਤੇ ਮਿਹਨਤ ਦੇ ਕੁਝ ਕਮਜ਼ੋਰ ਲੋਕ ਅਤੇ ਸੰਸਥਾਵਾਂ ਗੌਰਮੈਂਟ ਕੋਲ ਸ਼ਿਕਾਇਤਾਂ ਲਾਉਣ ਲੱਗੀਆਂ ਕਿ ਇਹ ਲੋਕ ਸਾਡੀਆਂ ਨੌਕਰੀਆਂ ਖੋ ਰਹੇ ਹਨ। ਇਨ੍ਹਾਂ ਸ਼ਿਕਾਇਤਕਾਰੀ ਸੰਸਥਾਵਾਂ ਚੋਂ ਮੋਰਲੀ ਕਤਾਰ ਵਿੱਚ ਸਨ ਅੰਤਰਰਾਸ਼ਟਰੀ ਲੱਕੜ ਦੇ ਕਾਮਿਆਂ ਦੀ ਯੂਨੀਅਨ। ਤੁਸੀਂ ਠੀਕ ਸੁਣਿਆ ਹੈ, ਅੰਤਰਰਾਸ਼ਟਰੀ ਲੱਕੜ ਦੇ ਕਾਮਿਆਂ ਦੀ ਯੂਨੀਅਨ ਜਿਸ ਨੇ ਮੁਜ਼ਾਹਰੇ ਕਰਨੇ ਸ਼ੁਰੂ ਕੀਤੇ।

0: ਉਹਨਾਂ ਦਿਨਾਂ ਵਿੱਚ ਸਿੱਖਾਂ ਨੇ ਘੋੜਿਆਂ ਦੇ ਤਬੇਲਿਆਂ ਵਿੱਚ ਆਪਣਾ ਜੀਵਨ ਬਸਰ ਕੀਤਾ। ਲੱਕੜ ਕੱਟਣ ਦੇ ਕੈਂਪਾਂ ਵਿੱਚ ਸਾਂ ਸਾਂ ਗੁਜ਼ਾਰਾ ਕਰਦੇ ਰਹੇ। ਇੱਥੋਂ ਤੱਕ ਜਦ ਪਹਿਲੇ ਸਿੱਖ ਦਾ ਦਿਹਾਂਤ ਹੋਇਆ ਤਾਂ ਉਸ ਦਾ ਸੰਸਕਾਰ ਵੀ ਸ਼ਹਿਰ ਵਿੱਚ ਨਾ ਕਰਨ ਦਿੱਤਾ। ਸਿੱਖਾਂ ਨੇ ਜੰਗਲ ਵਿੱਚ ਜਾ ਕੇ ਉਸ ਦੇ ਪੰਜ ਭੂਤ ਸਰੀਰ ਦਾ ਸੰਸਕਾਰ ਕੀਤਾ।
1: ਇਹ ਸੀ 20ਵੀਂ ਸਦੀ ਦੇ ਮੁੱਢ ਦਾ ਕੈਨੇਡਾ। ਕਿਤਨੀਆਂ ਮੁਸ਼ਕਲਾਂ ਦਾ ਸਾਹਮਣਾ ਕੈਨੇਡਾ ਆਉਣ ਲਈ ਜਾਂ ਆ ਕੇ ਪੱਕੇ ਤੌਰ ਤੇ ਰਹਿਣ ਲਈ ਸਿੱਖਾਂ ਨੂੰ ਚੱਲਣਾ ਪਿਆ। ਇਸ ਦਾ ਅੰਦਾਜ਼ਾ ਆਮ ਵਿਅਕਤੀ ਨਹੀਂ ਲਾ ਸਕਦਾ। ਗੁਰੂ ਰਾਮਦਾਸ ਸਾਹਿਬ ਜੀ ਦਾ ਫਰਮਾਨ ਹੈ, ਜਿਸ ਘਰ ਵਿਰਤੀ ਸੋਈ ਜਾਣਾ, ਜਗਤ ਗੁਰੂ ਨਾਨਕ ਪੁੱਛ ਕਰੋ ਵਿਚਾਰਾ। ਭਾਵ ਉਹੀ ਮਨੁੱਖ ਜਾਣਦਾ ਹੈ ਜਿਸ ਉੱਪਰ ਇਹ ਦਸ਼ਾ ਵਾਪਰਦੀ ਹੈ।
2: ਕੁਝ ਹੀ ਹਾਲਾਤਾਂ ਵਿੱਚ ਸਿੱਖਾਂ ਨੇ ਗੁਰੂ ਸਾਹਿਬ ਤੇ ਭਰੋਸਾ ਰੱਖਿਆ ਅਤੇ ਪੂਰੇ ਵਿਸ਼ਵਾਸ ਤੇ ਲਗਨ ਨਾਲ ਮਿਹਨਤ ਕਰਦੇ ਰਹੇ। ਰਲ ਮਿਲ ਸਾਰੇ ਸਿੱਖ ਗੁਰੂ ਅਰਜਨ ਸਾਹਿਬ ਜੀ ਦੇ ਅੰਮ੍ਰਿਤ ਵਚਨ, ਅਵਰ ਅਪਾਵ ਸਭ ਤਿਆਗਿਆ, ਦਾਰੂ ਨਾਮ ਲਿਆ।

ਸਰੋਤਾਜਨ ਇਨ੍ਹਾਂ ਦੁੱਖਾਂ ਦੀ ਕੜੀ ਚੋਂ ਹੀ ਜਨਮ ਲਿਆ। 1914 ਦੇ ਕੌਮਾ ਗਾਟਾ ਮਾਰੂ ਸਾਕੇ ਨੇ। ਇਹ ਇੱਕ ਦਰਦਨਾਕ ਕਹਾਣੀ ਹੈ। ਇਸ ਸਮੁੰਦਰੀ ਰੇੜੇ ਦਾ ਦੂਸਰਾ ਨਾਂ ਸੀ ਗੁਰੂ ਨਾਨਕ ਜਹਾਜ, ਜੋ 376 ਯਾਤਰੀ ਲੈ ਕੇ 23 ਮਈ 1914 ਨੂੰ ਕੈਨੇਡਾ ਦੇ ਸਮੁੰਦਰੀ ਪਾਣੀ ਵਿੱਚ ਆ ਦਾਖਲ ਹੋਇਆ।

0: ਸੁਭਾਵਿਕ ਹੀ ਆਪ ਜੀ ਦਾ ਸਵਾਲ ਹੋ ਸਕਦਾ ਹੈ ਕਿ ਸਿੱਖ ਨੂੰ ਇਸ ਤਰ੍ਹਾਂ ਕੈਨੇਡਾ ਕਿਉਂ ਆਉਣਾ ਪਿਆ। ਇਤਿਹਾਸ ਖੋਜੀ ਜਾਣੋ, ਉਸ ਸਮੇਂ ਕੈਨੇਡਾ ਸਰਕਾਰ ਨੇ ਭਾਰਤੀ ਮੂਲ ਦੇ ਲੋਕਾਂ ਨੂੰ ਕੈਨੇਡਾ ਆਉਣ ਤੇ ਪਾਬੰਦੀ ਲਾ ਦਿੱਤੀ ਸੀ।
1: ਇਸ ਤਰ੍ਹਾਂ ਦੀ ਕਿ ਆਪਣੇ ਆਪ ਨੂੰ ਕਾਨੂੰਨ ਅਤੇ ਇਖਲਾਕੀ ਹੱਕਾਂ ਦੇ ਠੇਕੇਦਾਰ ਵੀ ਬਣਾਈ ਰੱਖਣ ਅਤੇ ਨਾਲ ਨਾਲ ਸਿੱਖਾਂ ਨੂੰ ਬੇਇੱਜ਼ਤ ਵੀ ਕਰ ਸਕਣ। ਸਭ ਤੋਂ ਜ਼ਿਆਦਾ ਬਦਬੂ ਵਾਲੀ ਸ਼ਬਦਾਵਲੀ ਲਿਖੀ ਮਿਲਦੀ ਹੈ ਕੈਨੇਡੀਅਨ ਸਿਟੀ ਕੌਂਸਲ ਆਰਡਰ ਨੰਬਰ 920 ਵਿੱਚ, ਜਿਸ ਵਿੱਚ ਕੰਟੀਨਿਊ ਜਰਨੀ ਕਲੌਜ਼ ਭਾਵ ਸਾਰਾ ਵਾਹਨ ਜਾਂ ਨਿਰੰਤਰ ਯਾਤਰਾ ਦਾ

0: ਇੱਕ ਡਾਇਰੈਕਟ ਪ੍ਰੋਸੈਸ ਐਕਟ ਕਾਨੂੰਨ ਪਾਸ ਕੀਤਾ ਅਤੇ ਹਿੰਦੁਸਤਾਨ ਤੋਂ ਆਉਣ ਵਾਲੇ ਲੋਕਾਂ ਉੱਪਰ $200 ਪ੍ਰਤੀ ਵਿਅਕਤੀ ਟੈਕਸ ਵੀ ਲਾਗੂ ਕੀਤਾ। ਯਾਦ ਰੱਖੋ, ਉਸ ਸਮੇਂ ਇੱਕ ਭਾਰਤੀ ਮੂਲ ਦਾ ਕੰਮ ਆ ਸਿਰਫ 10 ਸੈਂਟ ਪ੍ਰਤੀ ਦਿਨ। ਜੀ ਹਾਂ, 10 ਸੈਂਟ ਸਾਰੇ ਦਿਨ ਦੀ ਮਜ਼ਦੂਰੀ ਕਮਾਉਂਦਾ ਸੀ। ਉਸ ਨੂੰ $200 ਕਮਾਉਣ ਲਈ 2000 ਦਿਨ ਲੱਗਣੇ ਸਨ, ਭਾਵ 7 ਦਿਨ ਕੰਮ ਕਰਕੇ ਤਕਰੀਬਨ 5.5 ਸਾਲ। ਕੈਨੇਡਾ ਸਰਕਾਰ ਵੱਲੋਂ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਸਮੁੰਦਰੀ ਜਹਾਜ਼ਾਂ ਦੀਆਂ ਕੰਪਨੀਆਂ ਤੇ ਜ਼ੋਰ ਪਾਇਆ ਜਾਣ ਲੱਗਾ ਕਿ ਉਹ ਭਾਰਤੀ ਮੂਲ ਦੇ ਲੋਕਾਂ ਨੂੰ ਟਿਕਟਾਂ ਨਾ ਵੇਚਣ। ਸਰੋਤਿਓ, ਇੱਕ ਹੋਰ ਤੱਥ ਵੀ ਇੱਥੇ ਨੋਟ ਕਰਨ ਵਾਲਾ ਹੈ ਕਿ ਉਸ ਸਮੇਂ ਜਾਪਾਨ ਅਤੇ ਚੀਨ ਦੇ ਲੋਕ ਧੜਾ ਧੜ ਕੈਨੇਡਾ ਆ ਰਹੇ ਸਨ ਅਤੇ ਉਹਨਾਂ ਤੇ ਕੋਈ ਬੰਦਿਸ਼ ਨਹੀਂ ਸੀ।
1: ਇੱਕ ਹੋਰ ਵੀ ਸਖਤਾਈ ਕਰਨ ਲਈ 1907 ਈਸਵੀ ਵਿੱਚ ਇੱਕ ਹੋਰ ਕਾਨੂੰਨ ਰਾਹੀਂ ਭਾਰਤੀ ਪਿਛੋਕੜ ਦੇ ਲੋਕਾਂ ਦੇ ਵੋਟ ਪਾਉਣ ਦੇ ਹੱਕ ਵੀ ਖੋਲੇ ਗਏ। ਇਹ ਸਭ ਕੁਝ ਪੂਰੇ ਰੰਗ ਦੇ ਲੋਕਾਂ ਨੂੰ ਰੋਕਣ ਲਈ ਕੀਤਾ ਜਾ ਰਿਹਾ ਸੀ। ਕੈਨੇਡਾ ਸਰਕਾਰ ਜਾਂ ਇੱਥੋਂ ਦੇ ਨਵੇਂ ਆਏ ਯੂਰਪੀਅਨ ਲੋਕ ਇਸ ਮੁਲਕ ਨੂੰ ਸਿਰਫ ਸਫੇਦ ਰੰਗ ਦੇ ਲੋਕਾਂ ਰਾਹੀਂ ਰਾਖਵਾਂ ਮੁਲਕ ਰੱਖਣਾ ਚਾਹੁੰਦੇ ਸਨ।
0: ਸਿੱਖਾਂ ਨੇ ਇਹੋ ਜਿਹੇ ਅਣਮਨੁੱਖੀ ਵਿਹਾਰ ਨੂੰ ਨਾ ਸਹਾਰਦੇ ਹੋਏ ਰੋਸ ਪ੍ਰਗਟਾਵੇ ਕਰਨੇ ਸ਼ੁਰੂ ਕੀਤੇ। ਭਾਈ ਬਲਵੰਤ ਸਿੰਘ, ਨਾਰਾਇਣ ਸਿੰਘ, ਜਵਾਲਾ ਸਿੰਘ ਅਤੇ ਭਾਈ ਨੰਦ ਸਿੰਘ ਦਾ ਇੱਕ ਡੈਪੂਟੇਸ਼ਨ 1913 ਈਸਵੀ ਨੂੰ ਲੰਡਨ, ਇੰਗਲੈਂਡ ਵਿੱਚ ਰੋਸ ਪੱਤਰ ਲੈ ਕੇ ਗਿਆ। ਬਾਅਦ ਵਿੱਚ ਇਹ ਡੈਪੂਟੇਸ਼ਨ ਹਿੰਦੁਸਤਾਨ ਵਿੱਚ ਬਰਤਾਨੀਆ ਦੇ ਕਾਰਖਾਨਾ ਪਾਸ ਸ਼ਿਕਾਇਤ ਲੈ ਕੇ ਵੀ ਗਿਆ, ਪਰ ਦੋਨੋਂ ਬਾਰੀ ਨਿਰਾਸ਼ਾ ਦਾ ਮੂੰਹ

0: ਜਿਵੇਂ ਹਵਾਕਾਂ ਵਿੱਚ ਕੀ ਲੰਘਦੀ ਸਿੱਖ ਕੌਮ ਨੂੰ ਦੇਖ ਗੁਰੂ ਦਾ ਲਾਡਲਾ ਇੱਕ ਵਪਾਰੀ ਸਿੱਖ ਭਾਈ ਗੁਰਦੀਪ ਸਿੰਘ ਨਿਤਰਿਆ। ਉਸਨੇ ਇਸ ਕਾਨੂੰਨ ਨੂੰ ਚੁਣੌਤੀ ਦੇਣ ਲਈ ਬੀੜਾ ਚੁੱਕਿਆ। ਉਸਨੇ ਹਾਂਗਕਾਂਗ ਵਿੱਚ ਇੱਕ ਬਲੈਤੀ ਵਕੀਲ ਤੋਂ ਕੈਨੇਡਾ ਦੇ ਕਾਨੂੰਨ ਸੰਬੰਧੀ ਸਲਾਹ ਲਈ। ਉਸ ਵਕੀਲ ਦਾ ਸੁਝਾਅ ਸੀ ਕਿ ਇਹ ਬਿੱਲ ਗੈਰ ਕਾਨੂੰਨੀ ਹੈ ਅਤੇ ਕੈਨੇਡਾ ਵਿੱਚ ਸਿੱਖਾਂ ਨੂੰ ਆਉਣ ਤੋਂ ਨਹੀਂ ਰੋਕ ਸਕਦਾ।
1: ਪਿਆਰੇ ਸਰੋਤਾ ਜਨ, ਭਾਈ ਗੁਰਦੀਪ ਸਿੰਘ ਦਾ ਪਿਛੋਕੜ ਪਿੰਡ ਸਰਹਾਲੀ, ਜ਼ਿਲ੍ਹਾ ਅੰਮ੍ਰਿਤਸਰ ਸੀ। ਆਪ ਜੀ ਦਾ ਜਨਮ 1860 ਈਸਵੀ ਵਿੱਚ ਸੰਧੂ ਪਰਿਵਾਰ ਵਿੱਚ ਹੋਇਆ। ਆਪ ਜੀ ਦੇ ਬਾਬਾ ਜੀ ਸਰਦਾਰ ਰਤਨ ਸਿੰਘ ਖਾਲਸਾ ਫੌਜ ਵਿੱਚ ਉੱਚ ਪਦਵੀ ਦੇ ਅਫਸਰ ਸਨ ਅਤੇ ਐਂਗਲੋ ਸਿੱਖ ਯੁੱਧਾਂ ਦੌਰਾਨ ਅੰਗਰੇਜ਼ਾਂ ਵਿਰੁੱਧ ਲੜਾਈਆਂ ਵਿੱਚ ਮੋਹਰੇ ਸਨ।
0: ਡੋਕਰਿਆਂ ਦੀ ਗਦਾਰੀ ਕਾਰਨ ਜਦ ਪੰਜਾਬ ਨੂੰ ਬਰਤਾਨੀਆ ਰਾਜ ਦਾ ਹਿੱਸਾ ਬਣਾਇਆ ਤਾਂ ਅੰਗਰੇਜ਼ਾਂ ਨੇ ਸਰਦਾਰ ਰਤਨ ਸਿੰਘ ਨੂੰ ਉਹਨਾਂ ਦੀ ਬਹਾਦਰੀ ਲਈ ਜਗੀਰ ਦੇਣਾ ਚਾਹਿਆ, ਪਰ ਇਸ ਗੁਰਸਿੱਖ ਨੇ ਜਗੀਰ ਲੈਣ ਤੋਂ ਨਾ ਕਰ ਦਿੱਤੀ ਸੀ। ਭਾਈ ਗੁਰਦੀਪ ਸਿੰਘ ਜੀ ਦੇ ਪਿਤਾ ਸਰਦਾਰ ਹੁਕਮ ਸਿੰਘ ਮਲਾਇਆ ਜਾ ਬਸੇ ਅਤੇ ਉੱਥੇ ਠੇਕੇਦਾਰੀ ਦਾ ਧੰਦਾ ਕਰਨ ਲੱਗੇ।
1: ਭਾਈ ਗੁਰਦੀਪ ਸਿੰਘ ਜੀ ਸਕੂਲੀ ਪੜ੍ਹਾਈ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ ਰੱਖਦੇ। 13 ਸਾਲ ਦੀ ਉਮਰ ਵਿੱਚ ਆਪ ਜੀ ਨੇ ਪ੍ਰਾਇਮਰੀ ਸਕੂਲ ਦੀ ਵਿਦਿਆ ਪ੍ਰਾਪਤ ਕੀਤੀ, ਜਿਸ ਸਦਕਾ ਉਹ ਆਪਣੇ ਪਿਤਾ ਨਾਲ ਚਿੱਠੀ ਪੱਤਰ ਕਰਨ ਲੱਗੇ।
2: ਪੱਚੀ ਕੁ ਸਾਲ ਦੀ ਉਮਰ ਵਿੱਚ ਭਾਈ ਗੁਰਦੀਪ ਸਿੰਘ ਮਲਾਇਆ ਆਪਣੇ ਪਿਤਾ ਪਾਸ ਗਏ ਅਤੇ ਉੱਥੇ ਹੀ ਵਪਾਰਿਕ ਧੰਦਾ ਸਿੱਖਿਆ ਅਤੇ ਸਿੰਗਾਪੁਰ ਅਤੇ ਮਲਾਇਆ ਆਪਣੇ ਵਪਾਰ ਅਤੇ ਠੇਕੇਦਾਰੀ ਦਾ ਕਿੱਤਾ ਕਰਨ ਲੱਗ ਪਏ।
1: ਸੇਵਾ ਭਾਵਨਾ ਵਾਲੇ ਇਹ ਗੁਰਸਿੱਖ 1909 ਈਸਵੀ ਵਿੱਚ ਵਾਪਸ ਪੰਜਾਬ ਚਲੇ ਗਏ। 1911 ਵਿੱਚ ਆਪ ਜੀ ਨੇ ਮਜ਼ਦੂਰਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ, ਜੋ ਸਰਕਾਰੀ ਮੁਲਾਜ਼ਮ ਪੇਂਡੂ ਲੋਕਾਂ ਨੂੰ ਬਗੈਰ ਤਨਖਾਹ ਤੋਂ ਕੰਮ ਕਰਾਉਂਦੇ ਸਨ, ਉਹਨਾਂ ਦੀਆਂ ਸ਼ਿਕਾਇਤਾਂ ਸਰਕਾਰ ਕੋਲ ਕਰਨੀਆਂ ਸ਼ੁਰੂ ਕੀਤੀਆਂ।
0: ਸਰਕਾਰ ਪਾਸੋਂ ਕੋਈ ਤਸੱਲੀ ਬਖਸ਼ ਨਾ ਜਵਾਬ ਮਿਲਣ ਕਾਰਨ ਆਪ ਜੀ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਜ਼ਬਰਦਸਤੀ ਮੁਫ਼ਤ ਕੰਮ ਕਰਨ ਤੋਂ ਇਨਕਾਰ ਕਰਨ ਲਈ ਜਥੇਬੰਦ ਕੀਤਾ। ਇਹ ਬਰਾਬਰ ਦੇ ਹੱਕਾਂ ਦੀ ਮੁਹਿੰਮ ਦੀ ਜਿੱਤ ਨੇ ਭਾਈ ਗੁਰਦੀਪ ਸਿੰਘ ਨੂੰ ਹੋਰ ਵੀ ਉਤਸ਼ਾਹ

ਬੰਗਾਲ ਸੀ। ਕੈਨੇਡਾ ਸਰਕਾਰ ਨੇ ਬਰਤਾਨੀਆ ਸਰਕਾਰ ਨਾਲ ਮਿਲ ਕੇ ਹਾਂਗਕਾਂਗ ਦੀ ਸਰਕਾਰ ਉੱਪਰ ਜ਼ੋਰ ਪਾਇਆ ਕਿ ਇਸ ਜਹਾਜ਼ ਨੂੰ ਹਾਂਗਕਾਂਗ ਤੋਂ ਤੁਰਨ ਨਾ ਦਿੱਤਾ ਜਾਵੇ ਅਤੇ ਸਰਦਾਰ ਜਗਜੀਤ ਸਿੰਘ ਨਾਲ ਸਖਤੀ ਨਾਲ ਵਰਤਾਓ ਕੀਤਾ ਜਾਵੇ।

0: ਸਰਕਾਰਾਂ ਦੀਆਂ ਹੀ ਹੁੰਦੀਆਂ ਹਨ। ਭਾਈ ਗੁਰਦੀਪ ਸਿੰਘ ਨੂੰ ਗੈਰ ਕਾਨੂੰਨੀ ਟਿਕਟਾਂ ਵੇਚਣ ਦੇ ਬੇਮਾਇਨੇ ਜੁਰਮ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਅਤੇ ਸਮੁੰਦਰੀ ਬੇੜੇ ਤੇ ਪੁਲਿਸ ਦਾ ਪਹਿਰਾ ਲਾ ਦਿੱਤਾ ਗਿਆ।
1: ਇਹੋ ਜਿਹੀ ਹਰਕਤ ਦਾ ਦੁਨੀਆ ਭਰ ਦੇ ਸਿੱਖਾਂ ਤੇ ਅਸਰ ਹੋਣਾ ਕੁਦਰਤੀ ਸੀ। ਰੋਸ ਮੁਜ਼ਾਹਰੇ ਹੋਣੇ ਸ਼ੁਰੂ ਹੋ ਗਏ। ਕੈਨੇਡਾ ਵਿੱਚ ਵਸਦੇ 39 ਸਿੱਖ ਗ੍ਰਿਫਤਾਰ ਕਰਕੇ ਉਹਨਾਂ ਉੱਪਰ ਕੇਸ ਚਲਾਇਆ ਗਿਆ। ਪਰ ਬਈ ਸੱਚ ਤਾਂ ਸੱਚ ਹੈ। ਵਿਕਟੋਰੀਆ ਦੇ ਮਾਨਯੋਗ ਚੀਫ ਜਸਟਿਸ ਹੰਟਰ ਨੇ ਇਹਨਾਂ ਬੇਗੁਨਾਹੇ ਸਿੱਖਾਂ ਨੂੰ ਰਿਹਾਅ ਕਰ ਦਿੱਤਾ।
0: ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਦੌੜਨਾ ਸੁਭਾਵਿਕ ਸੀ। ਆਮ ਸਿੱਖ ਹਾਂਗਕਾਂਗ ਤੋਂ ਸਮੁੰਦਰੀ ਬੇੜੇ ਵਿੱਚ ਆ ਰਹੇ ਸਿੱਖਾਂ ਦਾ ਇੰਤਜ਼ਾਰ ਕਰਨ ਲੱਗੇ। ਭਾਈ ਗੁਰਦੀਪ ਸਿੰਘ ਨੂੰ ਰਿਹਾਅ ਕਰਨ ਲਈ ਹਾਂਗਕਾਂਗ ਦਾ ਗਵਰਨਰ ਬਰਤਾਨੀਆ ਸਰਕਾਰ ਦੇ ਹੁਕਮਾਂ ਦਾ ਇੰਤਜ਼ਾਰ ਕਰਨ ਲੱਗਾ। ਕਿਸੇ ਪਾਸਿਓਂ ਕੋਈ ਹਦਾਇਤ ਨਾ ਮਿਲਣ ਕਾਰਨ ਭਾਈ ਗੁਰਦੀਪ ਸਿੰਘ ਨੂੰ 24 ਮਾਰਚ 1914 ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ। ਕੁਝ ਲਿਖਾਰੀ ਲਿਖਦੇ ਹਨ ਕਿ ਹਾਂਗਕਾਂਗ ਦੇ ਗਵਰਨਰ ਦਾ ਚੀਫ ਸੈਕਟਰੀ ਮਿਸਟਰ ਸੈਵਰਨ ਗੁਰਦੀਪ ਸਿੰਘ ਦਾ ਦੋਸਤ ਸੀ ਅਤੇ ਉਸਨੇ ਆਪਣੀ ਦੋਸਤੀ ਨਿਭਾਈ।
1: ਸਰੋਤਿਓ, ਕਾਰਨ ਦੋਸਤੀ ਹੋਵੇ ਜਾਂ ਕਾਨੂੰਨ ਦੀ ਆੜ, 4 ਅਪ੍ਰੈਲ 1914 ਨੂੰ ਹਾਂਗਕਾਂਗ ਦੇ ਗਵਰਨਰ ਨੇ ਕੌਮਾ ਕਾਟਾ ਮਾਰੂ ਬੇੜੇ ਨੂੰ ਚੱਲਣ ਦੀ ਇਜਾਜ਼ਤ ਦੇ ਦਿੱਤੀ। ਇਹ ਬੇੜਾ 165 ਯਾਤਰੂ ਲੈ ਕੇ ਸ਼ੰਘਾਈ ਚੀਨ ਵਿੱਚ 8 ਅਪ੍ਰੈਲ ਨੂੰ ਪਹੁੰਚਿਆ। 111 ਸਵਾਰੀਆਂ ਉੱਥੋਂ ਚੁੱਕ ਕੇ ਮੋਈ ਬੰਦਰਗਾਹ ਪਹੁੰਚ ਕੇ 86 ਹੋਰ ਮੁਸਾਫ਼ਰ ਨਾਲ ਲੈ ਲਏ। ਇਸੇ ਤਰ੍ਹਾਂ ਯੋਕੋਹਾਮਾ ਜਪਾਨ ਚੋਂ 14 ਹੋਰ ਸਿੱਖ ਯਾਤਰੀ ਇਸ ਗੁਰੂ ਨਾਨਕ ਨਾਮੀ ਬੇੜੇ ਤੇ ਚੜੇ।
0: ਇਸ ਤਰ੍ਹਾਂ ਕੁੱਲ ਮਿਲਾ ਕੇ 376 ਮੁਸਾਫਰਾਂ ਨੇ ਬੇੜੇ ਤੇ ਸਵਾਰ ਹੋ ਕੈਨੇਡਾ ਲਈ ਚਾਲੇ ਪਾ ਦਿੱਤੇ। ਇਹਨਾਂ ਵਿੱਚੋਂ 240 ਸਿੱਖ ਸਨ, 14 ਮੁਸਲਮਾਨ ਅਤੇ 12 ਹਿੰਦੂ ਭਰਾ ਸਨ। ਵਪਾਰੀ ਹੋਣ ਕਰਕੇ ਭਾਈ ਗੁਰਦੀਪ ਸਿੰਘ ਨੇ ਮੋਈ ਬੰਦਰਗਾਹ ਤੋਂ ਚੱਲਣ ਲੱਗਿਆਂ 1500 ਟਨ ਕੋਲਾ ਵੀ ਲੱਦ ਲਿਆ। ਉਹ ਸੋਚਦਾ ਸੀ ਕਿ ਕੋਲਾ ਕੈਨੇਡਾ ਵਿੱਚ ਵੇਚ ਕੇ ਲੱਕੜ ਖਰੀਦ ਲਵਾਂਗਾ ਅਤੇ ਫਿਰ ਇਸ ਲੱਕੜ ਨੂੰ ਪੂਰਬੀ ਦੇਸ਼ਾਂ ਵਿੱਚ ਵੇਚ ਕੇ ਆਪਣਾ ਖਰਚਾ ਕੱਢ ਲਵਾਂਗਾ।
1: ਇਹ ਵਿਚਾਰਾ ਕੀ ਜਾਣੇ ਕਿ ਕੈਨੇਡਾ ਵਿੱਚ ਇਹਨਾਂ ਨਾਲ ਕੀ ਵਾਪਰੇਗਾ।
0: ਪੰਦਰਾਂ ਮਈ 1914 ਨੂੰ ਇਹ ਕੌਮਾ ਗਾਟਾ ਮਾਰੂ ਜਹਾਜ਼ ਯੋਕੋਹਾਮਾ ਤੋਂ ਵੈਨਕੂਵਰ ਕੈਨੇਡਾ ਲਈ ਚੱਲਿਆ। ਸਰੋਤਾ ਜਨ, ਮੋਈ ਬੰਦਰਗਾਹ ਤੋਂ ਕੋਬੀ ਤੱਕ ਭਾਈ ਬਲਵੰਤ ਸਿੰਘ ਨੇ ਇਸ ਬੇੜੇ ਵਿੱਚ ਇਹਨਾਂ ਯਾਤਰੀਆਂ ਨਾਲ ਸਫ਼ਰ ਕੀਤਾ ਅਤੇ BC ਅਤੇ ਕੈਨੇਡਾ ਸਰਕਾਰ ਦੇ ਰਵੱਈਏ ਤੋਂ ਪੂਰੀ ਤਰ੍ਹਾਂ ਜਾਣੂ ਕਰਵਾਇਆ।

0: ਇਤਿਹਾਸ ਖੋਜੀ ਸਰੋਤਿਓ ਇਹ ਬਲਵੰਤ ਸਿੰਘ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ ਸਾਹਿਬਾਨ ਸਨ। ਗਿਆਨੀ ਭਗਵਾਨ ਸਿੰਘ ਜਿਨ੍ਹਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਸੀ ਵੀ ਯੋਕੋਹਾਮਾ ਤੋਂ ਇਸ ਵੇਲੇ ਤੇ ਵਾਪਸ ਕੈਨੇਡਾ ਆਉਣ ਲਈ ਸਵਾਰ ਹੋਏ।
1: ਇਤਿਹਾਸਿਕ ਤੱਥਾਂ ਆਧਾਰਿਤ ਜਦ ਇਹ ਬੇੜਾ ਸ਼ੰਘਾਈ ਤੋਂ ਚੱਲਿਆ ਤਾਂ ਇੱਕ ਜਰਮਨ ਤਾਰ ਕੰਪਨੀ ਨੇ ਖਬਰ ਭੇਜੀ ਕਿ ਤਕਰੀਬਨ 400 ਹਿੰਦੁਸਤਾਨੀ ਯਾਤਰੀਆਂ ਨੇ ਇਸ ਕੌਮਾਗਾਟਾ ਮਾਰੂ ਬੇੜੇ ਰਾਹੀਂ ਕੈਨੇਡਾ ਲਈ ਬਹੀਰਾਂ ਕੱਟ ਦਿੱਤੀਆਂ ਹਨ।

0: इस खबर ने वैनकोवर प्रोविंस रोजाना अखबार ने बड़ी सुर्खी ला के छापिया। सुरलेख सन, बोट लोड ऑफ हिंदू ऑन वे टू वैनकोवर। बरतानिया दिया अखबारा ने भी बहुत सुर्खी लाई, हिंदू इनवेजन ऑफ कैनेडा, भाव हिंदुआ ने कनेडा ते धावा बोलिया लिख के आम लोगों विच सिखा विरुद्ध नफरत पैदा करन विच कोई शक ना छड़ी।
1: श्रोता जन, तुसी कैरपो दे हलके विच ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वेस्टर्न सिंह सभा विलियम्स लेक तो प्रसारित किया जा रहा है। आप जी अपने परिवारक रचेनिया तो कुछ समा कढ़ के जुड़े हो सिक्की विरसे नाल सांझ पाउण लई। अज के प्रोग्राम विच असी कौमा घाटा मारू जिस दा नाम गुरु नानक जहाज बाबा गुरदीप सिंह ने रखिया दे साके दी दर्दनाक गाथा आप जी नाल सांझी कर रहे हां।
0: श्रोतियो, बाबा गुरदीप सिंह ने एक जापानी समुद्री बेड़ा $60,000 नु किराए ते लै लिया सी। इस जहाज विच 340 सिख, 24 मुसलमान अते 12 हिंदू भरा कनेडा लियाउण दा एक उपराला सी, क्योंकि कनेडा दे कानून ने हिंदुस्तान तो आउण दी बंदिश लाई होई सी।
1: ਚਾਲੇ ਪਾਏ ਹੋਏ ਜਹਾਜ ਦੀ ਖਬਰ ਸੁਣ ਇੱਕ ਪਾਸੇ BC ਅਤੇ ਕੈਨੇਡਾ ਸਰਕਾਰ ਨੇ ਮਿਲ ਕੇ ਇਸ ਬੇੜੇ ਨੂੰ ਬੰਦਰਗਾਹ ਤੇ ਲੱਗਣ ਤੋਂ ਰੋਕਣ ਦੀਆਂ ਤਿਆਰੀਆਂ ਕਰ ਦਿੱਤੀਆਂ ਅਤੇ ਦੂਸਰੇ ਪਾਸੇ ਵੈਨਕੂਵਰ ਦੇ ਸਿੱਖਾਂ ਨੇ ਇਨ੍ਹਾਂ ਸਿੱਖਾਂ ਦੀ ਪੂਰੀ ਮਦਦ ਦਾ ਦ੍ਰਿੜ ਇਰਾਦਾ ਬਣਾ ਲਿਆ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਮਿੰਟ ਬੁੱਕ ਪਾਪ ਕਾਰਜਕਾਰੀ ਕਿਤਾਬ ਦੀ ਲਿਖਤ ਮੁਤਾਬਿਕ ਇਨ੍ਹਾਂ ਯਾਤਰੂਆਂ ਦੀ ਸਹੂਲਤ ਅਤੇ ਕਾਨੂੰਨੀ ਮਦਦ ਲਈ $70,000 ਤੋਂ ਵੱਧ ਡਾਲਰ ਇਕੱਤਰ ਕੀਤੇ।
0: ਕੈਨੇਡਾ ਸਰਕਾਰ ਨੇ ਪਹਿਲਾਂ ਇਸ ਜਹਾਜ਼ ਨੂੰ ਇਹ ਕਹਿ ਕੇ ਰੋਕਿਆ ਕਿ ਕਾਨੂੰਨ ਦੀ ਉਲੰਘਣਾ ਕਰਕੇ ਸਿੱਧਾ ਹਿੰਦੁਸਤਾਨ ਤੋਂ ਨਹੀਂ ਆਇਆ ਅਤੇ ਇਨ੍ਹਾਂ ਯਾਤਰੂਆਂ ਕੋਲ $200 ਪ੍ਰਤੀ ਵਿਅਕਤੀ ਫੀਸ ਵੀ ਨਹੀਂ ਹੈ, ਪਰ ਜਦ ਸਿੱਖਾਂ ਨੇ ਪੈਸੇ ਦੇਣੇ ਮੰਨ ਲਏ ਤਾਂ ਫਿਰ ਇਨ੍ਹਾਂ ਨੂੰ ਡਾਕਟਰੀ ਮੁਆਇਨਾ ਕਰਾਉਣ ਲਈ ਮਜਬੂਰ ਕੀਤਾ। ਫਰੰਗੀਆਂ ਦਾ ਕਹਿਣਾ ਸੀ ਕਿ ਸਿੱਖ ਸਾਫ਼ ਸੁਥਰੇ ਨਹੀਂ ਹਨ।
1: ਤੁਸੀਂ ਇੰਨੇ ਨਾ ਸਮਝ, ਡਾਕਟਰੀ ਰਿਪੋਰਟਾਂ ਨੇ ਸਾਬਿਤ ਕਰ ਦਿੱਤਾ ਕਿ ਸਿੱਖ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਹਰ ਰੋਜ਼ ਇਸ਼ਨਾਨ ਕਰਕੇ ਸਾਫ਼ ਸੁਥਰਾ ਰੱਖਦੇ ਹਨ। ਮੈਂ ਨਾ ਮਾਨੂ ਵਾਲੀ ਗੱਲ ਕਰਕੇ ਫਿਰ ਵੀ ਸਿੱਖਾਂ ਨੂੰ ਉਤਰਨ ਨਾ ਦਿੱਤਾ।
0: ਸਿੱਖ ਆਗੂਆਂ ਨੇ ਕਚਹਿਰੀ ਵਿੱਚ ਕੇਸ ਕਰਕੇ ਕਾਨੂੰਨੀ ਜੰਗ ਸ਼ੁਰੂ ਕਰ ਦਿੱਤੀ। 2 ਮਹੀਨੇ ਬੰਦਰਗਾਹ ਤੇ ਰੱਖ ਕੇ ਸਿਰਫ 24 ਯਾਤਰੂਆਂ ਨੂੰ ਕੈਨੇਡਾ ਰਹਿਣ ਦਾ ਫੈਸਲਾ ਦਿੱਤਾ ਗਿਆ, ਬਾਕੀ ਯਾਤਰੂਆਂ ਨੂੰ ਡਿਪੋਰਟੇਸ਼ਨ ਲਾ ਦਿੱਤੀ। ਕੈਨੇਡਾ ਦੀ ਨੇਵੀ ਨੇ ਜ਼ੋਰ ਨਾਲ ਇਸ ਜਹਾਜ਼ ਨੂੰ ਵੈਨਕੂਵਰ ਵਿਕਟੋਰੀਆ ਦੀ ਬੰਦਰਗਾਹ ਤੋਂ 3 ਜੁਲਾਈ 1914 ਨੂੰ ਬਾਹਰ ਧਕੇਲ ਦਿੱਤਾ ਅਤੇ ਵਾਪਸ ਹਾਂਗਕਾਂਗ ਜਾਣ ਦਾ ਹੁਕਮ ਦਿੱਤਾ। ਗੁਰੂ ਦੇ ਲਾਡਲੇ ਸਿੱਖ ਅਤੇ ਗੈਰ ਸਿੱਖ ਗੁਰੂ ਅਰਜਨ ਸਾਹਿਬ ਜੀ ਦੇ ਇਹ ਬਚਨ ਗਾਉਂਦੇ ਹੋਏ ਚਾਲੇ ਪਾ ਦਿੱਤੇ, ਵਾਪਸ

0: ਦੀ ਬਜਾਏ ਕੈਨੇਡਾ ਸਰਕਾਰ ਵੱਲੋਂ ਅੰਗਰੇਜ਼ ਸਰਕਾਰ ਦੇ ਸਵਾਹੇ ਪ੍ਰਵਾਸੀ ਆਗਿਆ ਨਾ ਦਿੱਤੇ ਜਾਣ ਕਾਰਨ 26 ਸਤੰਬਰ 1914 ਨੂੰ ਜਦ ਇਹ ਗੁਰੂ ਜਹਾਜ਼ ਕਲਕੱਤੇ ਲਾਗੇ ਪਹੁੰਚਾ ਤਾਂ ਬਰਤਾਨੀਆ ਸੈਨਿਕਾਂ ਨੇ ਇਸ ਬੇੜੇ ਨੂੰ ਘੇਰਾ ਪਾ ਬੰਦੀ ਬਣਾ ਲਿਆ। ਤਕਰੀਬਨ 17 ਮੀਲ ਦੀ ਦੂਰੀ ਤੇ ਬਜ ਬਜ ਘਾਟ ਲਜਾਇਆ ਗਿਆ। ਰਸਤੇ ਵਿੱਚ ਭਾਈ ਗੁਰਦੀਪ ਸਿੰਘ ਦੇ ਪੁੱਛਣ ਤੇ ਇੱਕ ਫੌਜੀ ਨੇ ਦੱਸਿਆ ਕਿ ਉਹਨਾਂ ਨੂੰ ਬਜਬਜ ਘਾਟ ਤੋਂ ਰੇਲ ਗੱਡੀ ਰਾਹੀਂ ਪੰਜਾਬ ਭੇਜਣ ਦੀਆਂ ਗੁੰਦਾਂ ਗੁੰਦੀਆਂ ਜਾ ਚੁੱਕੀਆਂ ਹਨ, ਪਰ ਇਹ ਸਾਰੇ ਯਾਤਰੂ 6 ਮਹੀਨੇ ਸਮੁੰਦਰੀ ਸਫ਼ਰ ਕਰਦੇ ਥੱਕ ਚੁੱਕੇ ਸਨ। ਇਹ ਸਿਰਫ ਕਲਕੱਤੇ ਗੁਰਦੁਆਰੇ ਜਾਣਾ ਚਾਹੁੰਦੇ ਸਨ। ਗੁਰੂ ਘਰ ਜਾਣ ਦਾ ਦੂਸਰਾ ਕਾਰਨ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜੋ ਇਹ ਕੈਨੇਡਾ ਨੂੰ ਰਵਾਨਾ ਹੋ ਸਨ ਨਾਲ ਲਿਆਏ ਸਨ। ਗੁਰੂ ਘਰ ਸਹੀ ਸਲਾਮਤ ਵਾਪਸ ਕਰਨਾ ਸੀ। ਪੰਜਾਬ ਜਾਣ ਤੋਂ ਇਨਕਾਰ ਕਰਨ ਤੇ ਇਹਨਾਂ ਸਭਨਾਂ ਨੂੰ ਨਜ਼ਰਬੰਦ ਕਰ ਲਿਆ ਗਿਆ। ਬਜਬਜ ਘਾਟ ਤੇ ਜਦ ਇਹ ਜਹਾਜ਼ ਲੱਗਾ ਤਾਂ ਇਹਨਾਂ ਨੂੰ ਜ਼ਬਰਦਸਤੀ ਰੇਲ ਗੱਡੀ ਚੜਾਉਣ ਦੀ ਵਿਉਂਤ ਬਣਾਈ ਗਈ। ਤੋਂ ਤੋਂ ਮੈਨਾਂ ਵਿੱਚ ਇੱਕ ਸਿਪਾਹੀ ਨੇ ਭਾਈ ਗੁਰਦੀਪ ਸਿੰਘ ਦੇ ਬੈਟਲ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਸਿੱਖਾਂ ਵਿੱਚ ਹਲਚਲੀ ਮੱਚ ਗਈ।
1: ਸ੍ਰੋਤਾ
0: ਜਨ, ਇਸ ਦੁਖਦਾਇਕ ਘਟਨਾ ਸਮੇਂ 20 ਸਿੱਖ ਕਰ ਦਿੱਤੇ ਗਏ। ਬਾਕੀ ਸਿੱਖਾਂ ਨੂੰ ਜ਼ੋਰ ਨਾਲ ਰੇਲ ਗੱਡੀ ਵਿੱਚ ਬਿਠਾ ਪੰਜਾਬ ਭੇਜਿਆ ਗਿਆ, ਪਰ ਭਾਈ ਗੁਰਦੀਪ ਸਿੰਘ ਅਤੇ ਕੁਝ ਹੋਰ ਗਿਣਤੀ ਦੇ ਸਿੱਖ ਬਚ ਨਿਕਲੇ।
2: ਪਿਆਰੇ
0: ਸ੍ਰੋਤਿਓ, ਇਸ ਧੱਕੇ ਸ਼ਾਹੀ ਨੇ ਸਿੱਖਾਂ ਵਿੱਚ ਜੋਸ਼ ਦੇ ਭਾਂਬੜ ਵਾਲ ਦਿੱਤੇ। ਕੈਨੇਡਾ ਆਉਣ ਦੀ ਇੱਕ ਸਧਾਰਨ ਮੁਹਿੰਮ ਗਦਰ ਦਾ ਰੂਪ ਧਾਰ ਗਈ। ਇੱਥੋਂ ਹੀ ਗਦਰੀ ਬਾਬਿਆਂ ਦਾ ਇਤਿਹਾਸ ਸ਼ੁਰੂ ਹੁੰਦਾ ਹੈ, ਜੋ ਇੱਕ ਵੱਖਰੇ ਪ੍ਰੋਗਰਾਮ ਰਾਹੀਂ ਆਪ ਜੀ ਨਾਲ ਸਾਂਝਾ ਕਰਾਂਗੇ।
3: ਇਸ ਘਟਨਾ ਨੇ ਆਜ਼ਾਦੀ ਦੀ ਚੱਲ ਰਹੀ ਜੰਗ ਨੂੰ ਹੋਰ ਵੀ ਤੇਜ਼ ਕਰ ਦਿੱਤਾ। ਬਾਅਦ ਵਿੱਚ ਭਾਵੇਂ ਅੰਗਰੇਜ਼ ਸਰਕਾਰ ਨੇ ਬਹੁਤ ਸਾਰੇ ਗਦਰੀ ਪਰਵਾਨਿਆਂ ਨੂੰ ਫਾਂਸੀ ਲਟਕਾ ਕੇ ਅਤੇ ਕਾਲੇ ਪਾਣੀ ਦੀ ਸਜ਼ਾ ਸੁਣਾ ਕੇ ਇਸ ਅੰਦੋਲਨ ਨੂੰ ਧੀਮਾ ਕਰ ਦਿੱਤਾ, ਪਰ ਇਸ ਨੇ ਅਜ਼ਾਦੀ ਅਤੇ ਅਕਾਲੀ ਅੰਦੋਲਨ ਤੇ ਆਪਣਾ ਅਮਿਟ ਪ੍ਰਭਾਵ ਛੱਡਿਆ।
0: ਪਰ ਬਈ, ਗੁਰੂ ਆਪ ਆਪਣੇ ਸਿੱਖਾਂ ਦੀ ਪ੍ਰਤਿਪਾਲਨਾ ਕਰਦਾ ਹੈ। ਇਸ ਪ੍ਰਥਾ ਗੁਰੂ ਅਰਜਨ ਸਾਹਿਬ ਜੀ ਦੇ ਅਮੋਲਕ ਬਚਨ ਹਨ, ਆਪਣੇ ਸੇਵਕ ਕੋ ਆਪ ਸਹਾਈ, ਨਿਤ ਪਿਤ ਪਾਰੀ ਬਾਪ ਜੈਸੇ ਮਾਈ।

0: ਸਾਜਨ ਤੁਸੀਂ ਸੈਲਫੋਰ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ TISK 94.3 ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਆਪ ਜੀ ਆਪਣੇ ਪਰਿਵਾਰਕ ਅਜੇਮਿਆਂ ਚੋਂ ਕੁਝ ਸਮਾਂ ਕੱਢ ਕੇ ਜੁੜੇ ਹੋ ਸਿੱਖੀ ਵਿਰਸੇ ਨਾਲ ਸਾਂਝ ਪਾਉਣ ਲਈ। ਅੱਜ ਦੇ ਪ੍ਰੋਗਰਾਮ ਵਿੱਚ ਆਪ ਜੀ ਕੌਮਾ ਕਾਟਾ ਮਾਰੂ ਸਾਕੇ ਦਾ ਦਰਦਨਾਕ ਇਤਿਹਾਸ ਸੁਣ ਰਹੇ ਹੋ।
1: ਇੱਕ ਵਾਰ ਫਿਰ ਯਾਦ ਕਰਾ ਦੇਗੀ ਕਿ ਇਹ ਕੌਮਾ ਗਾਟਾ ਮਾਰੂ ਸਾਕਾ ਕੈਨੇਡਾ ਦੀ ਧਰਤੀ ਤੇ 1914 ਈਸਵੀ ਨੂੰ ਵਾਪਰਿਆ। ਸ੍ਰੋਤਿਓ, ਬਾਬਾ ਗੁਰਦਿੱਤ ਸਿੰਘ ਜੀ ਨੇ ਇੱਕ ਜਪਾਨੀ ਸਮੁੰਦਰੀ ਬੇੜਾ $60,000 ਨੂੰ ਕਿਰਾਏ ਤੇ ਲੈ ਕੇ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਭਰਾਵਾਂ ਨੂੰ ਕੈਨੇਡਾ ਲਿਆਉਣ ਦਾ ਇੱਕ ਉਪਰਾਲਾ ਕੀਤਾ ਸੀ। ਇਹ ਕੈਨੇਡਾ ਦੇ ਅਣਮਨੁੱਖੀ ਕਾਨੂੰਨ ਨੂੰ ਬੰਗਾ

0: ਹਰ ਵਾਪਸੀ ਤੇ 20 ਸਿੱਖ ਸ਼ਹੀਦ ਕਰਕੇ ਹਾਕਮਾਂ ਦੇ ਕਲੇਜੇ ਅਜੇ ਸ਼ਾਇਦ ਠੰਡੇ ਨਹੀਂ ਸੀ ਹੋਏ। ਮੁੰਤਰੀ ਹਲਕੇ ਤੋਂ ਕੌਮਾਂ ਕਾਟਾ ਮਾਰੂ ਜਹਾਜ਼ ਨੂੰ ਕੱਢ ਕੇ ਉਹਨਾਂ ਵੈਨਕੂਵਰ ਦੇ ਸਿੱਖਾਂ ਤੇ ਤਸ਼ੱਦਦ ਕਰਨੇ ਸ਼ੁਰੂ ਕੀਤੇ।
1: ਦੋ ਭਾਸ਼ੀਆ ਪੁਲਿਸ ਇੰਸਪੈਕਟਰ ਵਿਲੀਅਮ ਹੌਪਕਿਨਸਨ ਸੂਰੀਏ ਦਾ ਕੰਮ ਕਰਨ ਲੱਗਾ। ਉਸਨੇ ਬੇਲਾ ਸਿੰਘ ਨਾਮੀ ਇੱਕ ਪੰਜਾਬੀ ਨੂੰ ਆਪਣਾ ਹੱਥ ਠੋਕਾ ਬਣਾਇਆ।
0: ਇਸ ਬੇਲਾ ਸਿੰਘ ਨੇ ਸਿੱਖ ਕਮਿਊਨਿਟੀ ਨੂੰ ਦੋ ਪਾੜ ਕਰਨਾ ਸ਼ੁਰੂ ਕੀਤਾ ਅਤੇ ਗੁਰੂ ਘਰ ਵਿੱਚ ਗੋਲੀ ਚਲਾ ਕੇ ਦੋ ਸਿੱਖਾਂ ਦਾ ਖੂਨ ਕੀਤਾ। ਪੁਲਿਸ ਦੀ ਝੂਠੀ ਗਵਾਹੀ ਦੇਣ ਕਾਰਨ ਇਹ ਬਰੀ ਹੋ ਗਿਆ। ਇਸਦੀ ਹਾਮੀ ਭਰਨ ਵਾਲਾ ਦੋ ਪਾਸ਼ੀਆ ਵਿਲੀਅਮ ਹੌਪਕਿਨਸ ਨੂੰ ਭਾਈ ਮੇਵਾ ਸਿੰਘ ਨੇ ਕਚਹਿਰੀ ਵਿੱਚ ਹੀ ਗੋਲੀ ਮਾਰ ਕੇ ਮਾਰ ਦਿੱਤਾ।
1: ਇਤਿਹਾਸ ਦੇ ਅੰਕੜੇ ਗਵਾਹ ਹਨ ਕਿ ਭਾਈ ਮੇਵਾ ਸਿੰਘ ਨੇ ਆਪਣਾ ਜੁਰਮ ਕਬੂਲ ਕੀਤਾ ਅਤੇ ਸਫਾਈ ਦੇਣ ਦੀ ਥਾਂ ਕਚਹਿਰੀ ਵਿੱਚ ਇਸ ਹਰਕਤ ਕਰਨ ਦਾ ਕਾਰਨ ਆਪਣੀ ਸਿੱਖ ਕੌਮ ਤੇ ਵਧੀ ਕੀ ਹੁੰਦੀ ਨਾ ਜਲ ਸਕਣਾ ਦੱਸਿਆ।
0: ਭਾਈ ਮੇਵਾ ਸਿੰਘ ਨੂੰ ਜਨਵਰੀ 1915 ਨੂੰ ਨਿਊ ਵੈਸਟ ਮਿਨਿਸਟਰ ਵਿਖੇ ਫਾਂਸੀ ਦੀ ਸਜ਼ਾ ਦਿੱਤੀ ਗਈ। ਦੁਨੀਆ ਭਰ ਦੇ ਸਿੱਖ ਅੱਜ ਵੀ ਉਸਦੀ ਕੁਰਬਾਨੀ ਦੀਆਂ ਯਾਦਾਂ ਵਿੱਚ ਹਰ ਸਾਲ ਜੁੜਦੇ ਹਨ।

0: ਲੜਦੀ ਤਖਤ ਜਾ ਤਾਜ ਲਈ ਦੁਨੀਆ ਤਾਂ
1: ਰੁਕਾ ਜਾਨ ਤੁਸੀਂ ਕੈਬੂ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CLSK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਆਪ ਜੀ ਆਪਣੇ ਪਰਿਵਾਰਕ ਰੁਝੇਵਿਆਂ ਚੋਂ ਕੁਝ ਸਮਾਂ ਕੱਢ ਕੇ ਜੁੜੇ ਹੋਏ ਸਿੱਖੀ ਵਿਰਸੇ ਨਾਲ ਸਾਂਝ ਪਾਉਣ ਲਈ ਅੱਜ ਦੇ ਪ੍ਰੋਗਰਾਮ ਵਿੱਚ ਆਪ ਜੀ ਸਿੱਖ ਇਤਿਹਾਸ ਦੇ ਸੋਮਿਆਂ ਚੋਂ ਕੌਮਾਂ ਗਾਟਾ ਮਾਰੂ ਸਾਕੇ ਦੇ ਇਤਿਹਾਸ ਦੀਆਂ ਕੁਝ ਝਲਕੀਆਂ ਸੁਣ ਰਹੇ ਹੋ।

ਪੰਜਾਬੀ ਕੀ ਟੈਕਸ ਖਿਲਾਫ ਲਹਿਰ ਚਲਾਈ ਗਈ। ਸਰੋਤਾ ਜਨ, ਪੰਜਾਬੀ ਰਿਆਸਤਾਂ ਅੰਗਰੇਜ਼ ਦੀਆਂ ਸਹਿਯੋਗੀ ਸਨ। ਉਹਨਾਂ ਖਿਲਾਫ ਪਰਜਾ ਮੰਡਲ ਲਹਿਰ ਚੱਲੀ। ਇਸ ਅਧੀਨ ਸਰਦਾਰ ਸੇਵਾ ਸਿੰਘ ਠੀਕਰੀ ਵਾਲਾ, ਸਰਦਾਰ ਭਗਤ ਸਿੰਘ ਢੱਡੋਵਾਲ ਅਤੇ ਸ੍ਰੀ ਘੱਗਾ ਆਦਿ ਨੇ ਕੁਰਬਾਨੀਆਂ ਕਰਕੇ ਅੰਗਰੇਜ਼ ਪੱਖੀ ਰਿਆਸਤਾਂ ਦੇ ਰਾਜ ਨੂੰ ਖਿਲਾ ਕੇ ਰੱਖ ਦਿੱਤਾ ਸੀ।

0: ਖਾਲਸਾ ਐਸਜੀਪੀ ਦੀ ਪ੍ਰਧਾਨੀ ਲਿਖਦੇ ਹਨ ਕਿ ਸਿੱਖ ਕੌਮ ਅਤੇ ਪੰਜਾਬ ਵਾਸੀਆਂ ਵੱਲੋਂ ਦੇਸ਼ ਦੇ ਹੋਰਨਾਂ ਪਰਵਾਨਿਆਂ ਨਾਲ ਦੇਸ਼ ਦੀ ਆਜ਼ਾਦੀ ਲਈ ਭਰਵਾਂ ਵਰਤਾਰਾ ਹੁਣ ਵੀ ਲਗਾਤਾਰ ਜਾਰੀ ਹੈ। ਲੇਕਿਨ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ਼ਹੀਦਾਂ ਅਤੇ ਦੇਸ਼ ਭਗਤਾਂ ਨੂੰ ਉਹ ਸਥਾਨ ਤੇ ਇੱਜ਼ਤਮਾਨ ਨਹੀਂ ਦਿੱਤੀ ਜਾ ਰਹੀ ਜਿਸ ਦੇ ਉਹ ਹੱਕਦਾਰ ਹਨ।
1: ਜਿਨ੍ਹਾਂ ਨੇ ਆਪਣਾ ਸਭ ਕੁਝ ਦੇਸ਼ ਤੇ ਕੌਮ ਲਈ ਕੁਰਬਾਨ ਕਰ ਦਿੱਤਾ, ਅੱਜ ਅਸੀਂ ਉਹਨਾਂ ਨੂੰ ਮੂਰੋਂ ਹੀ ਵਿਸਾਰ ਰਹੇ ਹਾਂ। ਇਸ ਦੀ ਤਾਜ਼ਾ ਮਿਸਾਲ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਵਾਲਾ ਕਾਂਡ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਵਿੱਚੋਂ ਗਾਇਬ ਕਰਨਾ ਹੈ। ਅੱਜ ਤੱਕ ਇਹਨਾਂ ਆਜ਼ਾਦੀ ਦੇ ਪ੍ਰਵਾਨਿਆਂ ਦੀਆਂ ਤਸਵੀਰਾਂ ਹਿੰਦੁਸਤਾਨੀ ਸੰਸਦ ਜਾਂ ਨੁਮਾਇਸ਼ ਘਰਾਂ ਵਿੱਚ ਕਦੇ ਨਹੀਂ ਲਗਾਈਆਂ
0: ਗਈਆਂ। ਗਵਾਹੀ ਕਰਦੇ ਹਨ ਕਿ ਸ਼ਹੀਦਾਂ ਨੂੰ ਹਿੰਦੁਸਤਾਨ ਦੀ ਆਜ਼ਾਦੀ ਦੇ ਇਤਿਹਾਸ ਚੋਂ ਮਨਫੀ ਕਰਨ ਦੇ ਯਤਨ ਅੱਜ ਵੀ ਜਾਰੀ ਹਨ।
1: ਸਿੱਖਾਂ ਦੀਆਂ ਕੁਰਬਾਨੀਆਂ ਨੂੰ ਉਜਾਗਰ ਕਰਕੇ ਕਲੰਕਿਤ ਹੋਣ ਤੋਂ ਬਚਾਇਆ ਹੈ।
0: ਕੈਨੇਡਾ ਅਤੇ ਬਰਤਾਨਵੀ ਹਕੂਮਤ ਦੀ ਨਕਲੀ ਵਿਤਕਰੇ ਦੀ ਨੀਤੀ ਖਿਲਾਫ 1914 ਵਿੱਚ ਬਾਬਾ ਗੁਰਦੀਪ ਸਿੰਘ ਦੀ ਅਗਵਾਈ ਹੇਠ ਕਾਮਾਗਾਟਾ ਮਾਰੂ ਨਾਮ ਦਾ ਜਹਾਜ਼ $60,000 ਨੂੰ ਕਿਰਾਏ ਤੋਂ ਲੈ ਕੇ 376 ਯਾਤਰੀਆਂ ਦਾ ਇੱਕ ਜਥਾ ਹਾਂਗਕਾਂਗ ਤੋਂ ਕੈਨੇਡਾ ਲਈ ਰਵਾਨਾ ਹੋਇਆ ਸੀ।
1: ਇਸ ਨਾਲ ਕਿਹੋ ਜਿਹਾ ਵਰਤਾਓ ਕੀਤਾ ਗਿਆ, ਇਹ ਵਾਰਤਾ ਆਪ ਜੀ ਨੇ ਸੁਣੀ ਹੈ। ਬਾਬਾ ਗੁਰਦੀਪ ਸਿੰਘ ਤਕਰੀਬਨ 6 ਸਾਲ ਗੁਪਤ ਕੰਮ ਕਰਦੇ ਰਹੇ। ਮਹਾਤਮਾ ਗਾਂਧੀ ਨੇ ਇੱਕ ਦਿਨ ਉਹਨਾਂ ਨੂੰ ਆਪ ਗ੍ਰਿਫਤਾਰ ਹੋਣ ਦਾ ਸੁਝਾਅ ਦਿੱਤਾ। ਭਾਈ ਸਾਹਿਬ ਜੀ ਨਨਕਾਣਾ ਸਾਹਿਬ ਪੇਸ਼ ਹੋਏ, ਉਹਨਾਂ ਨੂੰ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
0: ਮਹਾਤਮਾ ਜੀ ਸਰ ਚਾਹੁੰਦੇ ਸਨ ਕਿ ਸਿੱਖ ਆਗੂ ਜੇਲ੍ਹਾਂ ਵਿੱਚ ਹੀ ਰਹਿਣ ਤਾਂ ਚੰਗਾ ਹੈ, ਕਿਉਂਕਿ ਉਹਨਾਂ ਵੱਲੋਂ ਸੁਝਾਅ ਤੋਂ ਇਲਾਵਾ ਹੋਰ ਕਿਸੇ ਮਦਦ ਦਾ ਇਤਿਹਾਸ ਵਿੱਚ ਜ਼ਿਕਰ ਨਹੀਂ ਆਉਂਦਾ।
1: ਸਰੋਤਾ ਜੀ, ਸਾਨੂੰ ਮਾਣ ਹੈ ਕਿ ਵੈਨਕੂਵਰ ਕੈਨੇਡਾ ਦੀ ਧਰਤੀ ਤੇ 1906 ਈਸਵੀ ਵਿੱਚ ਖਾਲਸਾ ਦੀਵਾਨ ਨਾਮੀ ਸੁਸਾਇਟੀ ਦਾ ਉਦਘਾਟਨ ਹੋਇਆ ਅਤੇ ਇਸ ਸਭਾ ਨੇ ਕੈਨੇਡਾ ਦੀ ਧਰਤੀ ਤੇ ਆਪਣੇ ਪਹਿਲੇ ਪਹਿਰੇ ਸਿੱਖੀ ਪਰੰਪਰਾ ਨੂੰ ਕਾਇਮ ਰੱਖਣ ਲਈ ਇੱਕ ਉੱਘਾ ਰੋਲ ਨਿਭਾਇਆ। 1984 ਤੱਕ ਇਹ ਸੰਸਥਾ ਸਿੱਖਾਂ ਦੇ ਮਨਾਂ ਵਿੱਚ ਇੱਕ ਵੱਖਰਾ ਅਸਥਾਨ ਰੱਖਦੀ ਸੀ।
0: ਅੱਜ ਕੈਨੇਡਾ ਦਾ ਸੰਵਿਧਾਨ ਮਨੁੱਖੀ ਅਧਿਕਾਰਾਂ ਦਾ ਅਗਾਹ ਵਧੂ ਟੀਚਾ ਹੈ। ਹਰ ਇੱਕ ਵਿਅਕਤੀ ਆਪਣੇ ਧਰਮ ਵਿੱਚ ਪਰਪੱਖ ਰਹਿ ਕੇ ਸੁਖੀ ਜੀਵਨ ਦਾ ਆਨੰਦ ਮਾਣਦਾ ਹੈ। ਹਾਂ, ਸਮੇਂ ਸਮੇਂ ਕੁਝ ਅਣਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਪਰ ਉਹਨਾਂ ਦੇ ਹੱਲ ਲਈ ਇੱਥੋਂ ਦੇ ਕਾਨੂੰਨ ਨੇ ਹਮੇਸ਼ਾ ਘੱਟ ਗਿਣਤੀ ਲੋਕਾਂ ਦਾ ਸਾਥ ਦਿੱਤਾ ਹੈ।
1: ਅੱਜ ਸਾਨੂੰ ਮਾਣ ਹੈ ਕੈਨੇਡਾ ਵਰਗੇ ਦੇਸ਼ ਦੇ ਜਿੱਥੇ ਸਿੱਖ ਭਾਈਚਾਰਾ ਖੁੱਲ ਦਿਲੀ ਅਤੇ ਇੱਜ਼ਤ ਨਾਲ ਆਪਣਾ ਜੀਵਨ ਬਸਰ ਕਰ ਰਿਹਾ ਹੈ। ਅੱਜ ਅੰਮ੍ਰਿਤਧਾਰੀ ਸਿੰਘਾਂ ਨੂੰ ਦਸਤਾਰਾਂ ਸਜਾ ਕੇ ਕੰਮ ਨਾ ਮਿਲਣ ਦੇ ਬਹਾਨੇ ਕਮਜ਼ੋਰ ਮਨਾਂ ਦੀਆਂ ਕਹਾਣੀਆਂ ਬਣ ਕੇ ਰਹਿ ਗਏ ਹਨ।
0: ਹਰ ਸਿੱਖ ਲਈ ਇਹ ਜ਼ਰੂਰੀ ਹੈ ਕਿ ਉਸਨੂੰ ਸਿੱਖੀ ਅਸੂਲਾਂ ਦਾ ਪਤਾ ਹੋਵੇ, ਗੁਰਬਾਣੀ ਦੇ ਅਰਥ ਭਾਵ ਸਿੱਖ ਇਤਿਹਾਸ ਦੀ ਵਾਕਫੀਅਤ ਹੋਵੇ।
1: ਸਿੱਖੀ ਵਿਰਸੇ ਦੇ ਵਾਰਸੋ, ਸਿੱਖ ਸਿਹਤ ਮਰਿਆਦਾ ਦੇ ਅਸੂਲ, ਸਿੱਖ ਫਲਾਸਫੀ ਤੇ ਸਿੱਖ ਸਭਿਆਚਾਰ ਆਪਣੇ ਜੀਵਨ ਨੂੰ ਢਾਲੋ ਅਤੇ ਕਰੋ ਯਾਦ ਬਾਬਾ ਗੁਰਦੀਪ ਸਿੰਘ ਵਰਗੇ ਗੁਰਸਿੱਖਾਂ ਦੀਆਂ ਕੁਰਬਾਨੀਆਂ ਨੂੰ। ਅੱਜ ਦੇ ਬਿਜ਼ਨਸਮੈਨ ਆਪਣੀ ਸ਼ਰਤ ਵਿੱਚ ਖਚਤ ਹਨ, ਪੰਥਕ ਕੰਮਾਂ ਵਿੱਚ ਕੋਈ ਵਿਰਲਾ ਹੀ ਨਿਕਲਦਾ ਹੈ।
0: ਸੇਵਾ ਕਰਨਾ, ਦੁਨੀਆਂ ਵਿੱਚ ਸੇਵਾਦਾਰਾਂ ਦੀ ਵੀ ਕਮੀ ਨਹੀਂ। ਜੋ ਸਿੱਖ ਆਪਣੀਆਂ ਸੇਵਾਵਾਂ ਪੰਥ ਦੇ ਲੇਖੇ ਲਾ ਰਹੇ ਹਨ, ਅਸੀਂ ਉਹਨਾਂ ਸਭਨਾਂ ਲਈ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਉਹਨਾਂ ਦੀਆਂ ਸੇਵਾਵਾਂ ਥਾਂ ਪਾਉਣ ਅਤੇ ਸਦਾ ਹੀ ਉਹਨਾਂ ਨੂੰ ਗੁਰਸਿੱਖੀ ਜੀਵਨ ਪ੍ਰਦਾਨ ਕਰਨ।
1: ਜਾਗੋ, ਕਿਸਾਨ ਦੀ ਬੇਅਦਬੀ ਪੱਛਮੀ ਸਭਿਆਚਾਰ ਦੇ ਮਨ ਨੂੰ ਅੱਜ ਨੌਜਵਾਨ ਪੀੜ੍ਹੀ ਦਾ ਗਲਤਾਨ ਹੋਣਾ ਸਿੱਖੀ ਨੂੰ ਗਿਰਾਵਟ ਵਿੱਚ ਲਿਜਾ ਰਿਹਾ ਹੈ। ਇਸ ਨੂੰ ਸੰਭਾਲਣਾ ਸਾਡਾ ਸਭਨਾ ਦਾ ਫਰਜ਼ ਬਣਦਾ ਹੈ।
0: ਸਰੋਤਾ ਜਨ, ਅੱਜ ਜੋ ਤੁਸੀਂ ਧਾਰਮਿਕ ਜਾਂ ਸਭਿਅਕ ਆਜ਼ਾਦੀ ਦਾ ਆਨੰਦ ਮਾਣ ਰਹੇ ਹੋ, ਇਹ ਸਿੱਖੀ ਵਿਰਸੇ ਦੀ ਦੇਣ ਹਨ। ਅੱਜ ਜ਼ਰੂਰਤ ਹੈ ਆਪਣੀ ਸਿੱਖ ਪਨੀਰੀ ਨੂੰ ਆਪਣੇ ਅਮੀਰ ਸੱਚੇ ਅਤੇ ਸੁੱਚੇ ਵਿਰਸੇ ਨਾਲ ਜੋੜਨ ਦੀ। ਦੂਸਰੇ ਸੱਭਿਆਚਾਰਾਂ ਤੋਂ ਵਾਕਿਫ ਹੋਣਾ ਜ਼ਰੂਰੀ ਹੈ, ਪਰ ਉਸਦੇ ਕੁਝ ਗੁਰਮਤ ਵਿਰੋਧੀ ਅਸੂਲਾਂ ਵਿੱਚ ਖਚਿਤ ਹੋਣ ਵਿੱਚ ਬਹੁਤੀ ਸੋਝੀ ਨਹੀਂ ਜਾਪਦੀ।
1: ਸਿੱਖੀ ਵਿਰਸੇ ਨਾਲ ਜੁੜੇ ਸਰੋਤਿਓ, ਅਸੀਂ ਉਮੀਦ ਰੱਖਦੇ ਹਾਂ ਅੱਜ ਦਾ ਪ੍ਰੋਗਰਾਮ ਆਪ ਜੀ ਦੇ ਗਿਆਨ ਮੰਡਲ ਵਿੱਚ ਵਾਧਾ ਕਰੇਗਾ। ਅਗਿਆਨਤਾ ਵਿੱਚ ਜੀਵਨ ਬਸਰ ਕਰਨਾ ਗੁਰੂ ਤੋਂ ਕੋਹਾਂ ਦੂਰ ਰੱਖਦਾ ਹੈ। ਯਾਦ ਰੱਖੋ, ਆਤਮਿਕ ਖੁਸ਼ੀਆਂ ਦਾ ਆਨੰਦ ਮਾਨਣ ਲਈ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣਾ ਪਵੇਗਾ। ਜਿਸ ਲਈ ਜ਼ਰੂਰੀ ਹੈ ਕਿ ਦੁਨਿਆਵੀ ਰੰਗ ਬਿਰੰਗਾਂ ਦੇ ਤਮਾਸ਼ਿਆਂ ਵਿੱਚ ਮਗਨ ਹੋਣ ਦੀ ਬਜਾਏ ਆਪਣੇ ਜੀਵਨ ਨੂੰ ਗੁਰੂ ਮੰਤਰ ਭਾਵ ਸ਼ਬਦ ਗੁਰੂ ਦੀ ਰੰਗਤ ਚਾੜੀਏ।
0: ਮਾਨਵਤਾ ਅਤੇ ਪਰਉਪਕਾਰਤਾ ਦੇ ਮਹਾਨ ਰੂਹਾਨੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਸ਼ਰਧਾ ਨਾਲ ਚੀਸ ਚੁਕਾਉਂਦੇ ਹੋਏ ਅਰਦਾਸ ਕਰਦੇ ਹਾਂ, ਕਲਯੁਗ ਦੇ ਬੋਹੇ ਸਾਨੂੰ ਵੀ ਆਪਣੇ ਪਾਕ ਪਵਿੱਤਰ ਚਰਨਾਂ ਨਾਲ ਜੋੜੋ ਅਤੇ ਕੌਮ ਨੂੰ ਚੜ੍ਹਦੀ ਕਲਾ, ਇਤਫਾਕ ਅਤੇ ਸਮਤ ਬਖਸ਼ੋ।
1: ਇਤਿਹਾਸ ਖੋਜਿਓ, ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਅਸੀਂ ਪ੍ਰੋਫੈਸਰ ਸਾਹਿਬ ਸਿੰਘ, ਸੋਹਣ ਸਿੰਘ ਜੋਸ਼, ਡਾਕਟਰ ਹਰਵੰਸ ਸਿੰਘ, ਡਾਕਟਰ ਹਿਊ ਜੌਨਸਨ, ਕੇਸਰ ਸਿੰਘ, ਪੀਟਰ ਵਰਡ, ਆਲ ਅਬਾਊਟ ਸਿੱਖ ਡੋਟ ਕਾਮ ਅਤੇ ਸਿੱਖ ਇਨਸਾਈਕਲੋਪੀਡੀਆ ਸਿੱਖੀ ਵਿਕੀ ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ।
0: ਉਮੀਦ ਕਰਦੇ ਹਾਂ ਕਿ ਅੱਜ ਦੇ ਮਜਬੂਰ ਤੋਂ ਆਪ ਜੀ ਨੇ ਲਾਭ ਉਠਾ ਕੇ ਆਪਣੇ ਸੋਚ ਮੰਡਲ ਵਿੱਚ ਜ਼ਰੂਰ ਵਾਧਾ ਕੀਤਾ ਹੋਵੇਗਾ ਅਤੇ ਸਾਨੂੰ ਸਾਡੀਆਂ ਤਰੁੱਟੀਆਂ ਦੂਰ ਕਰਨ ਲਈ ਸੁਝਾਅ ਦਿੰਦੇ ਰਹੋਗੇ।
1: ਤੁਸੀਂ ਕੈਬੋ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
0: ਸਿੱਖੀ ਵਿਰਸੇ ਦੇ ਵਾਸਤੇ ਇਹ ਪ੍ਰੋਗਰਾਮ ਦੁਨੀਆਂ ਦੇ ਸਾਰੇ ਮੁਲਕਾਂ ਵਿੱਚ sikhnet.com ਦੇ ਚੈਨਲ 16 ਤੋਂ ਲਾਈਵ ਸੁਣਿਆ ਜਾ ਸਕਦਾ ਹੈ। ਜੇਕਰ ਆਪ ਜੀ ਪਾਸ ਸੈਟੇਲਾਈਟ ਹੈ ਤਾਂ ਤੁਸੀਂ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਸੁਣ ਸਕਦੇ ਹੋ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ।
1: ਸਾਹਿਤਕ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸਤਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ 250-392-4342।
0: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3374। ਕਿਉਂ ਨਾ ਨਾਲ ਲੱਗਦਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦੇਈਏ। ਸਾਡਾ ਈਮੇਲ ਐਡਰੈਸ ਹੈ gwsssa@thalas.net।
1: ਸਰੋਤਾ ਜਨ, ਤੁਸੀਂ ਇਹ ਪ੍ਰੋਗਰਾਮ ਸਾਡੇ ਵੈਬਸਾਈਟ ਤੋਂ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਜਾਣਕਾਰੀ ਲਈ ਨੋਟ ਕਰਨ ਲਈ ਸਾਡਾ ਵੈਬਸਾਈਟ ਪਤਾ ਹੈ www.singsabha.com। ਸਪੈਲਿੰਗ ਨੋਟ ਕਰੋ ਜੀ, SINGHSABA। ਜੀ ਹਾਂ, ਸਭਾ ਨੂੰ ਅਸੀਂ SABA ਸਪੈਲ ਕੀਤਾ ਹੈ।
0: ਜੇਕਰ ਤੁਸੀਂ ਇਹ ਪ੍ਰੋਗਰਾਮ ਇੰਟਰਨੈਟ ਤੋਂ ਸੁਣ ਰਹੇ ਹੋ ਤਾਂ ਆਪਣੇ ਵਿਚਾਰ ਸਾਨੂੰ ਈਮੇਲ ਕਰੋ ਜੀ ਅਤੇ ਆਪਣੇ ਮੁਲਕ ਦਾ ਨਾਮ ਵੀ ਜ਼ਰੂਰ ਲਿਖੋ। ਸਾਡੀ ਇਹ ਹਮੇਸ਼ਾ ਹੀ ਕੋਸ਼ਿਸ਼ ਰਹੇਗੀ ਕਿ ਤੁਹਾਡੇ ਵਿਚਾਰਾਂ ਦੀ ਰੋਸ਼ਨੀ ਵਿੱਚ ਇਸ ਪ੍ਰੋਗਰਾਮ ਨੂੰ ਹੋਰ ਵੀ ਚੰਗੇਰਾ ਬਣਾ ਸਕੀਏ। ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮ ਸਲੇਕ ਵਿੱਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹੈ।
1: ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ, ਦੂਸਰੇ ਦਿਨਾਂ ਵਿੱਚ ਇਹ ਪ੍ਰੋਗਰਾਮ ਦੁਹਰਾਇਆ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ।
0: ਪੰਜਾਬੀ ਜਵਾਨ ਦੇ ਪ੍ਰੇਮੀ ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਪਰਮਿੰਦਰ ਕੌਰ,
1: ਸੰਦੀਪ ਕੌਰ
0: ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हे आखिर शब्द जिस विच सतगुरु ए दसना चाहते ने मैं तुहानू 12 महीनों विच की पढ़ाया है। नचोड़ है 12 महीने 12 माह जो असि तत् समझ लीए ना उदो सारा सिलेबस छेती याद हो जाता है। मुख मुख गल्लां गुरु ने सानू इस जीवन के 12 माह विच की समझाई। ਗੁਰੂ ਕਹਿੰਦੇ ਨੇ ਸਭ ਤੋਂ ਪਹਿਲਾਂ ਤੇ ਇਹ ਦ੍ਰਿੜ ਕਰਾਇਆ ਕਿ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਕਰੇ। ਮਨੁੱਖ ਦੇ ਹਿਰਦੇ ਵਿੱਚ ਸਿੱਖ ਦੇ ਹਿਰਦੇ ਵਿੱਚ ਨਾਮ ਪ੍ਰਤੀ ਇੰਨਾ ਦ੍ਰਿੜ ਵਿਸ਼ਵਾਸ ਆ ਗਿਆ ਤੇ ਉਹ ਸਮਝ ਲੈ

ਜਿਹੜੇ ਗੁਰੂ ਨੂੰ ਆਰਾਧਦੇ ਨੇ, ਗੁਰੂ ਨਾਲ ਜੁੜਦੇ ਨੇ, ਗੁਰੂ ਉਹਨਾਂ ਨੂੰ ਸੱਚੇ ਦੀ ਦਰਗਾਹ ਵਿੱਚ ਪ੍ਰਮਾਣਿਤ ਕਰਾ ਦਿੰਦਾ। ਇੱਕ ਵਾਰ ਸ਼ਬਦ ਆਇਆ ਸੀ ਕਿ ਰੱਬ ਪਰਖਦਾ, ਖਰੇ ਖੋਟੇ ਨੂੰ ਪਰਖਦਾ, ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਦਾ। ਉਹਦਾ ਸੁਭਾਅ ਉਹ ਖਰਿਆਂ ਨੂੰ ਆਪਣੇ ਖਜ਼ਾਨੇ ਵਿੱਚ ਥਾਂ ਦਿੰਦਾ, ਖੋਟਿਆਂ ਨੂੰ ਸੁੱਟ ਦਿੰਦਾ, ਕਿਉਂਕਿ ਉਹਦੀ ਪਰਖ ਦੀ ਨਿਗਾਹ ਬੜੀ ਪੜਚੋਲ ਦੀ ਨਿਗਾਹ ਬੜੀ ਡੀਪ ਹੈ। ਖਰੇ ਖਜ਼ਾਨੇ ਪਾਈਏ, ਖੋਟੇ ਸੱਟੀਏ ਬਾਹਰ ਬਾਹਰ। ਬੜੀ ਖੂਬਸੂਰਤ ਕਹਾਣੀ ਹੈ। ਖੋਟਿਆਂ ਨੂੰ ਸੁੱਟ ਦਿੱਤਾ, ਖਰਿਆਂ ਨੂੰ ਖਜ਼ਾਨੇ ਪਾ ਲਿਆ। ਅਗਲੀ ਲਾਈਨ ਵਿੱਚ ਇੱਕ ਕੁਸਚਨ ਖੜਾ ਹੋ ਗਿਆ ਸੀ, ਖੋਟੇ ਸੱਚੀ ਦਰਗੇ ਸੁੱਟੀਏ, ਸੱਚੀ ਦਰਗਾਹ ਵਿੱਚੋਂ ਖੋਟੇ ਸੁੱਟ ਦਿੱਤੇ ਗਏ, ਕਿੱਥੇ ਜਾਣ? ਖੋਟੇ ਸੱਚੀ ਦਰਗੇ ਸੁੱਟੀਏ, ਕਿਸ ਆਗੇ ਕਰੇ ਪੁਕਾਰ, ਕਿੱਥੇ ਜਾਣ? ਤੇ ਫਿਰ ਜਵਾਬ ਸੀ, ਕਹਿਣ ਲੱਗੇ ਸਤਿਗੁਰ ਕਿੱਥੇ ਭੱਜ ਪਵੇ। ਗੁਰੂ ਦਾ ਫੰਕਸ਼ਨ ਦਰਗਾਹ ਦੇ ਮਾਲਕ ਨੇ ਆਪਣੇ ਖਜ਼ਾਨੇ ਵਿੱਚ ਸੱਚੇ ਖਰੇ ਨੂੰ ਹੀ ਪਾਇਆ, ਖੋਟੇ ਨਾ ਹੀ ਪਾਇਆ। ਉਹ ਪਰਖ ਵੀ ਲੈਂਦਾ ਤੇ ਪਰਖ ਤੇ ਖੋਟਿਆਂ ਨੂੰ ਸੁੱਟ ਦਿੰਦਾ। ਹੁਣ ਮਸਲਾ ਆ ਜਾਂਦਾ, ਖੋਟੇ ਕਿੱਥੇ ਜਾਣ? ਖੋਟੇ ਸੱਚੀ ਦਰਗੇ ਸੁੱਟੀਏ, ਕਿਸ ਆਗੇ ਕਰੇ ਪੁਕਾਰ? ਤੇ ਜਵਾਬ ਸੀ, ਕਹਿਣ ਲੱਗੇ ਸਤਿਗੁਰ ਪਿੱਛੇ ਭੱਜ ਪਵੇ। ਗੁਰੂ ਕੋਲ ਆ ਗਿਆ। ਇਹ ਕਰਨੀ ਸਾਰ ਉਹਨਾਂ ਲਈ ਸਭ ਤੋਂ ਚੰਗਾ ਕੰਮ ਇਹੋ ਹੀ ਹੈ, ਦਰ ਦਰ ਭਟਕਣ ਦੀ ਬਜਾਏ ਉਹ ਗੁਰੂ ਕੋਲ ਆ ਜਾਣ। ਇਹ ਕਰਨੀ ਸਾਰ ਤੇ ਕਹਿਣ ਲੱਗੇ ਫਿਰ ਗੁਰੂ ਕੀ ਕਰੇਗਾ? ਸਤਿਗੁਰ ਖੋਟੇ ਹੋ ਖਰੇ ਕਰੇ, ਆ ਕਰਨੇ ਗੁਰੂ ਦਾ। ਇਸ ਲਈ ਆਖਿਓ ਨੇ ਹਰ ਗੁਰ ਪੂਰਾ ਆਰਾਧ ਆ, ਦਰਗਿਆ ਸੱਚ ਖਰੇ। ਨਾਮ ਨੇ ਸਾਰੇ ਕਾਰਜਾਂ ਵਿੱਚ ਸ਼ਕਤੀ ਦੇ ਦਿੱਤੀ ਤੇ ਗੁਰੂ ਨੇ ਖੋਟੇ ਤੋਂ ਖੜਾ ਕਰਕੇ ਰੱਬੀ ਦਰਗਾਹ, ਸੱਚੇ ਦੀ ਦਰਗਾਹ ਅੰਦਰ ਪ੍ਰਵਾਨ ਕਰਾ ਦਿੱਤਾ। ਸਤਿਗੁਰ ਖੋਟੇ ਖਰੇ ਕਰੇ, ਸ਼ਬਦ ਸਧਾਰਨ ਹਾਰ। ਸ਼ਬਦ ਨਾਲ ਬਾਣੀ ਨਾਲ ਧੋ ਕੇ ਢਾਲ ਕੇ ਖੋਟੇ ਨੂੰ ਖੜਾ ਕਰ ਦਿੰਦਾ ਤੇ ਜਦੋਂ ਹੁਣ ਉਹ ਖੋਟੇ ਜਿਹੜੇ ਖੜੇ ਬਣ ਚੁੱਕੇ ਨੇ ਦਰਗਾਹ ਵਿੱਚ ਜਾਂਦੇ ਨੇ, ਹੁਣ ਉਹਨਾਂ ਨੂੰ ਰੱਬ ਦਾ ਖਜ਼ਾਨੇ ਵਿੱਚ ਥਾਂ ਮਿਲਦੀ। ਤੇ ਗੁਰੂ ਨੇ ਉਹ ਗੱਲ ਬਾਣੀ ਵਿੱਚ ਬਾਰਾਂ ਵਿੱਚ ਅਖੀਰ ਦੇ ਸ਼ਬਦ ਵਿੱਚ ਕਹਿ

ਚਾਰੇ ਨਾਲ ਲੋ ਬਾਰਾਂਮਾਹ ਵਿੱਚ ਸਾਨੂੰ ਕੀ ਪੜਾਇਆ ਗਿਆ। ਅੱਜ ਸੰਖੇਪ ਵਿੱਚ ਸਮਝਾ ਰਹੇ ਨੇ ਤਾਂ ਕਿ ਸਾਨੂੰ ਆਸਾਨੀ ਨਾਲ ਯਾਦ ਰਹੇ। ਆਖਰੀ ਸ਼ਬਦ ਸਾਰੇ ਬਾਰਾਂਮਾਹ ਦਾ ਨਿਚੋੜ ਹੈ, ਤੱਤ ਹੈ, ਸਾਰ ਹੈ। ਇਸ ਸ਼ਬਦ ਦੀ ਹਰ ਇੱਕ ਲਾਈਨ ਵਿੱਚੋਂ ਸਾਨੂੰ ਬਾਰਾਂਮਾਹ ਦਾ ਸਰੂਪ ਦੇਖਣ ਨੂੰ ਮਿਲ ਜਾਂਦਾ। ਕਹਿਣ ਲੱਗੇ ਤੀਜਾ ਵਿਸ਼ਵਾਸ ਇਹ ਕਿ ਦੁਨੀਆਂ ਦੇ ਲੋਕ ਪ੍ਰਲੋਕ ਦੇ ਕੋਈ ਵੀ ਸੁੱਖ ਢੂੰਡਣ ਲਈ ਕਿਸੇ ਹੋਰ ਦੇ ਦਰ ਤੇ ਨਾ ਜਾਣ। ਮੈਂ ਨਾ ਗਣੇਸ਼ਾ ਪ੍ਰਥਮ ਬਣਾਉਂ, ਕਿਸ਼ਨ ਵਿਸ਼ਨ ਕਬਹੂ ਨਾ ਦਿਹਾਉਂ, ਕਾਨ ਸੁਣੇ ਪਹਿਚਾਨ ਨਾ ਤਿੰਨ ਸੌ, ਨਿਵ ਲਾਗੀ ਮੋਰੀ ਪਗਨੀ, ਤੁਮੇ ਖਾਦ ਕੋਈ ਅਵਰ ਨਾ ਦਿਹਾਉਂ, ਜੋ ਬਰ ਚਾਹੋ ਸੋ ਤੁਮ ਤੇ ਪਾਓ। ਇਹ ਵਿਸ਼ਵਾਸ ਕਰਾ ਦਿੱਤਾ ਕਿ ਜਿੰਨੇ ਸੁੱਖ ਨੇ ਲੋਕ ਪ੍ਰਲੋਕ ਦੇ ਉਹਦਾ ਖਜ਼ਾਨਾ ਜਿਹੜਾ ਹੈ ਉਹ ਹਰੀ ਦੇ ਚਰਨਾਂ ਵਿੱਚ ਹੈ। ਸਰਬ ਸੁਖਾਂ ਨਿਤ ਸਰਬ ਸੁਖਾਂ ਨਿਤ ਚਰਨ ਹਾਰੇ

चरण हारे। ते एक होर ख्याल रखी, निरा सुखा विच जेड़ा लुभायमान हो जाता, जेड़ा निरा सुखा विच प्रवृत्त हो जाता है, वह डूब जाता है। पर जेड़ा मनुख सुख जेड़ा है, वो प्रभु चरण विचों ढूंढता है, थां थां ते सुख ढूंढन नहीं जाता, उन्हों एक होर वडियाई मिलती है, उनके कोल सुख भी आ जाते हैं, ते वो विखम संसार भवजल नूं भी तर जाता है, डुबदा भी नहीं। मैं एक बार एग्जाम्पल दी थी कि मिठास में मक्खी मर जाती है, गुरु ने बाणी भी आखी, दिल्ली बिल्ली रोडड़ी पहुंची पहुंच पावे आए, जो बैठे सिफाते गुड़ की रोड़ी गिली होवे उन्हें ते मक्खी बह जाए मर जाती। नाल ही मैं एक एग्जाम्पल दी थी, एक शहद की मक्खी है जेड़े मिठा बार का नहीं इकत्र करती, बार के मिठे न खा के मुड़ जरा इकट्ठा करती है ना, वो अंदरों पैदा कर दी है, वो होंगे शहद। तो जी शहद की मक्खी है ना, उन्होंने शहद में डूंगा करके छड़ दे, वेखोगे मिनट अद मिनट में मुड़ उपर आ जाएगी, तो इं आके उड़ जाएगी जिम्मे इस शहद का उनके असर ही पड़ेगा। शहद में डुब के मक्खी मरती नहीं, शहद की मक्खी शहद में डुब के कोई भी मक्खी मरती नहीं, वही मिठा वही मिठा, पर उसे क्यों नहीं मरती, क्योंकि अंदरों पैदा होया हुआ है। बस तो गुरु कहने लगे इसे तरह जेड़े पदार्थ को बाहरों पैदा करेगा, दौड़ भज के करेगा, जेड़े संसार को पैदा करने की कोशिश करेगा, जे उन्हें पदार्थों में जीवन बिताएगा, यकीन कर भवजल विखम तर नहीं सकेगा, डूब के मर जाएगा। जे ये समझेगा सर्व सुखा निध चरण हार, मेरे जीवन के सारे सुख मेरे मालिक के चरणों में, तो सुख भी आएंगे, इस भवजल विखम विचों भी तर जाएंगे। दोनों चीजा मिल गई नहीं कल कर। एक बार मैं एक होर एग्जाम्पल साझी की, ख्याल करो जिस घर में पेड़ लग जाए, फलों का दरखत लग जाए, दरखत में एक फल नहीं होंगे, मैं उसकी किसी दो फल होंगे, एक फल वो जेड़ा मौसम नाल लगता है, जिस फल का नाम जुड़ता है उस बिरछ नाल, ए भी अंब का बिरछ है, ए अमरूद का बिरछ है, नाम जुड़ता है, एक वो फल है। तो मैं कीती सी एक फल जेड़ा है वो छां है, छां भी फल है, दरखत दा जिन छाया है ना वो भी दरखत का फल है। कई लोग तुम देखोगे कई ओहो ही दरखत घर में लाते हैं जिनकी छां गूढ़ी हो गई, उन्हें बड़ा संभालते हैं। पुराने समय समय अंदर जदों बाहर बैठन के आम साधन नहीं सन होंगे, उदों पिप्पल ते बोड़ नूं लोग ज्यादा इसे लिए संभालते सन, क्योंकि इनकी छां गूढ़ी होंगी, छां भी फल। पर एक ख्याल करो मैं की जिस घर में दरखत लगेगा उत्थे दोनों ही फल लगेंगे, पर दोहां फलों में एक अंतर है। आज जो टाणियों फल लगेगा ना, जिंदा ना है दरखत ने ले अपनाया, वो फल ऐसा है उन्हें तुसी तोड़ के रख सकते हो, तो जिन्नी ठंडी थां पे रखोगे उन्नी देर ज्यादा कट जाएगा। ऐसे ही फ्रिज बने नहीं, उसनूं ठंडी थावें रखो, तो जिन्ना ठंडी थावें रखोगे ना उन्ना ज्यादा टाइम कट जाएगा। नाल लगी मसा रख सकते हो, दो चार दस दिन भी दिन महीना दो महीने बाद, हुण दे अज दे युग अंदर कोल्ड स्टोरों में लिया के लोग साल साल बाद भी फल खाई जाते, दो दो साल बाद भी खाई, संभाल है जिन्ना ठंडी थां रखो ज्यादा टाइम।
ਜਦੋਂ ਮਰਜ਼ੀ ਖਾ ਸਕਦੇ, ਸਾਂਭਿਆ ਜਾ ਸਕਦਾ। ਪਰ ਇੱਕ ਇਹਦਾ ਫਲ ਹੈ ਬਿਰਖ ਦਾ ਛਾਂ, ਉਹਨੂੰ ਤੁਸੀਂ ਜੇ ਸੰਭਾਲ ਕੇ ਰੱਖਣਾ ਚਾਹੋ ਵੀ ਫਿਰ ਕਦੀ ਖਾ ਲਾਂਗੇ, ਐਸਾ ਨਹੀਂ ਹੈ। ਪਰ ਜਿਹੜੀ ਛਾਂ ਦਾ ਫਲ ਹੈ ਨਾ, ਛਾਇਆ ਪਰਛਾਵਾਂ, ਉਹ ਤੋੜ ਕੇ ਰੱਖਿਆ ਨਹੀਂ ਜਾ ਸਕਦਾ, ਉਹਨੂੰ ਮਾਣਿਆ ਜਾ ਸਕਦਾ। ਜੇ ਤੁਸੀਂ ਆਖੋ ਵੀ ਹੁਣ ਦੁਪਹਿਰ ਹੈ, ਹੁਣ ਛਾਂ ਤੋੜ ਕੇ ਰੱਖ ਲਈ, ਸ਼ਾਮਾਂ ਨੂੰ ਜਦੋਂ ਠੰਡ ਹੋਏਗੀ ਉਦੋਂ ਅੱਗੇ ਮੈਂ ਧੁੱਪ ਦੇ ਸੰਬੰਧ ਚੱਲ ਸੀ, ਇਸੇ ਤਰ੍ਹਾਂ ਛਾਂ ਦੇ ਸੰਬੰਧ ਵਿੱਚ। ਜੇ ਤੁਸੀਂ ਆਖੋ ਕਿ ਹੁਣ ਦੁਪਹਿਰ ਦਾ ਸਮਾਂ ਤੇ ਮੈਂ ਇੱਥੇ ਮੰਜਾ ਡਾਇਆ ਹੋਇਆ, ਇੱਥੇ ਛਾਂ ਹੈ, ਮੈਨੂੰ ਬਾਰ ਬਾਰ ਮੰਜਾ ਕਿਉਂ ਦੂਜੀ ਥਾਂ ਤੇ ਬਦਲਣਾ ਪਵੇ, ਛਾਂ ਨੇ ਤੇ ਅੱਗੇ ਤੁਰ ਜਾਣਾ, ਮੈਂ ਛਾਂ ਨੂੰ ਤੋੜ ਕੇ ਆਪਣੇ ਜੋਗਾ ਸੁਰੱਖਿਅਤ ਕਰਨਾ ਰੱਖ ਲਵਾਂ, ਜਿੱਥੇ ਲੋੜ ਪਵੇ ਉੱਥੇ ਵਰਤੀ ਜਾਂ। ਜਾਂ ਕਿਸੇ ਦੇ ਘਰ ਵਿੱਚ ਦਰਖਤ ਲੱਗਾ ਹੋਇਆ, ਮੇਰੇ ਘਰ ਵਿੱਚ ਨਹੀਂ, ਉਹਦੀ ਛਾਂ ਉੱਥੋਂ ਤੋੜ ਲਿਆਵਾਂ, ਉਹਦੇ ਘਰੋਂ ਦੂਜੇ ਫਲ ਤਾਂ ਲਿਆਂਦੇ ਜਾ ਸਕਦੇ ਨੇ। ਜੇ ਤੂੰ ਆਖੇ ਮੈਂ ਛਾਂ ਉਹਦੇ ਘਰੋਂ ਤੋੜ ਲਿਆਵਾਂ ਤੇ ਆਪਣੇ ਘਰ ਦਰਖਤ ਲਾਉਣ ਦੀ ਲੋੜ ਨਹੀਂ, ਛਾਂ ਇੱਥੇ ਮੰਨ ਲਵਾਂਗਾ, ਐਸਾ ਨਹੀਂ ਹੋ ਸਕਦਾ। ਕਿਉਂਕਿ ਛਾਇਆ ਇੱਕ ਉਹ ਫਲ ਹੈ ਦਰਖਤ ਦਾ, ਜਿਹਨੂੰ ਤੂੰ ਮਾਣ ਸਕਣਾ, ਤੋੜ ਕੇ ਰੱਖ ਨਹੀਂ ਸਕਦਾ, ਉਹ ਤੇਰੇ ਹਮੇਸ਼ਾ ਦਾ ਬਣੀ ਹੋਣੀ। ਗੁਰੂ ਕਹਿੰਦੇ ਖਿਆਲ ਕਰੇ, ਰੱਬ ਵੀ ਹਰੀ ਚਰਨ ਵੀ ਇੱਕ ਪੇੜ ਹੈ, ਦਰਖਤ ਹੈ। ਜੇ ਤੂੰ ਆਪਣੇ ਹਿਰਦੇ ਦੇ ਘਰ ਵਿੱਚ, ਜੇ ਤੂੰ ਜੀਵਨ ਵਿੱਚ ਇਹਦੀ ਜੜ ਲਾ ਲਵੇਂ, ਇਹਨੂੰ ਘਰ ਵਿੱਚ ਪੇੜ ਲਾ ਲਵੇਂ, ਇਹਦੇ ਵਿੱਚ ਵੀ ਇੱਕ ਫਲ ਨਹੀਂ ਦੋਨੋਂ ਨਹੀਂ। ਨਾਮ ਦਾ ਭਗਤੀ ਦਾ ਫਲ ਵੀ ਹੈ, ਦੁਨੀਆ ਦੇ ਪਦਾਰਥਾਂ ਦਾ ਛਾਇਆ ਰੂਪ ਫਲ ਵੀ ਹੈ, ਇਹ ਛਾਇਆ ਹੈ। ਐਸੀ ਗੱਲ ਨਹੀਂ ਕਿ ਰੱਬ ਤੇਰੇ ਘਰ ਆ ਜਾਏ ਤੇ ਦੁਨੀਆ ਦੇ ਪਦਾਰਥ ਤੇਰੇ ਘਰੋਂ ਚਲੇ ਜਾਣ, ਉਹ ਵੀ ਰਹਿੰਦੇ। ਪਰ ਇਹ ਖਿਆਲ ਕਰੀ, ਫਰਕ ਇੰਨਾ ਜ਼ਰੂਰ ਹੈ, ਉਹ ਜਿਹੜੇ ਦੁਨੀਆ ਦੇ ਪਦਾਰਥ ਨੇ ਉਹਨੂੰ ਨਾਮ ਤਰ੍ਹਾਂ ਸਾਂਭਣ ਦੀ ਕੋਸ਼ਿਸ਼ ਨਾ ਕਰੀ, ਉਹਨੂੰ ਮਾਣ ਲਈ, ਤੇਰੇ ਮਨ ਲਈ, ਪਰ ਉਹਨਾਂ ਦੀ ਪਕੜ ਨਾ ਕਰੀ, ਖਰੇ ਵੀ ਸੰਭਾਲੇ ਜਾ ਸਕਦੇ ਨੇ, ਉਹ ਤੇ ਮਾਣੇ ਹੀ ਜਾ ਸਕਦੇ ਨੇ, ਸੰਭਾਲੇ ਨਹੀਂ ਜਾ ਸਕਦੇ। ਪਦਾਰਥ ਵੀ ਤੇਰੇ ਕੋਲ ਹੋਣਗੇ, ਛਾਂ ਵੀ ਹੋਏਗੀ, ਪਰ ਜਿਵੇਂ ਛਾਂ ਸੰਭਾਲੀ ਤਕੜੀ ਤੇ ਰੱਖੀ ਨਹੀਂ ਜਾ ਸਕਦੀ, ਉਸੇ ਤਰ੍ਹਾਂ ਦੁਨੀਆਂ ਦੇ ਪਦਾਰਥ ਤੇਰੇ ਕੋਲ ਜੇ ਘਰ ਗੁਰੂ ਆ ਜਾਏ, ਘਰ ਰੱਬ ਆ ਜਾਏ, ਆ ਜਾਣਗੇ, ਸਾਰੇ ਪਦਾਰਥ ਤੇਰੇ ਕੋਲ ਰਹਿਣਗੇ, ਪਰ ਇਹਨਾਂ ਪਦਾਰਥਾਂ ਦੀ ਪਕੜ ਨਾ ਕਰੀ, ਜਿਵੇਂ ਛਾਂ ਦੀ ਪਕੜ ਨਹੀਂ ਹੁੰਦੀ। ਜੇ ਕੋਈ ਪਕੜ ਕਰਨ ਦੀ ਕੋਸ਼ਿਸ਼ ਕਰੇ ਪਛਤਾਏਗਾ, ਗੁਰੂ ਨੇ ਵੀ ਆਖ ਦਿੱਤਾ, ਬਿਰਖ ਕੀ ਛਾਇਆ ਕਿਉਂ ਰੰਗ ਲਾਵੇ, ਉਹ ਬਿਨਸੈ ਉਹ ਮਨ ਪਛਤਾਵੇ। ਮੰਨ ਲੈ, ਕੋਈ ਹੱਲ ਨਹੀਂ, ਤੈਨੂੰ ਮੰਨਣ ਵਾਸਤੇ ਮਿਲੇ ਨੇ ਦੁਨੀਆ ਦੇ ਪਦਾਰਥ, ਪਕੜਨ ਵਾਸਤੇ ਨਹੀਂ। ਪਰ ਕਹਿਣ ਲੱਗੇ, ਨਾਮ ਇੱਕ ਉਹ ਫਲ ਹੈ, ਸਾਂਭਿਆ ਜਾ ਸਕਦਾ, ਔਖੇ ਵੇਲੇ ਵੀ ਕੰਮ ਆ ਸਕਦਾ, ਜੇ ਪੈਂਦੇ ਮਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗੂ ਜਿਹਾਰਾ, ਇਹ ਤਾਂ ਸਫ਼ਰ ਵੇਲੇ ਵੀ ਨਾਲ ਜਾ ਸਕਦਾ, ਇਹ ਜੀਵਨ ਦੇ ਸਫ਼ਰ ਵਿੱਚ ਹਰ ਵਕਤ ਤੈਨੂੰ ਕੰਮ ਆਏਗਾ, ਕਿਉਂਕਿ ਇਹ ਨਾਲ ਸਾਂਭਿਆ ਜਾ ਸਕਦਾ। ਬਲਕਿ ਕਹਿਣ ਲੱਗੇ, ਜਿੰਨਾ ਕਿਸੇ ਠੰਡੀ ਥਾਂ ਤੇ ਜ਼ਿਆਦਾ ਰੱਖੋ ਨਾ ਫਲ, ਉਨਾ ਜ਼ਿਆਦਾ ਸੁਰੱਖਿਅਤ ਹੁੰਦਾ। ਕਹਿਣ ਲੱਗੇ, ਨਾਮ ਵੀ ਇਸੇ ਲਈ ਮੈਂ ਸਾਧ ਸੰਗਤ ਵਿੱਚ ਰੱਖਿਆ, ਇਹ ਸੁਰੱਖਿਅਤ ਰਹੇ, ਕਿਉਂਕਿ ਸੀਤਲ ਹੈ। ਆ ਸਾਧ ਸੰਗਤ ਕੀ ਹੈ? ਨਾਮ ਲਈ ਨਾ ਸੀਤਲੰਗ ਚੰਦਰ ਦੇਵ ਹੈ, ਨਾ ਸੀਤਲੰਗ ਪਾਵਨ ਚੰਦਨ ਹੈ, ਨਾ ਸੀਤਲੰਗ ਸਰਦ ਰੁਤੇਨ, ਨਾਨਕ ਸੀਤਲੰਗ ਸਾਧ ਸੰਬੰਧ। ਸਾਧ ਸੰਗਤ ਜਿਹੜੀ ਹੈ, ਇਹ ਨਾਮ ਦਾ ਪ੍ਰਿਜ ਹੈ, ਇੱਥੇ ਨਾਮ ਸਾਂਭਿਆ ਰਹਿੰਦਾ। ਜਿਹੜੇ ਸਾਧ ਸੰਗਤ ਵਿੱਚ ਜੁੜਦੇ ਨੇ, ਉਹਨਾਂ ਦਾ ਨਾਮ ਸਾਂਭਿਆ ਰਹਿੰਦਾ, ਭਾਵੇਂ ਜਿੰਨੀ ਦੇਰ ਉਹਨਾਂ ਦਾ ਨਾਮ ਜਾਇਆ ਨਹੀਂ। ਗੁਰੂ ਕਹਿੰਦੇ, ਦੋਨੋਂ ਫਲ ਲੱਗਣਗੇ, ਸੰਸਾਰ ਦੇ ਸੁੱਖ ਵੀ ਹੋਣਗੇ, ਫਿਰ ਸੰਸਾਰ ਦੇ ਸੁੱਖਾਂ ਵਿੱਚ ਡੁੱਬੇਗਾ ਵੀ ਨਹੀਂ। ਸਭ ਦੇ ਸੁੱਖਾਂ ਦੇ ਵਿਚਰਨ ਹਰ ਭੌਜਲ ਬਿਖਮ ਤਰੇ। ਕਹਿਣ ਲੱਗੇ, ਪ੍ਰੇਮ ਭਗਤ ਤਿੰਨ ਪਾਈਆ, ਵਿਖਿਆ ਨਾਹੀਂ ਜਰੇ। ਜਿਹੜੇ ਪ੍ਰਭੂ ਦੇ ਸਿਮਰਨ ਨੂੰ, ਪ੍ਰਭੂ ਦੇ ਚਰਨਾਂ ਵਿੱਚ ਆਪਣੇ ਜੀਵਨ ਦੇ ਸਾਰੇ ਸੁੱਖ ਸਮਝੇ ਜਿਨ੍ਹਾਂ ਨੇ, ਕਹਿਣ ਲੱਗੇ ਅਗਲੀ ਗੱਲ ਇਹ ਪੜ੍ਹਾਈ ਕਿ ਪ੍ਰੇਮ ਭਗਤ ਤਿੰਨ ਪਾਈਆ। ਐਸੀ ਨਾ ਸੁਣ, ਪ੍ਰੇਮੋ ਮਾਹੜਾ ਕਿਉਂ ਮਿਲੀ ਇਹ ਜਾ ਕੇ, ਬਾਰਾਂ ਮਾਂ ਦੀ ਤਰਤੀ ਦੇ ਗਏ। ਕਹਿੰਦੇ ਨੇ, ਉਹਨਾਂ ਨੇ ਪ੍ਰੇਮਾ ਭਗਤੀ ਨੂੰ ਪਾ ਲਿਆ, ਇਸ ਲਈ ਪ੍ਰੇਮਾ ਭਗਤੀ ਵਿੱਚ ਜਿਹੜੇ ਲੋਕ ਲੱਗ ਗਏ, ਜੁੜ ਗਏ, ਉਹ ਫਿਰ ਸੰਸਾਰ ਦੀ ਜ਼ਹਿਰ ਵਿੱਚ ਜਲਦੇ ਨਹੀਂ, ਸੰਸਾਰ ਦੇ ਅਸਾੜ ਵਿੱਚ ਖਤਮ ਨਹੀਂ ਹੁੰਦੇ। ਇਸ ਲਈ ਕਹਿਣ ਲੱਗੇ, ਪ੍ਰੇਮ ਭਗਤ ਤਿੰਨ ਪਾਈਆ,
ਵਿਖਿਆ ਨਹੀਂ ਜਰੇ ਕੂੜ ਗਏ ਦੁਬਦਾ ਨਸੀਬ ਇਹ ਬਾਰਾਂ ਮੁਕਤ ਤੇਰੇ ਅੰਦਰ ਕੂੜ ਦੀ ਕੋਈ ਥਾਂ ਨਾ ਹੋਵੇ ਅੰਦਰੋਂ ਭਾਦੋਂ ਦੀ ਦੁਬਦਾ ਖਤਮ ਹੋ ਜਾਏ ਤੇਰੇ ਮਨ ਅੰਦਰ ਇਹ ਸ਼ਿਕਵਾ ਜਾਂ ਸ਼ੰਕਾ ਹੀ ਨਾ ਰਹੇ ਕਿ ਗੁਰੂ ਦੀ ਬਰਾਬਰੀ ਨਹੀਂ ਕਿਸੇ ਹੋਰ ਕੋਲੋਂ ਵੀ ਲਈ ਜਾ ਸਕਦੀ ਹੈ ਮੇਰੇ ਰੱਬ ਦੇ ਖਜ਼ਾਨੇ ਦੀ ਬਜਾਏ ਮੰਗਤਾ ਕਿਸੇ ਹੋਰ ਦਰ ਦਾ ਵੀ ਬਣਿਆ ਜਾ ਸਕਦਾ ਇਹ ਕੋਈ ਦੁਬਦਾ ਨਾ ਰਹੇ ਇੰਨਾ ਦ੍ਰਿੜ ਵਿਸ਼ਵਾਸੀ ਹੋਵੇ ਕਿ ਆਖੇ ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇੱਕ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇ ਸੁਖਾਈ ਨਾਨਕ ਗਰੀਬ ਤਹਿ ਪਿਆ ਦੁਆਰੇ ਇੰਨਾ ਵਿਸ਼ਵਾਸ ਕਹਿਣ ਲੱਗੇ ਕੂੜ ਗਏ ਦੁਬਦਾ ਨਸੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਕੂੜ ਅੰਦਰੋਂ ਨਸ ਜਾਏ ਦੁਬਦਾ ਨਸ ਜਾਏ ਕਹਿਣ ਲੱਗੇ ਅੰਦਰ ਜਿਹੜਾ ਹੈ ਪੂਰਨ ਸੱਚ ਨਾਲ ਹੀ ਭਰਿਆ ਜਾਏ ਕੂੜ ਲਈ ਟਿਕਾਣਾ ਹੀ ਕੋਈ ਨਾ ਰਹੇ ਪੂਰਨ ਸੱਚ ਭਰੇ ਜੀਵਨ ਦੀ ਕਿਤਾਬ ਵਿੱਚ ਇੰਨਾ ਸੱਚ ਲਿਖਿਆ ਜਾਏ ਇੰਨਾ ਸੱਚ ਲਿਖਿਆ ਜਾਏ ਕਿ ਕਿਸੇ ਹਾਸ਼ੀਏ ਤੇ ਵੀ ਕੂੜ ਦੀਆਂ ਦੋ ਸਤਰਾਂ ਲਿਖਣ ਲਈ ਕੋਈ ਥਾਂ ਨਾ ਰਹਿ ਜਾਏ ਭਰਿਆ ਜਾਏ ਜਦੋਂ ਕੋਈ ਚੀਜ਼ ਭਰ ਜਾਏ ਉਹਦੇ ਵਿੱਚ ਹੋਰ ਨਹੀਂ ਨਾ ਪੈਂਦੀ ਜਿੰਨੀ ਦੇਰ ਕੁਝ ਹੋਰ ਪੈਣ ਦਾ ਚਾਂਸ ਹੋਵੇ ਨਾ ਸਮਝ ਲਿਓ ਅਜੇ ਭਰੀ ਨਹੀਂ ਜਿਸ ਵੇਲੇ ਕੋਈ ਚੀਜ਼ ਭਰ ਜਾਏ ਉਦੋਂ ਫਿਰ ਹੋਰ ਦੂਜੀ ਚੀਜ਼ ਉਹਦੇ ਵਿੱਚ ਨਹੀਂ ਪੈ ਸਕਦੀ ਤੇ ਗੁਰੂ ਕਹਿੰਦੇ ਜੇ ਤੇਰਾ ਹਿਰਦਾ ਪੂਰਨ ਸੱਚ ਨਾਲ ਭਰ ਜਾਏ ਫਿਰ ਕੂੜ ਦੀ ਥਾਂ ਹੀ ਨਹੀਂ ਰਹਿਣੀ ਕਿੱਥੇ ਪਾਏਗਾ ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸੱਚ ਸਮਾਣੀ ਕਹਿਣ ਲੱਗੇ ਕੂੜ ਗਏ ਡੁੱਬਦਾ ਨਸੀ ਕਿਉਂ ਕਿਉਂਕਿ ਪੂਰਨ ਸੱਚ ਭਰੇ ਸੰਪੂਰਨ ਰੂਪ ਵਿੱਚ ਲਵਾਂ ਤੱਕ ਨਕਾਂ ਤੱਕ ਕਿਨਾਰਿਆਂ ਤੱਕ ਸੱਚ ਨਾਲ ਜੀਵਨ ਭਰ ਗਿਆ ਹੁਣ ਕੋਈ ਟਿਕਾਣਾ ਐਸਾ ਨਹੀਂ ਬਚਿਆ ਕੋਈ ਗੁੰਜਾਇਸ਼ ਹੀ ਨਹੀਂ ਰਹੀ ਕਿ ਕੂੜ ਦਾ ਇੱਕ ਤੁਪਕਾ ਵੀ ਉਹਦੇ ਵਿੱਚ ਜਾ ਸਕੇ ਕੂੜ ਗਏ ਪਿਛਲਾ ਹੁਣ ਉਹਦਾ ਥਾਂ ਹੀ ਖਤਮ ਹੋ ਗਿਆ ਉਹਦਾ ਟਿਕਾਣਾ ਹੀ ਖਤਮ ਹੋ ਗਿਆ ਕਹਿਣ ਲੱਗੇ ਪਾਰ ਬ੍ਰਹਮ ਪ੍ਰਭ ਸੇਵ ਦੇ ਸਾਰੇ ਲੈਸਨ ਜਦੋਂ ਕੂੜ ਵੀ ਚਲੀ ਜਾਏ ਚਲਾ ਜਾਏ ਦੁਬਦਾ ਵੀ ਨਸ ਜਾਏ ਅੰਦਰ ਜੀਵਨ ਸੱਚ ਨਾਲ ਭਰਪੂਰ ਹੋ ਜਾਏ ਫਿਰ ਇੱਕੋ ਹੀ ਕਾਰਜ ਰਹਿ ਜਾਂਦਾ ਹੈ ਫਿਰ ਬਹੁਤੇ ਕਾਰਜ ਨਹੀਂ ਰਹਿੰਦੇ ਤੇ ਉਹ ਕਾਰਜ ਕੇਵਲ ਕਿਹੜਾ ਹੁੰਦਾ ਹੈ

ਹੁਣ ਮਨ ਵਿੱਚ ਇੱਕੋ ਹੀ ਕਾਜ ਰਹਿ ਗਿਆ। ਹੋਰ ਕੋਈ ਕਾਜ ਜੀਵਨ ਦੇ ਨਾਲ ਸਰੋਕਾਰ ਨਹੀਂ ਰੱਖਦਾ। ਤੇ ਜਿੰਨੀ ਉਹਦੇ ਮਨ ਦੀ ਤਸੱਲੀ, ਜਿੰਨੀ ਸੈਟਿਸਫੈਕਸ਼ਨ ਹੈ ਜੀਵਨ ਦੀ, ਉਹ ਸਾਰੀ ਇੱਕ ਨਾਲ ਸੰਬੰਧਿਤ ਹੋ ਗਈ। ਹੁਣ ਅਗਲੀ ਲਾਈਨ ਪੜ੍ਹੇ। ਮਹਿਰਾਨਾ, ਜਿਸ ਸੰਬੰਧ ਵਿੱਚ ਅਸੀਂ ਬਾਰਾਂ ਮਾਹ ਸਮਝ ਲਿਆ ਹੈ, ਬਾਰਾਂ ਮਾਹ ਜਿਹੜਾ ਉਸੇ ਦੇ ਸਾਰਾ ਖੁਲਾਸਾ ਕਰਕੇ ਭਰਮ ਦੂਰ ਕਰਦੇ ਹਾਂ। ਅਸੀਂ ਬਾਰਾਂ ਮਾਹ ਨੂੰ ਸੰਗਰਾਂਦਾਂ ਨਾਲ ਜੋੜ ਲਿਆ, ਬਾਹਰਲੀਆਂ ਮਹੀਨਿਆਂ ਨਾਲ ਜੋੜ ਲਿਆ ਤੇ ਉਡੀਕਦੇ ਰਹਿੰਦੇ ਹਾਂ। ਕਦੋਂ ਸੰਕ੍ਰਾਂਤ ਆਵੇ ਤੇ ਅਸੀਂ ਬਾਰਾਂ ਮਾਹ ਵਿੱਚੋਂ ਉਹ ਮਹੀਨਾ ਜਾ ਕੇ ਸੁਣੀਏ ਜਿਹੜਾ ਮਹੀਨਾ ਚੜ੍ਹਨਾ। ਉਡੀਕਦੇ ਰਹਿੰਦੇ, ਉਹ ਸਾਲ ਬਾਅਦ ਆਉਂਦਾ। ਅਸੀਂ ਮੱਸਿਆ ਉਡੀਕਦੇ ਰਹਿੰਦੇ, ਕਦੋਂ ਮੱਸਿਆ ਆਵੇ ਤੇ ਜਾ ਕੇ ਇਸ਼ਨਾਨ ਕਰੀਏ, ਅਸੀਂ ਪਵਿੱਤਰ ਹੋ ਜਾਈਏ। ਅਸੀਂ ਪੂਰਨਮਾਸ਼ੀ ਉਡੀਕਦੇ ਰਹਿੰਦੇ, ਕਦੋਂ ਪੂਰਨਮਾਸ਼ੀ ਆਵੇ ਤੇ ਅਸੀਂ ਫਲਾਣੇ ਤੀਰਥ ਤੇ, ਫਲਾਣੇ ਗੁਰਦੁਆਰੇ, ਫਲਾਣੇ ਤਲਾਬ ਵਿੱਚ ਜਾ ਕੇ ਇਸ਼ਨਾਨ ਕਰੀਏ ਤੇ ਪਵਿੱਤਰ ਹੋ ਜਾਈਏ। ਚਾਹੇ ਹੋਰ ਜਿਨ੍ਹਾਂ ਨੇ ਭਰਮ ਪਾ ਦਿੱਤਾ, ਜਿਵੇਂ ਪਿਛਲੇ ਅੰਸ਼ ਕੀਤਾ ਸੀ, ਜਿਹੜਾ ਭਰਮ ਪਾ ਦਿੱਤਾ ਕਿ ਮਾਘ ਦਾ ਮਹੀਨਾ ਆਪਣੇ ਆਪ ਵਿੱਚ ਮਹਾਨ ਪਵਿੱਤਰ ਹੈ। ਕੀ ਮਾਘ ਦੇ ਮਹੀਨੇ ਕਤਲ ਨਹੀਂ ਹੁੰਦੇ? ਉਹ ਵੀ ਪਵਿੱਤਰ ਨੇ। ਕਦੀ ਵੇਖਿਆ ਨੀ ਕਿਸੇ ਅਦਾਲਤ ਨੇ ਛੱਡ ਦਿੱਤਾ ਹੋਵੇ ਵੀ ਇਹਨੇ ਮਾਘ ਦੇ ਮਹੀਨੇ ਕਤਲ ਕੀਤਾ? ਕੋਈ ਹਰਜ ਨਹੀਂ, ਇਹ ਪਵਿੱਤਰ ਹੈ। ਮਾਘ ਦੇ ਮਹੀਨੇ ਚੋਰੀਆਂ ਨਹੀਂ ਹੁੰਦੀਆਂ, ਮਾਘ ਦੇ ਮਹੀਨੇ ਠੱਗੀਆਂ ਨਹੀਂ ਹੁੰਦੀਆਂ, ਮਾਘ ਦੇ ਮਹੀਨੇ ਚੋਰ ਕਿਸੇ ਦੇ ਘਰ ਨੂੰ ਸੰਨ ਨਹੀਂ ਲਾਉਂਦੇ, ਤਾਂ ਪਵਿੱਤਰ ਕਿਵੇਂ ਹੋਇਆ? ਫਿਰ ਮਹੀਨਾ ਤਾਂ ਪਵਿੱਤਰ ਨਾ ਹੋਇਆ, ਕਰਮ ਪਵਿੱਤਰ ਹੋਇਆ ਜਿਹੜਾ ਅਸੀਂ ਕਰਦੇ ਹਾਂ। ਲੇਕਿਨ ਅਸੀਂ ਕੀ ਕੀਤਾ? ਅਸੀਂ ਮਹੀਨਾ ਪਵਿੱਤਰ ਕਰਦੇ ਹਾਂ, ਇੱਥੋਂ ਤੱਕ ਭੁਲੇਖਾ ਪਾ ਦਿੱਤਾ ਕਿ ਮਾਘ ਦਾ ਮਹੀਨਾ ਆਪਣੇ ਆਪ ਵਿੱਚ ਪਵਿੱਤਰ ਹੈ ਤੇ ਇੰਨਾ ਪਵਿੱਤਰ ਹੈ ਕਿ ਕਹਿਣ ਲੱਗ ਪਏ ਇਸ ਮਾਘ ਦੇ ਮਹੀਨੇ ਵਿੱਚ ਆ ਕੇ ਇੱਕ ਵਾਰ ਤੀਰਥ ਤੇ ਇਸ਼ਨਾਨ ਕਰ ਲਓ, ਪੂਰੇ ਸਾਲ ਵਿੱਚ ਤੀਰਥਾਂ ਦਾ ਇਸ਼ਨਾਨ ਮਿਲ ਜਾਂਦਾ। ਮਨੁੱਖ ਦਾ ਸੁਭਾਅ ਸੀ ਬਿਜ਼ਨਸਮੈਨ ਵਪਾਰੀ, ਇਹ ਚਾਹੁੰਦਾ ਕਰਨਾ ਥੋੜਾ ਪਵੇ, ਰਿਟਰਨ ਜ਼ਿਆਦਾ ਹੋਵੇ। ਵਪਾਰੀ ਕਿਉਂ ਹੋਇਆ? ਉਹਨੇ ਬਾਣੀ ਵੀ ਚੱਕੀ, ਕਹਿਣ ਲੱਗੇ ਮੈਂ ਦੇਖਦਾ ਕੀ ਹਾਂ, ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਸੰਸਾਰ ਵਪਾਰੀ ਇੱਥੇ ਉਹ ਥਾਂ ਢੂੰਡਦਾ ਜਿੱਥੇ ਇਨਵੈਸਟਮੈਂਟ ਥੋੜੀ ਹੋਵੇ, ਰਿਟਰਨ ਜ਼ਿਆਦਾ ਹੋਵੇ। ਤੈਨੂੰ ਪਤਾ ਲੱਗਾ ਵੀ ਇੱਕ ਦਿਨ ਦੇ ਇਸ਼ਨਾਨ ਕਰਨ ਨਾਲ ਸਾਰੇ ਸਾਲ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ ਹੈ? ਜਾ ਕੇ ਦੇਖ ਲਓ ਤੀਰਥਾਂ ਦੇ ਤੱਟ ਤੇ ਕਿਨਾਰਿਆਂ ਤੇ ਭੀੜਾਂ ਲੱਗਦੀਆਂ, ਮਾਘ ਦਾ ਮਹੀਨਾ ਹੈ ਤਾਂ ਸੇਲ ਲੱਗ ਗਈ। ਅੱਜ ਦਾ ਵਪਾਰੀ ਸਿਆਣਾ ਹੈ ਨਾ, ਉਹਨੇ ਸੇਲ ਸਿਸਟਮ ਕਿਉਂ ਸ਼ੁਰੂ ਕੀਤਾ? ਕਈ ਮੈਂ ਪਰਿਵਾਰ ਉਹ ਦੇਖੇ ਨੇ ਜਿਹੜੇ ਸਵੇਰੇ ਉੱਠ ਕੇ ਕੇਵਲ ਇਸ ਲਈ ਪੇਪਰ ਉਠਾਉਂਦੇ ਨੇ, ਬਾਹਰਲੇ ਮੁਲਕਾਂ ਵਿੱਚ ਜ਼ਿਆਦਾ ਰਿਵਾਜ਼ ਨੇ, ਉੱਥੇ ਸੇਲਾਂ ਜ਼ਿਆਦਾ ਲੱਗਦੀਆਂ ਨੇ ਤੇ ਹਰ ਕੰਪਨੀ ਆਪਣੇ ਆਪਣੇ ਇਸ਼ਤਿਹਾਰ ਛਾਪ ਕੇ ਘਰੋਂ ਘਰ ਭੇਜ ਦਿੰਦੀ। ਇੱਥੇ ਵੀ ਸ਼ੁਰੂ ਹੋ ਗਏ ਤੇ ਕਈ ਪਰਿਵਾਰ ਜਿਹੜੇ ਨੇ ਉਹ ਸਵੇਰੇ ਉੱਠ ਕੇ ਪੇਪਰ ਇਸ ਲਈ ਪੜ੍ਹਦੇ ਨੇ ਕਿ ਪਤਾ ਲੱਗ ਜਾਏ ਕਿੱਥੇ ਕਿੱਥੇ ਸੇਲ ਲੱਗੀ ਹੋਈ ਹੈ। ਸੇਲ ਦਾ ਇੱਕ ਸਿਸਟਮ ਬਣ ਗਿਆ, ਆਹ ਇੱਕ ਚੀਜ਼ ਖਰੀਦੋ ਦੂਜੀ ਫ੍ਰੀ, ਇੱਕ ਚੀਜ਼ ਖਰੀਦੋ ਚਾਰ ਫ੍ਰੀ, ਇਹ ਕੀ ਹੈ? ਵੱਡੀ ਸੇਲ ਲੱਗ ਗਈ। ਇੱਕ ਦਿਨ ਇਸ਼ਨਾਨ ਕਰੋ 364 ਦਿਨ ਨਾਲ ਫ੍ਰੀ, ਧਰਮ ਦੀ ਦੁਨੀਆਂ ਵਿੱਚ ਵੀ ਸੇਲ ਲੱਗ ਗਈ, ਧਰਮ ਦੀ ਦੁਨੀਆਂ ਵਿੱਚ ਵੀ ਸੇਲ। ਲੇਕਿਨ ਕੁਛ ਲੋਕ ਧਰਮ ਦੇ ਵਪਾਰੀ ਬਣ ਕੇ ਉਹਨਾਂ ਵਪਾਰ ਬਣਾ ਲਿਆ ਧਰਮ ਦੀ, ਤੇ ਦੁਨੀਆਂ ਦੇ ਭੋਲੇ ਭਾਲੇ ਲੋਕ ਉਹ ਤੇ ਇਹ ਚਾਹੁੰਦੇ ਨੇ ਬਿਰਤੀ ਬਣ ਚੁੱਕੀ, ਕਰਨਾ ਥੋੜਾ ਪਵੇ ਮਿਲੇ ਜ਼ਿਆਦਾ। ਉਹਨਾਂ ਆਖਿਆ ਚਲੋ ਬਾਕੀ ਨਾ ਸੀ, ਮਾਘ ਦਾ ਮਹੀਨਾ ਆਇਆ, ਬੜਾ ਪਵਿੱਤਰ ਹੈ, ਤਾਂ ਇੱਕ ਦਿਨ ਇਸ਼ਨਾਨ ਕੀਤੀਆਂ ਸਾਰੇ ਸਾਲ ਦੇ ਇਸ਼ਨਾਨ ਦਾ ਫਲ ਮਿਲਦਾ, ਮਾਘ ਦੇ ਮਹੀਨੇ ਜ਼ਰੂਰ ਚੱਲ ਕੇ ਇਸ਼ਨਾਨ ਕਰੋ। ਇੱਕ ਭਰਮ ਪੈ ਗਿਆ ਕਿ ਕੋਈ ਮਹੀਨਾ, ਕੋਈ ਦਿਨ, ਕੋਈ ਦਿਵਸ, ਕੋਈ ਪਹਿਰ, ਕੋਈ ਸਮਾਂ ਪਵਿੱਤਰ ਹੈ, ਖਾਸ ਕਰਕੇ ਜਿਹੜਾ ਮਨੁੱਖ ਦੇ ਇਸ਼ਨਾਨ ਨੂੰ ਪਵਿੱਤਰ ਬਣਾ ਦਿੰਦਾ।
साल वधा दिंदे। पर केडी अजीब गल है, बारह महीने विचों माघ दे महीने जा उस संग्रांत दे दिन जा पूर्णमासी ते मस्या दे दिन नूं पवित्र समझ के उड़ीकन वाला धर्मी पुरुष जेड़ा इस लई बारह माह की उड़ीक कर रहा सी, गुरु ने उस कई बारह माह विच एक भरम दूर कर दिता। कह लगे महादिवस मूरत भले, इस बारह माह की रिजल्ट की आखिरी लाइन कह लगे महादिवस मूरत भले जन को नदर करे। कह लगे वो भलिया ना अपने आप विच कोई महीना पवित्र है, ना अपने आप विच कोई दिन पवित्र है, ना अपने आप विच कोई वेला ते समा पवित्र है, बल्कि गुरु आखदे ने भलिया धन सो वेला जित मैं सतगुरु मिलिया। कोई शक नहीं कि केड़ा दिन, ये तो सवाल भी आया ना, सा वेला कौन कौन है जित प्रभ को पाई। कह लगे जी मैनू वो दिन दसो, वो वेला दसो, केड़ा पवित्र समय जो मैं प्रभु नू मिल सका। गुरु ने कोई नाम दा दिन का नाम नहीं दिया, मंगलवार मिलेगा, बुधवार मिलेगा, पूर्णमाशी नू मिलेगा, संगरांद नू मिलेगा, मस्या नू मिलेगा, माघ विच मिलेगा, बिल्कुल किसे महीने का नाम नहीं दिया। सवाल आया कि सा वेला कौन है जित प्रब को पाई। गुरु ने आख्या कोई दिन का ना नहीं, कोई महीने का ना नहीं, बल्कि एक समझ लिया जो मिल पवे ओ ही वेला पवित्र है। जवाब विच कहन लगे सो मूर्त भला संजोग है जित मिले गुसाई, धन सो वेला जित मैं सतगुर मिलिया। सफल दर्शन नेत्र पेखत तरिया, धन मूर्त चशे पल घड़िया, धन सो संजोग है भले दिन भले संजोग। कह लगे वो हर दिन ही चंगा जो प्रभु मिल जाए, भावे कोई दिन हो, तू प्रभु का मिलाप पैदा कर, वह महीना पो बन जाएगा। उन्होंने फैसला दिता। कह लगे तू दिनों भला समझी जाना, बल्कि मैं तेन बारह माह में यह गल समझाना चाहना। सबू कहते हैं

ਜਿਨ੍ਹਾਂ ਤੇ ਗੁਰੂ ਰਹਿਮਤ ਭਰੀ ਨਿਗਾਹ ਕਰਦੇ ਉਹਨਾਂ ਦੇ ਸਾਰੇ ਹੀ ਦਿਨ, ਸਾਰੇ ਹੀ ਮਹੀਨੇ, ਸਾਰੇ ਹੀ ਵੇਲੇ ਪਵਿੱਤਰ ਹੋ ਜਾਂਦੇ। ਉਹਨਾਂ ਨੂੰ ਕਿਸੇ ਮਾਇਆ ਦੀ ਉਡੀਕ ਨਹੀਂ ਕਰਨੀ ਪੈਂਦੀ, ਉਹਨਾਂ ਨੂੰ ਕਿਸੇ ਸੰਗਰਾਂਦ ਮੱਸਿਆ ਪੂਰਨਮਾਸ਼ੀ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ। ਜਿਹੜੇ ਪ੍ਰਭੂ ਦੀ ਨਿਗਾਹ ਵਿੱਚ ਆ ਜਾਣ, ਜਿਹਨੇ ਤੇ ਸਤਿਗੁਰੂ ਰਹਿਮਤ ਭਰੀ ਨਿਗਾਹ ਕਰ ਦੇਵੇ, ਉਹਦੇ ਸਾਰੇ ਦਿਨ, ਸਾਰੇ ਮਹੀਨੇ, ਸਾਰੇ ਵਕਤ ਹੀ ਪਵਿੱਤਰ ਹੁੰਦੇ।

ਗੁਰੂ ਕਹਿੰਦੇ ਨੇ ਜਦੋਂ ਬਾਰਾਂ ਮਾਹ ਰਾਹੀਂ ਸਿੱਖ ਨੂੰ ਮਨੁੱਖ ਨੂੰ ਇਹ ਪੂਰਨ ਵਿਸ਼ਵਾਸ ਆ ਜਾਏ ਨਾ ਕਿ ਮੇਰੇ ਸਤਿਗੁਰੂ ਦਾ ਮਿਲਾਪ, ਮੇਰੇ ਪ੍ਰਭੂ ਦਾ ਮਿਲਾਪ, ਉਹਦੇ ਚਰਨਾਂ ਵਿੱਚ ਬੈਠੇ ਸਾਰੇ ਸੁੱਖਾਂ ਦੇ ਖਜ਼ਾਨਿਆਂ ਦਾ ਮਿਲਾਪ, ਜਦੋਂ ਇਹ ਵਿਸ਼ਵਾਸ ਆ ਜਾਏ ਨਾ ਕੇਵਲ ਉਹਦੇ ਮਿਲਾਪ ਵਿੱਚੋਂ ਹੀ ਮੇਰੀ ਹਰ ਘੜੀ ਤੇ ਹਰ ਪਲ ਪਵਿੱਤਰ ਹੋ ਸਕਦਾ, ਮੈਨੂੰ ਹੋਰ ਕਿਤੋਂ ਪਵਿੱਤਰਤਾ ਨਹੀਂ ਮਿਲਦੀ, ਤੇ ਗੁਰੂ ਕਹਿੰਦੇ ਨੇ ਉਦੋਂ ਫਿਰ ਉਹਦੇ ਮਨ ਦੀ ਇੱਕ ਅਰਦਾਸ

ਸਤਿਗੁਰੂ ਨੇ ਜੀਵਨ ਵਿੱਚ ਪਏ ਹੋਏ ਬਹੁਤ ਸਾਰੇ ਪਹਾਦੋਏ ਦੇ ਭਰਮਾਂ ਨੂੰ ਆਪਣੇ ਬਾਰਾਂ ਮਹਾਂ ਦੀ ਬਾਣੀ ਰਚਨਾ ਦੁਆਰਾ ਦੂਰ ਕੀਤਾ, ਤਾਂ ਕਿ ਅਸੀਂ ਸਮਝ ਸਕੀਏ ਸਾਡੇ ਜੀਵਨ ਦੇ ਅੰਦਰ ਵੀ ਕੋਈ ਵਰਾ ਬਾਰਾਂ ਮਹੀਨੇ ਵਰਤ ਰਹੇ ਨੇ, ਰੁੱਤਾਂ ਬਦਲ ਰਹੀਆਂ ਨੇ। ਤੇ ਇਹ ਬਾਹਰਲੀਆਂ ਰੁੱਤਾਂ ਸਾਡੀਆਂ ਨਹੀਂ, ਸੂਰਜ ਦੀਆਂ ਨੇ, ਸਾਡੇ ਵੱਸ ਵੀ ਨਹੀਂ। ਅੰਦਰੋਂ ਤਾਂ ਜਦੋਂ ਮਰਜ਼ੀ ਜਿਹੜਾ ਮਰਜ਼ੀ ਮਹੀਨਾ ਪੈਦਾ ਕਰ ਲਓ, ਜਿਹੜੀ ਮਰਜ਼ੀ ਰੁੱਤ ਕਾਇਮ ਕਰ ਲਓ, ਜਿਹੜੀ ਪਸੰਦ ਆਵੇ, ਜੇ ਸਹਿਜ ਅਵਸਥਾ ਵਿੱਚ ਆ ਜਾਓ ਹਮੇਸ਼ਾ ਲਈ ਬਸੰਤ ਬਣੀ ਰਹੇ। ਗੁਰੂ ਨੇ ਬਖਸ਼ਿਸ਼ ਕਰਕੇ ਸਾਡੇ ਜੀਵਨ ਦੇ ਅੰਦਰ ਦੇ ਬਾਰਾਂ ਮਾਂ ਸਾਡੀ ਝੋਲੀ ਪਾਏ ਨੇ, ਜਿਹੜੇ ਸਾਡਾ ਜੀਵਨ ਬਣ ਜਾਣ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚਿੱਖਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਡੰਡੋਤ ਬੰਦਨ ਅਨੰਤ ਵਾਰ ਸਰਬ ਕਲਾ ਸਮਰੱਥ

ਨਾਨਕ ਨਾਮ ਧਿਆਈਐ ਕਾਰਜ ਆਵੈ ਰਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਕੇ ਜੀਵਨ ਦੇ ਕੁਝ ਪਲ ਘੜੀਆਂ ਸਫਲ ਕਰਨ ਵਾਸਤੇ ਸਮਰੱਥ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ, ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਸਤਿਗੁਰਾਂ ਨੇ ਤਖ਼ਤ 'ਤੇ ਸੁਭਾਏ ਮਾਨ ਹੋ ਕੇ ਜੋ ਪਾਵਨ ਹੁਕਮਨਾਮਾ ਬਖਸ਼ਿਸ਼ ਰੂਪ ਵਿੱਚ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਬਿਲਾਵਲ ਰਾਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 826 'ਤੇ ਸੁਭਾਈ ਮਾਨ ਹੈ। ਪਾਠ ਆਪ ਜੀ ਨੇ ਸਰਵਨ ਕੀਤਾ, ਆਓ ਵਿਚਾਰ ਕਰਨ ਵਾਸਤੇ ਜਿੰਨੇ ਵੀ ਸਰੋਤਾ ਜਨ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੇ ਹੋ, ਦੇਸ਼ਾਂ ਵਿਦੇਸ਼ਾਂ ਦੇ ਅੰਦਰ ਆਪਣੇ ਆਪਣੇ ਟਿਕਾਣਿਆਂ 'ਤੇ ਬਿਰਾਜਮਾਨ ਹੋ ਕੇ ਜਿੰਨੇ ਵੀ ਸਰੋਤਾ ਜਨ ਸੁਰਤੀਆਂ ਟਿਕਾ ਕੇ ਇਸ ਸਮੇਂ ਦੀ ਉਡੀਕ ਕਰ ਰਹੇ ਹਨ, ਸਭਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਓ ਆਪਣੀ ਆਪਣੀ ਸੁਰਤੀ ਧਿਆਨ ਗੁਰੂ ਕੇ ਸ਼ਬਦ ਨਾਲ ਜੋੜੀਏ, ਗੁਰੂ ਚਰਨਾਂ ਦੇ ਨਾਲ ਜੋੜੀਏ। ਸ਼ਬਦ ਤੋਂ ਮਿਲਣ ਵਾਲਾ ਉਪਦੇਸ਼ ਆਪਣੇ ਹਿਰਦਿਆਂ ਦੇ ਵਿੱਚ ਵਸਾਈਏ। ਸਾਰੇ ਸਰੋਤਾ ਜਨ

ਵਿਚਾਰ ਰਹਾਓ ਦੇ ਬੰਧ ਤੋਂ ਆਰੰਭ ਕੀਤੀ ਜਾਣੀ ਹੈ, ਕਿਉਂਕਿ ਆਰੰਭ ਵਿੱਚ ਹੀ ਸ਼ਬਦ ਦੇ ਰਹਾਓ ਦਾ ਪਦਾ ਸਤਿਗੁਰਾਂ ਨੇ ਉਚਾਰਨ ਕੀਤਾ ਹੈ।

ਉਹਨਾਂ ਦੇ ਕਾਰਜ ਸਾਰੇ ਸਤਿਗੁਰੂ ਸਵਾਰ ਦਿੰਦਾ ਕਿਹਨਾਂ ਦੇ ਜਿਨ੍ਹਾਂ ਉੱਤੇ ਵਾਹਿਗੁਰੂ ਪਰਮਾਤਮਾ ਦਇਆਵਾਨ ਹੁੰਦਾ। ਇੱਕ ਗੱਲ ਧਿਆਨ ਦੇ ਅੰਦਰ ਰੱਖਣੀ ਹੈ, ਹਰ ਬੰਦਾ ਚਾਹੁੰਦਾ ਹੈ ਕਿ ਮੇਰੇ ਲੋਕ ਦੇ ਕਾਰਜ ਵੀ ਪੂਰੇ ਹੋਣ ਤੇ ਪਰਲੋਕ ਦੇ ਕਾਰਜ ਵੀ ਸਵਰ ਜਾਣ। ਪਰ ਸਵਰ ਜਾਣਗੇ ਪਿਆਰਿਓ ਜੇ ਵਾਹਿਗੁਰੂ ਦੀ ਦਿਆਲਤਾ ਤੇ ਸਤਿਗੁਰੂ ਦੀ ਕਿਰਪਾਲਤਾ ਜੀਵਨ ਦੇ ਅੰਦਰ ਲੈ ਲਵਾਂਗੇ। ਸਤਿਗੁਰੂ ਜੀ ਦੇ ਨਾਲ ਮਿਲਾਪ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਾਲ ਹੋਣਾ ਹੈ ਤੇ ਜਿਨ੍ਹਾਂ ਦਾ ਮਿਲਾਪ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਾਲ ਸਤਿਗੁਰੂ ਨਾਲ ਹੋ ਗਿਆ ਤੇ ਸਤਿਗੁਰੂ ਫਿਰ ਕੀ ਕਰੇਗਾ, ਆਪਣੇ ਨਾਲ ਨਹੀਂ ਜੋੜੇਗਾ ਬਲਕਿ ਆਖੇਗਾ ਜਿਨ੍ਹੇ ਮੇਰੇ ਨਾਲ ਤੈਨੂੰ ਜੋੜਿਆ ਉਸ ਦੀ ਕਿਰਪਾ ਦਾ ਪਾਤਰ ਬਣ ਤੇ ਫਿਰ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ। ਫਿਰ ਉਹ ਵਾਹਿਗੁਰੂ ਤੇਰੇ ਕਾਰਜਾਂ ਦੇ ਵਿੱਚ ਆਪ ਅੰਗ ਸੰਗ ਹੋ ਕੇ ਸਹਾਇਤਾ ਕਰੇਗਾ, ਕਿਉਂਕਿ ਗੁਰੂ ਨੇ ਇਹ ਸੋਝੀ ਦੇਣੀ ਹੈ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰਭਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਸਤਿਗੁਰੂ ਮਿਲੇਗਾ ਜੀਵਨ ਦੇ ਅੰਦਰ ਕਦੋਂ, ਜਦੋਂ ਵਾਹਿਗੁਰੂ ਦਇਆ ਕਰੇਗਾ ਤੇ ਸਤਿਗੁਰੂ ਨਾਲ ਮਿਲਾਪ ਹੋ ਜਾਵੇਗਾ ਤੇ ਸਤਿਗੁਰੂ ਹਮੇਸ਼ਾ ਚਾਹੁੰਦੇ ਮੇਰੀ ਜ਼ਿੰਦਗੀ ਦੇ ਸਾਰੇ ਕਾਰਜ ਪੂਰੇ ਹੋ ਜਾਣ ਤੇ ਫਿਰ ਕੀ ਕਰ, ਕੰਮ ਕਰਨ ਤੋਂ ਪਹਿਲਾਂ ਸਾਰੇ ਕੰਮਾਂ ਦੀ ਕਰਨ ਦੀ ਜਿਹੜਾ ਸਮਰੱਥਾ ਰੱਖਦਾ ਉਸ ਵਾਹਿਗੁਰੂ ਪਰਮਾਤਮਾ ਨੂੰ ਆਖ ਤੇ ਰੱਬ ਜੀ ਮੈਂ ਤੇਰਾ ਓਟ ਆਸਰਾ ਲੈ ਕੇ ਆ ਕੰਮ ਕਰਨ ਲੱਗਾ। ਰਹਿਤ ਮਰਿਆਦਾ ਨੂੰ ਪੜ੍ਹੀਏ, ਉਸ ਵਿੱਚ ਲਿਖਿਆ ਹੋਇਆ ਹੈ ਸਿੱਖ ਨੇ ਬੱਚੇ ਨੂੰ ਮਦਰੱਸੇ ਭੇਜਣਾ ਹੋਵੇ ਸਕੂਲ, ਬੱਚੇ ਨੂੰ ਮਦਰੱਸੇ ਭੇਜਣਾ ਹੋਵੇ ਕਿਸੇ ਕਾਰਜ ਤੇ ਜਾਣਾ ਹੋਵੇ, ਸਭ ਤੋਂ ਪਹਿਲਾਂ ਸਤਿਗੁਰਾਂ ਦਾ ਓਟ ਆਸਰਾ ਲੈ ਕੇ ਉਹ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦਾ। ਤੇ ਡਾਕਟਰ ਜਸਵੰਤ ਸਿੰਘ ਨੇਕੀ ਨੇ ਇੱਕ ਬੜੀ ਸੁੰਦਰ ਗੱਲ ਕਹੀ, ਉਹ ਕਹਿੰਦੇ ਨੇ ਅਰਦਾਸ ਜਦੋਂ ਆਪਾਂ ਕੋਈ ਕੰਮ ਕਰਨ ਵਾਸਤੇ ਤੁਰਨਾ ਹੈ ਤੇ ਜਿਹੜੀ ਪੰਥਕ ਰਹਿਤ ਮਰਿਆਦਾ ਦੇ ਅੰਦਰ ਅਰਦਾਸ ਹੈ ਨਾ, ਇਹ ਪੂਰੀ ਕਰਨ ਦੀ ਲੋੜ ਨਹੀਂ। ਸਿੱਖਾ ਕੇਵਲ ਤੂੰ ਇੰਨਾ ਕਹਿ ਕੇ ਆਪਣੇ ਘਰ ਦੇ ਵਿੱਚੋਂ ਪੈਰ ਬਾਹਰ ਕੱਢ, ਕਾਰਜ ਕਰਨ ਵਾਸਤੇ ਆਖ ਨਾਰਾਇਣ ਰੂਪ ਗੁਰੂ ਨਾਨਕ ਪਾਤਸ਼ਾਹ ਨੀਲੇ ਦੇ ਸ਼ਾਹ ਸਵਾਰ ਕਲਗੀਧਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਕਿਰਪਾ ਕਰਿਓ, ਤੁਹਾਡੀ ਕਿਰਪਾ ਦੇ ਨਾਲ

ਮਹਾਰਾਜ ਆਖਦੇ ਨੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਜਪ ਜਪ ਸਾਧੂ ਭਏ ਨਿਹਾਲ, ਇਸ ਪੰਕਤੀ ਦੇ ਅਰਥਾਂ ਨੂੰ ਫਿਰ ਸਮਝ ਲਈਏ। ਕੇਵਲ ਸਾਨੂੰ ਗੁਰਦੁਆਰੇ ਆ ਕੇ ਗੁਰੂ ਚੇਤੇ ਨਾ ਆਵੇ, ਬਲਕਿ ਦੁਨੀਆਂ ਦੇ ਅੰਦਰ ਜਿੱਥੇ ਵੀ ਵਿਚਰੀਏ ਗੁਰਮਤ ਸਾਡੇ ਨਾਲ ਹਮੇਸ਼ਾ ਰਹੇ, ਜੇ ਅਸੀਂ ਗੁਰੂ ਦੀ ਮਤ ਦਾ ਪੱਲਾ ਫੜ ਕੇ ਚੱਲਾਂਗੇ ਤੇ ਫਿਰ ਅਵਸਥਾ ਬਣ ਜਾਵੇਗੀ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਣਾ। ਇਹ ਬਾਣੀ ਜੋ ਜੀਓ ਜਾਣੇ ਤੇ ਸਿਅੰਤਰ ਰਵੇ ਹਰ ਨਾਮਾ, ਰਹਾਓ ਦੇ ਬੰਦ ਵਿੱਚ ਸਪਸ਼ਟ ਹੋ ਗਿਆ। ਹਰ ਬੰਦਾ ਚਾਹੁੰਦਾ ਕਿ ਮੈਨੂੰ ਜੀਵਨ ਦੇ ਅੰਦਰ ਆਨੰਦ ਮਿਲੇ, ਮੈਂ ਨਿਹਾਲ ਹੋਵਾਂ, ਮੈਨੂੰ ਖੁਸ਼ੀ ਮਿਲੇ। ਹਰ ਬੰਦਾ ਚਾਹੁੰਦਾ ਹੈ ਕਿ ਮੇਰੇ ਕਾਰਜ ਸਫਲ ਹੋ ਜਾਣ। ਸਤਿਗੁਰੂ ਕਿਰਪਾ ਕਰਦੇ ਨੇ, ਜੇ ਚਾਹੁੰਦੇ ਹੋ ਕਿ ਸਾਡੇ ਸਾਰੇ ਕਾਰਜ ਸਫਲ ਹੋ ਜਾਣ, ਸਾਨੂੰ ਖੁਸ਼ੀਆਂ ਮਿਲਣ, ਆਨੰਦ ਸਾਡੀ ਝੋਲੀ ਦੇ ਅੰਦਰ ਪਵੇ, ਤੇ ਫਿਰ ਪਹਿਲਾਂ ਦਿਆਲਤਾ ਮਿਹਰਬਾਨਗੀ ਵਾਹਿਗੁਰੂ ਪਰਮਾਤਮਾ ਦੀ

ਜਿਨ੍ਹਾਂ ਦਾ ਅੰਗ ਅੰਗੀਕਾਰ, ਜਿਨ੍ਹਾਂ ਦਾ ਪੱਖ, ਜਿਨ੍ਹਾਂ ਦੀ ਸਹਾਇਤਾ, ਜਿਨ੍ਹਾਂ ਦਾ ਮਦਦਕਾਰ ਉਹ ਵਾਹਿਗੁਰੂ ਪਰਮਾਤਮਾ ਬਣਦਾ ਹੈ, ਉਹਨਾਂ ਦੇ ਦੋਖੀ, ਦੋਖੀ ਤੋਂ ਭਾਵ ਇੱਥੇ ਦੁਸ਼ਮਣ, ਦੁਸ਼ਮਣ ਕੇਵਲ ਬਾਹਰ ਨਹੀਂ, ਦੁਸ਼ਮਣ ਸਾਡੇ ਅੰਦਰ ਵੀ ਹਨ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਵਾਨ ਸਜਾ ਕੇ ਬਿਰਾਜਮਾਨ ਨੇ, ਆਵਾਜ਼ ਦਿੱਤੀ, ਸਿੰਘੋ ਜੰਗ ਕਰਦੇ ਰਹਿਣਾ। ਸਤਿਗੁਰੂ ਦਾ ਬਚਨ ਜਦੋਂ ਸੁਣਿਆ ਤੇ ਆਖਿਆ, ਮਹਾਰਾਜ ਅਮਨ ਦਾ ਟਾਈਮ ਹੈ, ਜੰਗ ਕਿਸ ਨਾਲ ਕਰੀਏ। ਦੁਬਾਰਾ ਫਿਰ ਬਚਨ ਦੁਹਰਾਇਆ, ਜੰਗ ਕਰਦੇ ਰਹਿਣਾ। ਫਿਰ ਸੋਚਿਆ ਕਿਹਦੇ ਨਾਲ ਲੜੀਏ। ਤੀਜੀ ਵਾਰ ਜਦੋਂ ਮਹਾਰਾਜ ਨੇ ਆਖਿਆ ਨਾ, ਜੰਗ ਕਰਦੇ ਰਹਿਣਾ, ਤੇ ਸਿੱਖ ਆਖਣ ਲੱਗੇ, ਮਹਾਰਾਜ ਦੁਸ਼ਮਣ ਤਾਂ ਹੈ ਕੋਈ ਨੀ, ਆਪਸ ਵਿੱਚ ਲੜੀਏ। ਅੱਜ ਜਿਹੜੇ ਆਪਸ ਵਿੱਚ ਲੜਦੇ ਨੇ ਨਾ, ਇੱਕੋ ਪਿਓ ਦੇ ਪੁੱਤਰ ਹੋ ਕੇ, ਉਹਨਾਂ ਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਆਖਣ ਲੱਗੇ, ਮਹਾਰਾਜ ਦੁਸ਼ਮਣ ਤਾਂ ਹੈ ਕੋਈ ਨੀ, ਅਮਨ ਦਾ ਟਾਈਮ ਹੈ, ਆਪਸ ਚ ਲੜੀਏ। ਤੇ ਮਹਾਰਾਜ ਕਹਿਣ ਲੱਗੇ, ਜਦੋਂ ਤੁਸੀਂ ਆਪਸ ਵਿੱਚ ਲੜੋਗੇ ਤੇ ਮੈਨੂੰ ਧਰਤੀ ਥਾਂ ਦੇਵੇਗੀ ਖਲੇ ਹੋਣ ਵਾਸਤੇ? ਫਿਰ ਮਹਾਰਾਜ ਸਮਝ ਨਹੀਂ ਆ ਰਹੀ ਕੀ ਕਹਿ ਰਹੇ ਹੋ। ਮਹਾਰਾਜ ਕਹਿਣ ਲੱਗੇ, ਬਾਹਰੀ ਦੁਸ਼ਮਣ ਦੇ ਆਉਣ ਲੱਗਿਆਂ ਪਤਾ ਲੱਗ ਜਾਵੇਗਾ, ਪਰ ਜਿਹੜੇ ਅੰਦਰ ਦੁਸ਼ਮਣ ਬੈਠੇ ਹੋਏ ਨੇ ਨਾ, ਇਹਨਾਂ ਨੇ ਕਦੋਂ ਹਮਲਾ ਕਰ ਦੇਣਾ ਕੋਈ ਪਤਾ ਨਹੀਂ ਲੱਗਣਾ। ਇਸ ਵੇਲੇ ਹਮੇਸ਼ਾ ਸੁਚੇਤ ਰਹੋ ਅੰਦਰ ਦੇ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਵੀ। ਮਹਾਰਾਜ ਆਖਦੇ ਨੇ, ਜਿਨ੍ਹਾਂ ਦੀ ਮਦਦ ਸਹਾਇਤਾ, ਜਿਨ੍ਹਾਂ ਦਾ ਪੱਖ ਵਾਹਿਗੁਰੂ ਪਰਮਾਤਮਾ ਪੂਰਦਾ ਹੈ, ਉਹਨਾਂ ਦੇ ਦੋਖੀ ਦੁਸ਼ਮਣ ਅੰਦਰਲੇ ਵੀ ਤੇ ਬਾਹਰਲੇ ਵੀ ਸਾਰੇ ਰਵਾਲ ਹੋ ਜਾਂਦੇ ਨੇ। ਰਵਾਲ ਇਹ ਵਰਤਿਆ ਗਿਆ ਮਿੱਟੀ ਵਾਸਤੇ, ਜਾਂ ਕੋਈ ਚੀਜ਼ ਸਾਥ ਸੰਗਤ ਸਾਡੀ ਨੁਕਸਾਨ ਹੋ ਜਾਵੇ ਨਾ, ਤੇ ਅਸੀਂ ਕਹਿੰਦੇ ਹਾਂ ਮਿੱਟੀ ਹੋ ਗਈ। ਜਿਹੜੀ ਚੀਜ਼ ਕਿਸੇ ਕੰਮ ਨਾ ਆਵੇ, ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਉਹਨਾਂ ਦੇ ਦੁਖੀ ਸਾਰੇ ਮੁੱਕ ਜਾਂਦੇ ਨੇ, ਨਾਸ਼ ਹੋ ਜਾਂਦੇ ਨੇ। ਕਿਉਂਕਿ ਜਿਸ ਨੂੰ ਸਾਜਨ ਰਾਖ ਸੀ, ਦੁਸ਼ਮਣ ਕਿਆ ਵਿਚਾਰ, ਸ਼ਵਾਏ ਨਾ ਸਕੇ ਤੈ ਸ਼ਾਹ ਕੋ, ਨਿਫਲ ਜਾਹੀ ਗਵਾਰ। ਜਿੰਦਾ ਪੱਖ ਵਾਹਿਗੁਰੂ ਪਰਮਾਤਮਾ ਪੂਰਦਾ ਹੈ, ਉਸ ਦੇ ਪਰਛਾਵੇਂ ਨੂੰ ਕੋਈ ਨਹੀਂ ਛੂ ਸਕਦਾ, ਦੁਸ਼ਮਣ ਉਸ ਦਾ ਕੁਝ ਵਿਗਾੜ ਨਹੀਂ ਸਕਦਾ। ਕਿਉਂਕਿ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸ਼ਤਰ ਅਨੇਕ ਚਲਾਵਤ ਘਾਵ, ਪਉ ਤਨ ਏਕ ਨ ਲਾਗਨ ਪਾਵੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਵਾਜ਼ ਮਾਰੀ, ਆਖਿਆ ਮਿੱਤਰੋ ਆਪਣੇ ਘਰ ਵਿੱਚ ਆ ਜਾਵੋ, ਬਾਹਰ ਨਾ ਭੱਜੋ, ਕਿਉਂਕਿ ਰੱਬ ਨੇ ਤੁਹਾਡੇ ਦੋਖੀ ਸਾਰੇ ਮਾਰ ਦਿੱਤੇ ਨੇ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ, ਅਬ ਦਾ ਭਈ ਬਤੀਤ। ਧਨਾਸਰੀ ਰਾਗ ਦੇ ਅੰਦਰ ਮਹਾਰਾਜ ਕਿਰਪਾ ਕਰਦੇ ਨੇ, ਦੂਤ ਦੁਸ਼ਮਣ ਸਭ ਤੁਝ ਤੇ ਨਿਵਰੈ, ਪ੍ਰਗਟ ਪ੍ਰਤਾਪ ਤੁਮਾਰਾ, ਜੋ ਜੋ ਤੇਰੇ

ਹਰ ਜੁਗ ਜੁਗ ਭਗਤੇ ਉਪਾਇ ਪੈਦ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਚਤੁਰ ਦਿਸ਼ਾ ਕਿਨੂੰ ਬਲੇ ਆਪਣਾ ਸਿਰੇ ਉੱਪਰ ਕਰ ਧਾਰਿਓ ਕਿਰਪਾ ਕਟਾਖਿ ਅਵਲੋਕਨ ਕਿਨੂੰ ਦਾਸ ਕਾ ਦੋਖ ਵਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮਿਤੈ ਦਿਆਲ ਪੁਰਖ ਬਖਸ਼ੰਦ ਮਹਾਰਾਜ ਕਿਰਪਾ ਕਰਦੇ ਨੇ ਅੰਗੀਕਾਰ ਕੀਆ ਪ੍ਰਭ ਆਪਣੇ ਦੋਖੀ ਸਗਲੇ ਭੈ ਰਵਾਲ ਜਿਨ੍ਹਾਂ ਦੀ ਸਹਾਇਤਾ ਵਾਹਿਗੁਰੂ ਜੀ ਨੇ ਕੀਤੀ ਉਹਨਾਂ ਦੇ ਸਾਰੇ ਦੁਸ਼ਮਣ ਮਿੱਟੀ ਹੋ ਗਏ ਭਾਵ ਨਾਸ ਹੋ ਗਏ ਮੁੱਕ ਗਏ ਪਰਾਂ ਹਟ ਗਏ ਕਿਸੇ ਦੀ ਨਿਮਤ ਨਹੀਂ ਕਿ ਜਿੰਦੀ ਇਮਦਾਦ ਵਾਹਿਗੁਰੂ ਕਰੇ ਉਸ ਦੇ ਨੇੜੇ ਕੋਈ ਜਾ

0: ਚੌਕਿਸ ਆਪਣੇ ਸੇਵਕਾਂ ਨੂੰ ਵਾਹਿਗੁਰੂ ਪਰਮਾਤਮਾ ਆਪਣੇ ਗਲੇ ਨਾਲ ਲਾ ਕੇ ਰੱਖਦਾ ਤੇ ਜਿਨ੍ਹਾਂ ਨੂੰ ਆਪਣੇ ਲੜ ਲਾ ਲੈਂਦਾ ਉਹਨਾਂ ਦਾ ਉਧਾਰ ਕਰ ਦਿੰਦਾ ਭਾਵ ਦੁਸ਼ਮਣਾਂ ਤੋਂ ਵੈਰੀਆਂ ਤੋਂ ਉਹ ਬਚ ਜਾਂਦੇ ਨੇ। ਹੁਣ ਪੱਲੇ ਕੌਣ ਲੱਗੇਗਾ? ਗੱਲੀ ਬਾਤੀ ਤਾਂ ਅਸੀਂ ਸਾਰੇ ਕਹਿੰਦੇ ਹਾਂ ਰੱਬ ਜੀ ਤੇਰਾ ਹੀ ਆਸਰਾ, ਸਤਿਗੁਰੂ ਜੀ ਤੇਰਾ ਹੀ ਆਸਰਾ। ਪਰ ਜਦੋਂ ਇੱਕ ਦੁਨਿਆਵੀ ਬੱਚੀ ਨੂੰ ਦੁਨਿਆਵੀ ਪਤੀ ਦੇ ਲੜ ਲਾਇਆ ਜਾਂਦਾ ਆਨੰਦ ਕਾਰਜ ਦੀ ਆਰੰਭਤਾ ਹੀ ਇੱਥੋਂ ਹੁੰਦੀ ਹੈ। ਪਹਿਲਾਂ ਕੀਤਾ ਲੋੜੀਏ ਕੰਮ ਸੁਹਰ ਪਏ ਆਖੀਏ, ਫਿਰ ਅਰਦਾਸ ਤੇ ਫਿਰ ਰਾਗੀ ਸਿੰਘ ਪੜ੍ਹਦੇ ਨੇ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ, ਛੋੜਿਆ ਹੱਬ ਕਿਸ ਤਿਆਗੀ, ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਪੈਂਡੇ ਲਾਗੇ। ਰੱਬ ਦੇ ਪੱਲੇ ਕੌਣ ਲੱਗਣਗੇ? ਉਹਨਾਂ ਕਿਹਨਾਂ ਨੂੰ ਲੜ ਲਾਏਗਾ? ਜਿਹੜੇ ਉਸਤਤ ਨਿੰਦਾ ਤੋਂ ਦੁਨਿਆਵੀ ਰਿਸ਼ਤੇਦਾਰੀਆਂ ਤੋਂ ਬੜੇ ਉੱਚੇ ਉੱਠ ਜਾਣਗੇ। ਹੈ ਕੰਮ ਬੜਾ ਔਖਾ, ਕਿਉਂਕਿ ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬੰਨ, ਜਨ ਨਾਨਕ ਇਹ ਖੇਲ ਕਠਨ ਹੈ। ਖੇਡ ਬੜੀ ਔਖੀ, ਸਾਡੀ ਕੋਈ ਉਸਤਤ ਕਰੇ ਜਕਾਰੇ ਤੇ ਸਾਡੀ ਕੋਈ ਨਿੰਦਿਆ ਕਰੇ, ਸਾਡਾ ਜੀ ਕਰਦਾ ਸ੍ਰੀ ਸਾਹਿਬ ਸਾਡੇ ਹੱਥ ਵਿੱਚ ਹੋਵੇ ਨੰਗੀ ਤੇ ਨਿੰਦਿਆ ਕਰਨ ਵਾਲੇ ਦਾ ਸਿਰ ਜਿਹੜਾ ਨਾ ਧੜ ਨਾਲ ਵੱਡ ਕਰ ਦਈਏ। ਮਹਾਰਾਜ ਆਖਦੇ ਨੇ ਇਹ ਖੇਡ ਬੜੀ ਔਖੀ ਹੈ ਪਰ ਖੇਡੀ ਜਾ ਸਕਦੀ। ਕੌਣ ਖੇਡਦੇ ਨੇ? ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰਦਾ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬੰਨ, ਜਨ ਨਾਨਕ ਇਹ ਖੇਲ ਕਠਨ ਹੈ। ਕਿਨਹੂੰ ਗੁਰਮੁਖ ਜਨ ਆ ਕਦੀ ਬਾਣੀ ਪੜ੍ਹਨ ਵਾਸਤੇ ਕਹੋ ਤੇ ਕੋਈ ਜਵਾਬ ਮਿਲਦਾ ਭਾਈ ਸਾਹਿਬ ਜੀ ਟਾਈਮ ਨਹੀਂ ਲੱਗਦਾ, ਤੇ ਜੇ ਦੁਨਿਆਵੀ ਗੱਲਾਂ ਕਰਨੀਆਂ ਹੋਣ ਘੰਟਿਆਂ ਵੱਧੀ ਅਸੀਂ ਬਹਿ ਕੇ ਕਰੀ ਜਾਂਦੇ ਹਾਂ। ਰੱਬ ਦੀ ਗੱਲ ਆਰੰਭ ਕਰ ਦਿਓ ਚੰਗਾ ਜੀ, ਫਿਰ ਅਸੀਂ ਚੱਲਦੇ ਹਾਂ, ਕਿਉਂਕਿ ਰੱਬ ਦੀ ਗੱਲ ਸੁਣਨ ਵਾਸਤੇ ਸਾਡੇ ਕੋਲ ਟਾਈਮ ਨਹੀਂ, ਗੁਰੂ ਦੀ ਗੱਲ ਸੁਣਨ ਵਾਸਤੇ ਟਾਈਮ ਨਹੀਂ, ਮਾੜੀਆਂ ਚੁਗਲੀਆਂ ਨਿੰਦਿਆ ਸੁਣਨ ਵਾਸਤੇ ਸਾਡੇ ਕੋਲ ਸਮਾਂ। ਰੱਬ ਦੇ ਪੱਲੇ ਕੌਣ ਲੱਗਣਗੇ? ਕਿਉਂ ਦੁਸ਼ਮਣਾਂ ਤੋਂ ਬਚਣਗੇ ਜਿਹੜੇ ਸਾਧ ਸੰਗਤ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਜਾਈ, ਛੋੜਿਆ ਹੱਬ ਕਿਸ ਤਿਆਗੀ, ਹੱਬੇ ਸਾਗ ਕੁੜਾਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ ਵਾਲੀ ਅਵਸਥਾ ਬਣਾ ਲੈਣਗੇ। ਹੁਣ ਅੱਗੇ ਮਹਾਰਾਜ ਕਿਰਪਾ ਕਰ ਰਹੇ ਨੇ,
1: ਸਹੀ ਸਲਾਮਤ ਮਿਲ ਘਰ ਆਏ, ਨਿੰਦਕ ਕੇ ਮੁਖ ਹੋਏ ਕਾਲ।
0: ਜਿਨ੍ਹਾਂ ਦਾ ਪੱਖ ਵਾਹਿਗੁਰੂ ਪੂਰਦਾ, ਜਿਨ੍ਹਾਂ ਉੱਤੇ ਵਾਹਿਗੁਰੂ ਦਇਆ ਕਰਦਾ, ਜਿਹੜੇ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ, ਐਸੇ ਸੇਵਕ ਸਹੀ ਸਲਾਮਤ ਆਪਣੇ ਹਿਰਦਾ ਰੂਪੀ ਘਰ ਦੇ ਅੰਦਰ ਟਿਕ ਜਾਂਦੇ ਨੇ, ਦੌੜ ਭੱਜ ਉਹਨਾਂ ਦੀ ਮੁੱਕ ਜਾਂਦੀ ਏ। ਪਰ ਜਿਹੜੇ ਨਿੰਦਕ ਨੇ ਨਾ, ਇਹਨਾਂ ਦੇ ਮੂੰਹ ਕਾਲੇ ਹੁੰਦੇ ਨੇ, ਕਾਲ। ਹੁਣ ਕਾਲ ਅੱਖਰ ਕਾਲ ਸ਼ਬਦ ਕੱਲ ਵਾਸਤੇ ਵੀ ਵਰਤਿਆ ਗਿਆ, ਕਾਲ ਪਾਏ ਬ੍ਰਹਮਾ ਬਪ ਧਰਾ ਸਮਾਂ, ਪਰ ਉਹ ਆਜ ਕੈ ਕਾਲ ਉੱਥੇ ਹੈ ਅੱਜ ਕੱਲ, ਇੱਥੇ ਕਾਲ ਦਾ ਭਾਵ ਹੈ ਕਾਲੇ। ਹੁਣ ਸੜਕ ਤੇ ਤੁਰੇ ਜਾਂਦਿਆਂ ਤੁਹਾਨੂੰ ਕੋਈ ਪੁੱਛ ਲਵੇ ਕਾਲ ਦਾ ਕੀ ਅਰਥ ਹੈ ਤੇ ਅਸੀਂ ਕਹਿ ਦੇਵਾਂਗੇ ਮੌਤ, ਪਰ ਨਹੀਂ, ਪ੍ਰਕਰਨ ਦੇ ਮੁਤਾਬਕ ਅਰਥ ਹੋਣਗੇ। ਕਾਲ ਕੱਲ, ਕਾਲ ਸਮਾਂ, ਕਾਲ ਕਾਲੇ। ਨਿੰਦਕਾਂ ਦੇ ਮੂੰਹ ਜਿਹੜੇ ਨੇ ਉਹ ਕਾਲੇ ਹੁੰਦੇ ਨੇ, ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਬੇਇੱਜ਼ਤ ਹੋਣਾ ਪੈਂਦਾ ਹੈ, ਕਿਉਂਕਿ ਮਹਾਰਾਜ ਬਾਣੀ ਦੇ ਅੰਦਰ ਕਿਰਪਾ ਕਰਦੇ ਨੇ ਨਾ, ਮੂੰਹ ਕਾਲੇ ਤਿਰ ਨਿੰਦਕਾਂ ਤਿਤ ਸੱਚੇ ਦਰਬਾਰ। ਭਾਈ ਸਾਹਿਬ ਜੀ ਨੇ ਇੱਕ ਪੌੜੀ ਦੇ ਵਿੱਚ ਬੜੀ ਕਿਰਪਾ ਕੀਤੀ, ਕਹਿੰਦੇ ਨੇ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਤੱਤੇ, ਸੱਪੇ ਦੁੱਧ ਪਿਆਲੀਏ ਮੂੰਹ ਮੁੱਖੋ ਸੁੱਟੇ, ਪੱਥਰ ਪਾਣੀ ਰੱਖੀਏ ਹੱਠ ਮੂਲ ਨਾ ਕੱਟੇ, ਚੋਵਾ ਚੰਦਨ ਪਰ ਹਰੇ ਖੜਖੇ ਪਲਟੇ, ਕਿਉ ਨਿੰਦਕ ਪਰ ਨਿੰਦ ਹੂੰ ਹੱਠ ਮੂਲ ਨਾ ਕੱਟੇ। ਤੇ ਅੱਗੇ ਧਿਆਨ ਦੇਵਿਓ, ਆਪਣ ਹੱਥੀ ਆਪਣੀ ਜੜ ਆਪ ਉਪੱਟੇ, ਨਿੰਦਕ ਦੀ ਜੜ ਪੁੱਟਣ ਦੀ ਲੋੜ ਨਹੀਂ ਪੈਂਦੀ, ਉਹ ਆਪਣੀ ਜੜ ਆਪਣੇ ਹੱਥੀ ਆਪ ਹੀ ਪੁੱਟ ਲੈਂਦਾ। ਮਹਾਰਾਜ ਨੇ ਇਸੇ ਵਾਸਤੇ ਆਖਿਆ, ਭਾਈ ਗੁਰਦਾਸ ਜੀ ਨੇ, ਹਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਨਿੰਦਾ ਤਾਂ ਵੈਸੇ ਕਿਸੇ ਦੀ ਚੰਗੀ ਨਹੀਂ, ਪਰ ਭਾਈ ਸਾਹਿਬ ਆਖਦੇ ਨੇ ਗੁਰੂ ਦੀ ਨਿੰਦਾ ਤਾਂ ਬਹੁਤ ਹੀ ਮਾੜੀ ਹੈ। ਭਾਈ ਸਾਹਿਬ ਦਾ ਕਥਨ ਹੈ, ਨਿੰਦਾ ਭਰੀ ਕਿਸੇ ਕੀ ਨਾਹੀ ਗੁਰ ਨਿੰਦਕ ਕੁਟੰਗੇ। ਨਿੰਦਾ ਭਰੀ ਕਿਸੇ ਕੀ ਨਾਹੀ ਮਨਮੁਖ ਮੁਕਤ ਕਰਨ। ਮਹਾਰਾਜ ਬਾਣੀ ਦੇ ਵਿੱਚ ਕਿਰਪਾ ਕਰਦੇ ਨੇ, ਨਿੰਦਾ ਚੰਗੀ ਨਹੀਂ। ਰੱਬ ਦੇ ਪਿਆਰੇ ਸਹੀ ਸਲਾਮਤ ਆਪਣੀ ਅੰਤਰ ਆਤਮੇ ਟਿਕ ਜਾਂਦੇ ਨੇ, ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ। ਪਰ ਜਿਹੜੇ ਨਿੰਦਕ ਹੁੰਦੇ ਨੇ ਰੱਬ ਦੇ ਪਿਆਰਿਆਂ ਦੇ, ਬੁਰਾ ਉਹਨਾਂ ਦਾ ਸੋਚਣ ਵਾਲੇ, ਉਹਨਾਂ ਦੇ ਵਾਹਿਗੁਰੂ ਪਰਮਾਤਮਾ ਦੇ ਦਰਬਾਰ ਵਿੱਚ ਮੂੰਹ ਕਾਲੇ ਹੁੰਦੇ ਨੇ। ਉਹਨਾਂ ਨੂੰ ਲੋਕ ਵਿੱਚ ਵੀ ਬੇਇੱਜ਼ਤ ਹੋਣਾ ਪੈਂਦਾ, ਪਰਲੋਕ ਵਿੱਚ ਵੀ ਬੇਇੱਜ਼ਤ ਹੋਣਾ ਪੈਂਦਾ ਹੈ।

0: ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਪੰਜਵੇਂ ਸਰੂਪ ਕਿਰਪਾ ਦੇ ਘਰ ਵਿੱਚ ਆ ਕੇ ਆਖਦੇ ਨੇ ਮੇਰਾ ਗੁਰੂ ਪੂਰਾ ਹੈ, ਸਮਰੱਥ ਹੈ। ਸਾਧ ਸੰਗਤ, ਕਈ ਵਾਰੀ ਇਹ ਬਚਨ ਤੁਹਾਡੇ ਨਾਲ ਸਾਂਝਾ ਕੀਤਾ, ਜਿਹੜੇ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਨੇ ਉਹਨਾਂ ਵਰਗੇ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਮਰੱਥਾ ਹੈ, ਪਹਿਲਾਂ ਵੀ ਬਣਾਉਂਦੇ ਆਏ ਨੇ ਤੇ ਅੱਗੋਂ ਵੀ ਬਣਾਈ ਜਾਣਗੇ। ਪਰ ਇਹੋ ਜਿਹੇ ਇੱਕ ਨਹੀਂ, ਦੋ ਨਹੀਂ, ਸੈਂਕੜੇ ਮਿਲ ਕੇ, ਹਜ਼ਾਰਾਂ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗੁਰੂ ਬਣਾਉਣਾ ਚਾਹਣ ਨਹੀਂ ਬਣਾ ਸਕਦੇ। ਤੇ ਮੈਂ ਬੇਨਤੀ ਕੀਤੀ ਸੀ ਗੁਰਗ੍ਰੰਥ ਦਿਵਸ ਵਾਲੇ ਦਿਨ ਵੀ, ਪ੍ਰਕਾਸ਼ ਦਿਹਾੜੇ ਵਾਲੇ ਦਿਨ ਵੀ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਪਦੇਸ਼ ਤੋਂ ਮੁਨਕਰ ਹੈ ਉਹ ਹੋਰ ਜੋ ਕੁਝ ਮਰਜ਼ੀ ਬਣਿਆ ਪਵੇ ਪਰ ਸਿੱਖ ਨਹੀਂ ਆਪਣੇ ਆਪ ਨੂੰ ਅਖਵਾ ਸਕਦਾ। ਫਿਰ ਬੇਨਤੀ ਕਰਾਂ, ਸਤਿਗੁਰੂ ਕਿਰਪਾ ਕਰਦੇ ਨੇ ਮੇਰਾ ਗੁਰੂ ਪੂਰਾ ਹੈ ਤੇ ਮੈਂ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਪਰਮਾਤਮਾ ਦੀ ਕਿਰਪਾਲਤਾ, ਵਾਹਿਗੁਰੂ ਪਰਮਾਤਮਾ ਦੀ ਖੁਸ਼ੀ ਜੀਵਨ ਦੇ ਅੰਦਰ ਪ੍ਰਾਪਤ ਕੀਤੀ। ਸਮੁੱਚਾ ਸ਼ਬਦ ਸਾਨੂੰ ਇਹ ਪ੍ਰੇਰਣਾ ਕਰਦਾ ਹੈ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰ ਤੇ ਜਾਣਿਆ। ਆਨੰਦ ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗਾ। ਆਓ ਆਪਾਂ ਸ਼ਬਦ ਤੋਂ ਪ੍ਰੇਰਣਾ ਲੈ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਜਾਈਏ, ਸਤਿਗੁਰੂ ਦੀ ਬਖਸ਼ਿਸ਼ ਜੀਵਨ ਦੇ ਅੰਦਰ ਪ੍ਰਾਪਤ ਕਰ ਲਈਏ, ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਆਪਣੇ ਜੀਵਨ ਦੇ ਅੰਦਰ ਵਿਚਰੀਏ, ਸਾਡਾ ਲੋਕ ਨਾਲ ਪਰਲੋਕ ਸੌੜੇਗਾ। ਇੰਨੇ ਕੁ ਬਚਨ ਪਾਵਨ ਸ਼ਬਦ ਦੇ ਆਧਾਰ ਤੇ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਸ਼ਬਦ ਦੀਆਂ ਦੁਹਰਾ ਲਈਏ ਜੀ।
1: ਸਹੀ ਸਲਾਮਤ ਮਿਲ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।